ਵਿਸੈ ਗੁਰਮੁਖ ਬ੍ਰਹਮ ਵਿਚਾਰੂ ਸਲੋ ਸੂਹੀ ਮਹੱਲਾ ਚੌਥਾ ਕੀਤਾ ਕਰਨਾ ਸਭ ਸਰਬ ਰਜਾਈ ਗਿਸ ਕੀਚੈ ਜੇ ਕਰ ਸਕੀਐ ਆਪਣਾ ਕੀਤਾ ਕਿਛੂ ਨਾ ਆਉਗਾ ਜਿਉਂ ਹਰ ਭਾਵੈ ਤਿਉਂ ਰੱਖੀਐ ਮੇਰੇ ਹਰ ਜੀਓ ਸਭ ਕੋ ਤੇਰੇ ਵਸ ਅਸਾ ਜੋਰ ਨਾਹੀ ਜੇ ਕਿਛੁ ਕਰ ਹਮ ਸਕੈ ਜਿਉਂ ਭਾਵੈ ਤਿਵੈ ਬਖਸ਼ ਰਹਾਉ ਸਭ ਜੀਓ ਪਿੰਡ ਦੀਆ ਤੁਧਿਆਪੇ ਕਾਰ ਲਾਇਆ ਜਿਹਾ ਤੂੰ ਹੁਕਮ ਕਰਹੇ ਤਿਹਾ ਕੋ ਕਰਮ ਕਮਾਵੇ ਜਿਹਾ ਤੂੰ ਦਿਲ ਤੋਰ ਲਿਖ ਪਾਇਆ ਪੰਚ ਤਤ ਕਰ ਤੁਧ ਸ੍ਰੇਸ਼ਟ ਸਭ ਸਾਜੀ ਕੋਈ ਸੇਵਾ ਕਰਿਓ ਜੇ ਕਿਸੇ ਕਾਰ ਕੀਤਾ ਹੋਵੇ ਕੰਨਾ ਸਤਿਗੁਰ ਮੇਲ ਤੂੰ ਬਜਾਵੇ ਇੱਕ ਮਨਮੁਖ ਕਰਹੇ ਸੇ ਰੋਵੇ ਪੰਚ ਤਤ ਕਰ ਤੁਧ ਸ੍ਰੇਸ਼ਟ ਸਭ ਸਾਜੀ ਕੀ ਕੋਈ ਸੇਵਾ ਕਰਿਓ ਜੇ ਕਿਸ ਕੀਤਾ ਹੋਵੇ ਇੱਕ ਨਾ ਸਤਿਗੁਰ ਮੇਲ ਤੂੰ ਬੁਝਾਵੇ ਇੱਕ ਮਨਮੁਖ ਕਰਹੇ ਸੇ ਰੋਵੇ ਹਰ ਕੀ ਵਡਿਆਈ ਹਉ ਆਖ ਨਾ ਸਕਾਂ ਹਉ ਮੂਰਖ ਮੁਗਧ ਨਿਚਾਣ ਜਨ ਨਾਨਕ ਕਉ ਹਾਰ ਬਖਸ਼ ਲੈ ਮੇਰੇ ਸੁਆਮੀ ਸਵਰਣਾਗਤ ਪਿਆ ਜਾਣ ਰਾਗ ਸੂਹੀ ਮਹੱਲਾ ਪੰਜਵਾਂ ਕਰ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਬਾਜੀ ਕਰ ਜੈਸੇ ਬਾਜੀ ਪਾਈ ਨਾਨਾ ਰੂਪ ਭੇਖ ਦਿਖਲਾਈ ਸਾਂਗ ਉਤਾਰ ਥੰਮਿਓ ਪਾਸਾਰਾ ਤਬ ਏਕੋ ਇੱਕ ਓਅੰਕਾਰ ਕਵਨ ਰੂਪ ਦ੍ਰਿਸ਼ਟਿਓ ਬਿਨਸਾਇਓ ਕਥੇ ਗਇਓ ਬਹੁ ਕਥੀ ਤਾਇਓ ਤੇ ਆਇਓ ਰਾਉ ਜਲ ਤੇ ਉਠੈ ਅਨਕ ਤਰੰਗਾ ਕਨਕ ਭੂਖਨ ਕੀਨੇ ਬਹੁ ਰੰਗਾ ਬੀਜ ਦੇਖਿਓ ਬਹੁ ਪ੍ਰਕਾਰਾ ਫਲ ਪਾਕੇ ਤੇ ਇੱਕ ਅੰਕਾਰਾ ਸਹਿਜ ਘਟਾ ਮੈਂ ਏਕ ਆਕਾਸ਼ੂ ਘਟ ਫੂਟੇ ਤੇ ਉਹੀ ਪ੍ਰਗਾਸ਼ ਪਰਮ ਲੋਭ ਮੋਹ ਮਾਇਆ ਬੇਕਾਰ ਪ੍ਰਮ ਛੂਟੇ ਤੇ ਇੱਕ ਅੰਕਾਰ ਉਹ ਵਿਨਾਸੀ ਅਵਗ ਬਿਨਸਤ ਨਾਹੀ ਨਾ ਕੋ ਆਵੈ ਨਾ ਕੋ ਜਾਹੀ ਗੁਰਪੂਰੈ ਹੂੰ ਮੈਂ ਮਲਤ ਹੋਈ ਕਹੋ ਨਾਨਕ ਮੇਰੀ ਪਰਮੰਗਤ ਹੋਈ ਸੂਹੀ ਮਹੱਲਾ ਪੰਜਵਾਂ ਕੀਤਾ ਲੋੜੈ ਸੁਪ੍ਰਭ ਹੋਏ ਤੁਝ ਬਿਨ ਦੂਜਾ ਨਾਹੀਂ ਕੋਏ ਜੋ ਜਾਨ ਸੇਵੇ ਤਿਸ ਪੂਰਨ ਕਾਜੋ ਦਾਸ ਆਪਣੇ ਕੀੜਾ ਖੋਲਾ ਜੋ ਤੇਰੀ ਸ਼ਰਨ ਪੂਰਨ ਦਇਆਲੂ ਤੁਝ ਬਿਨ ਕਵਨ ਕਰੇ ਪ੍ਰਤਪਾਲਾ ਤੇਰੀ ਸ਼ਰਨ ਪੂਰਨ ਦਇਆਲਾ ਤੁਝ ਬਿਨ ਕਵਨ ਕਰੇ ਪ੍ਰਤਪਾਲਾ ਰਹਾਉ ਜਲ ਥਲ ਮਹੀਅਲ ਰਹਿਆ ਭਰਪੂਰ ਨਿਕਟ ਵਸੈ ਨਾਹੀਂ ਪ੍ਰਭ ਦੂਰ ਹੈ ਲੋਕਪਤੀ ਆ ਰਹੇ ਕਛੂ ਨਾ ਪਾਈਐ ਸਾਚ ਲੱਗੈ ਤਾਂ ਮੈਂ ਜਾਈਐ ਜਿਸਨੂੰ ਲਾਏ ਲਾਏ ਸੋ ਲਾਗੈ ਗਿਆਨ ਰਤਨ ਅੰਤਰ ਤਿਸ ਜਾਗੈ ਦੁਰਮਤ ਜਾਗ ਪਰਮ ਪਦ ਪਾਈ ਗੁਰਪ੍ਰਸਾਦੀ ਨਾਮ ਤੇ ਆਏ ਦੁਇ ਕਰ ਜੋੜ ਘਰੋਂ ਅਰਦਾਸ ਤੁਧ ਭਾਵੇ ਤਾਂ ਆਣੇ ਰਾਸ ਕਰ ਕਿਰਪਾ ਆਪਣੀ ਭਗਤੀ ਲਾਈ ਜਨ ਨਾਨਕ ਪ੍ਰਭ ਸਦਾ ਤੇ ਆਏ ਸੂਹੀ ਮਹੱਲਾ ਪੰਜਵਾਂ ਧਨ ਸੁਹਾਗਣ ਜੋ ਪ੍ਰਭੂ ਪਛਾਣੈ ਮਾਨੇ ਹੁਕਮ ਤਜੇ ਅਵਮਾਨੈ ਪ੍ਰੇ ਸਿਉ ਰਾਤੀ ਰਲੀਆ ਮਾਨੈ ਸੋਨ ਸਖੀਏ ਪ੍ਰਭ ਮਿਲਣ ਨਿਸ਼ਾਨੀ ਮਨ ਤਨ ਅਰਪ ਤਾਜ ਲਾਜ ਲੋਕਾਨੀ ਰਹਾਉ ਸਖੀ ਸਹੇਲੀ ਕਉ ਸਮਝਾਵੈ ਸੋਈ ਕਮਾਵੈ ਜੋ ਪ੍ਰਭ ਪਾਵੈ ਸਾ ਸੁਹਾਗਣ ਅੰਕ ਸਮਾਵੈ ਗਰਭ ਗਹੇਲੀ ਮਹਿਲ ਨ ਪਾਵੈ ਵੇ ਫਿਰ ਪਛਤਾਵੈ ਜਬ ਰਹਿਣ ਬਿਹਾਵੈ ਕਰਮਹੀਣ ਮਨ ਮੁਖ ਦੁਖ ਪਾਵੈ ਬਿਨੋ ਕਰੀ ਜੇ ਜਾਣਾ ਦੂਰ ਪ੍ਰਭ ਬਨਾਸੀ ਦਇਆ ਭਰਪੂਰ ਜਨ ਨਾਨਕ ਗਾਵੈ ਦੇਖਾ ਜੂਰ ਸੂਹੀ ਮਹੱਲਾ ਪੰਜਵਾਂ ਗ੍ਰਹਿ ਵਾਸ ਗੁਰ ਕੀਨਾ ਹਉ ਕਰ ਕੀ ਨਾਰੂ ਦਾਸ ਦਾਸੀ ਕਰ ਦੀਨੀ ਪਤਾਰੂ ਸਗਲ ਸਮੱਗਰੀ ਮੈਂ ਕਰ ਕੀ ਜੋੜੀ ਆਸ ਪਿਆਸੀ ਪਿਰ ਕਉ ਲੋੜੀ ਕਵਨ ਕਹਾ ਗੁਣ ਕੰਤ ਪਿਆਰੀ ਸੁਗੜ ਸਰੂਪ ਦਇਆਲ ਮੁਰਾਰੀ ਰਾਉ ਸੰਤ ਸਤਿ ਸਿੰਘਾਰ ਪਉ ਅੰਜਨ ਪਾਇਆ ਅੰਮ੍ਰਿਤ ਨਾਮ ਤਮੋਲ ਮੁਖ ਖਾਇਆ ਕੰਗਨ ਵਸਤਰ ਗਹਿਣੇ ਬਣੇ ਸੁਹਾਵੇ ਧਨ ਸਭ ਸੁਖ ਪਾਵੇ ਜਾਂ ਪਿਰ ਕਰ ਆਵੇ ਗੁਣ ਕਾਮਣ ਕਰ ਕੰਤ ਰਜਾਇਆ ਵਾਸ ਕਰ ਲੀਨਾ ਗੁਰ ਭਰਮ ਚੁਕਾਇਆ ਸਭ ਤੇ ਊਚਾ ਮੰਦਰ ਮੇਰਾ ਸਭ ਕਾਮਣ ਤਿਆਗੀ ਪ੍ਰਿਉ ਪ੍ਰੀਤਮ ਮੇਰਾ ਪ੍ਰਗਟਿਆ ਸੂਰ ਜੋਤ ਉਜਿਆਰਾ ਸੇਜ ਵਿਛਾਈ ਆਇ ਸਰਦ ਅਪਾਰਾ ਨਾਭ ਰੰਗ ਲਾਲ ਸੇਜ ਰਾਵਣ ਆਇਆ ਜਨ ਨਾਨਕ ਪੇਰ ਤਨ ਮਿਲ ਸੁਖ ਪਾਇਆ ਸੂਹੀ ਮਹੱਲਾ ਪੰਜਵਾਂ ਉਮ ਕਿਉਂ ਹੋਇਓ ਮਿਲਣ ਪ੍ਰਭਤਾਈ ਖੋਜਤ ਚਰਿਓ ਦੇਖੋ ਨੇ ਪ੍ਰਹਿ ਜਾਈ ਸੁਨਤ ਸਦੇਸਰੋ ਪ੍ਰਹਿ ਗ੍ਰਹਿ ਸੇਜ ਵਿਛਾਈ ਭ੍ਰਮ ਭ੍ਰਮ ਆਇਓ ਤਉ ਨਦਰ ਨਾ ਪਾਈ ਕਿਨ ਵਿਦ ਹੀਅਰੋ ਧੀਰੈ ਨਿਮਾਨੋ ਮਿਲ ਸਾਜਨ ਹੋ ਤੁਝ ਕੁਰਬਾਨੋ ਰਹਾਉ ਏਕਾ ਸੇਜ ਵਿਸ਼ੀ ਤਨ ਕੰਤਾ ਧਨ ਸੂਤੀ ਪਿਰ ਸਾਧ ਜਗੰਤਾ ਪੀਓ ਮਧੁਰੋ ਤਨ ਮਤਵੰਤਾ ਤਨ ਜਾਗੈ ਜੇ ਪਿਰ ਬੋਲੰਤਾ ਭਈ ਨਰਾਸੀ ਬਹੁਤ ਦਿਨ ਲਾਗੇ ਜੇ ਦੇਸ ਸੰਤਰ ਮੈਂ ਸਗਲੇ ਜਾਗੇ ਖਿੰਦ ਰਹਿਣ ਨ ਪਾਵੋ ਬਿਨ ਪਗ ਪਾਗੇ ਹੋਈ ਕਿਰਪਾਲ ਪ੍ਰਭ ਮਿਲੈ ਸੁਪਾਗੇ
ਭਇਓ ਕਿਰਪਾਲ ਸਤ ਸੰਗ ਮਿਲਾਇਆ ਬੂਜੀ ਤਪਤ ਕਰਹਿ ਪਿਰ ਪਾਇਆ ਮਿਲ ਸਿੰਗਾਰ ਹੁਣ ਮੁਝੇ ਸੁਹਾਇਆ ਤੋ ਨਾਨਕ ਗੁਰ ਪਰਮ ਚੁਕਾਇਆ ਜਾ ਦੇਖਾਂ ਤੇ ਪਿਰਹਿ ਪਾਈ ਖੋਲਿਓ ਕਪਾਟ ਤਾਂ ਮਨ ਠਹਿਰਾਈ ਰਹਾਉ ਦੂਜਾ ਸੂਹੀ ਮਹੱਲਾ ਪੰਜਵਾਂ ਕਿਆ ਗੁਣ ਤੇਰੇ ਸਾਰ ਸੁਮਾਲੀ ਮੋਹਿ ਨਿਰਗੁਣ ਕੇ ਦਾਤਾਰੀ ਬੈਰ ਖੇ ਬੈ ਖਰੀਦ ਕਿਆ ਕਰੇ ਚਦਰਾਈ ਇਹ ਜੀਓ ਪਿੰਡ ਸਭ ਥਾਰੀ ਲਾਲ ਰੰਗੀਲੇ ਪ੍ਰੀਤਮ ਮਨ ਮੋਹਨ ਤੇਰੇ ਦਰਸ਼ਨ ਕਹੋ ਹਮ ਬਾਰੀ ਰਹਾਉ ਪ੍ਰਭ ਦਾਤਾ ਮੋਹਿ ਦੀਨ ਭਿਖਾਰੀ ਤੁਮ ਸਦਾ ਸਦਾ ਉਪਕਾਰੀ

ਪ੍ਰਭ ਹਾਥ ਦੇ ਨਿਸਤਾਰੀ ਸੂਹੀ ਮਹੱਲਾ ਪੰਜਵਾਂ ਕਰ ਤੀਜਾ ਏਕ ਓਅੰਕਾਰ ਸਤਿਗੁਰ ਪ੍ਰਸਾਦ ਸੇਵਾ ਥੋਰੀ ਮੰਗਣ ਬਹੁਤਾ ਮੈਲ ਨ ਪਾਵੇ ਕਹਿ ਤੋ ਬਹੁਤਾ ਜੋ ਪ੍ਰਭ ਮਾਨੇ ਤਿੰਨ ਕੀ ਰਿਸ਼ਤਾ ਕੂੜੇ ਮੂਰਖੀ ਆਠੀਸਾ ਰਾਉ ਭੇਖ ਦਿਖਾਵੇ ਸੱਚ ਨਾ ਕਮਾਵੇ ਕਹਿ ਤੋ ਮਹਿਲੀ ਟਿਕੜ ਨਾ ਪਾ ਆਵੇ ਅਤੀਤ ਸਦਾਈ ਮਾਇਆ ਕਾ ਬਾ ਮਾਤਾ ਮਾਨਤ ਨਹੀਂ ਪ੍ਰੀਤ ਕਹਿ ਮੁਖ ਰਾਤਾ ਕਹੋ ਨਾਨਕ ਪ੍ਰਭ ਸਿਬਿਨੋ ਸੁਨੀ ਜੈ ਕੁਚਲ ਕਠੋਰ ਕਾਮੀ ਮੁਕਤ ਕੀ ਜੈ ਦਰਸ਼ਨ ਦੇਖੇ ਕੀ ਵਡਿਆਈ ਤੁਮ ਸੁਖਦਾਤੀ ਪੁਰਖ ਸੁਭਾਈ ਰਾਉ ਦੂਜਾ ਸੂਹੀ ਮਹੱਲਾ ਪੰਜਵਾਂ ਬੁਰੇ ਕੰਮ ਕਾ ਉਠ ਖਲੋਇਆ ਨਾਮ ਕੀ ਬੇਲਾ ਪੈ ਪੈ ਸੋਇਆ ਅਵਸਰ ਆਪਣਾ ਬੁਝੈ ਨਾ ਇਆਨਾ ਮਾਇਆ ਮੋਹ ਰੰਗ ਲਪਟਾਨਾ ਰਾਉ ਲੋਭ ਲਹਿਰ ਕਉ ਬਿਗਸ ਫੂਲ ਬੈਠਾ ਸਾਜਨਾ ਕਾ ਦਰਸ਼ਨ ਡੀਠਾ ਕਬੂ ਨ ਸਮਝੈ ਅਗਿਆਨ ਗਵਾਰਾ ਬਹੁਰ ਬਹੁਰ ਲਪਟਿਓ ਜੰਝਾਰਾ ਰਾਉ ਬਿਖੈ ਨਾਦ ਕਰਨ ਸੁਨ ਭੀਨਾ ਹਾਰ ਜਾਸ ਸੁਨਤ ਆਲਸ ਮਨ ਕੀਨਾ ਦ੍ਰਿਸ਼ਟ ਨਾਹੀ ਰੇ ਬੇਖਤ ਅੰਧੇ ਛੋੜ ਜਾਹੀ ਝੂਠੇ ਸਭ ਤੰਦੇ ਰਾਉ ਕਹੋ ਨਾਨਕ ਪ੍ਰਭ ਬਖਸ਼ ਕਰੀ ਜੈ ਕਰ ਕਿਰਪਾ ਮੋਹੇ ਸਾਧ ਸੰਗ ਦੀ ਜੈ ਤਾਉ ਕਿਛ ਪਾਈਐ ਜੋ ਹੋਈਐ ਰੇਨਾ ਜਿਸ ਹੈ ਬੁਝਾਏ ਤਿਸ ਨਾਮ ਲੈ ਨਾ ਰਹਾਉ ਸੂਹੀ ਮਹੱਲਾ ਪੰਜਵਾਂ ਘਰ ਮੈਂ ਠਾਕੁਰ ਨਦਰ ਨਾ ਆਵੇ ਗਲ ਮੈਂ ਪਾਹਣ ਲੈ ਲਟਕਾਵੇ ਪਰਮੇ ਪੂਲਾ ਸਾਕਤ ਫਿਰਤਾ ਨੀਰ ਬਰੋਲੈ ਖੱਪ ਖੱਪ ਮਰਤਾ ਰਾਉ ਜਿਸ ਪਾਹਨ ਕਉ ਠਾਕੁਰ ਕਹਿਤਾ ਸੋ ਪਾ ਉਹ ਪਾਹਨ ਲੈ ਉਸ ਕੋ ਡੁਬਤਾ ਗੁਨਾਹਗਾਰ ਲੂਣ ਹਰਾਮੀ ਪਾਹਣ ਨਾਵ ਨਾ ਪਾਰ ਗਰਾਮੀ ਗੁਰਮਿਲ ਨਾਨਕ ਠਾਕੁਰ ਜਾਤਾ ਜਲ ਥਲ ਮਹੀਅਲ ਪੂਰਨ ਬਿਧਾਤਾ ਸੂਹੀ ਮਹੱਲਾ ਪੰਜਵਾਂ ਲਾਲਨ ਰਾਵਿਆ ਕਵਨ ਗਤੀਰੀ ਸਖੀ ਬਤਾਵੋ ਮੁਝੈ ਮਤੀਰੀ ਸੁਹੂਬ ਸੁਹੂਬ ਸੁਹੂਬਈ ਆਪਣੇ ਪ੍ਰੀਤਮ ਕੈ ਰੰਗ ਰਤੀ ਰਾਉ ਪਾਪ ਮਲੋਬੋ ਸੰਗ ਨੈਣ ਪਤੀਰੀ ਜਾਂ ਪਠਾਵੋ ਜਾਉਂ ਤਤੀਰੀ ਜਪ ਤਪ ਸੰਜਮ ਦਿਓ ਜਤੀਰੀ ਇੱਕ ਨਿਮਖ ਮਿਲਾਵੋ ਮੋਹਿ ਪ੍ਰਾਨ ਪਤੀਰੀ ਮਾਣ ਤਾਣ ਅਹੰ ਬੁੱਧ ਹਤੀਰੀ ਸਾ ਨਾਨਕ ਸੁਹਾਗ ਬਤੀਰੀ ਸੂਹੀ ਮਹੱਲਾ ਪੰਜਵਾਂ ਤੂੰ ਜੀਵਨ ਤੂੰ ਪ੍ਰਾਣ ਆਧਾਰਾ ਤੁਝੀ ਪੇਖ ਪੇਖ ਮਨ ਸਾਧਾਰਾ ਤੂੰ ਸਾਜਨ ਤੂੰ ਪ੍ਰੀਤਮ ਮੇਰਾ ਚਿਤੈਨ ਵਿਸਰੈ ਕਾਹੂ ਮੇਰਾ ਰਾਉ ਬੈ ਖਰੀਦ ਹੋਂ ਦਾਸਰੋ ਤੇਰਾ ਤੂੰ ਪਾਰੋ ਠਾਕੁਰ ਗੁਣੀ ਗਹੇਰਾ ਕੋਟ ਦਾਸ ਜਾਂ ਕੈ ਦਰਬਾਰੀ ਨਿਮਖ ਨਿਮਖ ਵਸੈ ਤਿਨ ਨਾਲੇ ਹਾਂ ਕਿਛ ਨਾਹੀਂ ਸਭ ਕੁਛ ਤੇਰਾ ਓਤ ਪੋਤ ਨਾਨਕ ਸੰਗ ਬਸੇਰਾ ਸੂਹੀ ਮਹੱਲਾ ਪੰਜਵਾਂ ਸੂਖ ਮਹਿਲ ਜਾਂ ਕੇ ਊਚ ਦੁਆਰੇ ਤਾਮਹਿ ਵਾਸਤੇ ਭਗਤ ਪਿਆਰੀ ਸਹਿਜ ਕਥਾ ਪ੍ਰਭ ਕੀ ਅਤ ਮੀਠੀ ਵਿਰਲੇ ਕਾਹੂ ਨੇਤਰੋ ਡੀਠੀ ਰਾਉ ਤਹਿ ਗਾ ਗੀਤ ਨਾਦ ਅਖਾਰੇ ਸੰਗਾ ਊਹਾ ਸੰਤ ਕਰੇ ਹਰ ਰੰਗਾ ਤਹਿ ਮਰਨ ਨਾ ਜੀਵਨ ਸੁਹਾ ਸੋਗ ਨਾ ਹਰਕਾ ਸਾਚ ਨਾਮ ਕੀ ਅੰਮ੍ਰਿਤ ਵਰਖਾ ਗੋਹਜ ਕਥਾ ਇਹ ਗੁਰ ਤੇ ਜਾਣੀ ਨਾਨਕ ਬੋਲੇ ਹਰ ਹਰ ਬਾਣੀ ਸੂਹੀ ਮਹੱਲਾ ਪੰਜਵਾਂ ਜਾਂ ਕਹਿ ਦਰਸ ਪਾਪ ਕੋਟ ਉਤਾਰੀ ਪੇਟ ਦਸੰਗ ਇਹੀ ਪਵ ਜਲ ਤਾਰੀ ਓਏ ਸਾਜਨ ਓਏ ਮੀਤ ਪਿਆਰੀ ਜੋ ਹਮ ਕਉ ਹਰ ਨਾਮ ਚਤਾਰੇ ਰਹਾਉ ਜਾਂ ਕਾ ਸ਼ਬਦ ਸੁਣਤ ਸੁਖ ਸਾਰੀ ਜਾਂ ਕੀ ਟਹਿਲ ਜਮ ਦੂਤ ਬਿਦਾਰੀ ਜਾਂ ਕੀ ਧੀਰ ਕੇ ਸਮਨ ਸੁਧਾਰੀ ਜਾਂ ਕਹਿ ਸਿਮਰਨ ਮੁਖ ਉਜਲਾਰੀ ਪ੍ਰਭ ਕੇ ਸੇਵਕ ਪ੍ਰਭ ਆਪ ਸਵਾਰੀ ਸ਼ਰਨ ਨਾਨਕ ਤਿਨ ਸਦਬਲਹਾਰੀ ਸੂਹੀ ਮਹੱਲਾ ਪੰਜਵਾਂ ਰਹਿਣ ਨਾ ਪਾਵੇ ਸੁਰ ਨਰ ਦੇਵਾ ਊਠ ਸੁਧਾਰੀ ਕਾਰ ਮੁਨ ਜਨ ਸੇਵਾ ਜੀਵਤ ਪੇਖੇ ਜਿਨੀ ਹਰ ਹਰ ਤੇ ਆਇਆ ਸਾਧ ਸੰਗ ਤਿਨੀ ਦਰਸ਼ਨ ਪਾਇਆ ਰਹਾਉ ਬਾਦਸ਼ਾਹ ਸ਼ਾਹ ਵਪਾਰੀ ਮਰਨਾ ਜੋ ਦੀ ਸਹਿ ਸੋ ਕਾਲ ਹੈ ਕਰਨਾ ਕੂੜੈ ਮੂੰਹ ਲਪਟ ਲਪਟਾਨਾ ਛੋੜ ਚਲਿਆ ਤਾਂ ਫਿਰ ਪਛਤਾਨਾ

ਮਹਿ ਲਪਟਾ ਨ ਰਹਾਉ ਮਹਾਮੋਹ ਮੋਹ ਯੋਗਾ ਵਾਰਾ ਪੇਖਤ ਪੇ ਵੇਖਤ ਊਠ ਸਦਾਰਾ ਊਚ ਤੇ ਊਚ ਤਾਂ ਕਾ ਦਰਬਾਰਾ ਕਈ ਜੰਤ ਬਨਾਹੀ ਉਪਾਰਾ ਦੂਸਰ ਹੋਆ ਨਾ ਕੋ ਹੋਈ ਜਪ ਨਾਨਕ ਪ੍ਰਭ ਏਕੋ ਸੋਈ ਸੂਹੀ ਮਹੱਲਾ ਪੰਜਵਾਂ ਸਿਮਰ ਸਿਮਰ ਤਾਂ ਕਹੋ ਹਉ ਜੀਵਾਂ ਚਰਨ ਕਮਲ ਤੇਰੇ ਤੋਈ ਤੋਈ ਪੀਵਾਂ ਸੋ ਹਰ ਮੇਰਾ ਅੰਤਰ ਜਾਮੀ ਭਗਤ ਜਨਾ ਕਹਿ ਸੰਗ ਸੁਆਮੀ ਰਹਾਉ ਸੁਣ ਸੁਣ ਅੰਮ੍ਰਿਤ ਨਾਮ ਤੁਮ ਤੇ ਆਵਾਂ ਆਠ ਪਹਿਰ ਤੇਰੇ ਗੁਣ ਗਾਵਾਂ ਪੇਖ ਪੇਖ ਲੀਲਾ ਮਨ ਆਨੰਦਾ ਗੁਣ ਅਪਾਰ ਪ੍ਰਭ ਪਰਮਾਨੰਦਾ ਜਾ ਕੇ ਸਿਮਰਨ ਕਛ ਪਾਉ ਨਾ ਬਿਆ ਪੈ ਸਦਾ ਸਦਾ ਨਾਨਕ ਹਰਿ ਜਪੈ ਸੂਹੀ ਮਹੱਲਾ ਪੰਜਵਾਂ ਗੁਰ ਕੈ ਬਚਨ ਹਿਰਦੈ ਨਿਤੇ ਧਿਆਨ ਧਾਰੀ ਰਸਨਾ ਜਾਪ ਜਪੋ ਬਨਵਾਰੀ ਸਫਲ ਮੂਰਤ ਦਰਸ਼ਨ ਬਲਹਾਰੀ ਚਰਨ ਕਮਲ ਮਨ ਪ੍ਰਾਣ ਅਧਾਰੀ ਰਾਉ ਸਾਧ ਸੰਗ ਜਨ ਮਰਨ ਨਿਵਾਰੀ ਅੰਮ੍ਰਿਤ ਕਥਾ ਸੁਣ ਕਰਨ ਆਧਾਰੀ ਕਾਮ ਕ੍ਰੋਧ ਲੋਭ ਮੋਹ ਤਜਾਰੀ ਦ੍ਰਿੜ ਨਾਮ ਦਾਨ ਇਸ਼ਨਾਨ ਸੁਚਾਰੀ ਕਹੋ ਨਾਨਕ ਇਹ ਤਤ ਵਿਚਾਰੀ ਰਾਮ ਨਾਮ ਜਪ ਅਪਾਰ ਉਤਾਰੀ ਸੂਹੀ ਮਹੱਲਾ ਪੰਜਵਾਂ ਲੋਭ ਮੋਹ ਮਗਨ ਅਪਰਾਧੀ ਕਰਨ ਹਾਰ ਕੀ ਸੇਵਨਾ ਸਾਧੀ ਪਾਦਤ ਪਾਵਨ ਪ੍ਰਭ ਨਾਮ ਤੁਮਾਰੀ ਰਾਖ ਲਿਹ ਮੋਹ ਨਿਰਗੁਣ ਆਰੇ ਰਾਉ ਤੂੰ ਦਾਤਾ ਪ੍ਰਭ ਅੰਤਰ ਜਾਮੀ ਕਾਚੀ ਦੇਹੀ ਮਾਨੁਖ ਅਭਿਮਾਨੀ ਸਵਾਦ ਬਾਦ ਈਰਖ ਮਦ ਮਾਇਆ ਇਨ ਸੰਗ ਲਾਗ ਰਤਨ ਜਨਮ ਗਵਾਇਆ ਦੁਖ ਭੰਜਨ ਜਗ ਜੀਵਨ ਹਰ ਰਾਇਆ ਸਗਲ ਤਿਆਗ ਨਾਨਕ ਸ਼ਰਣਾਇਆ ਸੂਹੀ ਮਹੱਲਾ ਪੰਜਵਾਂ ਪੇਖਤ ਚਾਖਤ ਕਹੀਅਤ ਅੰਧਾ ਸੁਨੀਅਤ ਸੁਨੀਆ ਨਾਹੀ ਨਿਕਟ ਵਸ ਕਉ ਜਾਣਹਿ ਦੂਰੇ ਪਾਪੀ ਪਾਪ ਕਮਾਹੀ ਜੋ ਕਿਸ ਸੋ ਕਿਸ ਕਾਰ ਜਿਤ ਛੁਟੈਨ ਪਰਾਨੀ ਹਰ ਹਰ ਨਾਮ ਨਿਕਟ ਹਰ ਹਰ ਨਾਮ ਜਪ ਅੰਮ੍ਰਿਤ ਬਾਣੀ ਰਹਾਉ ਘੋਰ ਮਹਿਲ ਸਦਾ ਰੰਗ ਰਾਤਾ ਸੰਗ ਤੁਮਾਰੇ ਕਛੂ ਨਾ ਜਾਤਾ ਰਖੈ ਪੋਚਾਰ ਮਾਟੀ ਕਾ ਪਾਂਡਾ ਅਤਕੁਤੀ ਕੁਚੀਲ ਮਿਲੈ ਜਮ ਡਾਂਡਾ ਕਾਮ ਕ੍ਰੋਧ ਲੋਭ ਮੋਹ ਬਾਂਧਾ ਮਹਾਂਗਰਤ ਮਹਿ ਨਿਗਰਦ ਜਾਤਾ ਨਾਨਕ ਕੀ ਅਰਦਾਸ ਸੁਣੀ ਜੈ ਡੂਬਤ ਪਾਹਨ ਪ੍ਰਭ ਮੇਰੇ ਲਈ ਜੈ ਸੂਹੀ ਮਹੱਲਾ ਪੰਜਵਾਂ ਜੀਵਤ ਮਰੈ ਬੂਝੈ ਪ੍ਰਭ ਸੋਏ ਤਿਸ ਜਨ ਕਰਮ ਪ੍ਰਾਪਤ ਹੋਏ ਸੁਣ ਸਾਜਨ ਔਂਦ ਤਰ ਤਰੀਐ ਮਿਲ ਸਾਧੂ ਹਰ ਨਾਮ ਉਚਰੀਐ ਰਾਉ ਏਕ ਬਿਨਾ ਦੂਜਾ ਨਹੀਂ ਜਾਣੈ ਘਟ ਘਟ ਅੰਤਰ ਪਾਰ ਬ੍ਰਹਮ ਪਛਾਨੈ ਜੋ ਕਿਸ ਕਰੈ ਸੋਈ ਪਲ ਮਾਨੈ ਆਦਿ ਅੰਤ ਕੀ ਕੀਮਤ ਜਾਣੈ ਕਹੋ ਨਾਨਕ ਤਿਸ ਜਨ ਬਲਿਹਾਰੀ ਜਾਂ ਕਹਿ ਹਿਰਦੈ ਵਸੈ ਮੁਰਾਰੀ ਸੂਹੀ ਮਹੱਲਾ ਪੰਜਵਾਂ ਗੁਰ ਪਰਮੇਸ਼ਰ ਕਰਨੈ ਹਾਰ ਸਗਲ ਸ੍ਰੇਸ਼ਟ ਕਉ ਦੇ ਆਧਾਰ ਗੁਰ ਕੇ ਚਰਨ ਕੰਬਲ ਮਨ ਤਿਆਈ ਦੁਖ ਦਰਦ ਇਸ ਤਨ ਤੇ ਜਾਈ ਰਹਾਉ ਭਵਜਲ ਡੂਬਤ ਸਤਿਗੁਰ ਕਾਢੈ ਜਨਮ ਜਨਮ ਕਾ ਟੂਟਾ ਗੰਢੈ ਗੁਰ ਕੀ ਸੇਵਾ ਕਰੋ ਦਿਨ ਰਾਤ ਸੁਖ ਸਹਿਜ ਮਨ ਆਵੈ ਸ਼ਾਂਤ ਸਤਿਗੁਰ ਕੀ ਰੇਣ ਵਡਭਾਗੀ ਪਾਵੈ ਨਾਨਕ ਗੁਰ ਕਾ ਬਲ ਬਲ ਸਦ ਬਲ ਜਾਵੈ ਸੂਹੀ ਮਹੱਲਾ ਪੰਜਵਾਂ ਗੁਰ ਆਪਣੇ ਉੱਪਰ ਬਲ ਜਾਈਐ ਆਠ ਪੈਰ ਹਰ ਹਰ ਜਸ ਗਾਈਐ ਸਿਮਰੋ ਸੋ ਪ੍ਰਭ ਆਪਣਾ ਸੁਆਮੀ ਸਗਲ ਘਟਾਂ ਕਾ ਅੰਤਰ ਜਾਮੀ ਰਾਉ ਚਰਨ ਕਮਲ ਸਿਉ ਲਾਗੀ ਪ੍ਰੀਤ ਸਾਚੀ ਪੂਰਨ ਨਿਰਮਲ ਰੀਤ ਸੰਤ ਪ੍ਰਸਾਦ ਵਸੈ ਮਨ ਮਾਹੀ ਜਨਮ ਜਨਮ ਕੇ ਗਿਲ ਵਿਖ ਜਾਹੀ ਕਰ ਕਿਰਪਾ ਪ੍ਰਭ ਦੀਨ ਦਿਆਲਾ ਨਾਨਕ ਮਾਂਗੈ ਸੰਤਰ ਵਾਲਾ ਸੂਹੀ ਮਹੱਲਾ ਪੰਜਵਾਂ ਦਰਸ਼ਨ ਦੇਖ ਜੀ ਵਾਂਗੁਰ ਤੇਰਾ ਪੂਰਨ ਕਰਮ ਹੋਏ ਪ੍ਰਭ ਮੇਰਾ ਇਹ ਬੇਨੰਤੀ ਸੁਣ ਪ੍ਰਭ ਮੇਰੇ ਦੇਹ ਨਾਮ ਕਰ ਆਪਣੇ ਚੇਰੇ ਰਹਾਉ ਆਪਣੀ ਸ਼ਰਨ ਰਾਖ ਪ੍ਰਭ ਦਾਤੇ ਗੁਰਪ੍ਰਸਾਦ ਕਿਨੇ ਵਿਰਲੈ ਜਾਤੇ ਸੁਨੋ ਬਿਨੋ ਪ੍ਰਭ ਮੇਰੇ ਮੀਤਾ ਚਰਨ ਕਮਲ ਵਸੈ ਮੇਰੇ ਚੀਤਾ ਨਾਨਕ ਏਕ ਕਰ ਅਰਦਾਸ ਵਿਸਤਰ ਨਾਹੀ ਪੂਰਨ ਗੁਣਦਾਸ ਤੂਹੀ ਮਹੱਲਾ ਪੰਜਵਾਂ ਮੀਤ ਸਾਜਨ ਸਤਬੰਧ ਪਪਾਈ ਜਤ ਕਤ ਵੇਖੋ ਹਰ ਸੰਗ ਸਹਾਈ ਮੇਰੀ ਜਤ ਮੇਰੀ ਪਤ ਮੇਰੀ ਤਨ ਹਰ ਨਾਮ ਸੁਖ ਸਹਿਜ ਆਨੰਦ ਬਿਸਰਾਮ ਰਾਉ ਪਾਰ ਬ੍ਰਹਮ ਜਪ ਪਹਿਰ ਸਨਾ ਕੋਟ ਆਬਦ ਤਿਸ ਪੇ ਬੇਦਤ ਨਾਇ ਹਰ ਚਰਨ ਸ਼ਰਨ ਗੜ ਕੋਟ ਹਮਾਰੈ ਕਾਲ ਕੰਟਕ ਜਮ ਤਿਸ ਨਾਮ ਬਿਦਾਰੈ ਨਾਨਕ ਦਾਸ ਸਦਾ ਬਲਿਹਾਰੀ ਸੇਵਕ ਸੰਤ ਰਾਜਾ ਸੇਵ ਰਾਮ ਮੁਰਾਰੀ ਰਾਗ ਸੂਹੀ ਮਹੱਲਾ ਪੰਜਵਾਂ ਗੁਣ ਗੋਪਾਲ ਪ੍ਰਭ ਕੇ ਨਿਤ ਗਾਹਾਂ ਆਨੰਦ ਬਿਨੋਦ ਮੰਗਲ ਸੁਖ ਤਾਹਾਂ ਚਲ ਸਖੀਏ ਪ੍ਰਭ ਰਾਵਣ ਜਾਹਾਂ ਸਾਧ ਜਨਾ ਕੀ ਚਰਣੀ ਪਾਰ ਆਉ ਕਰ ਬੇਨਤੀ ਜਨ ਤੂਰ ਬਾਸ਼ਾਹਾ ਜਨਮ ਜਨਮ ਕੇ ਕਿਲ ਵਿਖ ਲਾਹਾ ਮਨ ਤਨ ਪ੍ਰਾਣ ਜੀਉ ਅਰ ਪਾਹਾ ਹਰ ਸਿਮਰ ਸਿਮਰ ਮਾਨ ਮੋਹ ਕਟਾਹਾਂ ਦੀਨ ਦਿਆਲ ਕਰੋ ਉਤਸ਼ਾਹ ਨਾਨਕ ਦਾਸ ਹਰ ਚਰਨ ਸਮਾਹਾ ਸੂਹੀ ਮਹੱਲਾ ਪੰਜਵਾਂ ਬੈਕੁੰਠ ਨਗਰ ਜਹਾਂ ਸੰਤ ਵਾਸਾ ਪ੍ਰਭ ਚਰਨ ਕਮਲ ਰਿਧ ਮਾਹੀ ਨਿਵਾਸਾ ਸੁਣ ਮਨ ਤਨ ਤੁਝ ਸੁਖ ਦਿਖ ਲਾਵੋ ਹਾਰ ਅਨਕ ਬਿੰਜਨ ਤੁਝ ਭੋਗ ਪਹੁੰਚਾਵੋ ਰਹਾਉ ਅੰਮ੍ਰਿਤ ਨਾਮ ਪੁੰਚ ਮਨ ਮਾਹੀ ਅਚਰਜਦ ਸਾਧ ਤਾਂ ਕੇ ਬਰਨੇ ਨਾ ਜਾਹੀ

ਦਿੱਤਾ। ਨਗਰ ਵਿੱਚ ਅੱਜ ਮਹਾਨ ਖੁਸ਼ੀਆਂ ਸਨ। ਸਾਰੇ ਸ਼ਹਿਰ ਵਿੱਚ ਸਵਾਗਤ ਦੇ ਸਮਾਨ ਲੱਗ ਰਹੇ ਸਨ ਤੇ ਸੰਗਤਾਂ ਇਕੱਤਰ ਹੋ ਦਰਸ਼ਨ ਕਰ ਰਹੀਆਂ ਸਨ। ਸੰਝਾ ਵੇਲੇ ਦੀਪਮਾਲਾ ਹੋਈ। ਹੁਣ ਜਦੋਂ ਸਤਿਗੁਰੂ ਜੀ ਦਰਬਾਰ ਸਾਹਿਬ ਜੀ ਨੂੰ ਆਏ ਤਾਂ ਸ਼ਹਿਰ ਦੇ ਚਾਹ ਮਲਾਦ ਝੱਲੇ ਨਾ ਜਾਣ। ਹਰ ਥਾਂ ਦੀਪਮਾਲਾ, ਹਰ ਥਾਂ ਪ੍ਰਸ਼ਾਦ, ਸਿਰ ਵਾਰਨੇ ਤੇ ਆਰਤੀਆਂ। ਭਾਵੇਂ ਤਦੋਂ ਨਗਰ ਅੱਜ ਨਾਲੋਂ ਬਹੁਤ ਨਿੱਕਾ ਸੀ, ਪਰ ਆਦਰ ਭਾਵਾਂ ਵਿੱਚ ਇੰਨਾ ਸਮਾਂ ਲੰਘ ਗਿਆ ਕਿ ਜਦੋਂ ਗੁਰੂ ਜੀ ਅਕਾਲ ਤਖ਼ਤ ਅਪੜੇ ਤਾਂ ਭਾਈ ਬੁੱਢੇ ਜੀ ਦੀ ਚਲਾਈ ਰੀਤ ਵਾਲੀ ਸੰਗਤ ਸ਼ਬਦ ਗਾਉਂਦੀ ਪਰਿਕਰਮਾ ਕਰਕੇ ਅਕਾਲ ਤਖ਼ਤ ਅਪੜੀ ਸ਼ਬਦ ਗਾ ਰਹੀ ਸੀ। ਇਸ ਵੇਲੇ ਮੀਰੀ ਪੀਰ ਦੇ ਮਾਲਕ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਸ਼ਬਦ ਕੀਰਤਨ ਦਾ ਪ੍ਰਭਾਵ ਦੇਖ ਕੇ ਬੜੇ ਪ੍ਰਸੰਨ ਹੋਏ। ਚੌਕੀ ਸਾਹਿਬ ਨਾਮ ਬਖਸ਼ਿਆ ਤੇ ਵਰ ਦਿੱਤਾ ਕਿ ਇਹ ਸ਼ੁਭ ਰੀਤ ਸਦਾ ਜਾਰੀ ਰਹੇ। ਇਹ ਸ਼ੁਭ ਰੀਤ ਚੌਕੀ ਸਾਹਿਬ ਦੀ ਤਦ ਤੋਂ ਅੱਜ ਤੱਕ ਬਰਾਬਰ ਜਾਰੀ ਹੈ। ਪੁਰਾਤਨ ਸਿੰਘਾਂ ਤੋਂ ਅਸੀਂ ਸੁਣਦੇ ਰਹੇ ਹਾਂ ਕਿ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਵਰ ਹੈ ਕਿ ਜਦੋਂ ਚੌਕੀ ਸਾਹਿਬ ਅਕਾਲ ਤਖ਼ਤ ਸਾਹਿਬ ਪਹੁੰਚਿਆ ਕਰੇਗੀ ਉਸ ਵੇਲੇ ਸਾਡਾ ਪ੍ਰਭਾਵ ਇਉਂ ਹੋਵੇਗਾ ਜਿਵੇਂ ਅਸੀਂ ਵਿੱਚ ਸ਼ਾਮਲ ਆ ਹੋਏ ਹਾਂ। ਇਸੇ ਵਰ ਕਰਕੇ ਪ੍ਰੇਮੀ ਤੇ ਇੱਛਾਵਾਨ ਸ਼ੁਕਰ ਵਿੱਚ ਆਪਾ ਅਰਪਣ ਕਰਨ ਵਾਲੇ ਪ੍ਰੇਮੀ ਇਸ ਵੇਲੇ ਅਕਸਰ ਤੇ ਅੰਦਰ ਭੋਗ ਵੇਲੇ ਵੀ ਕੜਾਹ ਪ੍ਰਸ਼ਾਦ ਦਾ ਥਾਲ ਲੈ ਕੇ ਚੌਂਕੀ ਸਾਹਿਬ ਦੇ ਹਾਜ਼ਰ ਹੋਇਆ ਕਰਦੇ ਹਨ। ਚੌਂਕੀ ਸਾਹਿਬ ਨਾਲ ਪੜ੍ਹੇ ਜਾਣ ਵਾਲੇ ਸ਼ਬਦ ਹਰ ਸਮੇਂ ਦੇ ਚੁਣੇ ਹੋਏ ਹਨ ਜੋ ਤਦੋਂ ਤੋਂ ਪੜ੍ਹੇ ਜਾਂਦੇ ਸਨ ਸੋਈ ਪੜ੍ਹੇ ਜਾਣੇ ਹੁਣ ਤੱਕ ਜਾਰੀ ਹਨ। ਕਈ ਪ੍ਰੇਮੀਆਂ ਨੇ ਇਸ ਤੋਂ ਮਗਰੋਂ ਹੋਰ ਚੜ੍ਹਨ ਵਾਲੀਆਂ ਚੌਂਕੀਆਂ ਦੀ ਵੀ ਰੀਤ ਤੋਰੀ। ਦੋ ਚੌਂਕੀਆਂ ਮਗਰੋਂ ਹੋਰ ਚੜ੍ਹਦੀਆਂ ਹਨ। ਅੱਡਣ ਸ਼ਾਹੀ ਸੰਤ ਭਾਈ ਆਇਆ ਸਿੰਘ ਜੀ ਨੇ ਸਵੇਰੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਜਾਣ ਤੋਂ ਮਗਰੋਂ ਵੀ ਇੱਕ ਚੌਂਕੀ ਚੜ੍ਹਾਉਣ ਦੀ ਰਸਮ ਜਾਰੀ ਕੀਤੀ ਸੀ। ਗੱਲ ਕੀ ਚੌਂਕੀ ਸਾਹਿਬ ਅੱਜ ਤੱਕ ਚੜ੍ਹਦੀ ਹੈ ਔਰ ਅਕਾਲ ਤਖ਼ਤ ਤਪੜਨ ਤੇ ਰੌਣਕ ਅਚਾਨਕ ਵੱਧ ਜਾਂਦੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਖੀ 38ਵੀਂ ਭਾਈ ਢੇਸਾ। ਢੇਸਾ ਪਹਿਲਾਂ ਅਣਹੋਣ ਦਾ ਬੰਦਾ ਸੀ, ਅਰਥਾਤ ਨਾਸਤਕ ਸੀ। ਵਸਦੇ ਰਸਦੇ ਸੰਸਾਰ ਵਿੱਚ ਉਸਨੂੰ ਇਉਂ ਭਾਸਦਾ ਸੀ ਕਿ ਕੁਛ ਹੈ ਹੀ ਨਹੀਂ। ਜੋ ਦਿਸਦਾ ਹੈ ਇਸ ਦੇ ਬਦਲਣ ਮਾਤਰ ਦੇ ਭੁਲੇਵੇਂ ਵਿੱਚ ਉਹ ਅਣਹੋਂਦ ਵਹਿੰਦਾ ਸੀ। ਇਹ ਨਹੀਂ ਸੀ ਸਮਝਦਾ ਕਿ ਜੋ ਬਦਲਣਾ ਹੈ ਇਹ ਵਿਨਾਸ਼ ਨਹੀਂ, ਇੱਕ ਹੋਂਦ ਹੈ ਔਰ ਇਹ ਸਭ ਉਸ ਸਦਾ ਹੀ ਹੋਣ ਦੇ ਲੱਖਣ ਹਨ। ਵਟਾਓ ਸਟਾਓ ਕਿਸੇ ਹੋਣ ਦੇ ਸਬੂਤ ਹਨ, ਅਣਹੋਣ ਦਾ ਨਹੀਂ। ਪਰ ਉਸਦੀ ਅਕਲ ਇਸ ਪੁੱਠੇ ਪਾਸੇ ਪਈ ਹੋਈ ਸੀ। ਉਂਝ ਉਸਦੀ ਅਕਲ ਚਤਰ ਸੀ। ਉਸਦੀ ਚਤਰਾਈ ਨੂੰ ਭਾਈ ਸਾਈਂ ਦਾਸ ਜੀ ਦੀ ਉਚੇਰੀ ਤੇ ਉੱਜਰ ਚਤਰਾਈ ਨੇ ਜੋ ਸੱਚ ਦੀ ਟੇਕ ਵਾਈ ਸੀ ਜਿੱਤ ਲਿਆ ਸੀ। ਉਸਦੀ ਅਕਲ ਨੂੰ ਜੋ ਸੱਖਣਾਪਣ ਵੇਖ ਰਹੀ ਸੀ ਭਾਈ ਜੀ ਨੇ ਭਰਿਆਪਣ ਦਿਖਾ ਦਿੱਤਾ ਸੀ। ਫਿਰ ਉਸਦੀ ਰਹਿਣੀ ਵਿੱਚ ਭਲੇ ਸੁਭਾਅ ਦੇ, ਸੇਵਾ ਦੇ, ਭਲੀ ਕਰਨੀ ਆਦਿ ਦੇ ਦਵਾ ਦਾਰੂ ਲਾ ਕੇ ਉਸ ਵਿੱਚ ਸੰਜਮ ਤੇ ਨੇਕੀ ਵਧਾਈ ਸੀ। ਢੇਸਾ ਤਾਂ ਸਮਝਦਾ ਸੀ ਕਿ ਮੈਂ ਪੂਰਨ ਹੋ ਚੱਲਿਆ ਹਾਂ, ਪਰ ਭਾਈ ਜੀ ਜਾਣਦੇ ਸੇ ਕਿ ਅਜੇ ਢੇਸਾ ਸਤਸੰਗ ਦੇ ਬਹਿਰੰਗ ਰੰਗਾਂ ਵਿੱਚ ਆਇਆ ਹੈ, ਅਜੇ ਤਾਂ ਗੁਣ ਪੈਦਾ ਹੋ ਰਹੇ ਹਨ। ਕਿਉਂਕਿ ਵਿਣ ਗੁਣ ਕੀਤੇ ਭਗਤ ਨਾ ਹੋਏ। ਜਪਜੀ ਸਾਹਿਬ, ਗੁਣ ਆਉਣ ਤਾਂ ਭਗਤੀ ਹੋਵੇ ਤੇ ਗੁਣ ਸਾਰੇ ਰੱਬ ਵਿੱਚ ਹਨ, ਬੰਦੇ ਤਾਂ ਨਿਰਗੁਣ ਹਨ, ਫਿਰ ਗੁਣ ਕੀ ਕੁ ਆਉਣ। ਸਤਸੰਗ ਵਿੱਚ ਰੱਬ ਦਾ ਨਿਵਾਸ ਹੈ, ਸਤਸੰਗ ਵਿੱਚ ਗੁਣ ਲੱਜਦੇ ਹਨ। ਕਿਉਂਕਿ ਸਤਸੰਗ ਸਾਈ ਦੀ ਮਾਨੋ ਹੱਟ ਹੈ ਤੇ ਉੱਥੇ ਗੁਣਾਂ ਦੀ ਰਾਸ ਮੌਜੂਦ ਰਹਿੰਦੀ ਹੈ। ਜੋ ਵਿਹਾਜਣਹਾਰਾਂ ਨੂੰ ਅਮਲ ਮਿਲਦੀ ਹੈ ਉੱਥੋਂ ਫੇਰ ਸਭ ਗੁਣ ਤੇਰੇ ਮੈਂ ਨਾਹੀਂ ਕੋਏ। ਜਪਜੀ ਸਾਹਿਬ, ਇਸ ਵਾਕ ਮੁਜਬ ਮੈਂ ਨਿਰਗੁਣ ਵਿੱਚ ਸਾਈ ਗੁਣੀ ਭੰਡਾਰ ਦੇ ਗੁਣ ਝਲਕੇ ਮਾਰਨ ਲੱਗ ਪੈਂਦੇ ਹਨ। ਤਦੇ ਵਾਕ ਹੈ ਮੇਰੇ ਮਾਧਵ ਜੀ ਸਤ ਸੰਗਤ ਮਿਲੈ ਸੋ ਤਰਿਆ, ਰਾਗ ਗੁਜਰੀ ਮਹਲਾ ਪੰਜਵਾਂ।
ਸੋ ਭਾਈ ਜੀ ਨੇ ਪਹਿਲਾਂ ਢੇਸੇ ਦੀ ਦਿਮਾਗੀ ਹਿਲਜੁਲ ਨੂੰ ਆਪਣੀ ਉਜਲ ਬੁੱਧੀ ਨਾਲ ਠੰਡ ਪਾਈ, ਫੇਰ ਦੂਜਾ ਸੰਜਮ ਸਿਖਾਇਆ, ਤੀਜਾ ਉਸ ਨੂੰ ਸੇਵਾ ਦੀ ਪਹਿਲੀ ਮੰਜ਼ਿਲ ਸਿਖਾਈ ਜੋ ਉਸ ਨੇ ਉਸ ਦੀ ਆਗਿਆ ਵਿੱਚ ਕੀਤੀ, ਚੌਥਾ ਫੇਰ ਢੇਸੇ ਨੂੰ ਕੀਰਤਨ ਸੁਣਨ ਦਾ ਰਸ ਪੈ ਗਿਆ, ਫਿਰ ਪੰਜਵਾਂ ਭਾਈ ਜੀ ਦੇ ਸਤਸੰਗ ਦੀ ਇੱਛਾ ਪ੍ਰਬਲ ਹੋ ਆਈ ਤੇ ਭਾਈ ਜੀ ਨੂੰ ਡੱਲੇ ਤੋਂ ਡਰੋਲੀ ਲੈ ਆਇਆ। ਵਰਤਾਓ ਤੇ ਸਤਸੰਗ ਨੇੜੇ ਹੋ ਗਿਆ, ਭਾਈ ਜੀ ਦਾ ਜੀਵਨ ਤੇ ਪ੍ਰਚਾਰ ਤੇ ਮਕਾਨ ਦਾ ਉਸਰਨਾ ਤੇ ਸਤਿਗੁਰਾਂ ਦਾ ਆ ਕੇ ਠਹਿਰਨਾ, ਸਾਰੇ ਸੋਹਣੇ ਨਜ਼ਾਰੇ ਅੱਖਾਂ ਅੱਗੋਂ ਲੰਘੇ। ਕਿਤਨਾ ਚਿਰ ਸਤਿਗੁਰ ਜੀ ਦੇ ਪ੍ਰਤੱਖ ਦਰਸ਼ਨ ਹੁੰਦੇ ਰਹੇ। ਛੇਵਾਂ, ਇਸ ਸਾਰੇ ਅਰਸੇ ਵਿੱਚ ਢੇਸਾ ਸਹਿਜ ਸੁਭਾਅ ਗੁਰਬਾਣੀ ਦਾ ਰਸੀਆ ਹੋ ਗਿਆ, ਗੁਰਬਾਣੀ ਦਾ ਪਾਠ ਮਨ ਦੀ ਸ਼ੁੱਧੀ ਵਾਸਤੇ ਕਰੀਦਾ ਹੈ, ਪਿਆਰ ਵਾਸਤੇ ਕਰੀਦਾ ਹੈ, ਦਿਲ ਦੇ ਇੱਕ ਰੁੱਖ ਵੱਲ ਝੁਕਾਓ ਪੈਦਾ ਕਰਨ ਵਾਸਤੇ ਕਰੀਦਾ ਹੈ। ਸੋ ਢੇਸਾ ਬੜੇ ਪ੍ਰੇਮ ਨਾਲ ਗੁਰਬਾਣੀ ਦਾ ਪਾਠ ਤੇ ਵਿਚਾਰ ਕਰਨ ਲੱਗ ਪਿਆ, ਬਾਣੀ ਦੇ ਵਿਚਾਰ ਵਾਲੇ ਅਸਰ ਨਾਲ ਦਿਮਾਗ ਮੰਜਣ ਲੱਗ ਪਿਆ। ਸੋ ਬਾਣੀ ਦੇ ਪਹਿਲੇ ਅਸਰ ਨੇ ਮਨ ਸਾਫ ਕੀਤਾ, ਮਾਇਆ ਦੀ ਮੈਲ ਤੋੜੀ ਤੇ ਵਿਚਾਰ ਰੂਪੀ ਅਸਰ ਨੇ ਦਿਮਾਗ ਗਿਆਨਮਈ ਕੀਤਾ। ਹੁਣ ਇਹ ਪ੍ਰਭਾਵ ਮਨ ਤੇ ਪੈਂਦਾ ਹੈ ਕਿ ਇੱਥੇ ਨਾਮ ਦਾ ਨਿਵਾਸ ਹੋ ਜਾਵੇ। ਸਤਵਾਂ, ਨਾਮ ਇੱਕ ਦਾਤ ਹੈ ਜੋ ਸਾਈਂ ਦੀ ਮਿਹਰ ਨਾਲ ਮਿਲਦੀ ਹੈ, ਕੋਈ ਨਹੀਂ ਸਿਮਰਨ ਕਰ ਸਕਦਾ ਜਿਸ ਪਰ ਮਿਹਰ ਨਹੀਂ। ਸੇ ਸਿਮਰਹਿ ਜਿਨ ਆਪ ਸਿਮਰਾਏ, ਤੇ ਇਸ ਮਿਹਰ ਦੀ ਪ੍ਰਾਪਤ ਦੀ ਜੁਗਤੀ ਅਗਲੀ ਤੁਕ ਵਿੱਚ ਹੈ। ਨਾਨਕ ਤਾਂ ਕਹਿ ਲਾਗੋ ਪਾਏ, ਨਾ ਹੀ ਕੋਈ ਜਪ ਤਪ ਸੰਜਮ ਤੇ ਸੇਵਾ ਕਰਨੀ ਇਸ ਦਾਤ ਦਾ ਹੱਕਦਾਰ ਬਣਾਉਂਦੀ ਹੈ, ਨਾ ਹੀ ਕੋਈ ਵਿਉਂਤ ਜਿਸ ਨਾਲ ਕਿ ਕਿਸੇ ਪ੍ਰਕਾਰ ਦੇ ਜ਼ੋਰ ਨਾਲ ਇਹ ਲੱਭ ਸਕੇ। ਜੇ ਕਿਸੇ ਕਿਹੋ ਦਿਸ ਆਵੇ ਤਾਂ ਕੋਈ ਕਿਉਂ ਮੰਗ ਲਏ, ਅੱਕੇ ਕੋਈ ਕਿਉਂ ਦੇਵਾਏ, ਇਹੋ ਹਰ ਤਨ ਜ਼ੋਰ ਕੀਤਾ ਕਿਸੇ ਨਾਲ ਨਾ ਜਾਏ ਵੰਡਾਇਆ। ਫਿਰ ਕਿੱਥੋਂ ਲੱਭਦਾ ਹੈ, ਹਰ ਤਨ ਰਤਨ ਜਵੇਹਰੀ ਸੋ ਗੁਰ ਹਰ ਤਨ ਹਰ ਪਾਸੋਂ ਦੇਵਾਇਆ। ਅਰਥਾਤ ਇਹੋ ਹਰ ਤਨ ਰਤਨ ਜਵਾਹਰਾਂ ਵਾਂਗੂ ਅਮੋਲਕ ਹੈ ਤੇ ਰੱਬ ਜੀ ਤੋਂ ਲੱਭਦਾ ਹੈ ਤੇ ਗੁਰੂ ਮਹਾਰਾਜ ਜੀ ਰੱਬ ਪਾਸੋਂ ਦਿਵਾਉਂਦੇ ਹਨ ਤੇ ਰੱਬ ਜੀ ਇਹ ਕਿਸ ਤਰ੍ਹਾਂ ਦਿੰਦੇ ਹਨ। ਜਿਸ ਨੂੰ ਸਤਿਗੁਰ ਨਾਲ ਹਰ ਸਰਦਾ ਲਾਏ ਤਿਸ ਹਰ ਤਨ ਕੀ ਵੰਡ ਹੱਥ ਆਵੇ, ਜਿਸ ਨੂੰ ਕਰਤਾ ਤੁਰ ਲਿਖ ਪਾਇਆ। ਵਾਰ ਬਿਲਾਵਨ ਮਹਿਲਾ ਚੌਥਾ। ਫਿਰ ਜੋ ਮਨ ਨੂੰ ਸ਼ੁੱਧ ਕਰਨਾ ਹੈ, ਆਚਰਣ ਨੇਕ ਬਣਾਉਣੇ ਹਨ, ਸੇਵਾ ਤੇ ਸੰਜਮ ਸਿੱਖਣਾ ਹੈ, ਨਿਤਨੇ ਦੀ ਬਾਣੀ ਦਾ ਪਾਠ ਅਭਿਆਸ ਕਰਨਾ ਹੈ, ਇਸ ਦਾ ਕੀ ਮਤਲਬ? ਉੱਤਰ ਇਹ ਕਿ ਨਾਮ ਤਾਂ ਰੱਬੀ ਦਾਤ ਹੈ, ਪਰ ਦਾਤਾ ਜਦ ਦਾਤ ਦਿੰਦਾ ਹੈ ਤਾਂ ਮੰਗਤਾ ਅੱਗੋਂ ਝੋਲੀ ਅੜਦਾ ਹੈ। ਸੋਈ ਸ਼ੁਭ ਗੁਣਾਂ ਦਾ ਧਾਰਨਾ, ਸੇਵਾ ਤੇ ਬਾਣੀ ਦਾ ਅਭਿਆਸ ਕਰਨਾ ਕੁਛ ਇਸੇ ਤਰ੍ਹਾਂ ਦੀ ਇੱਕ ਤਿਆਰੀ ਹੈ। ਇਸ ਨਾਲ ਮਨ ਸ਼ੁੱਧ ਹੋ ਕੇ ਸਾਈਂ ਦੇ ਦਰ ਝੋਲੀ ਵਾਂਗੂ ਅੱਡਿਆ ਜਾਂਦਾ ਹੈ। ਜਦੋਂ ਫਿਰ ਦਾਤ ਮਿਲਦੀ ਹੈ ਤਾਂ ਝੋਲੀ ਦੇ ਵਿੱਚ ਪੈਂਦੀ ਹੈ। ਭਾਈ ਸਾਈਂਦਾਸ ਜੀ ਨੇ ਢੇਸੇ ਨੂੰ ਅਣਹੋਂਦ ਭਾਵ ਦੇ ਹਨੇਰੇ ਵਿੱਚੋਂ ਕੱਢ ਕੇ ਤੋਟੇ ਤੇ ਸ਼ੂਨਤਾ ਦੇ ਅੰਦਰ ਵਾਪਰ ਰਹੇ ਅਸਰ ਤੋਂ ਸਾਫ ਕਰਕੇ ਸ਼ੁਭ ਗੁਣਾਂ ਵਿੱਚ ਸ਼ੁੱਧ ਮਨ ਕਰਕੇ ਸਤਿਗੁਰਾਂ ਵੱਲੋਂ ਹਰ ਧਨ ਦੀ ਦਾਤ ਦਿਵਾਏ ਜਾਣ ਲਈ ਤਿਆਰ ਕਰ ਰੱਖਿਆ ਸੀ। ਡਰੋਲੀ ਨਿਵਾਸ ਦੇ ਦਿਨਾਂ ਵਿੱਚ ਆਪ ਸਤਿਗੁਰੂ ਜੀ ਇੱਕ ਦਿਹਾੜੇ ਬਾਹਰ ਸ਼ਿਕਾਰ ਤੋਂ ਆਏ ਕਿਸੇ ਖੂਹ ਤੇ ਬੈਠੇ ਸਨ ਕਿ ਢੇਸਾ ਸਾਰੇ ਸਿੱਖਾਂ ਤੋਂ ਪਹਿਲਾਂ ਅੱਪੜ ਪਿਆ। ਗੁਰੂ ਜੀ ਨੂੰ ਪਿਆਸ ਲੱਗ ਰਹੀ ਸੀ। ਢੇਸੇ ਨੇ ਦੌੜ ਕੇ ਖੂਹ ਤੋਂ ਜਲ ਆਂਦਾ ਤੇ ਛਕਾਇਆ। ਸਤਿਗੁਰੂ ਜੀ ਨੇ ਇੱਕ ਤਿਰਛੀ ਨਿਗਾਹ ਵੱਲ ਵੇਖਿਆ, ਫਿਰ ਬੋਲੇ, ਤੇਰਾ ਨਾਮ? ਢੇਸਾ। ਜੀਓ,
ਦਾਸ ਦਾ ਨਾਮ ਹੈ ਟੇਸਾ। ਸਤਿਗੁਰੂ ਜੀ ਅਜੇ ਵੇੜਾ ਨਹੀਂ ਆਇਆ। ਇਹ ਸੁਣ ਕੇ ਟੇਸਾ ਪੈਰਾਂ ਤੇ ਢਹਿ ਪਿਆ ਤੇ ਬੋਲਿਆ, ਦਰ ਟੱਕਣੀ ਬਖਸ਼ੀ ਰੱਖਣੀ। ਸਤਿਗੁਰ ਜੀ ਹਾਂ, ਪਰ ਉਹ ਅਜੇ ਉਹ ਵੇੜਾ ਨਹੀਂ। ਇਹ ਗੱਲ ਬੀਤ ਗਈ। ਟੇਸੇ ਨੇ ਸਾਈਂ ਦਾਸ ਨੂੰ ਦੱਸਿਆ। ਭਾਈ ਸਾਈਂ ਦਾਸ ਨੇ ਆਖਿਆ, ਟੇਸਿਆ ਤਦ ਭਲੀ ਮੰਗ ਮੰਗੀ, ਦਰ ਟੱਠਣੀ ਮਿਲੀ ਰਹੇ, ਸਾਡੇ ਲਈ ਤਾਂ ਇਹੋ ਬਸ ਹੈ ਟੇਸਾ। ਪਰ ਭਾਈ ਸਾਹਿਬ ਜੀ, ਮੈਂ ਉਸ ਵੇਲੇ ਮੰਗਿਆ ਕੁਛ ਨਹੀਂ ਸੀ, ਇਹ ਮੈਂ ਬੇਅਦਬੀ ਸਮਝੀ ਸੀ ਜਿਸ ਦੇ ਕਰਨੋਂ ਡਰਦਾ ਸਾਂ। ਭਾਈ ਜੀ, ਤੁਸਾਂ ਭਲਾ ਕੀਤਾ, ਪਰ ਉਹ ਸ਼ੈਨ ਚ ਆਪੇ ਤਰੁੱਠਣ ਲੱਗਾ ਸੀ ਤੇ ਤੂੰ ਸਮਝ ਤਰੁੱਠ ਪਿਆ ਹੈ। ਹੁਣ ਤਾਂ ਸਮੇਂ ਦੀ ਗੱਲ ਰਹਿ ਗਈ ਹੈ, ਦਾਤ ਮਿਲਣੀ ਤਾਂ ਨਿਸ਼ਚੇ ਹੋ ਗਈ ਹੈ, ਅਜੇ ਵੇਲਾ ਨਹੀਂ ਆਇਆ। ਇਸ ਦਾ ਅਰਥ ਇਹ ਹੈ ਕਿ ਦਾਤ ਤਾਂ ਜ਼ਰੂਰ ਮਿਲਣੀ ਹੈ, ਪਰ ਅਜੇ ਸਮਾਂ ਨਹੀਂ ਆਇਆ। ਸਮਾਂ ਆਵੇਗਾ ਤਾਂ ਮਿਲੇਗੀ। ਸੋ ਮਿਲਣਾ ਤਾਂ ਨਿਸ਼ਚੇ ਹੋ ਗਿਆ, ਵਕਤ ਅਨਿਸ਼ਚੇ ਰਿਹਾ। ਸੋ ਵਡੇਰਾ ਕੰਮ ਤਾਂ ਹੋ ਗਿਆ, ਸਮੇਂ ਦਾ ਕੀ ਹੈ? ਇਹ ਤਾਂ ਬੀਤਦਾ ਰਹਿੰਦਾ ਤੇ ਮਿੱਥਿਆ ਹੋਇਆ ਅਵਸਰ ਆ ਹੀ ਜਾਂਦਾ ਹੈ। ਹੁਣ ਸ਼ੁਕਰ ਵਿੱਚ ਰਹੋ। ਟੇਸਾ ਜੀਓ, ਦਾਤਾ ਜੀਓ, ਮੈਨੂੰ ਤਾਂ ਆਪਣੇ ਸਤਸੰਗ ਦਾ ਦਰ ਬਖਸ਼ੀ ਰੱਖੋ। ਫਿਰ ਜੋ ਦਿਓ ਸੋ ਵਾਧਾ, ਤੇ ਜਦੋਂ ਦਿਓ ਸੋ ਤਦੋਂ ਵੀ ਵਾਧਾ। ਇਸ ਤਰ੍ਹਾਂ ਦੇ ਬਚਨ ਬਿਲਾਸ ਮਗਰੋਂ ਢੇਸਾ ਉਸੇ ਤਰ੍ਹਾਂ ਲੱਗਾ ਰਿਹਾ। ਇੱਕ ਦਿਨ ਸਵੇਰ ਸਾਰ ਜਦੋਂ ਕਿ ਸਤਿਗੁਰੂ ਜੀ ਤੁਰਨ ਦੀਆਂ ਤਿਆਰੀਆਂ ਕਰ ਰਹੇ ਸੇ, ਢੇਸਾ ਬਾਣੀ ਪੜ੍ਹਦਾ ਖੇਤਾਂ ਦੇ ਵਿੱਚ ਦੀ ਜਾ ਰਿਹਾ ਸੀ ਕਿ ਉਸਦੀ ਮਧੁਰ ਧੁਨੀ ਸਤਿਗੁਰਾਂ ਨੇ ਸੁਣੀ। ਆਪ ਉਸ ਵੇਲੇ ਇੱਕ ਵਗਦੇ ਖੂਹ ਵਿੱਚ ਬੱਚੇ ਤੇ ਵਗਦੇ ਜਲ ਵਿੱਚ ਚਰਨ ਰੱਖੀ ਬੈਠੇ ਸਨ। ਮਿੱਠੀ ਧੁਨ ਸੁਣ ਕੇ ਆਪ ਬੜੇ ਖੁਸ਼ ਹੋਏ ਤੇ ਬੋਲੇ, ਢੇਸਿਆ। ਢੇਸਾ ਭੱਜ ਕੇ ਆਇਆ ਤੇ ਚਰਨਾਂ ਤੇ ਢਹਿ ਪਿਆ। ਸਤਿਗੁਰੂ ਜੀ, ਢੇਸਾ, ਢੇਸਾ ਜੀ ਸੱਚੇ ਪਾਤਸ਼ਾਹ। ਸਤਿਗੁਰੂ ਜੀ, ਜਾ ਇੱਕ ਖੋਹ ਹੋਰ ਅੱਗੇ ਤੇ ਉਜਾੜ ਵਿੱਚ ਇੱਕ ਘੜੀ ਬੈਠ ਕੇ ਆ ਜਾ। ਜਾ ਚੁੱਪ ਚੁੱਪ ਬੈਠ ਕੇ ਆ ਜਾ। ਢੇਸਾ ਮੱਥਾ ਟੇਕ ਕੇ ਤੁਰ ਗਿਆ। ਦਿਲ ਵਿੱਚ ਇੱਕ ਚਾਓ ਹੈ ਤੇ ਇੱਕ ਸਹਿਮ ਹੈ। ਦਾਤੇ ਨੇ ਹੁਕਮ ਦਿੱਤਾ ਹੈ, ਇਸ ਗੱਲ ਦਾ ਤਾਂ ਚਾਓ ਹੈ, ਕੀ ਹੋਣਾ ਹੈ ਇਹ ਸਹਿਮ ਹੈ। ਪਰ ਉਹ ਗੁਰੂ ਗੁਰੂ ਜਪਤਾ ਤੁਰੀ ਗਿਆ ਤੇ ਜਾ ਕੇ ਇੱਕ ਉਜਾੜ ਵਿੱਚ ਬੈਠਾ। ਢੇਸੇ ਨੇ ਹੁਣ ਅੱਖਾਂ ਮੀਟ ਲਈਆਂ ਤੇ ਮੂੰਹ ਬੰਦ ਕਰ ਲਿਆ। ਚਾਰ ਚੁਫੇਰੇ ਚੁੱਪ ਚਾਪ ਸੀ, ਕੰਨਾਂ ਵਿੱਚ ਲੱਗੀ ਆਪਣੇ ਹੀ ਸਰੀਰ ਦੇ ਅੰਤਰੀਵ ਅੰਗਾਂ ਦੀ ਹਰਕਤ ਸੁਣਾਈ ਦੇਣ। ਸ਼ਾਂ ਸ਼ਾਂ ਪਰ ਢੇਸੇ ਕਿਹਾ, ਸੱਚਮੁੱਚ ਸਤਿਗੁਰ ਨੇ ਇਹ ਸ਼ਾਂ ਸ਼ਾਂ ਸੁਣਨ ਤਾਂ ਮੈਨੂੰ ਨਹੀਂ ਘੱਲਿਆ, ਇਹ ਤਾਂ ਐਵੇਂ ਪਈ ਇਕਾਂਤ ਵਿੱਚ ਸੁਣੀਦੀ ਹੈ, ਜਦੋਂ ਕਿ ਬਾਹਰ ਦੇ ਉੱਚੇ ਸ਼ਬਦ ਬੋਲਣੋਂ ਹਟ ਜਾਣ। ਮੈਨੂੰ ਸਤਿਗੁਰ ਨੇ ਇਹਦੇ ਸੁਣਨ ਲਈ ਨਹੀਂ ਘੱਲਿਆ ਹੋਣਾ, ਉਹ ਉੱਚਾ ਦਾਤਾ ਕਿਸੇ ਉੱਚੇ ਮੰਤਵ ਤੇ ਆਪਣੇ ਸੇਵਕਾਂ ਨੂੰ ਤੋਰਦਾ ਹੈ। ਇਹ ਸ਼ਾਂ ਸ਼ਾਂ ਤਾਂ ਨਿੰਮ ਬਹੁਤ ਪੀ ਲਈਏ ਜਾਂ ਖੁਸ਼ਕੀ ਚੜ ਜਾਏ ਜਾਂ ਆਪੇ ਹੀ ਜ਼ੋਰਾਂ ਦੀ ਸੁਣ ਲਈਦੀ ਹੈ, ਤਾਂ ਤੇ ਇਧਰੋਂ ਧਿਆਨ ਮੋੜਾਂ। ਸੋ ਢੇਸੇ ਨੇ ਆਪਣੇ ਧਿਆਨ ਨੂੰ ਸ਼ਾਂ ਸ਼ਾਂ ਵੱਲੋਂ ਮੋੜਿਆ ਤਾਂ ਅੱਖਾਂ ਅੱਗੇ ਕਈ ਦੇਖੇ ਥਾਂ ਤੇ ਡਿੱਠੇ ਜੀਵ ਲੰਘੇ। ਢੇਸੇ ਕਿਹਾ, ਜ਼ਰੂਰ ਮੇਰੇ ਸਤਿਗੁਰ ਦਾ ਇਹ ਮਤਲਬ ਨਹੀਂ ਹੋਣਾ ਕਿ ਮੇਰੇ ਦਿਮਾਗ ਅੱਗੇ ਮੇਰੇ ਚੇਤੇ ਦੀ ਸ਼ਕਤੀ ਨਾਲ ਡਿੱਠੇ ਹੋਏ ਥਾਂ ਤੇ ਵੇਖੇ ਹੋਏ ਜੀਵ ਲਿਆ ਲਿਆ ਰੱਖੋ। ਜ਼ਰੂਰ ਮੇਰੇ ਸਤਿਗੁਰਾਂ ਦਾ ਆਸ਼ਾ ਗੰਭੀਰ ਤੇ ਉੱਚਾ ਹੈ। ਫਿਰ ਉਸਨੇ ਇਸ ਤੋਂ ਵੀ ਜੀਵ ਨੂੰ ਮੋੜ ਲਿਆ ਤੇ ਜੋ ਸੂਰਤ ਮਨ ਅੱਗੇ ਆਵੇ ਉਸ ਨੂੰ ਵੱਜ ਕੇ ਬਾਹਰੋਂ ਵੀ ਟੋਰ ਦੇਵੇ ਤੇ ਅੰਦਰ ਇੱਕ ਵੇਲ ਜਿਹੀ ਲੱਗੀ ਭਸਮ। ਢੇਸੇ ਕਿਹਾ, ਜ਼ਰੂਰ ਮੇਰੇ ਦਾਤੇ ਦਾ ਵੇਲ ਮਾਤਰ ਨੂੰ ਤੱਕਣਾ ਮੇਰੇ ਘੱਲਣ ਦਾ ਪ੍ਰਯੋਜਨ ਨਹੀਂ ਹੋ ਸਕਦਾ। ਤਦ ਉਸ ਆਖਿਆ, ਹੁਣ ਮੈਂ ਹੋਰ ਕਰਾਂ ਕੀ? ਨਾ ਸ਼ਾਂ ਸ਼ਾਂ ਸੁਣਾ, ਨਾ ਮੂਰਤਾਂ ਦੇ ਅਕਸ਼ ਵੇਖਾਂ, ਹਾਂ ਸਭ ਨੂੰ ਵਰਜ ਰਿਹਾ ਆ। ਜੋ ਵੇਲ ਜਿਹੀ ਪਈ ਹੈ ਉਸ ਵਿੱਚ ਟਿਕਾਂ, ਪਰ ਉਹ ਮੈਂ ਕਿਉਂ ਕਰਣੀਆਂ ਵਿੱਚ ਲੱਗ ਪਿਆ ਹਾਂ? ਮੈਨੂੰ ਬਹਿ ਆਉਣ ਦਾ ਹੁਕਮ ਹੈ, ਘੜੀ ਭਰ ਬਹਿ ਕੇ ਤੁਰ ਜਾਵਾਂ, ਪਰ ਹਾਂ ਚੁੱਪ ਬਹਿ ਕੇ ਤੁਰ ਜਾਵਾਂ ਹੈਂ, ਪਰ ਮੈਂ ਤਾਂ ਆਪੇ ਕੁਛ ਕੁਛ ਕਰਨ ਲੱਗ ਪਿਆ ਹਾਂ। ਸੋ ਮੈਂ ਕਰਾਂ ਕੁਛ ਨਾ, ਕਰਾਂ ਜਿਹਾ ਹੋਰ ਹਾਂ, ਪਰ ਕੁਛ ਨਾ ਕਰਨੇ ਵਾਲਾ ਹੋਵਾਂ ਕਿ ਕੂੰ? ਮਨ ਨੇ ਕੁਛ ਕਰਨਾ ਹੀ ਹੋਇਆ, ਵਰਜ ਰਹਾਉਣਾ ਕੁਛ ਕਰਨੋ, ਬਸ ਇਹੋ ਵੀ ਅਕਰਾਂ ਮੈਂ ਕਰਾਂ। ਹੁਣ ਚੇਤਾ ਆਇਆ ਭਾਈ ਦਾਸ ਸਾਈਂ ਦਾਸ ਜੀ ਦਾ, ਪਰ ਸੂਰਤ ਅੱਖਾਂ ਅੱਗੇ ਨਾ ਆਈ। ਸੋਚ ਫੁਰੀ, ਮੈਂ ਉਹਨਾਂ ਨੂੰ ਪੁੱਛਿਆ ਹੁੰਦਾ ਕਿ ਇਹੋ ਜਿਹੇ ਸਮੇਂ ਕੀ ਕਰੀਦਾ ਹੈ ਤਾਂ ਹੁਣ ਔਖਾ ਨਾ ਹੁੰਦਾ। ਅੱਛਾ, ਭਾਈ ਜੀ ਕਿਹਾ ਕਰਦੇ ਹਨ ਕਿ ਦੇਸ਼ ਕਾਲ
ਤਾਂ ਪੜ੍ਹਦੇ ਹੀ ਹੈ ਨਾ, ਜੋ ਅਸਲ ਸਿਆ ਨੂੰ ਡੈਂਗ ਪਾ ਪਾ ਦੱਸਦੇ ਹਨ। ਸੋ ਮੈਂ ਸਮਝਾਂ ਕਿ ਭਾਈ ਜੀ ਮੇਰੇ ਕੋਲ ਹਨ, ਇਸ ਵੇਲੇ ਹਨ, ਸੋ ਮੈਂ ਉਹਨਾਂ ਵੱਲ ਤੱਕਦਾ ਹਾਂ, ਉਹ ਦੱਸਣਗੇ ਕਿ ਮੈਂ ਕਿਵੇਂ ਕਰਾਂ। ਢੇਸਾ ਹੁਣ ਜ਼ੋਰ ਲਾਵੇ, ਸਾਈਂਦਾਸ ਜੀ ਦਾ ਚਿਹਰਾ ਅੱਖਾਂ ਅੱਗੇ ਨਾ ਆਵੇ। ਹੁਣ ਜਗਤ ਦੇ ਦੇਖੇ ਸੁਣੇ ਆਪਣੇ ਪਰਾਏ ਵੈਰੀ ਸੱਜਣ ਤਾਂ ਪਏ ਅੱਖਾਂ ਅੱਗੇ ਝਲਕੇ ਮਾਰਨ, ਪਰ ਗੁਰਮੁਖ ਦਾ ਚਿਹਰਾ ਨਦਰੀ ਨਾ ਆਵੇ। ਫੇਰ ਜ਼ੋਰ ਲਾਇਆ ਪਰ ਗੁਰਮੁਖ ਦਾ ਧਿਆਨ ਨਾ ਆਇਆ। ਖਿਆਲ ਤਾਂ ਸਾਰਾ ਸਾਈਂਦਾਸ ਵੱਲ ਲੱਗ ਗਿਆ ਪਰ ਸੂਰਤ ਨਾ ਦਿਸੀ। ਫਿਰ ਟੇਸੇ ਘਬਰਾ ਕੇ ਕਿਹਾ, ਵਾਹ ਅਵੈੜੇ ਮਨਾ, ਜੋ ਡਾਢੇ ਪਿਆਰੇ ਹਨ, ਜੋ ਇਸਤਰੀ ਪੁੱਤਰ ਸੰਬੰਧੀ ਸਭ ਤੋਂ ਉੱਚੇ ਸੁੱਚੇ ਸੋਹਣੇ ਤੇ ਮਿੱਠੇ ਹਨ, ਉਹ ਵੀ ਦਿਲ ਤੋਂ ਇੰਨੀ ਦੂਰ ਹਨ ਕਿ ਨਹੀਂ ਦੀਦੇ। ਹੁਣ ਸਹਿਰੇ ਸਾਰੇ ਪਏ ਦਿਲ ਦੇ ਨੇਤਰਾਂ ਅੱਗੇ ਘੂਮਰ ਪਾਉਂਦੇ ਹਨ। ਵਰਜ ਵਰਜ ਹਟਾਉਂਦਾ ਹਾਂ ਪਰ ਸ਼ਹਿਦ ਵਾਲੇ ਮੱਖੀਆਂ ਹਾਰ ਪਏ ਘੁੰਮਦੇ ਹਨ। ਤੇ ਉਹ ਜੋ ਮੈਨੂੰ ਪਿਆਰਾ ਹੈ, ਜਿਸ ਦੀ ਮੇਰੇ ਨਾਲ ਨਿਸ਼ਕਾਮ ਪ੍ਰੀਤ ਹੈ, ਜਿਸ ਮੇਰਾ ਉਧਾਰ ਕਰਨਾ ਹੈ, ਦਿਲ ਅੱਗੇ ਸੂਰਤ ਧਾ ਕੇ ਨਹੀਂ ਆਉਂਦਾ। ਦਿਲ ਮੇਰਾ ਠੀਕ ਮੈਲਾ ਹੀ ਹੈ। ਤਦੇ ਸਤਿਗੁਰੂ ਜੀ ਨੇ ਉਸ ਦਿਨ ਕਿਹਾ ਸੀ, ਅਜੇ ਵੇਲਾ ਨਹੀਂ ਆਇਆ। ਮੈਂ ਸਮਝਦਾ ਸਾਂ ਕਿ ਬਾਣੀ ਤੇ ਸੇਵਾ ਨਾਲ ਮੇਰੀ ਮਹਿਲ ਚੜ ਗਈ ਹੈ। ਠੀਕ, ਮੇਰੇ ਮਨ ਦੀ ਮੋਟੀ ਮਹਿਲ ਚੜ ਗਈ, ਪਰ ਹਾਏ, ਕੋਈ ਬਰੀਕ ਮਹਿਲ, ਡਾਢੀ ਚੰਬੜਨ ਵਾਲੀ ਮਹਿਲ ਮੇਰੇ ਅੰਦਰ ਹੈ, ਜੋ ਮੇਰੇ ਦਿਲ ਦੇ ਸ਼ੀਸ਼ੇ ਨੂੰ ਧੁੰਦਲਾ ਕਰ ਰਹੀ ਹੈ, ਜਿਸ ਵਿੱਚੋਂ ਪ੍ਰੀਤ ਵਾਲੇ, ਨਿਰਮਲ ਮਨ ਵਾਲੇ, ਸਾਈਂ ਦੇ ਪਿਆਰੇ, ਸੁੱਚੇ ਆਤਮਾ ਵਾਲੇ ਗੁਰਮੁਖ ਦਾ ਦੀਦਾਰ ਨਹੀਂ ਦਿਸਦਾ। ਜਾਂ ਖਬਰੇ ਇਉਂ ਹੈ ਕਿ ਮੇਰਾ ਦਿਲ, ਜੋ ਇੱਕ ਮੰਦਰ ਹੈ, ਜਿਸ ਵਿੱਚ ਮੇਰੇ ਮਿੱਤਰ ਸਾਕ ਸੰਬੰਧੀ ਤਾਂ ਭੱਜੇ ਆ ਰਹੇ ਹਨ, ਕਿਉਂਕਿ ਇਹ ਉਹਨਾਂ ਲਈ ਸੋਹਣਾ ਹੈ, ਪਰ ਗੁਰਮੁਖ ਨਹੀਂ ਆਉਂਦੇ, ਕਿਉਂਕਿ ਇਹ ਉਹਨਾਂ ਲਈ ਅਜੇ ਕੋਥਰਾ ਥਾਂ ਹੈ। ਕੀ ਜਾਣੀਏ, ਇਹ ਮੇਰੇ ਮਨ ਦੀ ਮਹਿਲ ਕੋਈ ਸੂਖਮ ਥਿੰਦੀ ਮਹਿਲ ਹੈ, ਜੋ ਮੈਨੂੰ ਉਂਝ ਤਾਂ ਦੀਦੀ ਨਹੀਂ, ਪਰ ਉਸ ਵਿੱਚੋਂ ਸੂਖਮ ਆਕਾਰ ਵਾਲੀਆਂ ਚੀਜ਼ਾਂ ਨਹੀਂ ਦਿਸਦੀਆਂ ਤੇ ਮੋਟੇ ਆਕਾਰ ਵਾਲੀਆਂ ਦਿਸਦੀਆਂ ਹਨ। ਹੁਣ ਅਚਾਨਕ ਢੇਸੇ ਨੂੰ ਚੇਤਾ ਆਇਆ ਤੇ ਉੱਚੀ ਬੋਲਿਆ, ਓਏ ਮੂਰਖਾ, ਤੈਨੂੰ ਤਾਂ ਹੁਕਮ ਸੀ ਕਿ ਚੁੱਪ ਕਰਕੇ ਬੈਠਾ, ਤੇ ਤੂੰ ਤਾਂ ਬਾਹਰੋਂ ਚੁੱਪ ਬੈਠਾ, ਤੇ ਤੇਰੇ ਅੰਦਰ ਘੋੜ ਦੌੜ ਹੋ ਰਹੀ ਹੈ ਤੇ ਰੋਲੇ ਪੈ ਰਹੇ ਹਨ, ਤੂੰ ਹੁਕਮ ਨਹੀਂ ਪਾ ਰਿਹਾ। ਅਡੋਲ ਹੋ, ਚੁੱਪ ਹੋ, ਕੁਛ ਨਾ ਕਰ, ਕੁਛ ਨਾ ਕਰ, ਟਿਕ ਚੁੱਪ। ਇਹ ਕਹਿ ਫਿਰ ਸਾਰੇ ਖਿਆਲ ਬਾਹਰ ਦੇ ਬਾਹਰ ਵਰਜ ਰਹਾਵੇ ਤੇ ਅੰਦਰ ਦੇ ਫੁਰਨੇ ਅੰਦਰ ਵਰਜ ਰਹਾਵੇ, ਪਰ ਇਹ ਵੀ ਯਤਨ ਨਾ ਹੋਇਆ। ਚੁੱਪ ਨਾ ਹੋਈ, ਚੁੱਪ ਕਿਵੇਂ ਹੋਵੇ, ਬਥੇਰੀ ਚੁੱਪ ਕਰੇ ਪਰ ਚੁੱਪ ਨਾ ਹੋਵੇ। ਸੋਚ ਫੇਰ ਆ ਪਵੇ, ਸੋਚ ਸੋਚੇ ਤਾਂ ਕੋਈ ਸੋਚ ਅਸੋਚ ਵਿੱਚ ਨਾ ਲੈ ਜਾਵੇ, ਉਹ ਤਾਂ ਸੋਚ ਦੀ ਗੰਢ ਸਗੋਂ ਖੁੱਲ ਪਵੇ। ਸੋ ਰਤਾ ਅੰਦਰ ਵੇਲ ਜਿਹੀ ਭਾਸ ਕੇ ਟੇਸਾ ਜਾਂ ਤਾਂ ਸੋਚ ਵਿੱਚ ਪੈ ਜਾਵੇ ਜਾਂ ਅਸੋਚ ਦੇ ਤਰਲੇ ਵਿੱਚ ਪੈ ਜਾਵੇ। ਤਾਂ ਫੇਰ ਸੋਚੇ ਕਿ ਹੁਣ ਚੁੱਪ ਹੈ, ਇਹੋ ਵੇਲ ਜਿਹੀ ਚੁੱਪ ਹੈ, ਇਹ ਚੁੱਪ ਫੇਰ ਅਚੁੱਪ ਪਾਸੇ, ਹਾਂ ਇਹ ਪਾਸੇ ਕਿ ਇਹ ਚੁੱਪ ਦਾ ਤਰਲਾ ਹੈ। ਫੇਰ ਆਖੇ ਮਨਾ, ਹੁਕਮ ਸੀ ਚੁੱਪ ਬੈਠ, ਤੂੰ ਕਿਉਂ ਤਰਲੇ ਵਿੱਚ ਹੈ, ਚੁੱਪ ਬੈਠ। ਪਰ ਜਦ ਚੁੱਪ ਬੈਠੇ ਤਰਲੇ ਛੱਡੇ ਤਾਂ ਸੋਚ ਆਵੇ, ਜੇ ਸੋਚ ਨੂੰ ਬਾਹਰ ਕੱਢੇ ਤਾਂ ਉਹ ਚੁੱਪ ਦਾ ਤਰਲਾ ਬਣ ਜਾਵੇ ਤੇ ਚੁੱਪ ਫੇਰ ਨਾ ਬਣੇ। ਉਹ ਘੜੀ ਮੁੱਕਣ ਤੇ ਆ ਰਹੀ ਸੀ। ਟੇਸੇ ਕਿਹਾ, ਅੱਜ ਫੇਰ ਸਤਿਗੁਰਾਂ ਨੇ ਕਹਿਣਾ, ਅਜੇ ਵੇਲਾ ਨਹੀਂ ਆਇਆ। ਹਾਂ, ਜੋ ਆਖਣਗੇ ਤਾਂ ਸੱਚ ਆਖਣਗੇ। ਦੇਖੋ, ਮੈਂ ਇੱਕ ਘੜੀ ਕੀ ਇੱਕ ਪਲ ਚੁੱਪ ਨਹੀਂ ਬੈਠ ਸਕਦਾ। ਸੱਚ ਹੀ ਕਹਿਣਗੇ ਨਾ, ਹਾਏ ਕਿਵੇਂ ਚਰਨੀ ਲਾਈ ਰੱਖਣ, ਕਿਤੇ ਸਤਿਗੁਰ ਦੇ ਦਰੋਂ ਧੱਕਾ ਨਾ ਮਿਲ ਜਾਵੇ। ਨਹੀਂ ਨਹੀਂ, ਉਹ ਦਿਆਲੂ ਹਨ, ਧੱਕਾ ਨਹੀਂ ਦੇਣਗੇ। ਇਹ ਕਹਿਣਗੇ, ਅਜੇ ਵੇਲਾ ਨਹੀਂ ਆਇਆ। ਓਹੋ, ਫੇਰ ਮੈਂ ਸੋਚੀ ਪੈ ਗਿਆ। ਸੋਚ ਮਨ ਦਾ ਸੁਭਾਅ ਹੈ, ਜੋ ਨਹੀਂ ਛੁੱਟਦਾ, ਪਰ ਨਹੀਂ ਛੁੱਟਦਾ। ਢੇਸਿਆ ਚੁੱਪ ਕਰ, ਸਤਿਗੁਰ ਦੇ ਪਿਆਰੇ ਮੁਖੜੇ ਵੱਲ ਧਿਆਨ ਕਰ। ਹੁਣ ਨਾ ਚੁੱਪ ਹੁੰਦੀ ਹੈ ਤੇ ਨਾ ਹੀ ਸੋਚ ਹਟਦੀ ਹੈ। ਹੁਣ ਉਹਨਾਂ ਪਿਆਰੇ ਨੈਣਾਂ ਵੱਲ ਤੱਕ, ਬਸ ਇੱਥੇ ਟਿਕ ਜਾ। ਇਹੋ ਅਚੁੱਪ ਹੈ, ਇਹੋ ਸੋਚ ਰੱਖ ਲੈ। ਨਾ ਸਹੀ ਚੁੱਪ ਤੇ ਨਾ ਸਹੀ ਸੋਚ, ਪੇਸ਼ ਜੋ ਇਸ ਮਨ ਅੱਗੇ ਲਾ ਜਾਂਦੀ ਹੋਈ। ਹੁਣ ਢੇਸੇ ਟੇਕ ਲਾਈ ਤੇ ਲੱਗਾ ਸਤਿਗੁਰਾਂ ਦੇ ਚੰਦ ਮੁੱਖ ਨੂੰ ਅੱਖਾਂ ਅੱਗੇ ਲਿਓ, ਪਰ ਉਹ ਚੇਤਾ ਹੀ ਵਿਸਰ ਗਿਆ। ਖਿਆਲ ਮਾਲਕ ਜੀ ਵੱਲ ਜਾਵੇ ਪਰ ਧਿਆਨ ਕੋਈ ਨਾ ਬੁੱਝੇ, ਦਰਸ਼ਨ ਕੋਈ ਨਾ ਹੋਣ। ਢੇਸਾ ਜ਼ੋਰ ਲਾ ਥੱਕਾ ਪਰ
जोर न सुरती ज्ञान विचार, जोर न सुरती ज्ञान विचार, जोर दी पेश ना गई, फिर निराश होके रो पिया, हाय मैं मूर्ख जिसने कई वरे हमें बनी रखे के कुछ है ही नहीं ते मेरी अकल मुकम्मल है, अज मैं इना बेबस बच्चे वर्गा हो रहा हाँ कि मैं अपने आप नु चुप नहीं रख सकता, अपने मालक दा मुंह नहीं तक सकता, अपने आप नु चुप नहीं रख सकता। ओ टेचिया सहरिया गुरमुख दा दर्शन तैनू नहीं हो सकिया, तैनू गुरु दा दीदार किकू होवे, जिथे गुरमुख पैर नहीं पाउंदे उथे गुरु किवें पाउंदा है, अज पता लगा मैं मूर्ख हाँ, सब सियाणपां सड़ गईयां, तृष्णा भुगतां मेरी कटी सी पर कटी की, कोई तृष्णा है तां पईयां सूरतां मूरतां थावां दे नक्शे ते संकल्प अखां अगे दबा दब आ रहे हन, अपुख होके चुप होके मैथों एक कड़ी ना बह होया, सोचा सोच न हो गई जे सोची लख वार, चुपै चुप न हो गई जे लहर हाल उतार, भुख्या भुख न उतरी जे बन्ना पुरिया पार, सहस स्याणपां लख होए ता एक ना चले नाल। इस घड़ी विच हुक्म बजा लिआउण लई मैं सारियां स्याणपां खर्च कीतियां, पर हाए ढेसिया तेरी काई पेश ना चली, एक गल एक स्याणप दी भी कोई गल ना चली, वेख दाते दा हुक्म ना मन होया, घड़ी रब जाने बीत ही गई हो, मैं की मुंह देसा मैं अड़मन हुक्म अधूर मूर्ख, हाए मैं की मुंह देसा हुण की करां, उठ चलना दाता जी उडीकदे होणगे, ओह पुछणगे बह आया है, मैं कहांगा हां जी, ओह कहणगे चुप बह आया है, तां कीकू कहांगा हां जी, मैं जीव दी चुप धारी कन्नां दी शां शां सुन के उस वलों चुप धारी, मैं सोचा सोचण दा यतन कीता, मैं सोचा सोच के कोई पेश चलाउण वाली सोच सोचण दा जोर लाया, लख स्याणप सोची पेश ना गई पर ना गई, मैं असोच ते चुप होण दा तरला लाया पर अंदरला ना चुप होया, आखसां जी बह आया हां पर चुप नहीं हो सकी, क्यों सोचदियां ढेसे नू गज पर आया सी, नैणा तो अथरू निकल रहे सन, हाए मैं ना चीज हाए मैं कुछ ना, इस तरह दे गज विच आपे तो बे आपे देह विच वैराग आ गया कि अचानक एक छिन आई, एक चलकारा वजा, एक कख चमकार दा समा लंघिया कि ढेसे नू सतगुरु जी दे खूह पर बैठे जब दी आड़ विच रखे, चरण कमल दिस पई आवाज आई कहो वाहिगुरु, ढेसे दे लू लू विचों वाहिगुरु निकल गया, ढेसा बेसुध सी हुण सुध आई तां जीव कह रही सी वाहिगुरु, लूहां विच एक चरनाट छिड़ रही सी, नैणा विच एक ठंड वापर रही सी, शरीर विच हल्कापन सी, अंदर बाहर एक मदम मदम स्वाद सी, जीभा पर एक रस सी, ते जीभ हिल रही सी ते कह रही सी वाहे गुरु। ढेसे ने बोलो जी वाहे गुरु, रोज सुनिया सी आप ती कई बारी श्री वाहे गुरु कहा सी, पर ए वाहे गुरु कदे नहीं कहा सी, जिस दा के ए असर है हां उसने अज ए अनोखा वाहे गुरु सुनिया सी, जी हां सतगुरु नू वाहे गुरु कहिंदे होए सुनिया, फिर सुन नू जो उतावला होया ता अख खुली छेती, जो अख खुली ता उथे सतगुरु जी कोई नहीं से, ढेसा भी कला सी ते ढेसे दी जीभ ते सी वाहे गुरु, पर जीव हुण रस वाली हो रही सी, ए की सी ढेसा नहीं समझ सकिया, पर ओ एक स्वाद विच सी ते कदे एक ना प्रतीत कीते सुख विच सी। हुण घड़ियों वध बीत गया जापदा सी
ਢੇਸਾ ਉੱਠਿਆ। ਉੱਠੇ ਕੌਣ? ਪਰ ਹੁਕਮ ਯਾਦ ਸੀ, ਸੋ ਉੱਠਣਾ ਪਿਆ। ਉੱਠਿਆ ਤੇ ਤੁਰ ਪਿਆ। ਅੰਦਰ ਇੱਕ ਨਾਮ ਦੀ ਹੋਂਦ ਜਾਂ ਧੁਨ ਭਾਸਦੀ ਹੈ, ਇੱਕ ਜਾਗਰਤ ਭਾਸਦੀ ਹੈ, ਇੱਕ ਸਵਾਦ ਭਾਸਦਾ ਹੈ। ਅਰ ਸਿਮਰਨ ਵਾਹਿਗੁਰੂ ਦਾ ਜਾਰੀ ਹੈ। ਇਉਂ ਢੇਸਾ ਸਣੇ ਸਣੇ ਰਸਮੱਤਾ ਨੈਣ ਅਲਸਾਇਆ ਤੁਰੀ ਆਇਆ। ਅੱਗੇ ਖੂਹ ਤੇ ਦਾਤਾ ਜੀ ਕੋਈ ਨਹੀਂ ਸਨ, ਉਹ ਉੱਥੋਂ ਜਾ ਚੁੱਕੇ ਸਨ। ਢੇਸੇ ਨੂੰ ਹੁਣ ਪਿਆਰ ਦੀ ਖਿੱਚ ਦਾ ਤੁਣਕਾ ਤਾਂ ਵੱਜਿਆ, ਪਰ ਘਬਰਾ ਨਹੀਂ ਹੋਇਆ। ਫਿਰ ਡੇਰੇ ਆਇਆ, ਸਤਿਗੁਰੂ ਜੀ ਉੱਥੇ ਵੀ ਨਹੀਂ ਸਨ। ਅੰਦਰ ਗਿਆ ਤਾਂ ਦਾਤਾ ਜੀ ਪਲੰਘ ਤੇ ਬੈਠੇ ਸਨ। ਰਾਮੂ ਪੱਖਾ ਕਰ ਰਹੀ ਸੀ ਤੇ ਸਾਈਂ ਦਾਸ ਜੀ ਚਰਨਾਂ ਪਰ ਬੈਠੇ ਸਨ। ਸਤਿਗੁਰ ਹੱਸ ਕੇ ਬੋਲੇ, ਢੇਸਿਆ ਚੁੱਪ ਬੈਠ ਆਇਆ ਹੈ? ਢੇਸਾ ਚਰਨਾਂ ਨਾਲ ਲਿਪਟ ਗਿਆ ਤੇ ਰੋ ਪਿਆ ਤੇ ਬੋਲਿਆ, ਸੱਚਿਆ ਮੈਂ ਮੂਰਖ, ਮੈਂ ਮੂਰਖ, ਮੈਂ ਮੂਰਖ। ਸਤਿਗੁਰੂ ਜੀ ਸੁਣਾ, ਚੁੱਪ ਬੈਠੋ ਕੇ ਨਾ? ਢੇਸਾ, ਇਹ ਤਨ ਭੌਂਕਣਾ ਚੁੱਪ ਨਹੀਂ ਬਹਿਣ ਦਿੰਦਾ। ਤੇਰੀ ਮੇਹਰ, ਤੇਰੇ ਚਰਨਾਂ ਤੋਂ ਬਨਿਹਾਲ, ਤੂੰ ਕੋਈ ਝਲਕਾ ਮਾਰਿਆ, ਕੋਈ ਝੋਲਾ ਪਾਏ ਹੋਈ, ਕੋਈ ਕਿ ਕੋਈ ਚਮਕਾਰਾ ਦਿੱਤੋਈ, ਮੈਨੂੰ ਕੁਛ ਪਤਾ ਨਹੀਂ ਲੱਗਾ। ਸਤਿਗੁਰ ਕੁਛ ਹੋਇਆ ਈ? ਢੇਸਾ ਪਾਤਸ਼ਾਹ, ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੁੱਛਤਾ, ਗੁਰ ਸਤਿਗੁਰ ਸੰਗ ਕੀਰੇ ਹਮ ਤਾਪੇ, ਗੌੜੀ ਮਹਲਾ ਚੌਥਾ। ਸਤਿਗੁਰ ਕੁਛ ਸੁਣਿਆ, ਡਿੱਠਾ, ਸਮਝਿਆ? ਢੇਸਾ ਸੁਣਿਆ ਆਪਣੇ ਸਰੀਰ ਦੀ ਛਾਂ ਛਾਂ, ਡਿੱਠਾ ਆਪਣੇ ਪਰਾਏ ਮਿੱਤਰ ਵੈਰੀਆਂ ਦੀਆਂ ਤਸਵੀਰਾਂ ਦੇ ਨਕਸ਼ੇ, ਨਾ ਡਿੱਠਾ ਪਰ ਨਾ ਡਿੱਠਾ ਦੇਖਣ ਯੋਗ, ਨਾ ਸੁਣਿਆ ਪਰ ਨਾ ਸੁਣਿਆ ਸੁਣਨੇ ਯੋਗ। ਸਤਿਗੁਰ ਫਿਰ ਖਾਲੀ ਆਇਆ, ਜਿਹਾ ਗਿਆ ਤੇਹਾ। ਢੇਸਾ ਖਾਲੀ ਗਿਆ ਪਾਤਸ਼ਾਹ, ਭਰਿਆ ਆਇਆ, ਤੂੰ ਮੇਹਰ ਕੀਤੀ, ਕੋਈ ਛਿਣ ਆਈ, ਮੈਂ ਡਿੱਠੇ ਤੇਰੇ ਚਰਨ ਕਮਲ, ਮਕਰੰਦ ਰਸ ਨਾਲ ਭਰੇ, ਮੈਂ ਸੁਣਿਆ ਵਾਹਿਗੁਰੂ, ਜੋ ਸੁਣਿਆ ਬਹਿ ਗਿਆ ਜੀਭ ਤੇ ਉਸ ਤੋਂ ਹੇਠਾਂ ਲੈ ਗਿਆ ਤੇ ਹਲਕਾ ਕਰ ਗਿਆ ਸਰੀਰ, ਮਨ ਤੇ ਆਤਮਾ ਨੂੰ। ਖੀਵਾ ਹੋ ਰਿਹਾ ਹਾਂ, ਸਵਾਦ ਵਿੱਚ ਹਾਂ ਤੇ ਜੀਭ ਕਹਿ ਰਹੀ ਹੈ ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ। ਇਹ ਕਹਿ ਢੇਸਾ ਫਿਰ ਚਰਨਾਂ ਨਾਲ ਲਿਪਟ ਗਿਆ। ਹੁਣ ਸਤਿਗੁਰਾਂ ਨੇ ਸਿਰ ਤੇ ਪਿਆਰ ਦਿੱਤਾ ਤੇ ਆਖਿਆ, ਢੇਸਿਆ ਤੈਨੂੰ ਨਾਮ ਦੀ ਦਾਤ ਤੁਰੋਂ ਹੋਈ ਹੈ, ਪਰ ਵੇਖ ਇਹ ਦਾਤ ਅਜਰ ਵਸਤੂ ਹੈ, ਇਸ ਨੂੰ ਜਰਨਾ ਕਠਿਨ ਹੈ, ਤੇ ਵੇਖੀ ਇਹ ਗੁਆ ਨਾ ਬੈਠੀ। ਸਾਈਂ ਦਾਸ, ਸਾਈਂ ਦਾਸ, ਢੇਸਾ ਨਾਮ ਤਰੀਕ ਹੋਇਆ ਹੈ, ਇਸ ਤੇ ਮੇਹਰ ਤੇਰੇ ਪਿਆਰ ਦਾ ਸਦਕਾ ਹੋਈ ਹੈ, ਇਸ ਤੇ ਮੇਹਰ ਰੱਖੀ, ਸਤਸੰਗ ਦੀ ਬਹੁਤ ਲੋੜ ਹੈ, ਇਹ ਪਿੱਛੋਂ ਤਪਹੀਣ ਹੈ, ਇੱਥੇ ਸੇਵਾ ਕਾਲ ਦਾ ਪੱਕਾ ਨਹੀਂ, ਤੂੰ ਇਸ ਨੂੰ ਸੰਭਾਲੇਗਾ ਤਾਂ ਜੋ ਨਾਮ ਇਸ ਨੂੰ ਪ੍ਰਾਪਤ ਹੋਇਆ ਹੈ ਇਹ ਮਨ ਦੀ ਸੁੱਖ ਮੈਲ ਨੂੰ ਕੱਟੇਗਾ, ਨਾਲੇ ਅੰਮ੍ਰਿਤ ਰੂਪ ਹੋ ਕੇ ਇਸ ਨੂੰ ਰਸ ਵਿੱਚ ਤੇ ਲਿਵ ਵਿੱਚ ਲੈ ਜਾਵੇਗਾ। ਹਾਲੇ ਜੋ ਰਸ ਇਸ ਨੂੰ ਪਿਆ ਹੈ ਉਹ ਰਾਸ ਪਾ ਦਿੱਤੀ ਹੈ, ਇਸ ਦੇ ਵਣਜ ਵਪਾਰ ਦਾ ਧਿਆਨ ਰੱਖੀ ਤਾਂ ਜੋ ਆਪਣੀ ਰਾਸ ਵਾਲਾ ਹੋ ਜਾਵੇ। ਇਹ ਕਹਿ ਸਤਿਗੁਰਾਂ ਨੇ ਢੇਸੇ ਨੂੰ ਵਿਦਾ ਕੀਤਾ। ਇਹ ਸੀ ਵਿਥਿਆ ਜੋ ਸਤਿਗੁਰੂ ਜੀ ਦੇ ਤੁਰਨ ਤੋਂ ਪਹਿਲਾਂ ਢੇਸੇ ਨਾਲ ਵਾਪਰ ਚੁੱਕੀ ਸੀ। ਹੁਣ ਸਤਿਗੁਰੂ ਜੀ ਅੰਮ੍ਰਿਤਸਰ ਸਨ, ਪਿੱਛੇ ਸਾਈਂ ਦਾਸ ਜੀ ਸਤਸੰਗ ਸੀ ਤੇ ਵਾਹਿਗੁਰੂ ਦੇ ਦੇਸ਼ ਮੰਡਲ ਦਾ ਕੰਮ ਜਾਰੀ ਸੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਖੀ 39ਵੀਂ, ਭਾਈ ਗੜੀਆ ਜੀ, ਗੁਰੂ ਸੇਵਾ ਦਾ ਇੱਕ ਆਦਰਸ਼ ਮੈਨੂੰ ਪਹੁੰਚਾਓ। ਪਹਿਲਾਂ ਗੁਰਦੁਆਰੇ ਤੋਂ ਬਾਹਰ ਸੜਕ ਤੇ ਬਿਪਰ, ਭਾਈ ਗੜੀਆ ਕਿੱਧਰ ਦੇ ਪਿਆਰੇ ਹਨ? ਗੜੀਆ ਕਸ਼ਮੀਰ ਚੱਲੇ ਹਾਂ। ਬਿਪਰ ਸੁਖਤਾ ਹੈ? ਗੜੀਆ, ਮੇਰੀ ਪੀਰੀ ਦੇ ਮਾਲਕ ਨੇ ਆਗਿਆ ਕੀਤੀ ਹੈ ਕਿ ਜਾ ਕੇ ਉੱਥੋਂ ਦਰਬ ਲਿਆਓ ਤੇ ਮੈਨੂੰ ਪਹੁੰਚਾਓ। ਬਿਪਰ ਬੜੇ ਸੁਭਾਗ ਹੋ ਜੋ ਸਤਿਗੁਰ ਦੀ ਸੇਵਾ ਪਰ ਚੱਲੇ ਹੋ।
ਗੜੀਆ ਇਸ ਵਿਚ ਸੰਸਾ ਨਹੀਂ ਪਰ ਕਾਰ ਕਠਿਨ ਹੈ ਵਾਹਿਗੁਰੂ ਨਿਭਾਵੇ ਵਿਪਰ ਤੁਸਾਂ ਲਈ ਕਠਿਨ ਨਹੀਂ ਤੁਸਾਂ ਮੋਹ ਮਾਇਆ ਦੇ ਲੇਪ ਚੁਕਾ ਦਿੱਤਾ ਹੈ ਨਿਰੰਤਰ ਸਿਮਰਨ ਵਿਚ ਵਸਦੇ ਹੋ ਗੁਰਬਾਣੀ ਦੇ ਰਸ ਹੋ ਪਾਠ ਕਰਦੇ ਹੋ ਤੇ ਮਾਨੋ ਦਰਿਆ ਸੁਣਨ ਵਾਸਤੇ ਖੜੇ ਹੋ ਜਾਂਦੇ ਹਨ ਮੁਰਗਾਈ ਨੂੰ ਹੜਦਾ ਕੀ ਡਰ ਹੈ ਦਿਨ ਰਾਤ ਸਿਮਰਨ ਦੀਆਂ ਤਾਰੀਆਂ ਵਾਲੇ ਨੂੰ ਮਾਇਆ ਕਾਂਗ ਦਾ ਕੀ ਪੈ ਗੜੀਆ ਮੈਂ ਤਾਂ ਗੁਰੂ ਕੇ ਕੁਕਰਾਂ ਦਾ ਕੁਕਰ ਹੋਣ ਜੋਗਾ ਵੀ ਨਹੀਂ ਬਿਪਰ ਜੀ ਜਿਸ ਦੀ ਸਾਈ ਰੱਖੇ ਉਸ ਦੀ ਰਹਿੰਦੀ ਹੈ ਬਿਪਰ ਤੂੰ ਸਾਡਾ ਵਾਹਿਗੁਰੂ ਰੱਖਾ ਕਬ ਤੁਰੋਗੇ ਗੜੀਆ ਕਬ ਤੁਰੋਗੇ ਮੈਂ ਤਾਂ ਤੁਰਿਆ ਜਾ ਰਿਹਾ ਹਾਂ ਬਿਪਰ ਕਿਸੇ ਨਾਲ ਗੱਲਬਾਤ ਕਰਦਿਆਂ ਨੂੰ ਸੁਨੇਹਾ ਪਤਾ ਮਿੱਤਰ ਪਿਆਰੇ ਕਿਸੇ ਤੋਂ ਵਿਦਾ ਵਧੈਗੀ ਗੜੀਆ ਸਭ ਕੁਛ ਹੋ ਗਿਆ ਪਰ ਮਨ ਪਿਆਰੇ ਦੀ ਸੇਵਾ ਵਿੱਚ ਲੱਗ ਪਿਆ ਤਾਂ ਗੁਰਦੇਵ ਮਾਤਾ ਗੁਰਦੇਵ ਪਿਤਾ ਬਿਪਰ ਧਨ ਸਿੱਖੀ ਧਨ ਸਿਰਕ ਦੂਜਾ ਗੁਜਰਾਤ ਦੇ ਇੱਕ ਤਕੀਏ ਵਿੱਚ ਦੌਲਾ ਸਾਈ ਜੀ ਸਭ ਕੁਛ ਕੀਤਾ ਪਰ ਇੱਕ ਟਿਕਾਓ ਅੰਦਰ ਦਾ ਟਿਕਾਓ ਹਿਲਾਓ ਵਿੱਚ ਹੀ ਰਹਿੰਦਾ ਹੈ ਮੌਲਾ ਸਾਈ ਜੀ ਆਪ ਹਿਲਾਓ ਵਿੱਚ ਸਾਰੇ ਗੁਜਰਾਤ ਵਿੱਚ ਆਪ ਵਰਗਾ ਮੋਮਦਨ ਕੋਈ ਨਹੀਂ ਕਿਸੇ ਨੂੰ ਪੀੜ ਹੋਵੇ ਤੁਸੀਂ ਦਰਦ ਵੰਡਾਉਂਦੇ ਹੋ ਕਿਸੇ ਦੀ ਅੱਖ ਦੁਖੇ ਤੁਸੀਂ ਰਾਤਾਂ ਨਹੀਂ ਸੌਂਦੇ ਹੁਣ ਕਾਲ ਪਿਆ ਤੁਸਾਂ ਪੁਲ ਬਣਵਾਉਣਾ ਸ਼ੁਰੂ ਕਰ ਦਿੱਤਾ ਹਜ਼ਾਰਾਂ ਜੀ ਮਜ਼ਦੂਰੀ ਕਰਕੇ ਪੇਟ ਭਰ ਰਹੇ ਹਨ ਫਿਰ ਗੁਪਤ ਪ੍ਰਗਟ ਦੇ ਖਜ਼ਾਨੇ ਆਪ ਨੂੰ ਪਤਾ ਹਨ ਜਿਵੇਂ ਪੜ੍ਹਦੇ ਹੋ ਤਾਂ ਦਰਬ ਕੱਢਦੇ ਤੇ ਗਰੀਬਾਂ ਦਾ ਭਲਾ ਕਰਦੇ ਹੋ ਇੰਨੇ ਲੋਕ ਦਿਆਲੂ ਤੇ ਸ਼ਕਤੀਵਾਨ ਤੁਸੀਂ ਚਕਾਓ ਵਿੱਚ ਨੇ ਦੌਲਾ ਆਪਣੀ ਮਹਿਮਾ ਆਪ ਕਰਨੀ ਤਾਂ ਮੂਰਖਤਾ ਹੈ ਪਰ ਸੁਣਨੀ ਵੀ ਸ਼ੋਭਦੀ ਨਹੀਂ ਮੌਲਿਆ ਅੰਦਰ ਹਿਲਦਾ ਰਹਿੰਦਾ ਸੱਚ ਤਾਂ ਇਹੋ ਹੈ ਮੌਲਾ ਸੱਚੀ ਮੈਨੂੰ ਚੇਤਾ ਭੁੱਲ ਗਿਆ ਤੁਸੀਂ ਕਿਹਾ ਕਰਦੇ ਹੋ ਕੋਈ ਸੰਤ ਆਵੇ ਤਾਂ ਮੈਨੂੰ ਖਬਰ ਜ਼ਰੂਰ ਪਹੁੰਚੇ ਮੈਂ ਪਰਸੋਂ ਦਾ ਪਿਆ ਚੇਤੇ ਕਰਦਾ ਸਾਂ ਪਰ ਜਦ ਇੱਥੇ ਆਉਂਦਾ ਹਾਂ ਤਾਂ ਭੁੱਲ ਭੁੱਲ ਜਾਂਦਾ ਰਿਹਾ ਹਾਂ ਦੌਲਾ ਕਿਉਂ ਕੋਈ ਅੱਲਾ ਦੀ ਪਿਆਰੀ ਮੂਰਤ ਜਲਵਾਗਰ ਹੋਈ ਹੈ ਮੌਲਾ ਸੂਰਤ ਤੇ ਸੀਰਤ ਦਿਲ ਤੇ ਦਿਲ ਦੀ ਪੰਗਰ ਗਲੇ ਦੀ ਖੁਸ਼ ਖੁਸ਼ ਇਲਹਾਨੀ ਤੇ ਰਮਜ ਦੀ ਨਿਸ਼ਾਨੀ ਕਮਾਲ ਹਨ ਦੌਲਾ ਕੌਣ ਹਨ ਮੌਲਾ ਹਨ ਤਾਂ ਪਤਾ ਨਹੀਂ ਕੌਣ ਨਾਮ ਗੜੀਆ ਹੈ ਗੁਰੂ ਨਾਨਕ ਦੇਵ ਜੀ ਦੇ ਛੇਵੇਂ ਗੱਦੀ ਨਸ਼ੀਨ ਦੇ ਮਰੀਦ ਹਨ ਪਰ ਕਮਾਲ ਹੈ ਬਾਬਾ ਜੀ ਦਰਸ਼ਨ ਤੇ ਕਮਾਲ ਗਜ਼ਬ ਹੋਇਆ ਪਿਆ ਹੈ ਦੌਲਾ ਚੱਲ ਬਈ ਸੱਜਣਾ ਫਿਰ ਦਰਸ਼ਨ ਕਰੀਏ ਮੌਲਾ ਤੁਸੀਂ ਚੱਲੋ ਤੁਰ ਕੇ ਆਪ ਕਸਰੇ ਸ਼ਾਨ ਹੇਠੀ ਦੌਲਾ ਜਦ ਕਲੇਜਾ ਸੱਖਣਾ ਹੈ ਤਾਂ ਕਸਰ ਤਾਂ ਅੰਦਰ ਹੈ ਸ਼ਾਨ ਕਾਹਦੀ ਭੁੱਖ ਤੇ ਮੰਗਣ ਵਿੱਚ ਲਾਜ ਚੱਲ ਯਾਰਾ ਲੈ ਚੱਲ ਮੌਲਾ ਸੁਭਾਨ ਆਓ ਸਿਰ ਮੱਥੇ ਤੇ ਦੋਵੇਂ ਸ਼ਹਿਰ ਗੁਜਰਾਤ ਨੂੰ ਚਲੇ ਗਏ ਤੀਜਾ ਧਰਮਸਾਲ ਧਰਮਸਾਲ ਵਿੱਚ ਕੀਰਤਨ ਹੋ ਰਿਹਾ ਸੀ ਦੌਲਾ ਫਕੀਰ ਤੇ ਮੌਲਾ ਨਾਨਾ ਬਾਈ ਪੁੱਜ ਕੇ ਦਲੀਜਾਂ ਤੋਂ ਬਾਹਰ ਬੈਠ ਗਏ ਮੌਲਾ ਦੇਖੋ ਖੁਸ਼ ਇਲਹਾਨੀ ਕੈਸਾ ਗਲਾ ਹੈ ਨਾ ਬੁਲਬੁਲ ਕਿ ਕੋਇਲ ਨਹੀਂ ਫਰਿਸ਼ਤਾ ਹੈ ਦੌਲਾ ਬੋਲ ਨਾ ਸੁਣ ਸੁਣ ਨਾ ਗਰਕ ਹੋ ਗਿਣ ਦਾ ਵੇਲਾ ਨਹੀਂ ਸੁਣ ਤੇ ਜੁੜ ਮੌਲਾ ਜਿਵੇਂ ਰਜ਼ਾ ਦੋਵੇਂ ਚੁੱਪ ਹੋ ਗਏ ਤੇ ਨੈਣ ਮੁੰਦ ਗਏ ਜਦ ਅੰਦਰ ਭੋ ਪਿਆ ਸੰਗਤ ਬਾਹਰ ਆਈ ਤਾਂ ਟੋਡਾ ਦੇਖ ਕੇ ਬੋਲਿਆ ਸਾਈਂ ਦੌਲਾ ਤੁਸੀਂ ਇੱਥੇ ਹੈ ਤੁਸੀਂ ਅੰਦਰ ਕਿਉਂ ਨਾ ਲੰਘ ਆਏ ਮੌਲਾ ਜਾਣਦੇ ਹੀ ਹੋਣਾ ਮੁਸਲਮਾਨੀ ਕਰਕੇ ਜੱਚ ਗਏ ਮਤਾ ਤੁਸੀਂ ਅੰਦਰ ਆਇਆ ਬੁਰਾ ਮਨਾਉਂਦੇ ਟੋਡਾ ਸਾਈਂ ਦੇ ਸਾਰੇ ਬੰਦੇ ਗੁਰੂ ਨਾਨਕ ਦੇ ਸਾਰੇ ਪਿਆਰੇ ਕਰਨੀ ਪ੍ਰਵਾਨ ਕੀ ਹਿੰਦੂ ਕੀ ਮੁਸਲਮਾਨ ਸਾਈ ਜੀ ਰਸਤੇ ਲੰਘਦੇ ਜਾਂਦੇ ਇੱਥੇ ਬੈਠ ਗਏ ਕਿ ਉਚੇਚੇ ਆਏ ਦੌਲਾ ਮੌਲੇ ਨੇ ਕਿਹਾ ਕੋਈ ਹੰਸ ਆਇਆ ਹੈ ਸੋਹਣਾ ਵੀ ਹੈ ਸਜ਼ਾਦਾ ਵੀ ਹੈ ਗਾਉਂਦਾ ਵੀ ਹੈ ਮਨ ਪਰਚਾਉਂਦਾ ਵੀ ਹੈ ਫਿਰ ਸਾਨੂੰ ਵੀ ਇਸ਼ਕ ਧੂ ਲਿਆ ਦੀਦਾਰ ਦੀ ਤਲਬ ਪਕੜ ਲਿਆਈ ਹੈਰਤ ਦੀ ਜੰਜੀਰ ਫਕੀਰਾਂ ਨੂੰ ਲਈ ਫਿਰਦੀ ਹੈ ਟੋਡਾ ਫਿਰ ਅੰਦਰ ਆਓ ਨਾ ਆਪ ਵਿਹੜੇ ਵਿੱਚ ਬੈਠੇ ਹਨ ਆਓ ਨਾ ਮੈਂ ਲੈ ਚੱਲਾਂ ਕੋਈ ਡਰ ਨਹੀਂ ਤ੍ਰੈ ਅੰਦਰ ਗਏ ਟੋਡਾ

0: ਪਰ ਤਿੱਖੇ ਤਿੰਨਾਂ ਮਿਉਂਦੇ ਛੱਪਰ ਚਾਲੀ ਹੱਥ। ਗੁਰਮੁਖ ਇੰਨੇ ਮਿਉਂਦੇ ਜਿੰਨੇ ਛੱਪਰ ਕੱਖ। ਤਿੱਖੇ ਤਿੰਨ ਜਿਹੜੇ ਚਲਾਕ ਹੈ ਚਤਰਾਈ ਵਾਲੇ, ਤਿੰਨ ਨਾ ਮਿਉਂਦੇ। ਜੇ ਚਾਲੀ ਹੱਥ ਦਾ ਵੀ ਛੱਪਰ ਹੋਵੇ ਉਹ ਤਿੰਨ ਨੀ ਮਿਉਂ ਸਕਦੇ। ਗੁਰਮੁਖ ਜਿੰਨੇ ਛੱਪਰਾਂ ਦੇ ਕੱਖ ਓਨੇ ਮਿਉਂ ਸਕਦੇ ਹੈ। ਦੂਜਾ ਸੱਚ ਹੈ ਪਰ ਸੁਖ ਆਰਾਮ ਸੇਵਾ। ਪਹਿਲਾਂ ਦਿਲ ਦੀ ਪ੍ਰੀਤ ਚਾਹੀਏ ਭਾਉ ਹੋਵੇ, ਫਿਰ ਜੋ ਸਰ ਆਵੇ ਗੁਰਸਿੱਖਾਂ ਨੂੰ ਪ੍ਰਸੰਨ ਕਰ ਦਿੰਦਾ ਹੈ। ਦੂਜਾ ਬਈ ਗੁਰਦੁਆਰਾ ਮਸਤਾਨਾ ਹੈ ਚਿਰਾਂ ਤੋਂ, ਸਾਨੂੰ ਪੱਕਾ ਤੇ ਸੁਹਾਣਾ ਰਚਣਾ ਚਾਹੀਏ। ਪਹਿਲਾਂ ਉੱਦਮ ਹੋ ਰਿਹਾ ਹੈ, ਗੁਰੂ ਭਾਵੇ ਤਾਂ ਹੋ ਜਾ ਸੀ, ਪਰ ਉਸ ਤੋਂ ਪਹਿਲਾਂ ਉੱਦਮ ਪਦਾਰਥ ਦਾ ਹੈ ਜਿਸ ਤੇ ਲੈਣ ਵਾਸਤੇ ਗੜੀਆ ਆਇਆ ਹੈ। ਸਤਿਗੁਰ ਸੱਚੇ ਪਾਤਸ਼ਾਹ ਹਨ, ਦਸਵੰਦ ਸਾਡੇ ਘਰਾਂ ਵਿੱਚ ਇਕੱਠੇ ਹੋਏ ਪਏ ਹਨ, ਪਰ ਕੋਈ ਖਾਸ ਲੋੜ ਹੈ? ਪਹਿਲਾ ਜਗਤ ਦੀਆਂ ਲੋੜਾਂ ਪੂਰਨ ਹਾਰ ਨੂੰ ਲੋੜ ਕਿਉਂ ਹੋਵੇ? ਸਾਡਾ ਹੀ ਕੋਈ ਭਲਾ ਕਰਨਾ ਹੋ। ਸੱਚੇ ਪਾਤਸ਼ਾਹ ਨੇ ਜੋ ਅਨਾਥਾਂ ਦੀ ਰੱਖਿਆ ਦਾ ਕੰਮ ਚਾਹਿਆ ਹੈ, ਉਸ ਲਈ ਫੌਜ, ਘੋੜੇ, ਜੰਗੀ ਸਮਾਨ ਦੀ ਲੋੜ ਹੈ ਤੇ ਰੁਪਈਆ ਖਰਚ ਹੁੰਦਾ ਹੈ। ਦੂਜਾ ਠੀਕ ਹੈ, ਫਿਰ ਧਨ ਇਕੱਤਰ ਕਰਕੇ ਗੜੀਆ ਜੀ ਨੂੰ ਛੇਤੀ ਤੋੜਨਾ ਚਾਹੀਏ। ਪਹਿਲਾ ਅੱਜ ਤਰਕਾਵਾਂ ਦੇ ਦੀਵਾਨ ਵਿੱਚ ਆ ਜਾਣਾ। ਦੂਜਾ ਦਰਸ਼ਨ ਤਾਂ ਮੈਂ ਹੁਣੇ ਕਰਸਾਂ, ਸ਼ਾਮਾਂ ਪਈਆ ਫੇਰ ਆ ਜਾ ਸਾਂ। ਛੇਵਾਂ ਧਰਮਸਾਲ। ਅਗਲੇ ਦਿਨ ਸੰਗਤ ਸਾਰੀ ਆ ਜੁੜੀ। ਸੰਗਤ ਦੇ ਮੁਖੀਏ ਨੇ ਭਾਈ ਗੜੀਏ ਦੇ ਅੱਗੇ ਤੈਲੀ ਰੱਖ ਕੇ ਕਾਗਜ਼ ਵੇਰਵੇ ਦਾ ਰੱਖ ਦਿੱਤਾ। ਸੰਗਤ ਦਾ ਮੁਖੀਆ, ਮੇਰੀ ਪੀੜ੍ਹੀ ਦੇ ਮਾਲਕ ਦੇ ਚਰਨ ਕਮਲਾਂ ਦੇ ਭੌਰੇ ਸਾਡੇ ਸਤਿਕਾਰਯੋਗ ਜੀ, ਇਹ ਸਤਿਗੁਰ ਦੇ ਬਖਸ਼ੇ ਖਜ਼ਾਨੇ ਵਿੱਚੋਂ ਉਸ ਮਹਾਨ ਦਾਤੇ ਦੀ ਆਗਿਆ ਮੁਜਬ ਹਾਜ਼ਰ ਹੈ ਤੇ ਨਾਲ ਵੇਰਵੇ ਦਾ ਕਾਗਜ਼ ਹੈ। ਗੜੀਆ, ਥੈਲੀ ਉਲਟ ਕੇ ਗਿਣੀ ਤੇ ਫੇਰ ਭਰੀ। ਗਿਣੀ ਹੈ? ਠੀਕ ਹੈ, ਗਿਣ ਲਿੱਤੀ ਹੈ। ਫੇਰ ਫਹਿਰਸਤ ਤੇ ਜੋੜ ਵੇਖ ਕੇ ਠੀਕ ਹੈ ਸਾਧ ਸੰਗਤ ਜੀ, ਜ਼ਰਾ ਕਾਗਜ਼ ਕਲਮ ਦੁਆਬ ਇੱਕ ਮੈਨੂੰ ਵੀ ਦੇਣਾ। ਮੁਖੀਆ ਅਚਰਜ ਹੋ ਕੇ ਤੇ ਕਲਮ ਦੁਆਬ ਅੱਗੇ ਕਰਕੇ, ਲਓ ਮਹਾਰਾਜ, ਪਰ ਆਪ ਕੀ ਕਰੋਗੇ? ਗੜੀਆ, ਦੱਸਦਾ ਹਾਂ। ਭਾਈ ਗੜੀਆ ਜੀ ਨੇ ਕਾਗਜ਼ ਤੇ ਕੁਝ ਲਿਖ ਕੇ ਮੁਖੀਏ ਦੇ ਹੱਥ ਦਿੱਤਾ। ਮੁਖੀਆ, ਵਾਹਿਗੁਰੂ ਵਾਹਿਗੁਰੂ, ਆਪਨੇ ਰਸੀਦ ਕਿਉਂ ਲਿਖੀ ਹੈ? ਇਹ ਕੋਈ ਕਾਰ ਵਿਹਾਰ ਹੈ ਕਿ ਰਸੀਦਾਂ ਦੀ ਲੋੜ ਹੈ, ਕਿ ਆਪ ਕੋਈ ਓਪਰੇ ਹੋ, ਅਸੀਂ ਆਪ ਤੋਂ ਰਸੀਦਾਂ ਲਈਏ? ਕਾਗਜ਼ ਰਸੀਦ ਵਾਲਾ ਗੜੀਏ ਦੇ ਚਰਨਾਂ ਵਿੱਚ ਰੱਖ ਕੇ ਅਸੀਂ ਨਹੀਂ ਬੇਅਦਬੀ ਕਰਨੀ। ਗੜੀਆ, ਨਹੀਂ ਨਹੀਂ, ਇਸ ਵਿੱਚ ਕੋਈ ਡਰ ਨਹੀਂ, ਨਾ ਬੇਅਦਬੀ ਹੈ ਤੇ ਨਾ ਬੇਇਤਬਾਰੀ। ਇਹ ਸੁੱਚਾ ਤਰੀਕਾ ਹੈ, ਨਾ ਦਿੰਦਾ ਭੁੱਲੇ ਨਾ ਲੈਂਦਾ ਭੁੱਲੇ। ਹਿਸਾਬ ਸਾਫ਼ ਤੇ ਦਿਲ ਸਾਫ਼, ਫਿਰ ਤਰੀਕਾ ਸਾਫ਼। ਮੁਖੀਆ, ਨਹੀਂ ਜੀ, ਅਸੀਂ ਇਹ ਗੱਲ ਨਹੀਂ ਕਰਨੀ। ਹੋਇਆ ਸਭ ਕੁਝ ਗੁਰੂ ਦਾ ਤੇ ਗੁਰੂ ਕਿਆਂ ਤੋਂ ਰਸੀਦ? ਗੜੀਆ, ਨਹੀਂ, ਮੈਂ ਰਸੀਦ ਜ਼ਰੂਰ ਦੇਣੀ ਹੈ, ਇਸ ਵਿੱਚ ਮੇਰੀ ਸੁਰਖਰੋਈ ਹੈ। ਮੈਂ ਮਾਲਕ ਦਾ ਚਾਕਰ ਹਾਂ ਤੇ ਚਾਕਰੀ ਤਰਲਾ ਹੈ ਕਿ ਸਤਿਗੁਰ ਨਿਭਾ ਦੇਵੇ ਤੇ ਮੇਰੀ ਰਹਿ ਬਣ ਆਵੇ। ਸਾਰੀ ਸੰਗਤ, ਨਹੀਂ ਮਹਾਰਾਜ, ਤੁਸੀਂ ਤਰਸ ਕਰੋ ਤੇ ਸਾਨੂੰ ਪਾਪੋਂ ਭਾਰੇ ਨਾ ਕਰੋ। ਗੜੀਆ, ਸੰਗਤ ਦਾ ਹੁਕਮ ਸਿਰ ਮੱਥੇ ਤੇ ਹੈ, ਪਰ ਮੇਰੀ ਖੁਸ਼ੀ ਤੇ ਸੁਰਖਰੋਈ ਇਸ ਤੇ ਦੇਣ ਵਿੱਚ ਹੀ ਹੈ। ਜੇ ਪ੍ਰਵਾਨ ਕਰ ਲਵੋ ਤਾਂ ਦਿਆਲਤਾ ਹੈ। ਇੱਕ ਮੰਗ ਹੈ ਜੋ ਸੰਗਤ ਦੇ ਕਰ ਕੀ ਪ੍ਰਵਾਹ ਹੈ। ਸੰਗਤ, ਜਲ ਭਰੇ ਨੈਣਾਂ ਨਾਲ ਧੰਨ ਸਿੱਖੀ, ਸਤ ਬਚਨ ਆਪ ਦੀ ਪ੍ਰਸੰਨਤਾ ਸਾਡੀ ਖੁਸ਼ੀ ਹੈ, ਜਿਵੇਂ ਰਜ਼ਾ। ਇਸ ਤੋਂ ਬਾਅਦ ਭਾਈ ਗੜੀਆ ਜੀ ਰੁਪਈਆ ਸੰਭਾਲ ਕੇ ਬਾਜ਼ਾਰ ਚਲੇ ਗਏ। ਸੱਤਵਾਂ, ਕਸ਼ਮੀਰ ਦਲ ਦਾ ਕਿਨਾਰਾ। ਭਾਈ ਗੜੀਆ ਤੇ ਇੱਕ ਪੁਨਸ਼ ਦਾ ਬ੍ਰਾਹਮਣ ਜਾਤੀ ਤੋਂ ਬਣਿਆ ਸਿੱਖ। ਗੜੀਆ, ਅੱਛਾ, ਕਸ਼ਮੀਰ ਦੇ ਲੋਕ ਬੜੇ ਗਰੀਬ ਹਨ। ਸਿੱਖ, ਅਮੀਰੀ ਵੀ ਹੈ ਪਰ ਨਾਲ ਬੜੀ ਗਰੀਬੀ ਹੈ। ਇੱਥੇ ਵਪਾਰ ਘੱਟ ਹੈ ਤੇ ਹਾਕਮ ਬੜੇ ਜਬਰ ਕਰਦੇ ਹਨ। ਵਗਾਰਾਂ, ਪਾਤਸ਼ਾਹਾਂ ਦੀਆਂ ਬੁੱਤੀਆਂ ਹੀ ਸਦਾ ਰਹਿੰਦੀਆਂ ਹਨ ਤੇ ਐਤਕੀ ਕਾਲ ਸਮਾਂ ਹੈ। ਗੜੀਆ, ਫਿਰ ਮੈਨੂੰ ਸਿੱਖਾਂ ਨੇ ਕਾਰ ਭੇਦ ਦੀ ਚੌਖੀ ਰਕਮ ਕਿੱਥੋਂ ਦੇ ਦਿੱਤੀ? ਸਿੱਖ, ਇਹ ਤਾਂ ਸਰਦੇ ਪੁੱਜਦੇ ਵਾਲੇ ਸਿੱਖਾਂ ਦੇ ਦਸਵੰਦ ਹਨ ਤੇ ਇਸ ਸਾਲ ਇੱਥੇ ਗ੍ਰਾਮਾਂ ਵਿੱਚ ਬਹੁਤ ਲੋਕ ਸਿੱਖ ਸਜੇ ਹਨ ਜੋ ਬੜੇ ਗਰੀਬ ਹਨ ਤੇ ਕਾਲ ਪੀੜਤ ਹਨ। ਉਹਨਾਂ ਦੀ ਮਜ਼ਦੂਰੀ ਪੇਟ ਭਰਨ ਜੋਗੀ ਵੀ ਨਹੀਂ ਹੁੰਦੀ। ਉਹ ਲੋਕ ਬੜੇ ਸ਼ੋਕ ਵਿੱਚ ਹਨ ਤੇ ਸਤਿਗੁਰਾਂ ਦੇ ਚਰਨ ਵਿੱਚ ਸਤਿਗੁਰਾਂ ਦੇ ਚਰਨਾਂ ਵਿੱਚ ਉਹਨਾਂ ਵੱਲੋਂ ਕੁਝ ਨਹੀਂ ਅੱਪੜਨਾ। ਗੜੀਆ ਧਨ ਪਿਆਰ ਤੇ ਸਿੱਖੀ ਹੈ, ਪਰ ਸੱਜਣ ਜੀ ਉਹ ਜੋ ਮੇਰੀ ਪੀੜ੍ਹੀ ਦਾ ਮਾਲਕ ਹੈ, ਤੁਹਾਨੂੰ ਪਤਾ ਹੈ ਉਹ ਮਨੁੱਖਤਾ ਨਹੀਂ। ਉਸ ਦੇ ਮੱਥੇ ਪਰ ਤਾਂ ਅਰਸ਼ਾਂ ਦੀ ਸਹਿਜਾਦਗੀ ਹੈ, ਉਹ ਦਾਤਾ ਹੈ, ਲੇਵਾ ਤਾਂ ਨਹੀਂ, ਉਹ ਪਾਲਕ ਹੈ, ਕੁਛ ਖੂਨਹਾਰ ਨਹੀਂ। ਇਹ ਤਾਂ ਇੱਕ ਚੋਜ ਹਨ, ਫਿਕਰ ਦੀ ਗੱਲ ਨਹੀਂ, ਗੁਰੂ ਭਲੀ ਕਰੇਗਾ। ਅੱਠਵਾਂ ਧਰਮਸ਼ਾਲਾ ਦਾ ਬਾਹਰਲਾ ਦਲਾਨ। ਦੁਪਹਿਰਾਂ ਦਾ ਵੇਲਾ, ਲੰਗਰ ਵੰਡੀਜ ਰਿਹਾ ਹੈ ਤੇ ਬੇਗੰਤ ਸੰਗਤ ਛਕ ਰਹੀ ਹੈ, ਛਕ ਵੀ ਚੁੱਕੀ ਹੈ ਤੇ ਉਹ ਸੰਗਤ ਘਰੀ ਜਾ ਰਹੀ ਹੈ। ਕਸ਼ਮੀਰੀ ਸਿੱਖ ਧੰਨ ਸਿੱਖੀ, ਅੱਜ ਭਾਈ ਗੜੀਏ ਨੇ ਅਹੁਦੀ ਕਰ ਦਿੱਤੀ। ਕਿਤਨਾ ਸੰਗਤ ਪ੍ਰੇਮ ਇਹਨਾਂ ਦੇ ਜੀਵ ਵਿੱਚ ਹੈ, ਕਿੰਨੇ ਕੋਮਲ ਤੇ ਪਿਆਰ ਵਾਲੇ ਹਨ। ਪੁਨਸ਼ ਦਾ ਸਿੱਖ ਸੱਚ ਜਾਣੋ, ਮੈਂ ਅੱਜ ਤੀਜੇ ਦਿਨ ਅੰਨ ਖਾਧਾ ਹੈ ਕਸ਼ਮੀਰੀ, ਤੇ ਮੈਨੂੰ ਦੂਸਰਾ ਦਿਨ ਹੈ। ਇੰਨੇ ਪੈਸੇ ਮਸਾਂ ਲਿਆਉਂਦਾ ਹਾਂ ਕਿ ਬੱਚੇ ਇੱਕ ਡੰਗ ਅੰਨ ਖਾਂਦੇ ਤੇ ਅਸੀਂ ਦੋਵੇਂ ਇੱਕ ਦਿਨ ਖਾਂਦੇ ਤੇ ਇੱਕ ਦਿਨ ਨਾਗਾ ਕਰਦੇ ਹਾਂ। ਪੁਨਸ਼ੀ ਦਿਨ ਜੂ ਐਸੇ ਹੀ ਆ ਗਏ, ਕਦੇ ਕਰਤਾਰ ਰੰਗ ਫੇਰੇਗਾ, ਮੇਰਾ ਤਾਂ ਜੀ ਹੈ ਕਿਤੇ ਬੁੰਨ ਹੇਠਾਂ ਚਲੇ ਚੱਲੀਏ। ਕਸ਼ਮੀਰੀ ਹੇਠਾਂ ਬੜੀ ਗਰਮੀ ਬੜੀ ਹੈ। ਪੁਨਸ਼ੀ ਗਰਮੀ ਨੂੰ ਕੀ ਕਰੀਏ, ਪੇਟ ਭਰ ਅੰਨ ਤਾਂ ਮਿਲੇਗਾ। ਕਸ਼ਮੀਰੀ ਪਾਤਸ਼ਾਹ ਦਿੱਲੀਓਂ ਆ ਰਿਹਾ ਹੈ। ਪੁਨਸ਼ੀ ਬਸ ਫੇਰ ਮੋਏ ਵਿਗਾੜ ਪੈ ਜਾਊ ਤੇ ਘਰਦਿਆਂ ਨੂੰ ਇੱਕ ਡੰਗੇ ਚੌਲ ਵੀ ਹੁਣ ਕੌਣ ਦੇਊ। ਕਸ਼ਮੀਰ ਗੁਰੂ ਰਾਖਾ, ਕੁਛ ਤਾਂ ਉਪਾਉ ਕਰੇਗਾ ਹੀ ਨਾ। ਪੁਨਸ਼ੀ ਵਿਗਾੜ ਨਹੀਂ ਪੈਣ ਲੱਗੀ, ਪਾਤਸ਼ਾਹ ਨੂੰ ਪਤਾ ਹੈ ਕਿ ਕਾਲ ਹੈ। ਕਸ਼ਮੀਰੀ ਪਾਤਸ਼ਾਹ ਤਾਂ ਨਹੀਂ ਪਾਉਣ ਲੱਗਾ, ਹੇਠਲੇ ਅਪਰਾਧ ਕਰਦੇ ਹਨ। ਪੁਨਸ਼ੀ ਫੇਰ ਕਸ਼ਮੀਰੀ ਭਾਈ ਗੜੀਏ ਨੇ ਲੋਢੇ ਪੈਰ ਮਤਨ ਸਾਹਿਬ ਸੱਦਿਆ, ਜਿੱਥੇ ਗੁਰੂ ਨਾਨਕ ਦੇਵ ਜੀ ਦੇ ਚਰਨ ਪਾਏ ਸਨ ਉੱਥੇ ਸੰਗਤ ਦਾ ਇਕੱਠ ਹੈ ਤੇ ਉੱਥੇ ਹੀ ਉਹਨਾਂ ਨੂੰ ਪੁੱਛਾਂਗੇ। ਇਸ ਤਰ੍ਹਾਂ ਗੱਲਾਂ ਕਰਦੇ ਸਿੱਖ ਭਾਈ ਗੜੀਏ ਦੇ ਕੀਤੇ ਲੰਗਰ ਤੋਂ ਵਿਦਾ ਹੋ ਰਹੇ ਹਨ। ਅੱਗੇ ਨੌਵਾਂ ਮਟਨ ਸਾਹਿਬ ਸੰਗਤ ਜੁੜ ਰਹੀ ਹੈ। ਭਾਈ ਗੜੀਆ ਪ੍ਰੇਮੀਓ, ਅੱਜ ਸਵੇਰੇ ਸ੍ਰੀ ਮੀਰੀ ਪੀਰੀ ਦੇ ਮਾਲਕ ਗੁਰੂ ਦਾ ਗੁਰਪੁਰਬ ਸੀ, ਉਸ ਉਤਸਵ ਵਿੱਚ ਮਹਾਰਾਜ ਦਾ ਲੰਗਰ ਸੀ, ਤੁਸਾਂ ਸਾਰਿਆਂ ਛਕਿਆ। ਮੈਂ ਸਤਿਗੁਰ ਦੇ ਧਿਆਨ ਵਿੱਚ ਲੱਗ ਕੇ ਸਤਿਗੁਰਾਂ ਨੂੰ ਛਕਾਇਆ, ਸੋ ਤੁਸਾਂ ਨਹੀਂ ਛਕਿਆ, ਸਤਿਗੁਰ ਨੇ ਆਪ ਛਕਿਆ। ਵਿੱਚ ਸੰਗਤ ਹਰ ਪ੍ਰਭ ਵਸੈ ਜੀਓ, ਮਾਜ ਮਹੱਲਾ ਚੌਥਾ। ਇਹ ਮੇਰੇ ਸਤਿਗੁਰ ਦਾ ਵਾਕ ਹੈ, ਤੁਸਾਂ ਛਕਿਆ ਤਾਂ ਗੁਰੂ ਨੇ, ਗੁਰੂ ਨੇ ਛਕਿਆ ਤਾਂ ਤੁਸਾਂ ਨੇ। ਹੁਣ ਇਸ ਦਾਸ ਦਾ ਚਿੱਤ ਕਰਦਾ ਹੈ ਕਿ ਜੋ ਤੁਹਾਡੇ ਵਿੱਚੋਂ ਔਖੇ ਰਹਿੰਦੇ ਹਨ ਤੇ ਅਗਲੀ ਫਸਲ ਤੱਕ ਤੋਟਾ ਦੇਖਦੇ ਹਨ, ਉਹ ਆਓ ਤੇ ਨਿਰਬਾਹ ਜੋਗਾ ਧਨ ਸਤਿਗੁਰ ਦੇ ਖਜ਼ਾਨਿਓਂ ਲੈ ਜਾਓ। ਮੇਰੇ ਸਤਿਗੁਰ ਦੇ ਪਿਆਰਿਓ, ਤੁਸੀਂ ਸਿੱਖ ਹੋ, ਸੱਚ ਤੇ ਸਾਡੀ ਟੇਕ ਹੈ ਤੇ ਨਾਮ ਤੁਹਾਡਾ ਆਸਰਾ। ਜਿਸ ਤਰ੍ਹਾਂ ਬੱਚੇ ਦਾ ਆਸਰਾ ਦੁੱਧ ਹੁੰਦਾ ਤੇ ਸਰੀਰ ਵੀ ਪਾਲਣਾ ਧਰਮ ਹੈ। ਜਪੀਆ ਨਾਮ ਅੰਨ ਕੈ ਸਾਧ, ਰਾਗ ਗੋਂਡ ਬਾਣੀ ਕਬੀਰ ਜੀਓ ਕੀ। ਨਾਮ ਜਪੋ, ਕਿਰਤ ਕਰੋ, ਹੋਵੇ ਤਾਂ ਵੰਡ ਛਕੋ। ਸਤਿਗੁਰ ਦੇ ਖਜ਼ਾਨੇ ਅਟੁੱਟ ਹਨ, ਤੁਹਾਡੇ ਵਿੱਚੋਂ ਕੋਈ ਭੁੱਖ ਨਾ ਸਹੇ, ਜਿੰਨੀ ਲੋੜ ਹੈ ਲੈ ਲਓ। ਸਿੱਖ ਪਾਤਸ਼ਾਹ ਆਪ ਦਾ ਦਿੱਤਾ ਸਭ ਕੁਛ ਹੈ, ਅਸਾਂ ਸਤਿਗੁਰਾਂ ਦੀ ਸੇਵਾ ਕਰਨੀ ਹੈ ਕਿ ਸਤਿਗੁਰ ਦੇ ਖਜ਼ਾਨੇ ਤੇ ਭਾਰ ਪਾਉਣਾ ਹੈ। ਆਪ ਬੜੇ ਦਿਆਲੂ ਹੋ, ਸਾਡਾ ਵੇਲਾ ਲੰਘਦਾ ਜਾਂਦਾ ਹੈ, ਗੁਰੂ ਮਿਹਰ ਕਰੂ, ਫਸਲ ਚੰਗੀ ਹੋ ਪਊ, ਇਹ ਸੀੜੇ ਦੇ ਦਿਨ ਲੰਘ ਜਾਣਗੇ। ਗੜੀਆਂ ਨਹੀਂ ਸੱਜਣੋ, ਗੁਰੂ ਦਾਤਾ ਹੈ ਤੇ ਅਸੀਂ ਭਿਖਾਰੀ ਹਾਂ, ਇਹ ਸੇਵਾ ਮੈਨੂੰ ਸੇਵਾ ਖਜ਼ਾਨੇ ਦੀ ਮਿਲੀ ਹੈ, ਸੋ ਮੈਂ ਠੀਕ ਠੀਕ ਕਰਨੀ ਹੈ। ਮੇਰਾ ਦਿਲ ਸ਼ਾਦੀ ਦਿੰਦਾ ਹੈ ਕਿ ਸਤਿਗੁਰੂ ਇਸ ਵਿੱਚ ਖੁਸ਼ ਹਨ ਕਿ ਉਹਨਾਂ ਦੇ ਬੱਚੇ ਸੁਖੀ ਹੋਣ। ਜੋ ਦਾਤਾ ਰੋਜ਼ ਪਾਲਦਾ ਹੈ ਉਸੇ ਦੀ ਦਾਤ ਸਮਝ ਕੇ ਲੈ ਲਓ। ਜਿੰਨੀ ਜਿੰਨੀ ਫਸਲ ਤਾਂ ਹੀ ਲੋੜ ਪਾਸਦੀ ਹੈ ਲੈ ਲਓ, ਤੇ ਮੇਰੀ ਸਤਿਗੁਰ ਦੇ ਦਾਸ ਦੀ ਇਹ ਬੇਨਤੀ ਨਾ ਮੋੜੋ। ਇਸ ਵੇਲੇ ਦੇ ਪਿਆਰ ਦਾ ਅਚਰਜ ਅਸਰ ਸੀ, ਹਰ ਲੋੜਵੰਦ ਅੱਗੇ ਵੱਧਦਾ ਸੀ, ਅੱਖਾਂ ਵਿੱਚ ਪਿਆਰ ਤੇ ਸ਼ੁਕਰ ਦਾ ਨੀਰ ਸੀ। ਅੱਗੇ ਭਾਈ ਗੜੀਆ ਜੀ ਨੇ ਇੱਕ ਸਿਰ ਉੱਤੇ ਰੁਪਈਆਂ ਦਾ ਢੇਰ ਲਾਇਆ ਹੋਇਆ ਸੀ ਤੇ ਲੋੜਵੰਦ ਆਪੇ ਲੇਖਾ ਕਰਕੇ ਜਿੰਨੀ ਲੋੜ ਖਿਆਲ ਕਰਨ ਭਾਈ ਜੀ ਦੇ ਦਿੰਦੇ। ਰੁਪਏ ਲੈ ਕੇ ਲੋੜਵੰਦ ਇੱਕ ਅਚਰਜ ਪਿਆਰ ਤੇ ਨੈਣਾਂ ਦੀ ਨਰਮੀ ਤੇ ਕੋਮਲਤਾਈ ਨਾਲ ਭਾਈ ਜੀ ਵੱਲ ਤੱਕਦਾ ਤੇ ਤੁਰ ਜਾਂਦਾ। ਗੜੀਆ ਬਸ ਸਾਰੇ ਭਰਾ ਲੈ ਚੁੱਕੇ। ਦੇਖੋ ਮਿੱਤਰੋ, ਸਤਿਗੁਰ ਦੇ ਖਜ਼ਾਨੇ ਅਟੁੱਟ ਖਜ਼ਾਨੇ ਅਜੇ ਨਹੀਂ ਦੇ ਤੁਹਾਨੂੰ ਮੌਕਾ। ਲਓ ਬਾਕੀ ਦੇ ਰੁਪਏ ਥੈਲੀ ਵਿੱਚ ਪਾ ਕੇ ਸਾਂਭੀਏ, ਇਹ ਕੱਲ ਸਤਿਗੁਰਾਂ ਨੂੰ ਪਹੁੰਚਾਵਾਂਗੇ। ਇਹ ਕਹਿ ਕੇ ਰਹਿ ਰਾਸਤਾ ਪਾਠ ਕੀਤਾ। ਸੰਗਤ ਨੇ ਸੁਣਿਆ, ਭੋਗ ਪਾਇਆ ਤੇ ਥੈਲੀ ਚਾ ਕੇ ਭਾਈ ਗੜੀਆ ਜੀ ਆਪਣੇ ਵਿਸਰਾਮ ਦੇ ਸਥਾਨ ਅਪੜੇ। ਦੂਜੇ ਦਿਨ ਮੀਰਾਂ ਕਦਲ ਤੇ ਹੋਰ ਬਾਜ਼ਾਰੀ ਗਲੀ ਮਿਲੇ, ਲੋਕਾਂ ਨੂੰ ਮਿਲ ਮਿਲ ਗਰੀਬਾਂ ਦੇ ਘਰ ਘਰ ਪੁੱਛ ਪੁੱਛ ਲੋੜਵੰਦਾਂ ਨੂੰ ਬਿਨਾਂ ਜਾਤ ਜਨਮ ਪੁੱਛੇ ਦੇ ਜੋ ਸਰਿਆ ਵੰਡ ਆਏ। ਫੇਰ ਵੀ ਥੈਲੀ ਵਿਚ ਕੁਛ ਰੁਪਏ ਬਚ ਗਏ। ਉਹ ਆਪਨੇ ਅਗਲੇ ਦਿਨ ਫੇਰ ਸਾਰੇ ਸ਼ਹਿਰ ਵਿਚ ਖੁੱਲਾ ਲੰਗਰ ਕੀਤਾ ਤੇ ਸਭ ਨੂੰ ਚੁਕਾਇਆ। ਜੋ ਜੀ ਆਇਆ ਲਾਹੇਵੰਦ ਗਿਆ। ਛੇਕਰ ਸਵਾ ਰੁਪਈਆ ਥੈਲੀ ਵਿਚ ਰਹਿ ਗਿਆ ਤੇ ਨਾਲ ਫਹਿਰਿਸਤ ਦਸਵੰਧ ਦੇਣ ਵਾਲਿਆਂ ਦੀ ਬਾਕੀ ਰਹਿ ਗਈ। ਇਹ ਗੰਢ ਵਿਚ ਬੰਨ ਕੇ ਉਨੀ ਪੁਰਾਣੇ ਕੱਪੜੀ ਤੇ ਟੁੱਟੀ ਜੁੱਤੀ ਨਾਲ ਭਾਈ ਜੀ ਪੰਜਾਬ ਵੱਲ ਪਧਾਰ ਗਏ। ਦਸਵਾਂ ਸਤਿਗੁਰ ਦੀ ਨਗਰੀ ਗੁਰੂ ਮੰਦਰ ਵੱਲ ਗੜੀਆ ਆ ਰਿਹਾ ਹੈ ਵੱਡਾ ਮਸੰਦ। ਆਓ ਭਾਈ ਗੜੀਆ ਜੀ ਕਸ਼ਮੀਰ ਤੋਂ ਆ ਗਏ, ਰਾਜੀ ਖੁਸ਼ੀ ਆਏ। ਗੜੀਆ ਜੀ, ਜੀ ਸਤਿਗੁਰ ਦੀ ਮਿਹਰ। ਮਸੰਦ, ਜੋ ਧਨ ਲਿਆਏ ਹੋ ਖਜ਼ਾਨੇ ਦਾਖਲ ਕਰਾਓ ਤੇ ਫਹਿਰਿਸਤ ਲਿਆਏ ਹੋ ਤਾਂ ਦੇ ਦਿਓ, ਜਿੰਨਾ ਕੁਛ ਲਿਆਏ ਹੋ। ਗੜੀਆ, ਜਿੰਨਾ ਸੰਗਤ ਨੇ ਦਿੱਤਾ ਸੋ ਲੀਤਾ, ਜੋ ਲੀਤਾ ਉਹ ਸਤਿਗੁਰ ਦਾਤੇ ਦਾ ਹੁਕਮ ਸੀ ਮੈਨੂੰ ਤੁਰਨ ਵੇਲੇ ਮੇਰੀ ਪੀੜੀ ਦੇ ਮਾਲਕ ਦਾ, ਕਿ ਜੋ ਧਨ ਮਿਲੇ ਮੈਨੂੰ ਪਹੁੰਚਾਓ। ਸੋ ਆਪ ਦਾ ਹੀ ਹੁਕਮ ਹੈ, ਸਤਿਗੁਰ ਦਾ ਹੁਕਮ ਮੈਂ ਦੱਸ ਦਿੱਤਾ ਹੈ। ਮਸੰਦ, ਜੋ ਹੁਕਮ ਸੀ ਸੋ ਕਰੋ, ਸਤਿਗੁਰ ਜੀ ਦੇ ਆਪਣੇ ਪਵਿੱਤਰ ਘਰ ਕਮਲਾਂ ਵਿੱਚ ਪਹੁੰਚਾਓ। ਇਹ ਸੁਣ ਕੇ ਭਾਈ ਗੜੀਆ ਸੀਸ ਨਿਵਾ ਕੇ ਗੁਰਮੰਦਰ ਵੱਲ ਗਿਆ। ਗਿਆਰਵਾਂ, ਗੋਲਕੀਏ ਮਸੰਦ ਦਾ ਘਰ। ਭਾਈ ਗੜੀਏ ਨਾਲ ਗੱਲਾਂ ਕਰਕੇ ਵੱਡਾ ਮਸੰਦ, ਜਿਸ ਨੂੰ ਗੋਲਕੀਆ ਕਹਿੰਦੇ ਸਨ ਤੇ ਜੋ ਇੱਕ ਤਰ੍ਹਾਂ ਦਾ ਖਜ਼ਾਨਚੀ ਹੁੰਦਾ ਸੀ, ਆਪਣੇ ਘਰ ਪੁੱਜਾ। ਅਜੇ ਉਸਦੀ ਵਹੁਟੀ ਦੀਵਾਨ ਵਿੱਚੋਂ ਨਹੀਂ ਸੀ ਆਈ। ਉਹ ਕੁਛ ਖਾ ਪੀ ਕੇ ਜ਼ਰਾ ਆਰਾਮ ਕਰਨ ਬੈਠ ਗਿਆ ਤਾਂ ਇੰਨੇ ਨੂੰ ਵਹੁਟੀ ਆ ਗਈ। ਵਹੁਟੀ, ਤੁਸੀਂ ਅੱਜ ਦੀਵਾਨ ਸਮਾਪਤੀ ਤੋਂ ਪਹਿਲੇ ਆ ਗਏ। ਮਸੰਦ, ਮੈਨੂੰ ਕੁਛ ਭੁਖਤਰੇ ਨੇ ਵਿਆਕੁਲ ਕਰ ਦਿੱਤਾ ਸੀ, ਰਾਤੀ ਪ੍ਰਸਾਦ ਨਾ ਛਕਣ ਕਰਕੇ ਅੱਜ ਸਵੇਰੇ ਹੀ ਭੁੱਖ ਤ੍ਰਿਖੀ ਹੋ ਉੱਠੀ ਸੀ। ਵਹੁਟੀ, ਮੈਨੂੰ ਕਿਉਂ ਨਾ ਲੈ ਆਏ, ਮੈਂ ਕੁਛ ਛਕਾਉਣ ਦੀ ਸੇਵਾ ਕਰਦੀ। ਮਸੰਦ, ਨਹੀਂ, ਅੱਗੇ ਰੋਟੀ ਜੋ ਹੈਗਾ ਸੀ ਤੇ ਜੇ ਅੱਜ ਕੀਰਤਨ ਸੋਹਣਾ ਆਨੰਦਦਾਇਕ ਸੀ, ਮੈਂ ਕਿਹਾ ਤੁਹਾਡੇ ਰਸ ਵਿੱਚ ਫਰਕ ਕਾਸ ਨੂੰ ਆਵੇ। ਵਹੁਟੀ, ਇਹ ਤਾਂ ਆਪਦੀ ਦਿਆਲਤਾ ਹੈ, ਪਰ ਇਸ ਸੇਵਾ ਦਾ ਅਵਸਰ ਮੈਨੂੰ ਮਿਲਿਆ ਕਰੇ। ਮਸੰਦ, ਨਾਮ ਵਿੱਚ ਰਿਹਾ ਕਰੋ, ਨਾਮ ਬਿਨਾਂ ਜੀਵਨ ਬਿਰਥਾ ਹੈ। ਵਹੁਟੀ, ਵਾਰੇ ਵਾਰੇ ਜਾਈਏ ਨਾਮ ਵਾਲਿਆਂ ਦੇ, ਅੱਜ ਦੇਖੋ ਨਾ ਗੜੀਏ ਜੀ ਦਾ ਕਿਹੜਾ ਜਸ ਹੋ ਰਿਹਾ ਹੈ, ਕਿਵੇਂ ਹੋਈ। ਵਹੁਟੀ, ਸਤਿਗੁਰਾਂ ਨੇ ਕਸ਼ਮੀਰ ਘੱਲਿਆ ਸੀ ਨਾ। ਮਸੰਦ, ਉਹ ਮੈਨੂੰ ਪਤਾ ਹੈ। ਵਹੁਟੀ ਮਾਇਆ ਲੈਣ। ਮਸੰਦ, ਹਾਂ ਪਤਾ ਹੈ, ਫਿਰ ਕੀ ਲਿਆਇਆ। ਵਹੁਟੀ ਲਿਆਇਆ। ਮਸੰਦ, ਕਿਉਂ। ਉਸ ਨੂੰ ਤਾਂ ਹੁਕਮ ਸੀ ਕਿ ਸਤਿਗੁਰ ਜੀ ਦੇ ਆਪਣੇ ਹੱਥਾਂ ਵਿੱਚ ਦੇਵੇ। ਵਹੁਟੀ, ਹਾਂ, ਮੇਰੀ ਪੀੜੀ ਦੇ ਮਾਲਕ ਜੀ ਨੇ ਕਿਹਾ ਸੀ ਮੈਨੂੰ ਪਹੁੰਚਾਓ। ਮਸੰਦ, ਫਿਰ ਜਦ ਮੈਂ ਆਇਆ ਤਾਂ ਅੰਦਰ ਜਾ ਰਹੇ ਸਨ ਤੇ ਕੁਛ ਕੱਛ ਵਿੱਚ ਲਈ ਜਾਂਦੇ ਸਨ। ਵਹੁਟੀ ਜੀ, ਹਾਂ ਥੈਲੀ ਸੀ। ਮਸੰਦ, ਕਿੰਨੀ ਕੁ ਮਾਇਆ ਸੀ। ਵਹੁਟੀ, ਇਹੋ ਤਾਂ ਗੱਲ ਹੈ, ਜਦ ਭੋਗ ਪੈ ਚੁੱਕਾ ਤਾਂ ਬਾਹਰ ਦੇ ਸਿੱਖ ਤੇ ਸੰਗਤਾਂ ਚਰਨ ਪਸ ਚੁੱਕੇ ਤਾਂ ਭਾਈ ਗੜੀਏ ਜੀ ਨੂੰ ਤੱਕ ਕੇ ਮਹਾਰਾਜ ਜੀ ਨੇ ਨੇੜੇ ਸੱਦਿਆ ਤੇ ਸੁੱਖ ਸੰਦ ਪੁੱਛੀ। ਆਪ ਨੇ ਮੱਥਾ ਟੇਕ ਕੇ ਸ੍ਰੀ ਜੀ ਦੇ ਹੱਥਾਂ ਵਿੱਚ ਇੱਕ ਥੈਲੀ ਦੇ ਦਿੱਤੀ। ਮਹਾਰਾਜ ਜੀ ਨੇ ਥੈਲੀ ਖੋਲ੍ਹੀ ਤਾਂ ਵਿੱਚੋਂ ਨਿਕਲਿਆ ਸਵਾ ਰੁਪਇਆ। ਇੱਕ ਫਹਿਰਿਸਤ ਕਸ਼ਮੀਰ ਦੀ ਸੰਗਤ ਦੇ ਮੁਖੀਏ ਦੇ ਹੱਥਾਂ ਦੀ ਲਿਖੀ ਹੋਈ, ਜੋ ਕਈ ਹਜ਼ਾਰ ਦੀ ਸੀ। ਮਸੰਦ ਪੀੜਾ ਹੋ ਕੇ, ਹੈ ਸਵਾ ਰੁਪਇਆ ਤੇ ਫਹਿਰਿਸਤ ਕਈ ਹਜ਼ਾਰ ਦੀ, ਭਾਈ ਗੜੀਆ ਤੇ ਇਹ ਗੱਲ ਨਹੀਂ, ਇਸ ਵਿੱਚ ਕੋਈ ਰੱਬੀ ਹਕਮਤ ਹੈ। ਨਾਮ ਦਾ ਰਸੀਆ ਤੇ ਰਸਾਂ ਤੋਂ ਬੀਤ ਚੁੱਕਾ ਤੇ ਪਕੜਾਂ ਤੋਂ ਲੰਘ ਚੁੱਕਾ ਗੜੀਆ ਮਾਇਆ ਦੇ ਕੁਫੇਰ ਵਿੱਚ ਕਦੇ ਨਹੀਂ ਆ ਸਕਦਾ। ਵਹੁਟੀ, ਇਹੋ ਤਾਂ ਸਵਾਦਲੀ ਗੱਲ ਹੈ, ਟੱਕੋ ਨਾ। ਇਸ ਤੋਂ ਪਹਿਲਾਂ ਮਹਾਰਾਜ ਜੀ ਨੂੰ ਦੌਲਾ ਗੁਜਰਾਤ ਦਾ ਪਰ ਉਪਕਾਰੀ ਤੇ ਸਿੱਧੀ ਵਾਲਾ ਮਿਲ ਚੁੱਕਾ ਸੀ ਤੇ ਦੱਸ ਚੁੱਕਾ ਸੀ ਕਿ ਮੈਂ ਅੰਦਰਲੇ ਦੀ ਤ੍ਰਿਪਤੀ ਤੋਂ ਭੁੱਖਾ ਉਪਕਾਰ ਸ਼ੁਭ ਕਰਮ ਕਰਕੇ ਵੀ ਭੁੱਖਾ ਹੀ ਸਾਂ ਤੇ ਸਿੱਧੀਆਂ ਦਾ ਬਣ ਹੋਣ ਤੇ ਵੀ ਨਿਤਾਣਾ ਹੀ ਸਾਂ। ਭਾਈ ਗੜੀਏ ਨਾਮਦਾਨ ਦੇ ਕੇ ਮੇਰੇ ਅੰਦਰਲੇ ਨੂੰ ਉੱਚਾ ਕਰਕੇ ਆਪ ਦੇ ਚਰਨੀ ਲਾਇਆ, ਠੰਡ ਵਰਤਾਈ ਹੈ। ਮੈਂ ਭਾਈ ਜੀ ਨੂੰ ਬਿਨੈ ਕੀਤੀ ਸੀ ਕਿ ਕਸ਼ਮੀਰੋਂ ਮੁੜਦੇ ਇਧਰੋਂ ਕਿਰਪਾ ਕਰਨੀ। ਮੇਰੀ ਆਸ਼ਾ ਸੀ ਉਹਨਾਂ ਦੇ ਲੜ ਲੱਗ ਆਪ ਦੇ ਚਰਨ ਪਰਸਾਂ, ਪਰ ਉਹ ਬੇਪਰਵਾਹ ਫਕੀਰ ਹਨ, ਸ਼ਾਇਦ ਜੰਮੂ ਦੇ ਰਸਤੇ ਲੰਘ ਆਏ। ਮੈਂ ਇਸ ਕਰਕੇ ਉਤਾਵਲਾ ਹੋ ਚਰਨ ਪਰਸਨ ਆਇਆ ਹਾਂ। ਉਸ ਵੇਲੇ ਮਹਾਰਾਜ ਦੀ ਅਪਾਰ ਕਿਰਪਾ ਉਸ ਪਰ ਹੋਈ ਤੇ ਗੜੀਏ ਵਾਸਤੇ ਮਹਾਰਾਜ ਜੀ ਨੇ ਕਿਹਾ ਸੀ, ਧੰਨ ਸਿੱਖੀ ਆਪ ਜਪੇ ਹੋਰਾਂ ਜਪਾਵੇ, ਧੰਨ ਗੁਰੂ ਕੇ ਸਿੱਖ ਆਪ ਬਚਨ ਹੋਰ ਨਾ ਬਚਾਵਣ, ਆਪ ਉਭਰਨ ਹੋਰ ਨਾ ਉਭਾਰਨ, ਆਪ ਤਰਨ ਹੋਰ ਨਾ ਤਾਰਨ। ਅਸਲ ਵਿੱਚ ਦੌਲਾ ਪਹਿਲੋਂ ਤੁਰ ਆਇਆ ਸੀ ਤੇ ਗੜੀਆ ਜੀ ਮਗਰੋਂ ਗੁਜਰਾਤ ਦੇ ਰਸਤੇ ਹੀ ਆਏ ਸੀ ਤੇ ਦੌਲੇ ਨੂੰ ਪਤਾ ਨਹੀਂ ਸੀ ਕਿ ਗੜੀਆ ਜੀ ਮੇਰੇ ਮਗਰ ਖੜੇ ਹਨ। ਮਸੰਦ ਹੋਈ ਨਾ ਉਹ ਗੱਲ ਕਿ ਗੜੀਆ ਇੱਕ ਲਾਲ ਹੈ, ਲਾਲ ਫੇਰ ਵੋਟੀ ਠੀਕ ਹੈ, ਸਵਾਦ ਤਾਂ ਇਸੇ ਗੱਲ ਦਾ ਸੀ। ਜਦੋਂ ਮਹਾਰਾਜ ਜੀ ਨੇ ਫਹਿਰਿਸਤ ਪੜ੍ਹੀ ਤਾਂ ਗੜੀਆ ਜੀ ਵੱਲ ਤੱਕ ਕੇ ਮੁਸਕਰਾਏ ਤੇ ਬੜੇ ਪਿਆਰ ਨਾਲ ਬੋਲੇ, ਮੈਨੂੰ ਪਹੁੰਚ ਗਈ। ਇਸ ਵੇਲੇ ਆਪ ਦੇ ਪਵਿੱਤਰ ਨੇਤਰਾਂ ਵਿੱਚ ਇੱਕ ਰਸ ਸੀ ਤੇ ਅਚਰਜ ਤਰਾਵਤ ਸੀ। ਇਸ ਤੋਂ ਮਗਰੋਂ ਕਿਤਨੀ ਦੇਰ ਤੱਕ ਮਹਾਰਾਜ ਜੀ ਨੇਤਰ ਮੁੰਡ ਬੈਠੇ ਰਹੇ। ਉਹ ਨਕਸ਼ਾ, ਉਹ ਜਲਵਾ, ਉਹ ਦਿਦਾਰਾ ਕਿਹਾ ਨਹੀਂ ਜਾ ਸਕਦਾ। ਇਸੇ ਕਰਕੇ ਮੈਂ ਕਿਹਾ ਸੀ ਕਿ ਆਪ ਕਿਉਂ ਆ ਗਏ। ਉਹ ਦਰਸ਼ਨ ਡਾਢੇ ਰੰਗੀਲੇ ਦਰਸ਼ਨ ਸਨ। ਜਦ ਆਪ ਨੇ ਨੈਣ ਖੋਲੇ ਤਦ ਬੋਲੇ, ਹੇ ਗੜੀਆ ਤੂੰ ਸਾਡੀ ਘਰ ਥਾਂ ਪਈ, ਹੁਣ ਆਪਣੇ ਵਤਨ ਜਾਓ, ਜਗਤ ਵਿੱਚ ਵਾਹਿਗੁਰੂ ਦੀ ਸਿੱਖੀ ਫੈਲਾਵੋ, ਵਿਛੜੇ ਮੇਲੋ, ਟੁੱਟੇ ਗੰਢੋ, ਨਾਮ ਦਾ ਰਸ ਪੁੰਚੋ ਤੇ ਪੁਚਾਵੋ। ਇਹ ਕਹਿ ਕੇ ਮਾਲਕ ਨੇ ਦਾਸ ਨੂੰ ਗਲੇ ਲਾਇਆ, ਪਿਆਰ ਦਿੱਤਾ, ਉਹ ਥੈਲੀ ਲੱਕ ਨਾਲ ਬੰਨ ਦਿੱਤੀ ਤੇ ਵਿੱਚੇ ਸਵਾ ਰੁਪਈਆ ਪਾ ਦਿੱਤਾ ਤੇ ਕਿਹਾ, ਅਖੁੱਟ ਖਜ਼ਾਨੇ ਜੋ ਆਵੇ ਸਫਲਾ ਕਰੋ। ਇਹ ਕੌਤਕ ਸੰਗਤ ਦੇਖ ਰਹੀ ਸੀ, ਆਨੰਦ ਆ ਰਿਹਾ ਸੀ, ਪਰ ਵਿਚਲਾ ਪਤਾ ਨਹੀਂ ਲੱਗਾ। ਦੌਲਾ ਅਤ ਪ੍ਰਸੰਨ ਹੋ ਰਿਹਾ ਸੀ ਤੇ ਆਪਣੇ ਵਾਧਵੇਂ ਅਹਿਲਾਦ ਵਿੱਚ ਬੋਲ ਪਿਆ, ਹੇ ਜਗਤ ਦੇ ਤਾਰਨ ਕਰਤਾ, ਗੜੀਏ ਜੀ ਦੀ ਕਰਨੀ ਸੁਣ ਲਈ ਜੀ ਉੱਛਲ ਰਿਹਾ ਹੈ, ਪਰ ਮਹਾਰਾਜ ਜੀ ਵੱਲੋਂ ਗੜੀਏ ਨੂੰ ਆਗਿਆ ਹੋਈ ਕਿ ਸੰਗਤ ਨੂੰ ਦੱਸ ਦਿਓ ਤੁਸੀਂ ਕਿਵੇਂ ਮੈਨੂੰ ਆਇਆ ਪਹੁੰਚਾਈ ਹੈ। ਸਿਰ ਪਰ ਆਗਿਆ ਤਰ ਕੇ ਕਿਸੇ ਡਾਢੀ ਸ਼ਰਮਾਕਲ ਸੁਰ ਵਿੱਚ ਭਾਈ ਗੜੀਆ ਜੀ ਨੇ ਦੱਸਿਆ ਕਿ ਕਸ਼ਮੀਰ ਵਿੱਚੋਂ ਜੋ ਮਾਇਆ ਮਿਲੀ ਤਾਂ ਸਤਿਗੁਰਾਂ ਨੂੰ ਪਹੁੰਚਾਣੀ ਸੀ। ਸਤਿਗੁਰੂ ਜੀ ਘੱਟ ਘੱਟ ਵਿਆਪਕ ਹਨ, ਉੱਥੇ ਕਾਲ ਸੀ, ਅਨੇਕਾਂ ਗੁਰੂ ਕੇ ਸਿੱਖ ਤੇ ਰੱਬ ਦੇ ਬੇਟੇ ਦੁਖੀ ਸਨ। ਉਹ ਸਾਰੇ ਦਰਸ਼ ਦੀਆਂ ਟਾਹਣੀਆਂ ਸਨ ਜੋ ਕੁਮਰਾ ਰਹੀਆਂ ਸਨ, ਬਰਖਾ ਦੇ ਤੌਕੇ ਤੇ ਠੰਡੀ ਹਵਾ ਦੇ ਲੋੜਵੰਦ ਸਨ। ਇਸ ਭੁੱਲਣਹਾਰ ਦਾਸ ਨੇ ਮੇਰੀ ਪੀਰੀ ਦੇ ਮਾਲਕ ਦੇ ਚਰਨ ਕਮਲਾਂ ਦਾ ਧਿਆਨ ਕਰਕੇ ਸਭ ਮਾਇਆ ਵੰਡ ਦਿੱਤੀ ਤੇ ਗੱਫੇ ਲਵਾ ਦਿੱਤੇ। ਮੈਂ ਅੱਖੀ ਡਿੱਠਾ ਕਿ ਇਹ ਰੂਪ ਹੀ ਸਾਰੇ ਭੋਜਨ ਛਕ ਰਿਹਾ ਸੀ ਤੇ ਇਸ ਰੂਪ ਦੀ ਜੇਬ ਵਿੱਚ ਮਾਇਆ ਜਾ ਰਹੀ ਸੀ। ਸਾਧ ਸੰਗਤ ਵਿੱਚ ਸਤਿਗੁਰ ਵਰਤਦਾ ਹੈ ਤੇ ਮੈਂ ਸਾਧ ਸੰਗਤ ਵਿੱਚ ਅਰਪਣ ਕਰਕੇ ਦਿਦਾਰਾ ਪਾ ਲਿਆ ਕਿ ਮਾਲਕ ਨੂੰ ਅੱਪੜ ਪਿਆ ਹੈ। ਹੁਣ ਆਪ ਨੇ ਆਪ ਨੂੰ ਦੱਸ ਦਿੱਤਾ ਹੈ, ਮੈਨੂੰ ਪੁੱਜ ਗਿਆ ਹੈ। ਕਿਰਪਾਲੂ ਸਾਧ ਸੰਗਤ ਜੀ, ਮੈਂ ਤਾਂ ਖਬਰੇ ਚੰਗਾ ਕੀਤਾ ਕਿ ਮਾੜਾ, ਠੀਕ ਸੀ ਕਿ ਨਾ, ਪਰ ਜੋ ਮੇਰੇ ਅੰਦਰ ਉਸ ਵੇਲੇ ਸੀ ਸੋ ਇਹੋ ਸੀ ਤੇ ਇਸੇ ਭਾਵ ਤੇ ਜੋ ਹੋ ਗਿਆ ਸੋ ਹੋ ਗਿਆ। ਹੁਣ ਫੇਰ ਮਿਹਰ ਕੀਤੀ ਹੈ ਜੋ ਦਾਤਾ ਨੇ ਪੁਜਾ ਲਈ ਤੇ ਦੱਸਿਆ ਹੈ, ਮੈਨੂੰ ਪੁੱਜ ਗਈ। ਉਸ ਵੇਲੇ ਡਾਢੇ ਬੇਬਲ ਜਿਹੇ ਹੋ ਕੇ ਸਤਿਗੁਰ ਬੋਲ ਉੱਠੇ, ਹਾਂ ਸੱਜਣੋ, ਗੜੀਏ ਨੇ ਮੈਨੂੰ ਰੋਟੀ ਖੁਆਈ, ਮੈਂ ਠੀਕ ਕਸ਼ਮੀਰ ਵਿੱਚ ਸਾਂ ਤੇ ਭੁੱਖ ਵਿੱਚ ਸਾਂ। ਇਸ ਨੇ ਮੈਨੂੰ ਪ੍ਰਸ਼ਾਦ ਛਕਾਇਆ, ਮੈਂ ਉੱਥੇ ਉਸ ਕਾਲ ਲੋੜ ਵਿੱਚ ਸਾਂ। ਇਸ ਨੇ ਮੇਰੇ ਜੇਬੇ ਭਰੇ, ਇਸ ਮੈਨੂੰ ਮਾਇਆ ਪਹੁੰਚਾਈ, ਮੈਨੂੰ ਸਾਰੀ ਅੱਪੜ ਗਈ। ਮਹਾਰਾਜ ਇਹ ਕਹਿ ਕੇ ਫਿਰ ਅੰਤਰ ਧਿਆਨ ਹੋ ਗਏ ਤੇ ਸਾਰੀ ਸੰਗਤ ਵਿੱਚ ਛਮਾ ਛਮ ਨੈਣ ਬਰਸੇ। ਤੇ ਧੰਨ ਸਤਿਗੁਰ ਧੰਨ ਸਿੱਖੀ ਧੰਨ ਸਤਿਗੁਰ ਧੰਨ ਸਿੱਖੀ ਦੀ ਗੂੰਜ ਨੇ ਇੱਕ ਅਰਸ਼ੀ ਨਜ਼ਾਰਾ ਬੰਨ ਦਿੱਤਾ ਸੀ। ਸਾਈ ਜੀਓ, ਮੈਂ ਇਸ ਅੰਮ੍ਰਿਤ ਸਰੋਵਰ ਵਿੱਚ ਇਸ਼ਨਾਨ ਕਰਕੇ ਆਈ ਹਾਂ। ਇਸ ਅਲੌਕਿਕ ਦਰਸ਼ਨ ਦੀ ਪਿਆਰੀ ਫੁਹਾਰ ਵਿੱਚ ਤ੍ਰਿਬੁੱਧ ਹੋ ਕੇ ਆਈ ਹਾਂ, ਜੋ ਆਖਦੀ ਹਾਂ ਆਪ ਅੱਗੇ ਕਿਉਂ ਆ ਗਏ। ਇਸ ਵੇਲੇ ਗੋਲਕੀਆ ਵੀ ਮਗਨਾਨੰਦ ਹੋ ਰਿਹਾ ਸੀ, ਨੈਣਾ ਵਿੱਚ ਨੀਰ ਸੀ ਤੇ ਵਹੁਟੀ ਦੀ ਗੱਲ ਸੁਣ ਰਿਹਾ ਸੀ, ਪਰ ਜਵਾਬ ਦੇਣੋਂ ਕਿਤੇ ਦੂਰ ਲਿਵ ਵਿੱਚ ਤਾਰੀਆਂ ਲਾ ਰਿਹਾ ਸੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ। ਸਾਖੀ 40। ਮਾਈ ਭਾਗ ਭਰੀ। ਕਹਿ ਨਾਨਕ ਗੁਰ ਪ੍ਰਸਾਦੀ ਜਿਨ੍ਹਾਂ ਨਿਵ ਲਾਗੀ, ਤਿੰਨੀ ਵਿੱਚੇ ਮਾਇਆ ਪਾਇਆ। ਕਹਿ ਨਾਨਕ ਗੁਰ ਪ੍ਰਸਾਦੀ ਜਿਨ੍ਹਾਂ ਨਿਵ ਲਾਗੀ, ਤਿੰਨੀ ਵਿੱਚੇ ਮਾਇਆ ਪਾਇਆ। ਰਾਮ ਕਲੀ ਮਹੱਲਾ ਤੀਜਾ ਆਨੰਦ। ਭਾਗ ਭਰੀ। ਆਪਣੇ ਆਪ ਨਾਲ, ਮੇਰੇ ਬੱਚੇ ਨੂੰ ਕੀ ਹੋ ਗਿਆ? ਕਿਹਾ ਚੰਗਾ ਹੁੰਦਾ ਸੀ, ਰਾਜਾਂ ਦੇ ਨਾਲ ਪਿਆਰ ਕਰਦਾ ਸੀ, ਜਣੇ ਖਣੇ ਨੂੰ ਹਸਾਉਂਦਾ ਸੀ, ਹੱਸ ਹੱਸ ਕੇ ਤੇ ਹਸਾ ਹਸਾ ਕੇ ਟਿੱਡੀ ਪੀੜਾਂ ਪਾਉਂਦਾ ਸੀ। ਗਲੀ ਮਹੱਲਾ ਸਾਰੇ ਪ੍ਰਸੰਨ ਮੁੱਖ ਪ੍ਰਸੰਨ ਬਦਨ ਆਖਦੇ ਹੁੰਦੇ ਸਨ। ਹੁਣ ਨਾ ਕਿਸੇ ਨਾਲ ਬੋਲਦਾ ਹੈ, ਨਾ ਚੱਲਦਾ ਹੈ, ਨਾ ਹੱਸਦਾ ਹੈ, ਨਾ ਖੇਡਦਾ ਹੈ। ਅਜੇ ਕੁੱਕੜ ਵਾਂਗ ਨਹੀਂ ਦਿੰਦੇ ਕਿ ਖੁੰਭ ਵਾਂਗੂ ਉੱਠ ਬੈਠਦਾ ਹੈ, ਠੰਡੇ ਠਾਰ ਪਾਣੀ ਨਾਲ ਨਹਾ ਕੇ ਚੌਂਕੜੀ ਮਾਰ ਬਹਿ ਜਾਂਦਾ ਹੈ। ਸਾਰਾ ਦਿਨ ਨਾ ਬੋਲਦਾ ਹੈ, ਨਾ ਚੱਲਦਾ ਹੈ। ਬੁੱਲ ਫੁੜਕਦੇ ਦਿਸਦੇ ਹਨ, ਪਰ ਸੁਣੀਦਾ ਕੁਛ ਨਹੀਂ। ਮੱਥਾ ਤੇ ਅੱਖਾਂ ਕੁਛ ਟਿਕਵੀਂ ਉਦਾਸੀ ਵਾਲੇ ਦਿਸਦੇ ਹਨ। ਅੱਗੇ ਕਦੇ ਗੁੱਸੇ ਵੀ ਹੋ ਪੈਂਦਾ ਸੀ, ਹੁਣ ਗੱਡੇ ਪਏ ਲੰਘਣ ਮੁਸਕਰਾ ਛੱਡਦਾ ਹੈ। ਕੰਮ ਕਾਜ ਤੇ ਜਾਂਦਾ ਹੈ, ਅੱਗੇ ਵਾਂਗੂ ਖੁੱਭ ਕੇ ਕੰਮ ਕਰਦਾ ਨਹੀਂ ਦਿਸਦਾ। ਵਹੁਟੀ ਵੀ ਆਖਦੀ ਹੈ ਕਿ ਸੁਭਾਅ ਹੋਰਵੇਂ ਤੇ ਵੱਖਰਾ ਵੱਖਰਾ ਜਿਹਾ ਹੋ ਗਿਆ ਹੈ। ਬਾਲਾਂ ਨਾਲ ਵੀ ਉਹ ਲਾਡੀਆਂ ਨਹੀਂ ਕਰਦਾ ਜੋ ਕਦੇ ਕਰਦਾ ਹੁੰਦਾ ਸੀ। ਤੰਗ ਵੀ ਕਿਸੇ ਨੂੰ ਨਹੀਂ ਕਰਦਾ, ਪਰ ਭਿੱਜਦਾ ਵੀ ਕਿਸੇ ਨਾਲ ਨਹੀਂ। ਹੇ ਭਗਵਾਨ, ਮੇਰੇ ਬੱਚੇ ਨੂੰ ਕੀ ਹੋ ਗਿਆ ਹੈ? ਤੀਰਥ ਪਰਸਨ ਗਿਆ, ਸਾਰੀਆਂ ਖੁਸ਼ੀਆਂ ਹੀ ਕਿਤੇ ਡੋਬ ਆਇਆ ਹੈ। ਮੈਂ ਹੁਣ ਬਿਰਧ ਹਾਂ, ਪੁੱਤ ਦੇ ਚਾਓ ਮਲਾਰਾਂ ਦੇ ਆਸਰੇ ਮੇਰੇ ਦਿਨ ਲੰਘਣੇ ਸਨ, ਪਰ ਪੁੱਤ ਤਾਂ ਪਤਾ ਨਹੀਂ ਕਿੱਥੋਂ ਦਾ ਰੋਗ ਸਹੇੜ ਲਿਆਇਆ ਹੈ। ਮੈਂ ਕਿਵੇਂ ਕਰਾਂ? ਆਪ ਪੁੱਛ ਨਾ ਲਵਾਂ? ਨੂੰ ਆਖਦੀ ਹੈ ਨਾ ਪੁੱਛੋ, ਕਿਤੇ ਗੁੱਸੇ ਨਾ ਹੋ ਪੈਣ ਜਾਂ ਕਿਤੇ ਘਰੋਂ ਹੀ ਨਾ ਟੁਰ ਪੈਣ, ਪਰ ਮੇਰਾ ਦਿਲ ਨਹੀਂ ਮੰਨਦਾ। ਸੇਵਾਦਾਸ ਇੰਨਾ ਨਿਰਦਈ ਕਿੱਥੋਂ ਹੋਣ ਲੱਗਾ ਹੈ ਆਪਣੀ ਮਾਂ ਨਾਲ, ਜਿਸ ਨਾਲ ਕਿ ਸਾਰੀ ਉਮਰ ਅਟੁੱਟ ਪਿਆਰ ਕਰਦਾ ਰਿਹਾ ਹੈ। ਕਦੇ ਇੰਨਾ ਨਿਰਮੋਹਾ ਹੋ ਜਾਏ ਕਿ ਘਰੋਂ ਉੱਠ ਹੀ ਤੁਰੇ? ਨਹੀਂ ਨਹੀਂ, ਕਦੇ ਨਹੀਂ। ਅੱਜ ਮੈਂ ਜ਼ਰੂਰ ਪੁੱਛਣਾ ਹੈ, ਉਸ ਦੇ ਮੂੰਹ ਤੋਂ ਚੁੱਪ ਦੀ ਮੋਹਰ ਤੋੜਨੀ ਹੈ ਤੇ ਦਿਲ ਦੀ ਲੈਣੀ ਦੇਣੀ ਹੈ। ਕੋਈ ਸਾਨੂੰ ਸੋਚਿਆ ਤਾਂ ਪਵੇ ਕਿ ਬੱਚੇ ਦੇ ਅੰਦਰ ਕੀ ਵਰਤ ਰਹੀ ਹੈ, ਕਿਤੇ ਕੋਈ ਪੀੜਾ ਹੀ ਨਾ ਹੋਵੇ ਜੋ ਸਾਨੂੰ ਦੁੱਖ ਤੋਂ ਬਚਾਉਣ ਦਾ ਮਾਰਿਆ ਨਾ ਦੱਸਦਾ ਹੋਵੇ। ਮਾਈ ਇਹਨਾਂ ਸੋਚਾਂ ਵਿੱਚ ਹੀ ਬੈਠੀ ਸੀ ਕਿ ਸੇਵਾਦਾਸ ਜੀ ਆ ਗਏ। ਮਾਤਾ ਨੂੰ ਸਿਰ ਨਿਵਾ ਕੇ ਆਪਣੇ ਆਸਣ ਤੇ ਜਾ ਬੈਠੇ। ਮਾਈ ਵੀ ਸਹਿਜੇ ਸਹਿਜੇ ਕੋਲ ਜਾ ਬੈਠੀ ਤੇ ਬੋਲੀ, ਮੈਂ ਵਾਰੀ, ਮੈਂ ਸਦਕੇ ਲਾਲ, ਰਾਜੀ ਹੋ, ਚਿੱਤ ਚੰਗਾ ਹੈ? ਸੇਵਾਦਾਸ, ਹਾਂ ਮਾਂ ਜੀ। ਮਾਤਾ, ਬੱਚਾ ਅੱਜ ਸਵਖਤੇ ਆ ਗਏ ਹੋ? ਸੇਵਾਦਾਸ, ਅੱਜ ਕੰਮ ਮੁੱਕ ਗਿਆ ਸੀ। ਮਾਤਾ, ਕੁਝ ਉਪਰੇ ਉਪਰੇ ਰਹਿੰਦੇ ਹੋ, ਚਿੱਤ ਵਿੱਚ ਕੋਈ ਖੇਚਲ ਜਾਂ ਸਰੀਰ ਨੂੰ ਕੋਈ ਔਖ ਤਾਂ ਨਹੀਂ? ਸੇਵਾਦਾਸ ਅਚਰਜ ਜਿਹਾ ਹੋ ਕੇ ਫਿਰ ਮੁਸਕਰਾ ਕੇ, ਨਹੀਂ ਮਾਂ ਜੀ। ਮਾਤਾ, ਮੈਂ ਸਦਕੇ ਲਾਲ, ਮੇਰੀ ਖੜ ਪੁੱਜੀ ਪਈ ਹੈ, ਕੋਈ ਦਿਨਾਂ ਦੀ ਖੇਡ ਹੈ। ਤੁਸੀਂ ਜਾਣਦੇ ਹੋ ਬੁੱਢਿਆਂ ਦੇ ਦਿਲ ਹੌਲੇ ਹੋ ਜਾਂਦੇ ਹਨ, ਆਪਣੇ ਸਦਾ ਖਿੜੇ ਸੁਭਾਅ ਮੁਜਬ ਹੱਸਦੇ ਖੇਡਦੇ ਦਿਸਦੇ ਰਿਹਾ ਕਰੋ ਤੇ ਮੇਰਾ ਸਮਾਂ ਖੁਸ਼ੀ ਖੁਸ਼ੀ ਬੀਤਦਾ ਹੈ। ਜੇ ਤੁਸੀਂ ਉਦਾਸ ਦਿਸਦੇ ਹੋ ਤਾਂ ਮੈਂ ਉਧਰ ਜਾਂਦੀ ਹਾਂ ਤਾਂ ਸਾਡੇ ਚੰਦ ਮੁੱਖ ਤੇ ਬੱਦਲਵਾਈ ਵੇਖ ਕੇ ਮਾਂ ਸਹਿਮ ਜਾਂਦੀ ਹੈ। ਸੇਵਾਦਾਰ, ਕਿਉਂ ਮਾਂ ਜੀ, ਮੈਂ ਦੁਖੀ ਨਹੀਂ, ਮੈਂ ਉਦਾਸ ਨਹੀਂ। ਮਾਤਾ, ਫਿਰ ਨਾ ਉਸ ਤਰ੍ਹਾਂ ਹੱਸਦੇ ਹੋ, ਨਾ ਖੇਡਦੇ ਹੋ, ਨਾ ਖਿੜਦੇ ਹੋ, ਨਾ ਹਸਾਉਂਦੇ ਹੋ, ਨਾ ਗੱਲਾਂ ਕਥਾ ਨਾਲ ਪਰਚਾਉਂਦੇ ਹੋ। ਚੁੱਪ ਬੁੱਲਾਂ ਤੇ ਬਹਿ ਗਈ ਹੈ, ਤੱਕਣੀ ਵਿੱਚ ਕੋਈ ਟਿਕਾਓ ਟਿਕ ਗਿਆ ਹੈ, ਮੱਥੇ ਤੇ ਕੋਈ ਚਾਦਰ ਵਿਛ ਰਹੀ ਹੈ। ਉਹ ਪਿਆਰ ਵਾਲੀ ਮੁਸਕਰਾਹਟ, ਉਹ ਜਿਉਂਦੀ ਜਿਉਂਦੀ ਅੱਖਾਂ ਦੀ ਸਲੋਨੀ ਹਟਾਵਟ, ਉਹ ਮੱਥੇ ਤੇ ਖੇੜਿਆਂ ਦਾ ਖਿੜ ਖਿੜ ਪੈਣਾ ਨਹੀਂ ਦੀਦਾ। ਅਸਾਂ ਨਾਲ ਪਿਆਰ ਨਹੀਂ ਕਰਦੇ ਹੋ, ਵਹੁਟੀ ਨਾਲ ਕੋਈ ਬੇਮਲੂਮੀ ਵਿੱਥ ਹੈ, ਬਾਲਾਂ ਨਾਲ ਓਪਰਾਪਣ ਹੈ, ਕਾਰ ਵਿਹਾਰ ਵਿੱਚ ਕੁਛ ਉਚਾਟ ਲਗਨ ਹੈ। ਇਹ ਸਾਰਾ ਵਟਾਓ ਸਟਾਓ ਸਾਡੇ ਕਲੇਜੇ ਕੱਢ ਰਿਹਾ ਹੈ ਤੇ ਦਿਲਗੀਰੀ ਦੇ ਹੱਥ ਦਿਲ ਦੀਆਂ ਵਾਂਗਾਂ ਸੌਂਪ ਰਿਹਾ ਹੈ। ਸੇਵਾਦਾਸ, ਠੰਡਾ ਸਾਹ ਲੈ ਕੇ, ਮਾਂ ਜੀ ਕਿਹ ਦੱਸਾਂ, ਮੈਨੂੰ ਕੋਈ ਔਰ ਨਹੀਂ, ਕੋਈ ਦਿਲਗੀਰੀ ਨਹੀਂ। ਤੁਸੀਂ ਕੋਈ ਤੌਖਲਾ ਨਾ ਕਰੋ, ਤੌਖਲੇ ਵਾਲੀ ਗੱਲ ਰੱਤੀ ਨਹੀਂ। ਮਾਤਾ, ਸ਼ੁਕਰ ਹੈ ਕਿ ਮੇਰੇ ਬੱਚੇ ਨੂੰ ਕਿਸੇ ਤਰ੍ਹਾਂ ਦੀ ਖੇਚਲ ਨਹੀਂ। ਪਰ ਪੁੱਤਰ, ਮਾਂ ਸੜ ਕੇ ਇਹ ਖੇੜੇ ਵਾਲਾ ਸੁਭਾਅ ਚੁੱਪ ਕਿਉਂ ਖਾ ਗਿਆ ਹੈ? ਸੇਵਾਦਾਸ, ਕੀ ਦੱਸਾਂ ਮਾਂ, ਵਿਹਲਾ ਧਿਆਨ ਹੋਏ ਤਾਂ ਦਿਲ ਵਿਹਲੀਆਂ ਖੁਸ਼ੀਆਂ ਗੱਪਾਂ ਛੱਪਾਂ ਵਿੱਚ ਸਮਾਂ ਲੰਘਾਉਂਦਾ ਹੈ। ਧਿਆਨ ਕਿਤੇ ਰੁੱਝੇ ਤਾਂ ਫੇਰ ਜ਼ਰਾ ਰੁਝੇਵੇਂ ਨੇ ਆਪਣੀ ਵੱਲ ਰੱਖਣਾ ਹੋਇਆ। ਮਾਤਾ, ਕੋਈ ਨਵਾਂ ਵਿਹਾਰ ਕਰ ਆਏ ਹੋ ਜਿਸ ਦਾ ਸਾਨੂੰ ਸਿਰ ਪੈਰ ਨਹੀਂ ਦਿਸਦਾ, ਕਿ ਕੋਈ ਹੋਰ ਨਵਾਂ ਕੰਮ ਕੀਤਾ ਨੇ ਜਿਸ ਨੇ ਧਿਆਨ ਇੰਨਾ ਖਿੱਚਿਆ ਹੈ ਕਿ ਮੈਨੂੰ ਮੈਨਾਵੰਤੀ ਦੇ ਸੁਪਨੇ ਖਾ ਲੱਥੇ ਹਨ? ਸੇਵਾਦਾਸ ਮੁਸਕਰਾ ਕੇ, ਵਿਹਾਰ ਤਾਂ ਨਹੀਂ ਕੀਤਾ, ਕੋਈ ਸੁੱਤੇ ਸੁੱਤੇ ਦੀ ਜਾਗ ਖੁੱਲ ਪਈ ਹੈ, ਮੈਂ ਕਿਸੇ ਜਾਗ ਵਿੱਚ ਰਹਿੰਦਾ ਹਾਂ। ਮਾਂ, ਉਹ ਜਾਗ ਭਾਗ ਸੁਲੱਖੀ ਹੋਵੇ, ਪਰ ਕੁਛ ਸਾਨੂੰ ਵੀ ਦੱਸਣਾ ਕਿ ਉਸ ਜਾਗ ਨੇ ਸਾਡੇ ਵੱਲੋਂ ਮੋਹ ਕਿਉਂ ਚਾਕਤਿਆ ਏ? ਜੇ ਜਿਉਣ ਜੋਗਿਆ ਕੋਈ ਉਦਾਸੀ ਦੀ ਗੱਲ ਨਿਖੁੱਟੀ ਮਾਂ ਕੋਲੋਂ ਹੋਈ ਹੋਵੇ, ਕਿ ਭਾਗਾਂ ਵਾਲੀ ਮੇਰੀ ਨੂੰਹ ਤੋਂ ਕੋਈ ਅਵਗਿਆ ਹੋ ਗਈ ਹੋਵੇ, ਤਾਂ ਦੱਸ ਤੈਨੂੰ ਕਿਹੀ ਜਾਗ ਆਈ? ਹੇ ਸ਼ਿਵ, ਸੁਖ ਵਰਤਾਵੀ, ਮੇਰੀ ਅੰਤਲੀ ਉਮਰਾਂ ਨਾ ਖਰਾਬ ਹੋਵੇ। ਸੇਵਾਦਾਰ, ਅੰਮਾ ਜੀ ਆਪ ਤੌਖਲਾ ਨਾ ਕਰੋ, ਨਾ ਆਪ ਵੱਲੋਂ ਨਾ ਆਪ ਦੀ ਨੂੰਹ ਵੱਲੋਂ ਮੈਨੂੰ ਕੋਈ ਠੋਕਰ ਲੱਗੀ ਹੈ। ਮੇਰੇ ਤੁਰੇ ਜਾਂਦੇ ਦਾ ਅਗੰਮੋਂ ਕੋਈ ਠੁੱਡਾ ਲੱਗ ਗਿਆ ਤੇ ਮੈਂ ਠੋਕਰ ਖਾ ਕੇ ਕਿਸੇ ਜਾਗ ਵਿੱਚ ਆ ਗਿਆ ਹਾਂ। ਮਾਂ, ਕਿਹੀ ਜਾਗ? ਜਾਗ ਕਿਹੀ ਆ ਗਈ? ਗੋਪੀ ਚੰਦ ਵਾਲੀ ਜਾਗ ਤਾਂ ਨਹੀਂ? ਮੈਨੂੰ ਕੁੱਟੀ ਸਦਾ ਹੀ ਕਹਿੰਦੀ ਰਹਿੰਦੀ ਸਾਂ, ਬੱਚਾ ਭਲੇ ਰਾਹ ਤੁਰਨਾ, ਕਿਤੇ ਕੋਈ ਗੋਰਖ ਤਾਂ ਉਚਾਟ ਮੰਤਰ ਨਹੀਂ ਪੜ ਗਿਆ? ਸੇਵਾਦਾਸ ਜ਼ਰਾ ਮੁਸਕਰਾ ਕੇ, ਆਖਰ ਮਾਂ ਸਾਕ ਸਭ 4 ਦਿਨਾਂ ਦੇ ਹੀ ਹਨ ਨਾ, ਕਿਸੇ ਨਾਲ ਤਾਂ ਨਹੀਂ ਨਿਭਣਾ? ਮਾਂ, ਮੈਂ ਮੋਈ ਹਾਏ, ਮੈਂ ਤੱਤੜੀ ਨੇ ਲਾਲ ਨੂੰ ਕਿਉਂ ਤੀਰਥੀ ਤੋਰਿਆ? ਕੌਣ ਕੋਈ ਸਿਰ ਬੂਟੀਆਂ ਧੂੜਨ ਵਾਲਾ ਲਾਲ ਨੂੰ ਮਿਲ ਪਿਆ ਜੋ ਅੱਜ ਸਾਕ ਝੂਠੇ ਹੋ ਗਏ? ਬੱਚਾ ਜੰਮਣ ਵਾਲੀ, ਦੁੱਖ ਦਰਦਾਂ ਸਹਿ ਕੇ ਪਾਲਣ ਵਾਲੀ, ਸੋਹਾਂ ਸੁਣ ਕੇ ਮੁਖੜਾ ਦੇਖ ਕੇ ਜਿਉਣ ਵਾਲੀ ਵੀ ਕੁੜੀ ਹੋ ਗਈ? ਮੈਂ ਤਾਂ ਕਦੇ ਪਦਾਰਥ ਨਹੀਂ ਮੰਗਿਆ, ਕਦੇ ਗਾਉਣ ਨਹੀਂ ਆਖੀ, ਮੈਂ ਤਾਂ ਵੇਖ ਵੇਖ ਡਰਦੀ ਹਾਂ, ਮੇਰਾ ਵੀ ਮੋਹ ਕੂੜਾ ਹੈ। ਹਾਏ ਮੇਰੀਆਂ ਲਿਖੀਆਂ ਲਾਲ ਜੀ, ਮੇਰੇ ਤਾਂ ਕੋਈ ਦਿਨ ਬਾਕੀ ਹਨ, ਇਹ ਨਾ ਕੌੜੇ ਕਰ ਦੇਣ। ਰੋ ਪਈ ਸੇਵਾਦਾਸ ਗੰਭੀਰ ਸੁਰ ਵਿੱਚ, ਮਾਂ ਜੀ ਮੈਂ ਕਿਹਾ ਹੈ ਤੌਖਲਾ ਨਾ ਕਰੋ, ਮੈਂ ਜੋਗੀ ਨਹੀਂ ਬਣਨ ਲੱਗਾ, ਕੱਪੜੇ ਨਹੀਂ ਰੰਗਣ ਲੱਗਾ, ਘਰੋਂ ਨਸ ਨਹੀਂ ਜਾਣ ਲੱਗਾ, ਉਦਾਸੀ ਮੇਰੀ ਵੀ ਮੇਰੀ ਉਦਾਸੀ ਹੈ, ਇਸ ਦਾ ਵੀ ਫਿਕਰ ਨਾ ਕਰੋ, ਮੈਂ ਅੰਦਰੋਂ ਉਦਾਸ ਨਹੀਂ ਹਾਂ। ਮਾਂ ਕੰਨ ਤੇ ਹੱਥ ਫੇਰ ਕੇ, ਜੁਗਾਂ ਜੀਏ ਇਹ ਲਾਲ ਵੇ ਲਾਲ, ਸ਼ੁਕਰ ਹੈ ਤੂੰ ਘਰੋਂ ਨਹੀਂ ਜਾਏਗਾ, ਸ਼ੁਕਰ ਹੈ, ਪਰ ਮੇਰਾ ਮਨ ਚੰਦਰਾ अजे भी थावे नहीं आउंदा। कुछ तां चानना पा, कुछ तां गंढ खोल, कुछ तां चुप दी मोह तोड़, मैनू इन्ना पता लग जाए कि तेरे अंदर की वरत रही है। सेवादास, अम्मा मेरे अंदर ये वरत रही है कि मैं अपनी उमरा व्यर्थ गुवाई, ये तां है ही उदासी। अच्छा, जो गई सो गई, बीती, हुण संभलिए, ये तां है ही मेरे अंदर दा एक यतन। ये मेहनत दी विचार जो मैनू पछतावे तो साबण दा कम तां लैण देंदी है, पर रुड़ जाण दा कुछ नुकसान नहीं उठाण देंदी। फिर मैं जिस तरह समझदा हाँ कि उमरा सफल अयों है, वह करन दा यतन मेरे विच एक टिकाओ ते एक ठरमे दा स्वाद जिहा पैंदा है। मां जी, ये वत्ती है मेरे अंदर। मां ते लाल जी, सानू तुसी सहमे होए दिसते हो। सेवादास, दिसना तां होया, मैनू एवें बीत गई दा अरमान अजे शांत नहीं ना होया, हो जाएगा। माता, ते फिर जो कुछ लब्भा है सो पक, तैनू साथों नहीं विछड़ेगा पक। देख निक्के निक्के बालां वांग, देख बुढ़ी मां वल ते देख, मां प्यो छड आई तेरे लड़ लगी, तेरे जोगी हो रही अपनी अपनाई वल, ते तरस करी सबना ते लाल, कंड ना दिखाई असी जो कहेगा करांगे। सेवादास मुस्कुरा के ते फिर उदास हो के, मां जी तौखला ना करो, मैं त्यागी नहीं होना, मैं ता मन दा त्याग सीखना है, शरीर दे त्यागी अगे थोड़े हन, तुसी रती तौखला ना करो। मां जीओ सड़के तेरी मिठी जीव तो ते सच्यार जीव तो, पर पुत मां दियां आंदरा कमलियां हुंदियां हन, धीरज बज बज के मैं कलवल हो जांदी हां, जरा वधेरे हाल दस किवें होई, ये जाग किवें आई, किस भाग सुलखे कोलों आई, ते किवें ये टुरेगी, ते ग्रस्त विच रह के जोग किवें कमाओगे, अगे तां कदी नहीं ऐसी होई। सेवादास, मां जी मैं तुहाडे मोह नूं तो साडी सुखदाई ते ममता नूं समझदा हां, पर अमीए की दसां, जदों मेर हुंदी है बहाना बन जांदा है। तीर्थ यात्रा करदियां मैनूं सूह पई कि कोई नवां तीर्थ प्रगट होया है, ते ओह साडी पंज पाणियां दी धरती विच है। मैं कहा चंगा दर्शन करांगे, किसे टिकाणे सफर विच मैं किसे सिपाही बाणे वाले आदमी नूं कुछ पढ़दियां दिठा ते मखौल कीता, मखौल करना सी कि ओह मेरे गल पै गया। मैं आखां सिपाही की ते जोग की, ते ओ कहे ओ जोग कादा जो हर कोई ना कर सके, सिपाही की ते विहारी की, धोबी की ते बाणिया की, त्यागी की ते गृहस्थी की, जोग ओ जो सब नू जोगी बना कढे। जे जोग ने हर किसे लई नहीं होना तां ओ कादा जोग, जोग ओ जो सब नू जोगी बना कढे। जे जोग ने हर किसे लई नहीं होना तां ओ कादा जोग, तू जाननी है मेरी जोग, मेरा जुगती सुभा, मैं कर बैठा सा मखौल, मैनू लैने दे देने पै गए। उस तलवरिए ने ओ ज्ञान दे वाद कीते कि मैं हार गया ते हर हार मनी, पर हार ते छुटकारा ना होया, मेरे अंदर खो लग गई कि उस तो इस तो ओ भेद मिले जिस नाल ग्रह विच जोग मिले। बस मां मैं सिर जादू तूड़े हुए वांग पिया, मगर मगर पिया। उसने मैनू बड़ा कुछ दसिया, पर आख्या कि जदों घरां नूं मुड़े पहाड़ी चढ़न तो पहला रावी व्यास दे विचकार अमृत तीर्थ ते जावी। सो मां मैं मुड़दी वार उत्थे गया, तीर्थ दिठा शाही सड़क तो को सवा को ते है, बड़ा रमणीक टिकाणा है, तीर्थ कादा तीर्थ राज है, दर्शन करके ठंड पई अठ पैर कीर्तन हुंदा है, परमेश्वर दा जस बड़े बड़े रसीए ते करनी वाले लोग करदे हन, जल दे विचकार मंदर खड़ा है, दर्शन रोशनी अचरज है, इत्थे आके मैनू पता लगा कि इत्थे दो तीर्थ हन, एक ए तीर्थ ते एक तीर्थ वाला
1: ਆਪ ਉਤਾਵਲੀ ਹੋ ਕੇ। ਕੋਈ ਜੋਗੀ ਉਹ ਕੌਣ ਸੀ? ਸੇਵਾਦਾਸ ਮਾਂ, ਉਹ ਗ੍ਰਹਿਸਥੀ ਹੈ। ਮਾਂ, ਸ਼ੁਕਰ। ਹਾਂ, ਫਿਰ ਕਿਵੇਂ ਹੋਈ? ਸੇਵਾਦਾਸ, ਪਤਾ ਲੱਗਾ ਕਿ ਇਹ ਤਾਂ ਇੱਕ ਤਾਂ ਇਹ ਤੀਰਥ ਹੈ ਤੇ ਇੱਕ ਤੀਰਥ ਰੂਪ ਇਸ ਤੀਰਥ ਦਾ ਵਾਲੀ ਹੈ। ਉਸ ਦੇ ਦਰਸ਼ਨ ਹੋਣ ਦੀ ਆਸ ਲੱਗੀ। ਉਹ ਇੱਕ ਪਿੰਡ ਗਏ ਹੋਏ ਸੀ, ਉਡੀਕ ਵਿੱਚ ਮੈਂ ਠਹਿਰ ਗਿਆ। ਉਹ ਆਏ, ਸੱਚਮੁੱਚ ਆਏ, ਮੈਂ ਡਿੱਠੇ ਤੇ ਸੱਚੀ ਮੁੱਚੀ ਡਿੱਠੇ ਡਿੱਠੇ। ਹਾਂ ਮਾਂ, ਨੈਣ ਬੰਦ ਹੋ ਗਏ, ਕੁਝ ਅਥਰੂ ਟੱਠੇ। ਹਾਂ ਮਾਂ, ਮੈਂ ਡਿੱਠੇ, ਨੈਣਾ ਵਿੱਚ ਬਹਾਲੇ, ਨੈਣਾ ਤੋਂ ਅੰਦਰ ਲੰਘ ਗਏ, ਕਿਤੇ ਅੰਦਰ ਚਲੇ ਗਏ ਤੇ ਕਿਤੇ ਜਾ ਕੇ ਬਹਿ ਗਏ। ਹੈ ਮਾਂ, ਟੱਕੋ ਨਾ, ਟਿਕ ਗਏ ਅੰਦਰ ਵਾਰ, ਅੰਦਰ ਬਹਿ ਗਏ। ਫਿਰ ਮੈਂ ਨੈਣ ਖੋਲੇ ਤਾਂ ਮੇਰੇ ਸਾਹਮਣੇ ਖੜੇ ਹਨ ਤੇ ਤੀਰ ਮੇਰੇ ਸਿਰ ਨਾਲ ਲਾ ਰੱਖਿਆ ਸਾਨੇ। ਮੈਂ ਬੇਵਸਾ ਹੋ ਕੇ ਪੈਰਾਂ ਤੇ ਢਹਿ ਪਿਆ। ਮੇਰੇ ਨੈਣ ਬੰਦ ਹੋ ਗਏ ਤਾਂ ਕੀ ਵੇਖਾਂ? ਉਹ ਮੇਰੇ ਅੰਦਰ ਉਸੇ ਤਰ੍ਹਾਂ ਬਿਰਾਜੇ ਹਨ। ਫਿਰ ਮੇਰਾ ਜੀ ਨਾ ਕਰੇ ਅੱਖਾਂ ਖੋਲਾਂ। ਮੈਂ ਕਹਾਂ ਮਤੇ ਬਾਹਰ ਨਾ ਨਿਕਲ ਜਾਣ। ਪਰ ਕੁਝ ਚਿਰ ਮਗਰੋਂ ਮੇਰੇ ਸਿਰ ਤੇ ਪਿਆਰ ਮਿਲਿਆ। ਮੈਂ ਫਿਰ ਤੱਕਿਆ ਤਾਂ ਉਹ ਉਵੇਂ ਖੜੇ ਸਨ, ਨਹੀਂ ਮੇਰੇ ਪਰ ਝੁਕ ਰਹੇ ਸਨ ਤੇ ਮੇਰੇ ਸਿਰ ਤੇ ਪਿਆਰ ਦੇ ਰਹੇ ਸਨ। ਮੈਂ ਜਾਤਾ ਮੇਰੇ ਅੰਦਰੋਂ ਨਿਕਲ ਗਏ। ਦੇਖਣ ਲਈ ਮੈਂ ਫੇਰ ਨੈਣ ਮਿੱਟੇ ਤਾਂ ਉਸੇ ਤਰ੍ਹਾਂ ਅੰਦਰ ਵਸ ਰਹੇ ਸਨ। ਮੈਂ ਫੇਰ ਬਾਹਰ ਤੱਕਿਆ ਤਾਂ ਕਿਰਪਾਲ ਮੇਰਾ ਕਰ ਰਹੇ ਸਨ। ਮੇਰੀ ਸਮਝ ਨਾ ਆਇਆ ਕਿ ਅੰਦਰ ਹਨ ਜਾਂ ਅੰਦਰ ਹਨ ਕਿ ਬਾਹਰ, ਕਿ ਨੈਣ ਮਿੱਟਿਆ ਅੰਦਰ ਲੰਘ ਗਏ ਹਨ, ਖੋਲਿਆ ਬਾਹਰ ਆ ਜਾਂਦੇ ਹਨ। ਮੈਂ ਬੌਰਾ ਜਿਹਾ ਹੋ ਗਿਆ। ਉਹ ਬੌਰਾ ਸਭ ਕੋਈ ਹੋਵੇ, ਤੂੰ ਹੋਵੇ, ਤੇਰਾ ਪਰਿਵਾਰ ਹੋਵੇ, ਉਹ ਬੌਰਾਪਣ ਹੋਸ਼ਾਂ ਤੋਂ ਸੋਹਣਾ ਹੈ। ਕੀ ਦੱਸਾਂ ਸਵਾਦ ਅੰਮਾ, ਉਹ ਬੌਰਾਪਣ ਹੋਸ਼ਾਂ ਤੋਂ ਸੋਹਣਾ ਹੈ। ਕੀ ਦੱਸਾਂ ਸਵਾਦ ਅੰਮਾ, ਰੋ ਕੇ ਲੂੰ ਲੂੰ ਵਿੱਚ ਇੱਕ ਚਰਨਾਰ ਸੀ ਤੇ ਰਸ ਸੀ ਤੇ ਹਲਕਾਪਣ ਸੀ ਤੇ ਵਿੱਚ ਵਿੱਚ ਇੱਕ ਲਹਿਰ ਆਪੇ ਗੁੰਮ ਹੋਣ ਦੀ ਸੀ। ਖੈਰ, ਵੇਖੇ ਬਿਨਾਂ ਕੀ ਪਤਾ, ਜਦੋਂ ਮੈਨੂੰ ਉਹ ਤੀਰਾਂ ਵਾਲੇ ਨੇ ਪਿਆਰ ਦੇ ਕੇ ਰਸ ਵਿੱਚ ਰੰਗ ਲਿਆ ਤਾਂ ਕਿਹਾ, ਸਾਵਧਾਨ ਹੋ ਨਿਹਾਲ ਸਿੱਖਾ ਨਿਹਾਲ, ਜਪ ਵਾਹਿਗੁਰੂ। ਤਾਂ ਮਾਂ, ਮੈਂ ਕੀ ਡਿੱਠਾ ਕਿ ਲੂੰ ਲੂੰ ਵਿੱਚ ਆਪੇ ਵਾਹਿਗੁਰੂ ਵਾਹਿਗੁਰੂ ਹੋ ਰਿਹਾ ਤੇ ਇੱਕ ਸਵਾਦ ਦੀ ਸ਼ੈਬਰ ਲੱਗ ਰਹੀ ਹੈ। ਮਾਂ, ਕੁਛ ਸਵਾਦ ਵਿੱਚ ਕੁਝ ਘਬਰਾ ਕੇ ਤੇ ਬੱਚਾ ਸਦਾ ਸ਼ਿਵ ਛੱਡ ਆਇਓ? ਸੇਵਾਦਾਸ, ਨਾ ਮਾਂ, ਮੈਂ ਲੈ ਆਇਆ। ਸਦਾ ਕਲਿਆਣ ਰੂਪ ਹੈ ਜਿਹੜਾ, ਉਹ ਵਸ ਗਿਆ ਲੂੰ ਲੂੰ ਵਿੱਚ, ਉਹ ਧੱਸ ਗਿਆ ਅੰਦਰਲੇ ਦੇ ਅੰਦਰ, ਮੈਂ ਛੱਡ ਕਿਉਂ ਆਇਆ? ਹਾਂ, ਇੱਕ ਨਿਰਜਿੰਦ ਵਹਿਮ ਆਪੇ ਨੂੰ ਚਮੋੜਿਆ ਹੋਇਆ ਸੀ, ਉਹ ਜ਼ਰੂਰ ਢਹਿ ਪਿਆ। ਮਨ ਦੇ ਖਿਆਲ ਹਨ, ਵਹਿਮ ਹਨ, ਮਨ ਦੇ ਸਾਜੇ ਦੇਵ, ਮਨ ਦਾ ਆਪਣਾ ਰੂਪ ਹਨ। ਪਰ ਜੋ ਸੱਚੀ ਮੁੱਚੀ ਦਾ ਉਹ ਜਿਉਂਦਾ ਹੈ, ਜਾਗਦਾ ਹੈ, ਉਹਦੇ ਆਇਆ ਜਿੰਦ ਆਉਂਦੀ ਹੈ, ਅੰਦਰ ਇੱਕ ਜਾਗਰਤ ਹੁੰਦੀ ਹੈ, ਸਦਾ ਜਾਗਦੀ ਪ੍ਰਤੀਤੀ ਹੋ ਆਉਂਦੀ ਹੈ। ਸੋ ਮਾਂ, ਮੇਰੇ ਅੰਦਰ ਇਹ ਵਰਤੀ। ਮਾਂ, ਵਰਤੀ ਤੇ ਇਹ ਤਾਂ ਚੰਗੀ ਵਰਤੀ, ਸੁੱਖਾਂ ਦੀ ਵਰਤੀ, ਫਿਰ ਹੱਸਦਾ ਕਿਉਂ ਨਹੀਂ? ਲੱਭਾ, ਕੁਝ ਲੱਭਾ, ਸਭ ਤੋਂ ਚੰਗਾ ਲੱਭਾ, ਫਿਰ ਵੈਰਾਗ ਕਿਉਂ? ਸੇਵਾਦਾਸ, ਮਾਂ, ਤੌਖਲਾ ਨਾ ਕਰ, ਮੇਰਾ ਵੈਰਾਗ ਮੇਰਾ ਹੈ, ਇਹ ਦਾਤੇ ਦਾ ਨਹੀਂ। ਦਾਤੇ ਤਾਂ ਸੁੱਖ ਤੇ ਰਸ ਤੇ ਠੰਡ ਤੇ ਉਮਾ ਬਖਸ਼ਿਆ। ਮੈਨੂੰ ਜਦੋਂ ਸਵਾਦ ਆਵੇ ਤਾਂ ਹੌਕਾ ਆ ਕੇ ਇਹਦਾ ਹੈ ਕਿ ਹਾਏ, ਮੈਂ ਇੰਨੀ ਉਮਰਾਂ ਐਵੇਂ ਕਿਉਂ ਗੁਆਈ? ਇਹ ਅਰਮਾਨ ਮੇਰੀ ਉਦਾਸੀ ਹੈ। ਮੇਰਾ ਧਿਆਨ ਉਸ ਅੰਦਰ ਬੈਠੇ ਦੇ ਰੰਗ ਵਿੱਚ ਰਹਿਣ ਕਰਕੇ ਮੈਂ ਟਿਕਾਓ ਵਿੱਚ ਹਾਂ। ਉਂਝ ਮੈਂ ਅੱਗੇ ਤੋਂ ਕਿਤੇ ਵਧੀਕ ਖੁਸ਼ ਹਾਂ, ਪਰ ਖੁਸ਼ੀ ਦੀ ਕਿਸਮ ਹੋਰ ਹੈ। ਮਾਂ, ਤੇ ਫੇਰ ਪੁੱਤ, ਉਹਨਾਂ ਕਲਿਆਣ ਰੂਪੀ ਜੀ ਨੇ ਤੁਸਾਂ ਕੀ ਨਾ ਕਿਹਾ? ਲੈ ਕਮੰਡਲ, ਪਾੜ ਕੱਪੜੇ, ਮਰ ਸਵਾ ਤੇ ਬੈਠ ਧੂਣੀ ਰਮਾ ਕੇ। ਇਸ ਸਵਾਦ ਵਿੱਚ ਜਿਵੇਂ ਭਰਤਰੀ ਨੂੰ ਕਿਹਾ ਸੀ ਤੇ ਉਹ ਰੋਂਦੀ ਪਿੰਗਲਾ ਛੱਡ ਕੇ ਸਾਧਨੀ ਹੋ ਕੇ ਨਾਲ ਸੇਵਾ ਕਰਨ ਦੀ ਬੇਨਤੀ ਕਰਨ ਵਾਲੀ ਵਿਲਕ ਦੀ ਨਾਰ ਨੂੰ ਛੱਡ ਕੇ ਤੁਰ ਗਿਆ, ਤੇ ਜਿਵੇਂ ਵਾਸਤੇ ਕੰਮ ਕੱਤ ਦੀ ਮੈਨਾਵੰਤੀ ਨੂੰ ਲਾਉਂਦਿਆਂ ਤੇ ਰਣ ਵਾਸਤੇ ਸਾਰੇ ਸਮਾਜਾਂ ਨੂੰ ਛਾਲਾਂ ਮਾਰ ਮਾਰ ਮਰਦਿਆਂ ਵੇਖ ਕੇ ਵੀ ਤੁਰ ਗਿਆ ਸੀ ਗੋਪੀ ਚੰਦ। ਸੇਵਾਦਾਸ ਕਾਲਾ ਹੋ ਕੇ, ਨਾ ਨਾ ਨਾ ਮਾਂ, ਉਹ ਆਪ ਗ੍ਰਹਿਸਥੀ ਹਨ, ਪਰਿਵਾਰ ਵਾਲੇ ਹਨ, ਮਾਤਾ ਵਾਲੇ ਹਨ, ਮਾਤਾ ਦਾ ਬੜਾ ਸਤਿਕਾਰ ਕਰਦੇ ਹਨ। ਮਾਂ ਫਿਰ ਜੋਗੀ ਹਨ, ਸੇਵਾਦਾਸ ਬ੍ਰਹਮ ਜੋਗੀ, ਜੋਗੀਆਂ ਦੇ ਪੂਜਿਆ। ਜੇ ਕੁਫਰ ਨਾ ਹੋਵੇ ਤਾਂ ਮੈਂ ਕਹਾਂਗਾ ਕਿ ਉਹ ਆਪ ਹਨ, ਸਾਰੇ ਅਵਤਾਰਾਂ ਦੇ ਗੁਰੂ ਹਨ, ਉੱਤੋਂ ਧੁਰੋਂ ਆਏ ਹਨ। ਮਾਂ ਕਿਸੇ ਨੂੰ ਨਹੀਂ ਆਖਦੇ ਕਿ ਸਾਧੂ ਹੋ ਜਾਓ। ਸੇਵਾਦਾਸ ਕੋਈ ਤਿਆਗੀ ਆ ਜਾਵੇ ਤਾਂ ਉਸ ਨੂੰ ਵੀ ਤਾਰਦੇ ਹਨ, ਪਰ ਤਿਆਗ ਉਹਨਾਂ ਨੇ ਮਾਰਗ ਨਹੀਂ ਬਣਾਇਆ। ਉਹ ਪ੍ਰਵਾਨ ਗ੍ਰਸਤ ਉਦਾਸ ਦਾ ਮਾਰਗ ਤੁਰ ਰਹੇ ਹਨ। ਗ੍ਰਸਤ ਵਿੱਚ ਪਰਮੇਸ਼ਰ ਮਿਲਾਉਂਦੇ ਹਨ, ਉਂਝ ਵਿਤਕਰਾ ਕੋਈ ਨਹੀਂ ਕਿ ਤਿਆਗੀ ਨੂੰ ਨਹੀਂ ਤਾਰਨਾ, ਤਾਰਦੇ ਸਭ ਨੂੰ ਹਨ, ਪਰ ਗ੍ਰਸਤੀ ਨੂੰ ਤਿਆਗ ਦਾ ਉਪਦੇਸ਼ ਨਹੀਂ ਕਰਦੇ। ਗ੍ਰਸਤ ਨੂੰ, ਪਰਿਵਾਰ ਨੂੰ ਵੀ ਉਹ ਪਰਮੇਸ਼ਰ ਰਸੀਏ ਕਰ ਦਿੰਦੇ ਹਨ। ਮਾਂ ਵਾਹ ਵਾਹ, ਧੰਨ ਬੱਚਾ ਤੇਰੇ ਭਾਗ ਤੇ ਧੰਨ ਸਾਡੇ ਭਾਗ। ਤੁਸੀਂ ਲਾਲ ਜੀ ਉਹਨਾਂ ਦੀ ਮਾਈ ਦਾ ਦਰਸ਼ਨ ਕੀਤਾ ਹੈ, ਉਹ ਮਾਂ ਨੂੰ ਪਿਆਰ ਕਰਦੇ ਹਨ। ਸੇਵਾਦਾਸ ਮੁਸਕਰਾ ਕੇ, ਹਾਂ ਮਾਂ ਜੀ। ਇਸ ਪ੍ਰਕਾਰ ਦੀਆਂ ਗੱਲਾਂ ਬਾਤਾਂ ਮਗਰੋਂ ਮਾਂ ਪੁੱਤ ਵਿਛੜੇ। ਪੁੱਤ ਨੇ ਬਾਹਰ ਜਾ ਕੇ ਪਾਠ ਕੀਤਾ, ਅਰਦਾਸ ਕੀਤੀ, ਘਰ ਆਇਆ, ਪ੍ਰਸ਼ਾਦ ਛਕਿਆ ਤੇ ਸੌਂ ਗਿਆ। ਮਾਂ ਵੀ ਰੋਟੀ ਖਾ ਕੇ ਸੌਂ ਗਈ, ਪਰ ਪਹਿਲਾ ਠੌਂਕਾ ਘੰਟੇ ਕੁ ਦੀ ਨੀਂਦ ਦੇ ਮਗਰੋਂ ਖੁੱਲ ਗਿਆ ਤੇ ਫਿਰ ਨੀਂਦ ਨਾ ਪਵੇ। ਪੁੱਤ ਨਾਲ ਕੀਤੇ ਬਚਨ ਅੱਖਾਂ ਅੱਗੇ ਆਉਣ, ਪਿਆਰ ਕੀਤੇ ਬਿਨਾਂ ਟੱਬਰ ਛੱਡੇ ਬਿਨਾਂ ਜੋਗ, ਐਡੀ ਅਚਰਜ ਗੱਲ ਸੀ ਕਿ ਪੰਤਾਣੀ ਇਸ ਨੂੰ ਮੰਨ ਨਹੀਂ ਸਕਦੀ। ਪਰ ਹੁਣ ਸਾਹਮਣੇ ਆਏ ਪੁੱਤ ਨੂੰ ਵੇਖਦੀ ਸੀ ਤੇ ਪੁੱਤ ਦੇ ਤਾਰਨਹਾਰ ਦੇ ਹਾਲ ਸੁਣਦੀ ਸੀ। ਕਿਤਨਾ ਚਿਰ ਸੋਚਾਂ ਸੋਚ ਸੋਚ ਕੇ ਉਸ ਦੇ ਮਨ ਨੇ ਇਉਂ ਵਿਚਾਰਿਆ ਕਿ ਹੁਣ ਕਲਯੁਗ ਹੈ, ਜੀਵਾਂ ਦੇ ਬਲ ਘੱਟ ਰਹੇ ਘੱਟ ਗਏ ਹਨ, ਸਤਿਆ ਤੇ ਸਤ ਦੋਵੇਂ ਨੀਵੇਂ ਹੋ ਗਏ ਹਨ, ਨਾ ਸੰਸਾਰ ਵਿੱਚ ਤਿੱਖਿਆ ਦਾ ਬਲ ਹੈ, ਨਾ ਮਨ ਵਿੱਚ ਤਿਆਗ ਲਈ ਕਾਫ਼ੀ ਹੱਠ ਹੈ। ਭਗਵਾਨ ਨੇ ਜਗਤ ਦੀ ਕਲਿਆਣ ਕਰਨੀ ਹੋਈ, ਇਸ ਕਰਕੇ ਸੌ ਵਿਸਵਾ ਉਹ ਆਪ ਆਇਆ ਹੈ ਜੋ ਜੀਵਾਂ ਦਾ ਉਧਾਰ ਕਿਸੇ ਸੌਖੇ ਰਸਤੇ ਕਰੇ। ਗ੍ਰਸਤ ਵਿੱਚ ਉਦਾਸ ਕੋਈ ਨਵਾਂ ਸ਼ਾਸਤਰ ਹੈ, ਨਵਾਂ ਤਰੀਕਾ ਹੈ। ਹਾਂ, ਯੁੱਗ ਯੁੱਗ ਦਾ ਅਵਤਾਰ ਹੁੰਦਾ ਆਇਆ ਹੈ, ਕਲਯੁੱਗ ਦਾ ਅਵਤਾਰ ਨਹੀਂ ਸੀ ਹੋਇਆ। ਹੁਣ ਇਸ ਯੁੱਗ ਦੀ ਲੋੜ ਮੁਜਬ ਆਪ ਆਇਆ ਹੋਣਾ, ਨਹੀਂ ਤਾਂ ਪੁੱਤਰਾਂ ਧੀਆਂ ਮਾਵਾਂ ਭੈਣਾਂ ਵਿੱਚ ਬੈਠਿਆਂ ਆਤਮਾ ਦੀ ਕਲਿਆਣ ਕਿਵੇਂ। ਹਾਂ ਸੱਚੀ, ਬੱਚਾ ਆਖਦਾ ਸੀ ਕਿ ਮੈਂ ਦਰਸ਼ਨ ਕੀਤਾ ਤਾਂ ਮੇਰੇ ਅੰਦਰ ਆ ਵਸੇ ਤੇ ਹੁਣ ਤੱਕ ਵਸਦੇ ਹਨ, ਇਹ ਅੰਦਰ ਕੌਣ ਵਸ ਸਕਦਾ ਹੈ। ਇਹ ਪ੍ਰਤੱਖ ਸ਼ਕਤੀ ਹੈ, ਇਹ ਕਰਾਮਾਤ ਹੈ, ਇਹ ਅਵਤਾਰ ਦੀ ਨਿਸ਼ਾਨੀ ਹੈ, ਤਾਰਨਹਾਰ। ਠੀਕ ਹੈ, ਭਲਾ ਸੇਵਾਦਾਸ ਐਡਾ ਮਖੌਲੀਆ ਰਾਹ ਜਾਂਦੇ ਨੂੰ ਜੁਗਤ ਕਰੇ, ਇਹ ਕਿਸ ਤੋਂ ਸੱਟ ਖਾਂਦਾ ਸੀ, ਸੱਟ ਵੀ ਕਿਹੀ ਖਾਧੀ ਸੂ। ਮੇਰਾ ਦੁਲਾਰਾ, ਵਹੁਟੀ ਦਾ ਪਿਆਰਾ, ਬਾਲਾਂ ਦਾ ਪ੍ਰੇਮੀ, ਕਿਸ ਤਰ੍ਹਾਂ ਆਪਣੇ ਧਿਆਨ ਮਗਨ ਰਹਿੰਦਾ ਹੈ। ਹੈਂ, ਅਸੀਂ ਜਦ ਤਾਂ ਦੁਖੀ ਹੈ, ਉਦਾਸ ਹੈ, ਪਰ ਉਹ ਅੰਦਰੋਂ ਲਾਲ ਗੁਲਾਲ ਸੀ। ਵਾਹ ਵਾਹ ਮੇਰੇ ਲਾਲ, ਤੂੰ ਠੀਕ ਠੋਕਰ ਖਾਧੀ, ਕਿਸੇ ਨੇ ਮਖੌਲ ਕੀਤਾ ਸਿਪਾਹੀ ਜ਼ਾਦੇ ਨੂੰ। ਹੈਂ, ਮਖੌਲੋਂ ਦ੍ਰੋਪਦੀ ਮਾਰੀ ਗਈ ਪਰ ਤੂੰ ਤਰ ਗਿਆ। ਸਿਪਾਹੀ ਜੋਗੀ ਹੋਊ, ਕੁਸ਼ਲ ਜੋਗੀ, ਜਿਸ ਨੇ ਮਖੌਲ ਦੇ ਬਦਲੇ ਪੁੱਤ ਨੂੰ ਸੱਚੇ ਮਾਰਗ ਪਾ ਦਿੱਤਾ। ਵਾਹ ਵਾਹ, ਭਾਗ ਹੋਏ, ਜੇ ਪੁੱਤ ਘਰੋਂ ਨਾ ਟੁਰ ਜਾਏ ਤੇ ਜੋਗ ਕਮਾਏ ਤਾਂ ਮੈਂ ਕਿਉਂ ਉਧਰਾਂ ਖੁਸ਼ ਨਾ ਹੋਵਾਂ, ਸ਼ੁਕਰ ਨਾ ਕਰਾਂ। ਅੱਜ ਮੈਂ ਨਾ ਮੰਤੀ ਹੁੰਦੀ, ਕਿਉਂ ਰੋ ਰੋ ਮਰਦੀ, ਪੁੱਤ ਨੂੰ ਤਖ਼ਤ ਤੇ ਬੈਠਾ ਜੋ ਕਮਾਉਂਦਾ ਵੇਖਦੀ। ਪਰ ਜੁਗਾਂ ਦੇ ਧਰਮ, ਹਾਂ ਪਿੰਗਲਾ ਕਿਉਂ ਰੋ ਰੋ ਮਰਦੀ, ਕਿਉਂ ਨਾ ਭਰਤਰੀ ਰਾਜ ਕਮਾਉਂਦਾ ਤੇ ਪਿੰਗਲਾ ਦੇ ਮੰਦਰਾਂ ਵਿੱਚ ਰਾਤ ਭਜਨ ਵਿੱਚ ਲਾਉਂਦਾ। ਵੇਖਾਂ ਵੇਖਾਂ, ਅਸੀਂ ਸੌਂ ਗਏ ਹਾਂ, ਪੁੱਤ ਸੌਂ ਗਿਆ ਹੈ, ਅੱਧੀ ਰਾਤ ਬੀਤੀ ਹੈ, ਵੇਖੋ ਲਾਲ ਖੁੰਭ ਵਾਂਗੂ ਉੱਠ ਬੈਠਾ ਹੈ, ਆਪਣੇ ਮੰਜੇ ਤੇ ਹੀ ਆਸਣ ਲਾਏ, ਧਿਆਨ ਮਗਨ ਹੈ। ਪਿੰਗਲਾ ਆਖਦੀ ਸੀ, ਬਾਗ ਵਿੱਚ ਬੰਗਲਾ ਪਵਾ ਦਿੰਦੀ ਹਾਂ, ਤੂੰ ਜੋਗ ਕਮਾ, ਮੈਂ ਦਰਸ਼ਨ ਕਰਾਂ। ਪਰ ਭਰਥਰੀ ਆਖੇ, ਜੋਗ ਹੋ ਵੀ ਨਹੀਂ ਸਕਦਾ,

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸੋ ਦਾਰੂ ਰਾਗ ਆਸਾ ਮਹੱਲਾ ਪਹਿਲਾ। ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਸੋ ਦਾਰੂ ਤੇਰਾ ਕਿਹਾ ਸੋ ਕਰ ਕਿਹਾ, ਜਿਤ ਮੈਂ ਸਰਬ ਸੰਭਾਲੇ। ਵਾਜੇ ਤੇਰੇ ਨਾਦ ਅਨੇਕ ਅਸੰਖਾ, ਕੇਤੇ ਤੇਰੇ ਗਾਵਣ ਹਾਰੀ। ਗਾਵਣ ਤੁਧ ਨੋ ਪਵਣ ਪਾਣੀ ਬਸੰਤ ਰੂ, ਗਾਵੇ ਰਾਜਾ ਧਰਮ ਦੁਆਰੀ। ਗਾਵਣ ਤੁਧ ਨੋ ਚਿਤ ਗੁਪਤ ਲਿਖ ਜਾਣਨ, ਲਿਖ ਲਿਖੋ ਧਰਮ ਵਿਚਾਰੀ।

ਦੇ ਆਂਦਰ ਨਾਲੇ ਗਾਵਣ ਤੁਦਨੋ ਸਦ ਸਮਾਧੀ ਅੰਦਰ ਗਾਵਣ ਤੁਦਨੋ ਸਾਧ ਵਿਚਾਰੇ ਗਾਵਣ ਤੁਦਨੋ ਜਤੀ ਸਤੀ ਸੰਤੋਖੀ ਗਾਵਣ ਤੁਦਨੋ ਵੀਰ ਕਰਾਰੀ ਗਾਵਣ ਤੁਦਨੋ ਪੰਡਿਤ ਪੜਨ ਰੱਖੀ ਸਰ ਜੁਗ ਜੁਗ ਵਿਦਾ ਨਾਲੇ ਗਾਵਣ ਤੁਦਨੋ ਮੋਹਣੀਆ ਮਨ ਮੋਹਣ ਸੁਰਗ ਮਾਸ਼ ਪਾਇਆਲੇ ਗਾਵਣ ਤੁਦਨੋ ਰਤਨ ਉਪਾਏ ਤੇਰੇ ਆਠਣ ਤੀਰਥ ਨਾਲੇ ਗਾਵਣ ਤੁਦਨੋ ਜੋਧ ਮਹਾਂਬਲ ਸੂਰਾ ਗਾਵਣ ਤੁਦਨੋ ਖਾਣੀ ਚਾਰੇ ਗਾਵਣ ਤੁਦਨੋ ਖੰਡ ਮੰਡਲ ਬ੍ਰਹਿਮੰਡਾ ਕਰ ਕਰ ਰੱਖੇ ਤੇਰੇ ਧਾਰੇ ਸਹੀ ਤੁਦਨੋ ਗਾਵਨ ਜੋ ਤੁਦ ਪਾਵਨ ਰਤੇ ਤੇਰੇ ਭਗਤ ਰਸਾਲੇ ਹੋਰ ਕੇਤੇ ਤੁਦਨੋ ਗਾਵਨ ਸੇ ਮੈਂ ਚੇਤਨ ਆਵਨ ਨਾਨਕ ਕਿਆ ਵਿਚਾਰੇ ਸੋਈ ਸੋਈ ਸਦਾ ਸੱਚ ਸਾਹਿਬ ਸਾਚਾ ਸਾਚੀ ਨਾਈ ਹੈ ਪੀ ਹੋਸੀ ਜਾਏ ਨਾ ਜਾਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਭਾਤੀ ਕਰ ਕਰ ਜਿਨਸੀ ਮਾਇਆ ਜਿਨੋ ਪਾਈ ਕਰ ਕਰ ਦੇਖੈ ਕੀਤਾ ਆਪਣਾ ਜਿਉਂ ਤਿਸ ਦੀ ਵਡਿਆਈ ਜੋ ਤਿਸ ਭਾਵੈ ਸੋਈ ਕਰਸੀ ਫਿਰ ਹੁਕਮ ਨਾ ਕਰਨਾ ਜਾਈ ਸੋ ਪਾਤਸ਼ਾਹ ਸ਼ਾਹ ਪਾਤ ਸਾਹਿਬ ਨਾਨਕ ਰਹਿਣ ਰਜਾਈ ਆਸਾ ਮਹੱਲਾ ਪਹਿਲਾ ਸੁਣ ਵੱਡਾ ਆਖੇ ਸਭ ਕੋਏ ਕੇਵਲ ਵੱਡਾ ਡੀਠਾ ਹੋਏ ਕੀਮਤ ਪਾਏ ਨਾ ਕਹਿਆ ਜਾਏ ਕਹਿਣੇ ਵਾਲੇ ਤੇਰੇ ਰਹੇ ਸਮਾਏ ਵੱਡੇ ਮੇਰੇ ਸਾਹਿਬਾ ਗੈਰ ਗੰਭੀਰਾ ਗੁਣੀ ਗਹੀਰਾ ਕੋਈ ਨਾ ਜਾਣੈ ਤੇਰਾ ਕੀਤਾ ਕੇਵਲ ਚੀਰਾ ਰਹਾਉ ਸਭ ਸੁਰਤੀ ਮਿਲ ਸੁਰਤ ਕਮਾਈ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਧਿਆਨੀ ਗੁਰ ਗੁਰਹਾਈ ਕਹਿਣ ਨਾ ਜਾਈ ਤੇਰੀ ਤਿਲ ਵਡਿਆਈ ਸਭ ਸਤ ਸਭ ਤਪ ਸਭ ਚੰਗਿਆਈਆਂ ਸਿੱਧਾਂ ਪੁਰਖਾਂ ਕੀਆਂ ਵਡਿਆਈਆਂ ਤੁਦ ਵਹਿਣ ਸਿੱਧੀ ਕਿਨੈ ਨਾ ਪਾਈਆ ਕਰਮ ਮਿਲੈ ਨਾਹੀ ਠਾਕਰ ਆਈਆਂ ਆਖਣ ਵਾਲਾ ਕਿਆ ਵਿਚਾਰਾ ਸਿਫਤੀ ਭਰੇ ਤੇਰੇ ਭੰਡਾਰਾ ਜਿਸ ਤੂੰ ਵੇਹੇ ਤੇ ਸਹਿ ਕਿਆ ਚਾਰਾ ਨਾਨਕ ਸੱਚ ਸਵਾਰਣ ਹਾਰਾ ਆਸਾ ਮਹੱਲਾ ਪਹਿਲਾ ਆਖਾਂ ਜੀਵਾਂ ਵਿਸਰੈ ਮਰ ਜਾਉ ਆਖਣ ਔਖਾ ਸਾਚਾ ਨਾਉ ਸਾਚੇ ਨਾਮ ਕੀ ਲਾਗੈ ਭੂਖ ਉਤ ਭੂਖੈ ਖਾਏ ਚਲੀਐ ਮੂਖ ਸੋ ਕਿਉਂ ਵਿਸਰੈ ਮੇਰੀ ਮਾਈ ਸਾਚਾ ਸਾਹਿਬ ਸਾਚਾ ਨਾਇ ਰਾਉ ਸਾਚੇ ਨਾਮ ਕੀ ਤਲ ਵਡਿਆਈ ਆਖ ਥੱਕੇ ਕੀਮਤ ਨਹੀਂ ਪਾਈ ਜੇ ਸਭ ਮਿਲ ਕੇ ਆਖਣ ਪਾਹੇ ਵੱਡਾ ਨਾ ਹੋਵੇ ਘਾਟ ਨਾ ਜਾਈ ਨਾ ਉਹ ਮਰੇ ਨਾ ਹੋਵੇ ਸੋਗ ਦਿੰਦਾ ਰਹੇ ਨਾ ਚੂਕੈ ਭੋਗ ਗੁਣ ਹੋਰ ਨਾਹੀਂ ਕੋਏ ਨਾ ਕੋ ਹੋਆ ਨਾ ਕੋਏ ਜੇ ਵੜ ਆਪ ਤੇ ਵੜ ਤੇਰੀ ਦਾਤ ਜੈਨ ਦਿਨ ਕਰਕੇ ਕੀਤੀ ਰਾਤ ਖਸਮ ਵਿਸਾਰਹੇ ਤੇ ਕਮਜਾਤ ਨਾਨਕ ਨਾ ਵੈ ਬਾਜ ਸੁਨਾਤ ਰਾਗ ਗੁਜਰੀ ਮਹੱਲਾ ਚੌਥਾ ਹਰ ਕੇ ਜਾਨ ਸਤਿਗੁਰ ਸਤਿਪੁਰਖਾ ਬਿਨੋ ਕਰੋ ਗੁਰਪਾਸ ਹਮ ਕੀਰੇ ਕਿਰਮ ਸਤਿਗੁਰ ਸਰਣਾਈ ਕਰ ਦਇਆ ਨਾਮ ਪ੍ਰਗਾਸ ਮੇਰੇ ਮੀਤ ਗੁਰਦੇਵ ਮੋਕਾ ਰਾਮ ਨਾਮ ਪ੍ਰਗਾਸ ਗੁਰਮਤ ਨਾਮ ਮੇਰਾ ਪ੍ਰਾਣ ਸਖਾਈ ਹਰ ਕੀਰਤ ਹਮਰੀ ਰਹਿ ਰਾਸ ਰਾਉ ਹਰ ਜਨ ਕੇਵੜ ਭਾਗ ਵਡੇਰੇ ਜਨ ਹਰ ਹਰ ਸ਼ਰਧਾ ਹਰ ਪਿਆਸ ਹਰ ਹਰ ਨਾਮ ਮਿਲੈ ਤ੍ਰਿਪਤਾਸ ਹੈ ਮਿਲ ਸੰਗਤ ਗੁਣ ਪ੍ਰਗਾਸ ਜਿਨ ਹਰ ਹਰ ਹਰ ਰਸ ਨਾਮ ਨਾ ਪਾਇਆ ਤੇ ਭਾਗਹੀਣ ਜਮ ਪਾਸ ਜੋ ਸਤਿਗੁਰ ਸ਼ਰਣ ਸੰਗਤ ਨਹੀਂ ਆਈ ਤ੍ਰਿਗ ਜੀਵੇ ਤ੍ਰਿਗ ਜੀਵਾਸ ਜਿਨ ਹਰ ਜਨ ਸਤਿਗੁਰ ਸੰਗਤ ਪਾਈ ਤਿੰਨ ਤੁਰ ਮਸਤਕ ਲਿਖਿਆ ਲਿਖਾਸ ਧਨ ਧਨ ਸਤ ਸੰਗਤ ਜਿਤ ਹਰ ਰਸ ਪਾਇਆ ਮਿਲ ਜਨ ਨਾਨਕ ਨਾਮ ਪ੍ਰਗਾਸ ਰਾਗ ਗੂਜਰੀ ਮਹੱਲਾ ਪੰਜਵਾਂ ਕਾਹੇ ਰੇ ਮਨ ਜਿਤ ਵਹਿ ਉਦਮ ਜਾ ਆਹਰ ਹਰ ਜੀਉ ਪਰਿਆ
ਸੈਲ ਪੱਥਰ ਮੈਂ ਜੰਤੋ ਪਾਈ ਤਾਂ ਘਰਿਜ ਕਾ ਗੈ ਕਰ ਧਰਿਆ ਮੇਰੇ ਮਾਧੋ ਜੀ ਸਤਸੰਗਤ ਮਿਲੇ ਸੋ ਧਰਿਆ ਗੁਰ ਪ੍ਰਸਾਦ ਪਰਮ ਪਦ ਪਾਇਆ ਸੂਕੇ ਕਾਸ਼ਟ ਹਰਿਆ ਰਹਾਉ ਜਨਨ ਪਿਤਾ ਲੋਕ ਸੁਤ ਬਨਿਤਾ ਕੋਈ ਨਾ ਕਿਸ ਕੀ ਧਰਿਆ ਸਿਰ ਸਿਰ ਰਿਜਕ ਸੰਭਾਹੀ ਠਾਕੁਰ ਕਾਹੀ ਮਨ ਪਉ ਕਰਿਆ ਊਡੇ ਊੜਿਆ ਵੈਸੈ ਕੋਸਾ ਤਿਸ ਪਾਛੈ ਬਚਰੀ ਸ਼ਰਿਆ ਤਿੰਨ ਕਵਣ ਖਲਾਵੈ ਕਵਣ ਚੁਗਾਵੈ ਮਨ ਮਹਿ ਸਿਮਰਨ ਕਰਿਆ ਸਭ ਨਿਧਾਨ ਦਸ ਅਸ਼ਟ ਸਿਧਾਨ ਠਾਕੁਰ ਕਰਤਲ ਤਰਿਆ ਜਨ ਨਾਨਕ ਬਲ ਬਲ ਸਦ ਬਲ ਜਾਈਐ ਤੇਰਾ ਅੰਤ ਨਾ ਪਾਰਾ ਵਰਿਆ ਰਾਗ ਆਸਾ ਮਹੱਲਾ ਚੌਥਾ ਸੋ ਪੁਰਖ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸੋ ਪੁਰਖ ਨਿਰੰਜਨ ਹਰ ਪੁਰਖ ਨਿਰੰਜਨ ਹਰ ਅਗਮਾ ਅਗਮਾ ਪਾਰਾ ਸਭ ਧਿਆਵਹਿ ਸਭ ਧਿਆਵਹਿ ਤੁਧ ਜੀ ਹੀ ਹਰ ਸੱਚੇ ਸਿਰਜਣਹਾਰਾ ਸਭ ਜੀ ਤੁਮਾਰੇ ਜੀ ਹੀ ਤੂੰ ਜੀ ਆਂਕਾ ਦਾਤਾਰਾ ਹਰ ਧਿਆਵਹੁ ਸੰਤੋ ਜੀ ਸਭ ਦੁੱਖ ਵਿਸਾਰਣਹਾਰਾ ਹਰ ਆਪੇ ਠਾਕੁਰ ਹਰ ਆਪੇ ਸੇਵਕ ਜੀ ਕਿਆ ਨਾਨਕ ਜੰਤ ਵਿਚਾਰਾ ਤੂੰ ਘਟ ਘਟ ਅੰਤਰ ਸਰਬ ਨਿਰੰਤਰ ਜੀ ਹਰੇ ਕੋ ਪੁਰਖ ਸਮਾਣਾ ਇੱਕ ਦਾਤੇ ਇੱਕ ਭੇਖਾਰੀ ਜੀ ਸਭ ਤੇਰੇ ਚੋਜ ਵਿਡਾਣਾ ਤੂੰ ਆਪੇ ਦਾਤਾ ਆਪੇ ਭੁਗਤਾ ਜੀ ਹਉ ਤੁਧ ਬਿਨ ਅਵਰ ਨਾ ਜਾਣਾ ਤੂੰ ਪਾਰ ਬ੍ਰਹਮ ਬੇਅੰਤ ਬੇਅੰਤ ਜੀ ਤੇਰੇ ਕਿਆ ਗੁਣ ਆਖ ਬਖਾਣਾ ਜੋ ਸੇਵਹਿ ਜੋ ਸੇਵਹਿ ਤੁਧ ਜੀ ਜਨ ਨਾਨਕ ਤਿਨ ਕੁਰਬਾਣਾ ਹਰ ਧਿਆਵਹਿ ਤੁਧ ਜੀ ਸੇ ਜਾਨ ਜੁਗ ਮਹਿ ਸੁਖ ਵਾਸੀ ਸੇ ਮੁਕਤ ਭਏ ਜਨ ਹਰ ਧਿਆਇਆ ਜੀ ਤਨ ਤੂਟੀ ਜਮਕੀ ਫਾਸੀ ਜਿਨ ਨਿਰਭਉ ਜਿਨ ਹਰ ਨਿਰਭਉ ਧਿਆਇਆ ਜੀ ਤਿਨ ਕਾ ਭਉ ਸਭ ਗਵਾਸੀ ਜਿਨ ਸੇਵਿਆ ਮੇਰਾ ਹਰ ਜੀ ਤੇ ਹਰ ਹਰ ਰੂਪ ਸਮਾਸੀ ਸੇ ਧਨ ਜਿਨ ਹਰ ਧਿਆਇਆ ਜੀ ਜਨ ਨਾਨਕ ਤਿਨ ਬਲ ਜਾਸੀ

ਭਗਤ ਸਲਾਹਣ ਤੁਧ ਜੀ ਹਰ ਅਨੇਕ ਅਨੇਕ ਅਨੰਤਾ ਤੇਰੀ ਅਨੇਕ ਕਰੈ ਹਰ ਪੂਜਾ ਜੀ ਤਪ ਤਪ ਹੈ ਜਪੈ ਬੇਅੰਤਾ ਤੇਰੇ ਅਨੇਕ ਪੜ੍ਹੈ ਬਹੁ ਸਿਮਰਤ ਸਾਸਤ ਜੀ ਕਰ ਕਿਰਿਆ ਖਟ ਕਰਮ ਕਰੰਤਾ ਸੇ ਭਗਤ ਭਲੇ ਜਨ ਨਾਨਕ ਜੀ ਜੋ ਭਾਵ ਹੈ ਮੇਰੇ ਹਰ ਭਗਵੰਤਾ।

ਤੂੰ ਨਹਿ ਚਲ ਕਰਤਾ ਸੋਈ ਤੁਧ ਆਪੇ ਪਾਵੈ ਸੋਈ ਵਰਤ ਹੈ ਜੀ ਤੂੰ ਆਪੇ ਕਰੈ ਸੋਈ ਤੁਧ ਆਪੇ ਸਰ

ਜਪਤਾ ਪਸੰਜਮ ਧਰਮ ਨਾ ਕਮਾਇਆ ਸੇਵਾ ਸਾਧ ਨਾ ਜਾਣਿਆ ਹਰ ਰਾਇਆ ਕਹੋ ਨਾਨਕ ਹਮ ਨੀਚ ਕਰਮਾ ਸ਼ਰਨ ਪਰੇ ਕੀ ਰਾਖੋ ਸ਼ਰਮਾ ਪਾਤਸ਼ਾਹੀ ਦਸਵੀਂ ਕਬਿਓ ਵਾਜ ਬੇਨਤੀ ਚੌਪਈ ਹਮਰੀ ਕਰੋ ਹਾਥ ਦੈ ਰੱਛਾ ਪੂਰਨ ਹੋਏ ਚਿਤ ਕੀ ਇੱਛਾ ਤਬ ਚਰਨਨ ਮਨ ਰਹੇ ਹਮਾਰਾ ਆਪਣਾ ਜਾਨ ਕਰੋ ਬ੍ਰਤ ਪਾਰਾ ਹਮਰੇ ਦੋਸ਼ਟ ਸਭ ਤੁਮ ਕਾਵਹੁ ਆਪ ਹਾਥ ਦੈ ਮੋਹਿ ਬਚਾਵਹੁ ਸੁਖੀ ਵਸੈ ਮੋਰੋ ਪਰਿਵਾਰਾ ਸੇਵਕ ਸਿੱਖ ਸਭੈ ਕਰਤਾਰਾ ਮੋਹ ਰੱਛਾ ਨਿਜ ਕਰਦੈ ਕਰਿਆਏ ਸਭ ਬੈਰਨ ਕਉ ਆਜ ਸੰਗਰਿਆਏ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰੈਮ ਪਿਆਸਾ ਤੁਮ ਹੈ ਸ਼ਾੜ ਕੋਈ ਅਬਰ ਨਾ ਤਿਆਉ ਜੋ ਬਰ ਚਾਹੋ ਸੁਤਮ ਤੇ ਪਾਉ ਸੇਵਕ ਸਿੱਖ ਹਮਾਰੇ ਤਾਰੀ ਹੈ ਚੁਣ ਚੁਣ ਸਤਰ ਹਮਾਰੇ ਮਾਰੀ ਹੈ ਆਪ ਹਾਥ ਦੈ ਮੁਝ ਵਰਿਆਏ ਮਰਨ ਕਾਲ ਕਾ ਤਰਾਸ ਨਿਵਰਿਆਏ ਹੂਜੋ ਸਦਾ ਹਮਾਰੇ ਪਛਾ ਸਰੀਅਸ ਤੁਜਿਉ ਕਰਿਆ।

ਸਾਧੁ ਆਨੰਦ ਭਇਆ ਮੇਰੀ ਮਾਹੀ ਸਤਿਗੁਰੂ ਮੈਂ ਪਾਇਆ ਸਤਿਗੁਰ ਤਾਂ ਪਾਇਆ ਸਹਿਜ ਸੇਤੀ ਮਨ ਵਜੀਆਂ ਵਧਾਈਆਂ ਰਾਗ ਰਤਨ ਪਰਵਾਰ ਪਰੀਆਂ ਸ਼ਬਦ ਗਾਵਣ ਆਈਆਂ ਸ਼ਬਦੋ ਤਾਂ ਗਾਵੋ ਹਰੀ ਕੇ ਰਾਗ ਮਨ ਜਿਨੇ ਵਸਾਇਆ।

ਕਾਰਜ ਸਭ ਸਵਾਰਣਾ ਸਭਨਾ ਗੱਲਾਂ ਸਮਰੱਥ ਸੁਆਮੀ ਸੋ ਕਿਉਂ ਮਨੋ ਵਿਸਾਰੇ ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ।

ਸਾਚਨਾ ਮਿਆਧਾਰ ਮੇਰਾ ਜਨ ਭੁੱਖਾ ਸਭ ਗਵਾਈਆਂ ਕਰ ਸ਼ਾਂਤ ਸੁਖ ਮਨ ਆਏ ਵਸਿਆ ਜਨ ਇੱਛਾ ਸਭ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰਬਿਟ ਹੋ ਜਿਸ ਦੀਆਂ ਇਹ ਵਡਿਆਈਆਂ ਕਹੇ ਨਾਨਕ ਸੁਣੋ ਸੰਤੋ ਸ਼ਬਦ ਧਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਚ ਸ਼ਬਦ ਤਿਤ ਕਰ ਸਭਾ ਗਏ ਕਰ ਸਭਾ ਗਏ ਸ਼ਬਦ ਵਾਜੇ ਕਲਾ ਜਿਤ ਕਰ ਧਾਰੀਆ ਪੰਚ ਦੂਤ ਤੁਧ ਵਸ ਕੀਤੇ ਕਾਲ ਕੰਟਕ ਮਾਰਿਆ ਤੁਰ ਕਰਮ ਪਾਇਆ ਤੁਧ ਜਿਨ ਕਉ ਸੇ ਨਾਮ ਹਰ ਕਹਿ ਲਾਗੇ ਕਹਿ ਨਾਨਕ ਦੈ ਸੁਖ ਹੋਆ ਤਿਤ ਕਰ ਅਨਹਦ ਵਾਜੀ ਆਨੰਦ ਸੁਣੋ ਵੱਡ ਭਾਗੀ ਹੋ ਸਗਲ ਮਨੋਰਥ ਪੂਰੇ ਪਾ

ਗੁਰ ਤੇ ਜਾਣੀ। ਸੁਣ ਤੇ ਪੁਨੀਤ ਕਹਿ ਤੇ ਪਵਿੱਤ ਸਤਿਗੁਰ ਰਹਿਆ ਪਰ ਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ। ਮੁੰਦਾਵਣੀ ਮਹੱਲਾ ਪੰਜਵਾਂ। ਥਾਲ ਵਿੱਚ ਤਿੰਨ ਵਸਤੂ ਪਈਓ ਸਤ ਸੰਤੋਖ ਵਿਚਾਰੋ ਅੰਮ੍ਰਿਤ ਨਾਮ ਠਾਕੁਰ ਕਾ ਪਇਓ ਜਿਸ ਕਾ ਸਭ ਸੇ ਅਧਾਰੋ। ਜੇ ਕੋ ਖਾਵੇ ਜੇ ਕੋ ਪੁੰਚਾਏ ਤਿਸ ਕਾ ਹੋਏ ਉਧਾਰੋ। ਇਹ ਵਸਤੂ ਤਜੀ ਨਹਿ ਜਾਈ ਨਿਤ ਨਿਤ ਰੱਖਿਓ ਰਤਾਰੋ। ਕੰਮ ਸੰਸਾਰ ਚਰਨ ਲਗ ਤਰੀਐ।

Thank you.

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਜੀ। ਸੁਹਿਲਾਰਾ ਗੁਰੂ ਜੀ ਕੀ ਮਹੱਲਾ ਪਹਿਲਾ। ਇੱਕ ਓਅੰਕਾਰ ਸਤਿਗੁਰ ਪ੍ਰਸਾਦ ਜੈ ਕਰ ਕੀਰਤਾ ਸੀਏ ਕਰਤੇ ਕਾਹੋਈ ਵਿਚਾਰੋ ਤਤਕਰ ਗਾਵੋ ਸੁਹਿਲਾ ਸਿਵਰ ਸਿਰਜਣਹਾਰੋ ਤੁਮ ਗਾਵੋ ਮੇਰੇ ਮੇਰੇ ਕੋ ਕਾ ਸੁਹਿਲਾ ਹੋ ਵਾਰੀ ਜਤ ਸੁਹਿਲਾ ਹੈ ਸਦਾ ਸੁਖ ਹੋਇ ਰਹਾਓ ਨਿਤ ਨਤੀ ਜਿਹੜੇ ਸੰਭਾਲੀਆਂ ਨੂੰ ਦੇ ਸਕਾ ਦੇ ਉਣਹਾਰ ਕੀਮਤ ਨਾ ਪਵੈ ਜਿਸਦਾ ਤੀ ਕਵਨ ਸਮਾਰ ਸੰਬਰ ਸਾਹ ਲਿਖਿਆ ਮਿਲ ਕਰ ਪਾਵ ਪੇਲ ਦਿਓ ਸੱਜਣਾ ਸੀ ਸੁਣੀਆਂ ਜਹੋ ਵੈ ਸਹਿਬ ਸਮੇਲ ਘਰ ਘਰ ਇਹੋ ਪਹੁੰਚਾ ਸੁਰੜੇ ਨਿਤ ਪਵਨ ਸਦਨ ਹਾਰਾ ਸਿਮਰੀਆ ਨਾਨਕ ਸੇ ਦੀ ਅਵਨ ਰਾਗਾਸਾ ਮਹੱਲਾ ਪਹਿਲਾ ਸੇ ਕਾਰ ਸੇ ਗੁਰ ਸੇ ਉਪਦੇਸ਼ ਗੁਰ ਗੁਰ ਏਕੋ ਦੇ ਸਨੇਕ ਬਾਬਾ ਜੈਕਰ ਕਰਤੇ ਕਿਰਤ ਹੋਏ ਸੋ ਕਰ ਰਾਖ ਬੜਾਈ ਤੋਏ ਰਹਾਓ ਵਿਸਵ ਜਸਿਆਂ ਕੜੀਆਂ ਪੈਰਾਂ ਦਿੱਤੀ ਵਾਰੀ ਮਾਹ ਹੋਵਾ ਸੂਰਜੇ ਕੋ ਰੁੱਤ ਅਨੇਕ ਨਾਨਕ ਕਰਤੇ ਕੇ ਕੇਤੇ ਵੇਸ ਰਾਗ ਧਨਾਸਰੀ ਮਹੱਲਾ ਪਹਿਲਾ ਗਗਨ ਮੈਂ ਸਾਧ ਰਵ ਚੰਦ ਦੀਪਕ ਬਾਣੀ ਤਾਰਿਕਾ ਮੰਡਲ ਜਨਕ ਮੋਤੀ ਧੂਪ ਮਲਿਆਨ ਲੋ ਪਵਨ ਚਬਰੂ ਕਰੇ ਸਗਲ ਬਨ ਰਾਏ ਫੁਲੰਤ ਜੋਤੀ ਕੈਸੀ ਆਰਤੀ ਹੋਏ ਪਵ ਖੰਡਨਾ ਤੇਰੀ ਆਰਤੀ ਅਨਹਤਾ ਸ਼ਬਦ ਬਾਜ ਅੰਤ ਤੇਰੀ ਰਾਓ ਸਹਿਸ ਪਵ ਨੈਨ ਨਨ ਨੈਨ ਹੈ ਤੋਏ ਕਹੋ ਸਹਿਸ ਮੂਰਤ ਨਨਾਇਕ ਤੋਹੀ ਸਹਿਸ ਪਦ ਬਿਮਲ ਨਾਨੇਕ ਪਦ ਗੰਧ ਬੈਨ ਸਹਿਸ ਤਬ ਗੰਧੇ ਵਿਚਲਤ ਮੋਹੀ ਸਭ ਮੈਂ ਜੋ ਜੋ ਤੈ ਸੋਏ ਤਿਸਦਾ ਚਾਨਣ ਸਭ ਮੈਂ ਚਾਨਣ ਹੋਏ ਗੁਰ ਸਾਖੀ ਜੋਤ ਪ੍ਰਗਟ ਹੋਏ ਜੋ ਤਿਸ ਭਾਵੈ ਸੋ ਆਰਤੀ ਹੋਏ ਹਰ ਚਰਨ ਕਵਲ ਮਕਰੰਦ ਲੋਭਤ ਮਨੋ ਮਨ ਜਨਮ ਹੋਏ ਆਹੀ ਪਿਆਸਾ ਕਿਰਪਾ ਜਲ ਦੇ ਨਾਨਕ ਸਾਰਿਨ ਪੋਏ ਜਾ ਕੇ ਤੇਰਾ ਨਾਏ ਵਾਸਾ ਰਾਗ ਗੌੜੀ ਪੂਰਵੀ ਮਹੱਲਾ ਚੌਥਾ ਕਾਮ ਕ੍ਰੋਧ ਨਗਰ ਵਰਿਆ ਮਿਲ ਸਾਧੂ ਖੰਡਲ ਖੰਡਾ ਹੇ ਪੂਰਬ ਲਿਖ ਲੇ ਗੁਰ ਪਾਇਆ ਮਨ ਹਰ ਲੇ ਵੋ ਮੰਡਲ ਮੰਡਾਏ ਕਰ ਸਾਧੂ ਅੰਜਲੀ ਪੁਨ ਵੱਡਾ ਹੀ ਕਰ ਡੰਡਾਓ ਤੇ ਪੁਨ ਵੱਡਾ ਹੀ ਰਹਾਓ ਸਾਗਤ ਹਰ ਦਾ ਸਾਧ ਨਾ ਜਾਣਿਆ ਤੇਰੇ ਅੰਤਰ ਹੋ ਮੈਂ ਕੰਡਾ ਹੀ ਜਿਉ ਜਿਉ ਚਲਹੇ ਚੁਬੈ ਦੁਖ ਪਾਵਹੇ ਜਮਕਾਲ ਸਹਿਹੇ ਸਿਰ ਡੰਡਾ ਹੀ ਹਰ ਜਨ ਹਰ ਹਰ ਨਾਮ ਸੁਵਾਣੀ ਦੁਖ ਜਨਮ ਮਰਨ ਪਉ ਖੰਡਾਈ ਅਵਨਾਸੀ ਪੁਰਖ ਪੈ ਪਰਮੇਸ਼ਰ ਬਹੁ ਸੋਭ ਖੰਡ ਬ੍ਰਹਿਮੰਡਾ ਹੀ ਹਮ ਗਰੀਬ ਮਸਕੀਨ ਪ੍ਰਭ ਤੇਰੀ ਹਰ ਰਾਖ ਰਾਖ ਬਡ ਵੱਡਾ ਹੀ ਜਨ ਨਾਨਕ ਨਾਮ ਅਧਾਰ ਟੇਕ ਹੈ ਹਰ ਨਾਮੇ ਹੀ ਸੁਖ ਮੰਡਾ ਹੀ ਰਾਗ ਗੌੜੀ ਪੂਰਵੀ ਮਹੱਲਾ ਪੰਜਵਾਂ ਕਰੋ ਬੇਨੰਤੀ ਸੁਣੋ ਮੇਰੇ ਮੀਤਾ ਸੰਤ ਟਹਿਲ ਕੀ ਵੇਲਾ ਇਹਾਂ ਕਾਟ ਚਲੋ ਹਰ ਲਾਹਾ ਆਗੈ ਬਸਨ ਸੁਹੇਲਾ ਆਉਦ ਕਟੈ ਦਿਨ ਸਰਹਿਣਾਰੇ ਮਾਨ ਗੁਰਮਿਲ ਕਾਰ ਸਵਾਰੇ ਰਹਾਓ ਏ ਸੰਸਾਰ ਵਿਕਾਰ ਸੰਸੇ ਮੈਂ ਕਰਿਓ ਬ੍ਰਹਮ ਗਿਆਨੀ ਜਿਸ ਜਗਾਏ ਪਿਆ ਵਹਿ ਰਾਸ ਕਥ ਕਥਾ ਤਿਨ ਜਾਨੀ ਜਾ ਕੋ ਆਏ ਸੋਈ ਵਿਹਾਰ ਜਵਾਰ ਗੁਰ ਤੇ ਮਨ ਹੈ ਬਸੇਰਾ ਨਿਜ ਕਰ ਮਹਿਲ ਪਾਵੋ ਸੁਖ ਸਹਿਜੇ ਬੋਰ ਨਾਵੇ ਗੋ ਫੇਰਾ ਅੰਤਰ ਜਾਮੀ

ਜਿਹਨਾਂ ਮੇਰਾ ਪਵਿੱਤਰ ਨਾਮ ਦੇ ਨਾਲ

0: इस प्रकार कई बार माँ पुत्र
1: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
2: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ 250-392-3874 ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874 ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
3: ਅਕਾਲ ਮੂਰਤ ਅਜੂਨੀ
4: ਗੁਰਪ੍ਰਸਾਦ
3: ਇੱਕ ਓਂਕਾਰ
4: ਸਤਨਾਮ
3: ਕਰਤਾ ਪੁਰਖ
4: ਨਿਰਭਉ
3: ਨਿਰਵੈਰ
4: ਅਕਾਲ ਮੂਰਤ
3: ਅਜੂਨੀ
4: ਗੁਰਪ੍ਰਸਾਦ
3: ਇੱਕ ਓਂਕਾਰ
4: ਸਤਨਾਮ
3: ਕਰਤਾ ਪੁਰਖ
4: ਨਿਰਭਉ
3: ਨਿਰਵੈਰ
4: ਅਕਾਲ ਮੂਰਤ
3: ਅਜੂਨੀ
4: ਗੁਰਪ੍ਰਸਾਦ
3: ਇੱਕ ਓਂਕਾਰ
4: ਸਤਨਾਮ
3: ਸਤਨਾਮ
4: ਕਰਤਾ ਪੁਰਖ
3: ਨਿਰਭਉ
4: ਨਿਰਵੈਰ ਅਕਾਲ ਮੂਰਤ
3: ਅਜੂਨੀ

0: ਕਰਤਾ ਪੁਰਖ
1: ਨਿਰਭਉ
0: ਨਿਰਭਉ
1: ਨਿਰਭੈ
0: ਨਿਰਭੈ
1: ਅਕਾਲ ਮੂਰਤ
0: ਅਕਾਲ ਮੂਰਤ
1: ਅਜੂਨੀ
0: ਅਜੂਨੀ
1: ਸਹਿਭੰ ਗੁਰਪ੍ਰਸਾਦ
0: ਗੁਰਪ੍ਰਸਾਦ
1: ਵਾਹਿਗੁਰੂ
0: ਵਾਹਿਗੁਰੂ
1: ਵਾਹਿਗੁਰੂ
0: ਵਾਹਿਗੁਰੂ
1: ਵਾਹਿਗੁਰੂ
0: ਵਾਹਿਗੁਰੂ
1: ਵਾਹਿਗੁਰੂ
0: ਵਾਹਿਗੁਰੂ
1: ਵਾਹਿਗੁਰੂ
0: ਵਾਹਿਗੁਰੂ
1: ਵਾਹਿਗੁਰੂ ਜੀ ਕਾ ਖਾਲਸਾ
0: ਵਾਹਿਗੁਰੂ।
1: ਅਤਿਅੰਤ ਪ੍ਰਸੰਨਤਾ ਹੈ ਕਿ ਸੰਗਤ ਦੇ ਹਿਰਦੇ ਵਿੱਚ ਗੁਰਬਾਣੀ ਦੇ ਉਚਾਰਨ ਵਿਸਰਾਮ ਅਤੇ ਅਰਥਾਂ ਨੂੰ ਜਾਣਨ ਦੀ ਜਿਗਿਆਸਾ ਹੈ। ਇਹ ਕਾਰਜ ਬਹੁਤ ਦੇਰ ਪਹਿਲਾਂ ਹੋਣਾ ਚਾਹੀਦਾ ਸੀ, ਕਿਉਂਕਿ ਗੁਰੂ ਪਾਤਸ਼ਾਹ ਨੇ ਇੱਥੇ ਫਰਮਾਇਆ ਹੈ, ਸਤਿਗੁਰ ਨੂੰ ਸਭ ਕੋ ਵੇਖਦਾ ਜੇਤਾ ਜਗਤ ਸੰਸਾਰ ਜਿੱਠੇ ਮੁਕਤ ਨਾ ਹੋਵੇ ਜਿੱਥੇ ਸ਼ਬਦ ਨਾ ਕਰੇ ਵਿਚਾਰ। ਅਸੀਂ ਗੁਰੂ ਘਰ ਵਿੱਚ ਆਉਂਦੇ ਹਾਂ, ਮੱਥਾ ਟੇਕਦੇ ਹਾਂ, ਭੇਟਾ ਰੱਖਦੇ ਹਾਂ, ਪਰਿਕਰਮਾ ਕਰਦੇ ਹਾਂ, ਪ੍ਰਸ਼ਾਦ ਲੈ ਕੇ ਤੁਰ ਜਾਂਦੇ। ਜੇ ਸਾਨੂੰ ਸਮਝ ਨਾ ਆਈ ਕਿ ਗੁਰਬਾਣੀ ਗੁਰੂ ਜੀ ਸਾਨੂੰ ਕੀ ਸਿੱਖਿਆ ਦੇ, ਤਾਂ ਸਾਡੇ ਜੀਵਨ ਦਾ ਅੰਧੇਰਾ ਕਦੇ ਦੂਰ ਨਹੀਂ ਹੋ ਸਕਦਾ। ਰੋਜ਼ ਆਸਥਾ ਕੀ ਵਾਰ ਵਿੱਚ ਪੜ੍ਹਦੇ ਹਾਂ, ਜੇ 100 ਚੰਦਾ ਉੱਗਣੇ ਸੂਰਜ ਚੜ੍ਹੇ 1000, ਇੱਥੇ ਚਾਨਣ ਹੁੰਦਿਆਂ ਗੁਰਬਿਨ ਗੋਰਖ। ਉਹ ਅੰਧੇਰਾ ਕਿਵੇਂ ਦੂਰ ਹੋ ਸਕਦਾ ਜਦੋਂ ਅਸੀਂ ਬਾਣੀ ਨੂੰ ਸਮਝ ਕੇ ਪੜ੍ਹਾਂਗੇ। ਬਾਣੀ ਦੇ ਭਾਵ ਅਰਥ ਸਾਡੇ ਹਿਰਦੇ ਵਿੱਚ ਉਜਾਗਰ ਹੋਣਗੇ, ਸਾਨੂੰ ਰਸ ਆਏ, ਰਸ ਆਏਗਾ ਫਿਰ ਬਾਹਰਲੇ ਰਸਾਂ ਤੋਂ ਮਨ ਵਾਪਸ ਮੁੜੇ। ਤੋ ਆਓ ਸ਼੍ਰੀ ਸਤੇਜ ਕਤਲ ਜੀ ਦੱਸ ਦਿੱਤਾ ਵੀ ਮੈਂ ਵੀ ਦਿੱਲੀ ਦਾ ਅਣਜਾਣ ਅਤੇ ਮੇਰਾ ਡਰਾਈਵਰ ਵੀ ਅਣਜਾਣ, ਪਰ ਦਿੱਲੀ ਦੇ ਲੋਕਾਂ ਦਾ ਧੀਰਜ ਮੈਂ ਦੇਖਿਆ ਕਿ ਤੁਹਾਨੂੰ ਰੋਜ਼ ਦਾ ਐਕਸਪੀਰੀਅੰਸ ਹੈ ਵੀ ਇੱਥੇ ਜਾਮ ਵਿੱਚ ਬੰਦਾ ਫਸ ਜਾਏ ਜਾਂ ਇੱਕ ਪੁੱਲ ਥੋੜ੍ਹਾ ਜਿਹਾ ਗਲਤ ਉਮਰ ਤੁਰ ਜਾਏ, ਪਤਾ ਨਹੀਂ ਕਿਧਰੇ ਦਾ ਕਿਧਰੇ ਪਹੁੰਚ। ਫਿਰ ਵੀ ਆਪ ਜੀ ਦੇ ਧੀਰਜ ਦੀ ਦਾਤ ਦਿੰਦੇ ਹਾਂ। ਆਓ ਮਨ ਨੂੰ ਜੋੜੋ, ਕੱਲ੍ਹ ਜਿੱਥੇ ਤੱਕ ਆਪਾਂ ਨੇ ਵਿਚਾਰਿਆ ਸੀ ਉਹ ਤੁਹਾਨੂੰ ਪਤਾ ਹੈ। ਹੁਣ ਅਸੀਂ ਨਵਾਂ ਸ਼ਬਦ ਜਿਸ ਦਾ ਸਿਰਲੇਖ ਸੋ ਪੁਰਖ ਹੈ ਉਹਦਾ ਪਾਠ ਸ਼੍ਰਵਣ ਕਰੋ ਅਤੇ ਉਹਦੀ ਵਿਚਾਰ ਨਾਲ ਜੋੜੋ।

ਸੋ ਪੁਰਖ ਇਹ ਹੈ ਪਰਮ ਦਾ ਤਰੀਕਾ। ਇਸ ਨੂੰ ਤਿੰਨ ਹਿੱਸਿਆਂ ਵਿੱਚ ਵੰਡ ਕੇ ਪਾਇਆ ਭਾਈ ਸਾਹਿਬ ਨੇ, ਠੀਕ ਰਾਗ ਆਸਾ ਮਹਿਲਾ ਚੌਥਾ ਸੋ ਪੁਰਖ। ਸੋ ਪੁਰਖ ਬਾਣੀ ਦਾ ਸਿਰਲੇਖ ਹੈ ਸ਼ਬਦ, ਕਿਉਂਕਿ ਇਸ ਦੀ ਪਹਿਲੀ ਪੰਕਤੀ ਵਿੱਚ ਸੋ ਪੁਰਖ ਦਾ ਆਇਆ ਦੇਖ। ਇਸ ਲਈ ਇਹਦਾ ਪਾਠ ਕਰਨ ਵੇਲੇ ਇਹਨੂੰ ਮਿਕਸ ਨਹੀਂ ਕਰਨਾ, ਰਾਗ ਆਸਾ

0: ਉਹ ਪੁਰਖ ਨਿਰੰਜਨ। ਸੋ ਦਾ ਮਤਲਬ ਹੈ ਉਹ ਪੁਰਖ ਜੋ ਸਾਰਿਆਂ ਦੇ ਅੰਦਰ ਵਿਆਪਕ ਹੈ, ਜੋ ਪੌਰਸ਼ ਹੈ। ਦੇਖੋ ਕਿਸੇ ਕਾਰੀਗਰ ਨੇ, ਕਿਸੇ ਮਿਸਤਰੀ ਨੇ ਮਕਾਨ ਬਣਾਇਆ, ਮਕਾਨ ਇੱਥੇ ਖੜਾ ਹੈ, ਮਿਸਤਰੀ ਆਪਣੇ ਘਰ ਚਲਾ। ਪਰ ਜੋ ਮੇਰੇ ਵਾਹਿਗੁਰੂ ਨੇ ਸਾਡਾ ਸਰੀਰ ਜੋ ਕੁਝ ਬਣਾਇਆ ਇਹਦੇ ਵਿੱਚ ਬੈਠਾ ਹੋਇਆ, ਜਿਸ ਦਿਨ ਉਹਦੇ ਵਿੱਚੋਂ ਆਪਣੇ ਆਪ ਨੂੰ ਵੱਖਰਾ ਕਰੇਗਾ, ਇਹਦੀ ਬਣਤਰ ਖਤਮ ਹੋ ਜਾਏ। ਇਸ ਲਈ ਉਸਨੂੰ ਕਿਹਾ ਸੋ ਪੁਰਖ ਨਿਰੰਜਨ। ਇਹ ਅੱਖਰ ਪਰਮਾਤਮਾ ਦੀ ਬਾਣੀ ਵਿੱਚ ਵਾਰ ਵਾਰ ਹੁੰਦਾ, ਇਹਦਾ ਉਚਾਰਨ ਵੀ ਠੀਕ ਕਰਨਾ, ਇਹਦੇ ਅਰਥ ਵੀ ਪਤਾ ਹੋਣੇ ਚਾਹੀਦੇ। ਕਈ ਬੋਲਦੇ ਨੇ ਨਿਰੰਜਨ, ਕੋਈ ਨਿਰੰਜਨ, ਕੋਈ ਕੁਝ ਕੁਝ, ਪਰ ਜਦੋਂ ਤੁਹਾਨੂੰ ਇਹਦੇ ਅਰਥ ਪਤਾ ਲੱਗ ਜਾਣਗੇ ਫਿਰ ਤੁਹਾਡਾ ਉਚਾਰਨ ਵੀ ਠੀਕ ਹੋ ਜਾਏ, ਫਿਰ ਤੁਸੀਂ ਇਹਦੇ ਅਰਥਾਂ ਤੋਂ ਜਾਣੂ ਹੋ ਜਾਓਗੇ। ਇਹ ਸ਼ਬਦ ਹੈ ਨਿਰੰਜਨ। ਅੰਜਨ ਦਾ ਮਤਲਬ ਹੈ ਸੁਰਮਾ, ਸੁਰਮੇ ਦਾ ਮਤਲਬ ਹੈ ਕਾਲਖ, ਕਾਲਖ ਦਾ ਮਤਲਬ ਹੈ ਮਾਇਆ। ਜੋ ਮਾਇਆ ਰੂਪੀ ਕਾਲਖ ਤੋਂ ਨਿਰਲੇਪ ਹੈ ਸੋ ਕਹੀਏ ਨਿਰੰਜਨ। ਗੁਰਦੇਵ ਨੇ ਫਰਮਾਇਆ ਸੋ ਪੁਰਖ ਨਿਰੰਜਨ, ਹਰ ਪੁਰਖ ਨਿਰੰਜਨ। ਉਹ ਅਕਾਲ ਪੁਰਖ ਪਰਮਾਤਮਾ ਸਭ ਵਿੱਚ ਵਿਆਪਕ ਵੀ ਹੈ ਪਰ ਮਾਇਆ ਤੋਂ ਨਿਰਲੇਪ ਹੈ। ਉਹ ਹਰੀ ਮਾਇਆ ਦੀ ਕਾਲਖ ਤੋਂ ਬਚਿਆ ਹੋਇਆ, ਹਰ ਅਗਮਾ ਅਗਮ। ਕਈ ਪ੍ਰੇਮੀ ਇਸ ਨੂੰ ਅਗਮਾ ਪੜ੍ਹਦੇ। ਦੇਖੋ ਜਿੱਥੇ ਗੁਰਬਾਣੀ ਵਿੱਚ ਗੱਗੇ ਦੇ ਉੱਤੇ ਟਿੱਪੀ ਲੱਗੀ ਹੋਵੇ ਉਹਦਾ ਉਚਾਰਨ ਅਗਮ ਕਰਨਾ, ਪਰ ਇੱਥੇ ਟਿੱਪੀ ਨਹੀਂ ਹੈ, ਇਹਦਾ ਉਚਾਰਨ ਅਗਮਾ ਅਗਮ ਅਪਾਰ। ਇਹਦੇ ਅਰਥ ਕੀ ਹਨ? ਐੜੇ ਨੂੰ ਵੱਖਰਾ ਕਰ ਦਿਓ। ਗਮ ਦਾ ਅਰਥ ਹੈ ਗਮਤਾ, ਗਮਤਾ ਦਾ ਅਰਥ ਹੈ ਪਹੁੰਚ। ਜਿਹਦੇ ਤੀਕਰ ਇਹਨਾਂ ਇੰਦਰੀਆਂ ਦੁਆਰਾ ਪਹੁੰਚ ਨਹੀਂ ਹੋ ਸਕਦੀ ਉਸ ਨੂੰ ਕਹਿੰਦੇ ਨੇ ਅਗਮ। ਹਰ ਅਗਮਾ ਅਗਮ ਅਪਾਰਾ, ਅਪਾਰਾ ਦਾ ਮਤਲਬ ਹੈ ਜਿਸਦਾ ਪਾਰਲਾ ਪਾਸਾ, ਪਾਰਾਵਾਰ, ਸੀਮਾ, ਹੱਦ, ਲਿਮਟ ਨਹੀਂ ਜਾਣੀ ਜਾ ਸਕਦੀ। ਫਿਰ ਧਿਆਨ ਦਿਓ, ਸੋ ਪੁਰਖ ਨਿਰੰਜਨ, ਹਰ ਪੁਰਖ ਨਿਰੰਜਨ, ਹਰ ਅਗਮਾ ਅਗਮ ਅਪਾਰਾ।
1: ਸਭ ਧਿਆਵ ਹੈ, ਸਭ ਧਿਆਵ ਹੈ ਤੁਧ ਜੀ, ਹਰ ਸੱਚੇ ਸਿਰਜਣਹਾਰਾ।
0: ਹੁਣ ਵਾਹਿਗੁਰੂ ਅਕਾਲ ਪੁਰਖ ਨੂੰ ਸੰਬੋਧਨ ਕਰਕੇ, ਦੇਖੋ ਅਸੀਂ ਪਾਠ ਤੇ ਕਰਦੇ ਪਰ ਧਿਆਨ ਸਾਡਾ ਕਿਸੇ ਹੋਰ ਪਾਸੇ, ਤੇ ਅਸੀਂ ਤੋਤਾ ਰਟਨੀ ਪਾਠ ਕਰਕੇ ਲੰਘ ਜਾਂਦੇ ਹਾਂ ਸ੍ਰੀ ਰਸ ਨੂੰ। ਪਰ ਜੇ ਅਸੀਂ ਵਾਹਿਗੁਰੂ ਨੂੰ ਹਾਜ਼ਰ ਨਾਜ਼ਰ ਜਾਣ ਕੇ ਪੜ੍ਹੀਏ, ਹਰ ਧਿਆਵੇਂ ਹਰ ਧਿਆਵੇਂ, ਇਹਦਾ ਨਿਯਮ ਸਮਝੋ। ਜੇ ਇੱਕ ਦੀ ਗੱਲ ਹੋਵੇਗੀ ਤੇ ਉਹਦਾ ਉਚਾਰਨ ਹੋਵੇਗਾ ਧਿਆਵ ਹੈ, ਜੇ ਬਹੁਤਿਆਂ ਦੀ ਗੱਲ ਹੋਵੇਗੀ ਪਲੂਰਲ ਵਿੱਚ ਤੇ ਧਿਆਵ ਹੈ। ਧਿਆਵੇ ਦੇ ਸਪੈਲਿੰਗ ਹੋਣਗੇ ਤੱਦੇ ਨੂੰ ਕਿਸਿਆਰੀ, ਐਰੇ ਨੂੰ ਆ ਕਰਨਾ, ਵੱਬੇ ਨੂੰ ਵਹਿਦਣਾ, ਉਹ ਇੱਕ ਵਾਸਤੇ ਆਏਗਾ ਧਿਆਵ ਹੈ। ਪਰ ਇੱਥੇ ਕਿਉਂਕਿ ਬਹੁਤਿਆਂ ਦੀ ਗੱਲ ਹੈ, ਹਰ ਸਭ ਧਿਆਵੇਂ ਸਭ ਧਿਆਵੇਂ ਤੁਧ ਜੀ, ਹੇ ਵਾਹਿਗੁਰੂ ਜੀ ਤੁਹਾਨੂੰ ਸਾਰੇ ਪ੍ਰਾਣੀ ਧਿਆਉਂਦੇ ਹਨ, ਧਿਆਉਂਦੇ ਹਨ, ਧਿਆਨ ਕਰਦੇ ਹਨ, ਯਾਦ ਕਰਦੇ ਹਨ, ਹਰ ਸੱਚੇ ਸਿਰਜਣਹਾਰ। ਹੇ ਸੱਚੇ ਸਿਰਜਣਹਾਰ, ਸੱਚਾ ਕੌਣ ਹੈ? ਜਿਹੜਾ ਆਦਿ ਸੱਚ, ਜੁਗਾਦ ਸੱਚ, ਹੈ ਵੀ ਸੱਚ, ਨਾਨਕ ਹੋਸੀ। ਹੋਰ ਕੋਈ ਨਹੀਂ ਜਿਹੜਾ ਸਦਾ ਸੱਚ ਹੋਵੇ। ਤੋ ਕਿਸ ਤਰ੍ਹਾਂ ਅਕਾਲ ਪੁਰਖ ਦੇ ਨਾਲ ਬਾਣੀ ਸਾਨੂੰ ਜੋੜਦੀ ਹੈ, ਪਰ ਅਸੀਂ ਜੋੜਨ ਦਾ ਯਤਨ ਨਹੀਂ ਕਰਦੇ। ਜਦੋਂ ਅਸੀਂ ਬਾਣੀ ਨੂੰ ਇਸ ਤਰ੍ਹਾਂ ਭਿੱਜ ਕੇ ਪੜ੍ਹਾਂਗੇ, ਸਭ ਧਿਆਵੇਂ ਸਭ ਧਿਆਵੇਂ ਤੁਧ ਜੀ, ਹਰ ਸੱਚੇ ਸਿਰਜਣ ਹਾਰ। ਸਿਰਜਣ ਹਾਰ ਦਾ ਮਤਲਬ ਜੋ ਸਾਰੇ ਸੰਸਾਰ ਬਣਾਉਣ ਵਾਲਾ ਹੈ, ਪੈਦਾ ਕਰਨ ਵਾਲਾ ਹੈ, ਪਾਲਣ ਵਾਲਾ ਹੈ, ਸੰਭਾਲਣ ਵਾਲਾ ਹੈ, ਉਹਨੂੰ सृजनहार किया है।
1: सब जी तुम्हारे जी, तू जिया का दातारा।
0: हम शब्द गुरबाणी में जी जजे जी बिहारी जी भी आता है, इतने आया है सब त्यावें सब त्यावें तुद जी, ये आदरवाची है। जदों असी किसी आदर नाल बुलाना होवे आओ जी, पिता जी माता जी भ्राता जी, वो आदर वाची। पर जदों जजे जी बिहारी ऐड़ा होगा वो जी जाने वास्ते, जदों जजे जी बिहारी ऊड़े अंकड़ जियो होएगा वो जिंद वास्ते। इतने पातशाह कहने में सब जी तुम्हारे जी, हे अकाल पुरख जी ये सारे जी जब तुहाडे पैदा किए हुए हैं, तू जिया का दातारा। मैं रात भी बेनती की सी दातार किसनू कहने, दानी दुनिया में बहुत ने, जेड़े वो दिते हुए बच्चों कुछ देंदे हैं वो दानी हैं, पर वो दातार नहीं हो सकते। दातार वो हो सकता है जेड़ा हर एक नू देवे, हर जगह देवे, हर समय दे। दसो उस तो बिना को होर है। इसलिए पाठक ने सब जी तुम्हारे जी, तू जिया का दाता है। ये जिया का ऐड़े करने से पिंडी उच्चारण करनी पड़ेगी, तू सारे जिया को दान देने वाला है। गुरबाणी गुरु जी कहते ने दसा दाता एक है सबको देवन हार, देंदे सोच ना आवई अवंत भरे।
1: हर त्यागो संतो जी सब दुख विसारण हारा।
0: हूं देखो पातशाह सानू प्रेरणा कर संतो जी, हूं इतने किसी संत का कोई विशेष नाम नहीं लिया। जिन्हें तुसी सारे सत्संगी बैठे हो, जिन्हें तुसी गुरु की पावन हजूरी विच अपना मन जोड़ के बैठे हो, सानू सारिया सतगुरु कहने हर त्यागो संतो जी। इहदा भी एक नियम समझ लो, जदों ऊड़े नू औंकड़ होवे उदों फर्स्ट परसन है, जदों हाहे नू औंकड़ होवे उदों सैकंड परसन है। हे सत्संगी जनो, गुरदेव कहने हर त्यागो संतो जी। हे संत जनो, हे सत्संगियो, हे गुरु प्यारियो, ऐसे परमात्मा नू ध्यान करना करो जिहड़ा परमात्मा सब दुख निवारण सारे दुखां दी

0: हर आपे ठाकुर, ठाकुर कहते ने स्वामी मालक, ओ हरि आप ही ठाकुर मालक है। हर आपे सेवक, आप ही सेवक है, भाव सेवक विच भी वो आप ही बैठा है, मालक भी आप ही। सारी गुरबाणी का यो सिद्धांत है, वो आप ही साजे, आपे रंगे, आपे नजर करे, वो आप ही सब जीवन नू साजदा है, आप ही अपना रंग बख्शता है, आप ही अपनी मेरहमत करता है। हे वाहिगुरु, हर आपे ठाकुर, हर आपे सेवक, सेवक दे कके नू करे सेवक विच भी आप ही, मालक भी आप ही। क्या नानक जंत विचार, नानक जी फरमांदे ने ए जंत, ए जीव विचारा किड़े बात, इहदी की वैल्यू है, ए सारी खेल के उस परमात्मा दी अपनी है।
1: तू घट घट अंतर सर्व निरंतर जीव, हर एको पुरख समाना।
0: ये काल पुरख जी तू घट घट अंतर, घट कहंदे ने शरीर नू, घट कहंदे ने घड़े, ये जितने शरीर रूपी घड़े हैं ये सारे तू आप ही बनाए, इन्हों भी तू आप ही बैठा। जे कदे गुरबाणी नू ध्यान नाल पढ़िए ते पातशाह साडा भुलेखा दूर करदे होए फरमांदे, भाई घट घट मैं हर जू बसै, संतन कहो पुकार। कई लोग सवाल करते हैं कि परमात्मा एक है फिर अनेक किवें हो गया। पढ़ो कदे बाणी, गुरु अर्जन देव पातशाह ने फरमाया, जे तुसी 100 घड़ा पानी का भर के रख दे, 1000 घड़ा पानी का भर के रख दे, जिस घड़े भी तुसी देखोगे तुहानू आकाश नजर आए। हुण जे कोई पूछे आकाश एक है कि 1000 है, तुसी आखोगे जे घड़िया विच वेखो ते 1000 है, जे घड़िया तो बाहर वेखो ते एक है। क्योंकि मैं संथा करा रहा, जे मैं कथा कर रहा हूं फिर मैं होर कई परमात्मा नूं दे, क्योंकि गुरबाणी का यह सिद्धांत है कि वह परमात्मा एक है अनेक है। खेल खेल अखेल खेलन, अंत को फिर उदी खेल। बाजीगर जैसे भाजी पाई, नाना रूप देख दिखलाई, सांग उतार थम्यो पा सारा, तब एको एक दिखाई। कमन रूप दिशो मिनसायो, कतै गयो ओ कत्ते आयो, जलते उठे अनक तरंगा, कनक भूखण कीने बहुरंगा। बीज बीज देखे बहु प्रकार, फल पाके ते एक साहस, घटा में एक आकाश, घट बूटे ते कोई पा। तो पातशाह कहने तू घट घट अंतर सर्व निरंतर जीव, हर एको पुरुष। हे काल पुरुष जी, तुसी हर घट दे अंतर सर्व निरंतर, निरंतर का मतलब है एक रस कंटीन्यूसली, ये नहीं कदे वध कदे घट नहीं, सारे दे अंदर एक रस वरत रहे। हर एको पुरुष ओ एको हरि सारे जीवां दे अंदर समा रहा है, विराजमान है, व्यापक है। ये वखरी गल है कि सानू नजर दियो। बाणी कहंदी है भाई आओ मैं तुहानू प्रेरणा करता हाँ उस एक नाल जुड़। अव्वल अल्लाह नूर पाए, कुदरत के सब बंदे एक नूर से सब जग उपजिया, कौन भले को लोगा। परम ना भूलो भाई, खालक खलक खलक में खालक, पूर रहो सब ठाई। माटी एक अनेक भांत कर, साजी साजन हारे, ना कच पोच माटी के भांडे, ना कच पोच कुमार। सब में एको सच्चा सच, सारे अंदर अंदर एको विराजमान। जिस दिन सानू ये समझ आ गई, फिर आ सारे झगड़े, ये सारे वितकरे, ये सारियां एक दूजे प्रति नफरत मुक जानगियां, ਤਾਂ ਗੁਰਬਾਣੀ ਨੂੰ ਸਮਝਣ ਦੀ ਤੇ ਸਮਝਾਉਣ ਦੀ ਤੇ ਮੰਨਣ ਦੀ ਲੋੜ ਹੈ।
1: ਇੱਕ ਦਾਤੇ ਇੱਕ ਭਿਖਾਰੀ ਜੀ ਸਭ ਤੇਰੇ ਜੋਜ ਵਿਗਾਣਾ।
0: ਹੁਣ ਮੈਂ ਦੱਸਾਂਗਾ ਕਿ ਗੁਰਬਾਣੀ ਵਿੱਚ ਇੱਕ ਅੱਖਰ ਈੜੀ ਨੂੰ ਸਿਆਰੀ, ਕੱਕੇ ਨੂੰ ਅੰਕੁੜ ਇੱਕ, ਈੜੀ ਨੂੰ ਸਿਆਰੀ ਕੱਕਾ ਮੁਕਤਾ ਇੱਕ, ਈੜੀ ਨੂੰ ਸਿਆਰੀ ਕੱਕੇ ਨੂੰ ਕਿਸ ਸਿਆਰੀ ਇੱਕ, ਉਚਾਰਨ ਸੈਨਾ ਦਾ ਇੱਕ ਹੈ ਪਰ ਅਰਥ ਵੱਖ ਵੱਖ ਹਨ। ਜੇ ਈੜੀ ਨੂੰ ਸਿਆਰੀ ਕੱਕੇ ਨੂੰ ਔਂਕੜ ਇੱਕ ਹੋਵੇਗਾ, ਨਾਉਨ ਪੁਲਿੰਗ ਇੱਕ ਵਚਨ ਹੋਏਗਾ। ਜੇ ਇੱਕ ਦਾ ਕੱਕਾ ਮੁਕਤਾ ਹੋਵੇਗਾ ਤੇ ਇਸਤਰੀ ਲਿੰਗ ਫੀਮੇਲ ਹੋ ਜਾਏਗੀ, ਤੇ ਜੇ ਇੱਕ ਦੇ ਕੱਕੇ ਨੂੰ ਸਿਆਰੀ ਹੋਵੇਗੀ ਤੇ ਬਹੁਤਿਆਂ ਵਿੱਚੋਂ ਕੁਝ। ਰੋਜ਼ ਤੁਸੀਂ ਪੜ੍ਹਦੇ ਹੋ ਸਭ ਗੁਰਾ ਇੱਕ ਦੇ ਬੁਝਾਈ, ਉੱਥੇ ਇੱਕ ਦੇ ਕੱਕਾ ਮੁਕਤਾ ਹੈ। ਹੇ ਸਤਿਗੁਰਾਂ ਸਾਨੂੰ ਇੱਕ ਸਮਝ ਦੇ ਦਿਓ, ਕੀ ਸਮਝ ਦੇ ਦਿਓ? ਸਭਨਾ ਜੀਆਂ ਕਾ ਇੱਕ ਦਾ, ਇੱਥੇ ਇੱਕ ਦੇ ਕੱਕੇ ਨੂੰ ਔਂਕੜ। ਹੁਣ ਤੁਹਾਨੂੰ ਦੇਖਣਾ ਪਵੇਗਾ, ਜੋ ਤੁਸੀਂ ਜਪਜੀ ਸਾਹਿਬ ਵਿੱਚ ਦੇਖੋਗੇ ਤੁਹਾਨੂੰ ਫਟ ਪਤਾ ਲੱਗ ਜਾਏ। ਪਹਿਲਾਂ ਇੱਕ ਦਾ ਕੱਕਾ ਮੁਕਤਾ ਹੈ, ਫਿਰ ਇੱਕ ਦੇ ਕੱਕੇ ਨੂੰ ਔਂਕੜ ਹੈ, ਇੱਥੇ ਇੱਕ ਦੇ ਕੱਕੇ ਨੂੰ ਸਿਆਰੀ ਹੈ। ਇਹਦਾ ਮਤਲਬ ਹੈ ਬਹੁਤਿਆਂ ਵਿੱਚੋਂ ਕੁਝ ਇੱਕ ਦਾਤੇ ਇੱਕ ਭਿਖਾਰੀ ਜੀ ਸਭ ਤੇਰੇ ਚੋਜ ਬਿਟਾ। ਹੇ ਮਾਲਕ, ਇੱਕ ਦਾਤੇ ਹਨ, ਇੱਕ ਮੰਗਤੇ ਹਨ, ਇਹ ਸਭ ਤੇਰੇ ਚੋਜ ਬਿਨਾਣਾ ਅਸਰਜ ਕੌਤਕ ਹਨ ਤੇਰੇ। ਕਿਸੇ ਨੂੰ ਤੂੰ ਕੀ ਬਣਾਇਆ, ਕਿਸੇ ਨੂੰ ਤੂੰ ਰੋਜ਼ ਤੁਸੀਂ ਪੜ ਆਪੇ ਭਾਂਡੇ ਸਾਜਿਅਨ ਆਪੇ ਪੂਰਨ ਦੇ। ਇੱਕ ਨੀ ਦੁੱਧ ਸਮਾਈ ਹੈ, ਇੱਕ ਚੁੱਲ੍ਹੇ ਰਹਿਣ ਚੜ੍ਹੇ, ਇੱਕ ਨਿਹਾਲੀ ਪੈ ਸਮਨ ਇੱਕ ਉੱਪਰ ਰਹਿਣ ਖੜੇ, ਜਿਨ੍ਹਾਂ ਸਵਾਰੇ ਨਾਨਕਾ ਜਿਨ ਕੋ ਨਜ਼ਰ ਕਰੇ।
1: ਤੂੰ ਆਪੇ ਦਾਤਾ ਆਪੇ ਭੂਤਾ ਜੀ, ਹਾਂ ਤੁਦ ਬਿਨ ਅਵਰ ਨਾ ਜਾਣਾ।
0: ਤੂੰ ਆਪੇ ਦਾਤਾ, ਤੂੰ ਦੇਣ ਵਾਲਾ ਵੀ ਆਪ ਹੈ, ਤੇ ਦਿੱਤੇ ਹੋਏ ਨੂੰ ਭੁਗਤਣ ਵਾਲਾ ਭੋਗਣ ਵਾਲਾ ਵੀ ਆਪ ਹੈ। ਯਾਦ ਰੱਖੋ, ਦੇਣ ਵਾਲਿਆਂ ਵਿੱਚ ਵੀ ਉਹ ਵਰਤ ਰਿਹਾ, ਲੈਣ ਵਾਲਿਆਂ ਵਿੱਚ ਵੀ ਆਪ। ਇਹਦਾ ਮਤਲਬ ਦੇਣ ਵਾਲੇ ਦਾਤਾ ਵੀ ਆਪ ਹੈ। ਕਦੇ ਗੁਰੂ ਨਾਨਕ ਪਾਤਸ਼ਾਹ ਦਾ ਇੱਕ ਸ਼ਬਦ ਹੈ, ਉਹਦੇ 'ਚ ਮਹਾਰਾਜ ਫਰਮਾਉਂਦੇ ਨੇ, ਏਕ ਰੂਪ ਸਗਲੋ ਪਾਸਾਰਾ, ਆਪੇ ਬਣਜ ਆਪ ਵਿਵਹਾਰ, ਅਨੇਕ ਰੂਪ ਨਿਰਗੁਣੀ ਕਰੰਗਾ, ਆਪੇ ਜਲ ਆਪ ਹੀ ਤਰੰਗਾ। ਪਰ ਐਸੋ ਗਿਆਨ ਬਿਰਲੋ ਹੀ ਪਾਏ, ਜਤ ਜਤ ਜਾਈਏ ਤਤ ਨਿਸ਼ਟਾਏ, ਆਪੇ ਮੰਦਰ ਆਪੇ ਦੇਵਾ, ਆਪ ਪੁਜਾਰੀ ਆਪੇ ਸੇਵਾ, ਆਪੇ ਜੋਗ ਆਪ ਹੀ ਜੁਗਤਾ, ਨਾਨਕ ਕੇ ਪ੍ਰਭ ਸਭ ਹੀ। ਤੋ ਗੁਰਦੇਵ ਕਹਿੰਦੇ ਨੇ ਤੂੰ ਆਪੇ ਦਾਤਾ ਆਪੇ ਬਹੁਤਾ ਜੀ, ਹਉ ਤੁਧ ਬਿਨ ਅਵਰ ਨਾ ਜਾਣਾ। ਇਹਨੂੰ ਹਉ ਮੈਂ, ਤੁਧ ਬਿਨ ਤੇਰੇ ਤੋਂ ਬਿਨਾ ਹੋਰ ਕਿਸੇ ਨੂੰ ਨਹੀਂ ਜਾਣਦਾ।
1: ਤੂੰ ਪਾਰ ਬ੍ਰਹਮ ਬੇਅੰਤ ਬੇਅੰਤ ਜੀ, ਤੇਰੇ ਕਿਆ ਗੁਣ ਆਖ ਵਖਾਣਾ।
0: ਤੂੰ ਕਈ ਵਾਰੀ ਮੈਂ ਦੇਖਿਆ ਕਈ ਅਣਜਾਣ ਬੰਦੇ ਅਖੇ ਰੱਬ ਨੂੰ ਤੂੰ ਕਹਿ ਦਿੱਤਾ। ਨਹੀਂ ਭਾਈ, ਜਦੋਂ ਪਿਆਰ ਦੀ ਅਵਸਥਾ ਹੋਵੇ ਫਿਰ ਉੱਥੇ ਤੂੰ ਤੇ ਮੈਂ ਦਾ ਕੋਈ ਫਰਕ ਹੀ ਨਹੀਂ। ਪੜ੍ਹੋ ਬਾਣੀ, ਤੂੰ ਤੂੰ ਕਰਤਾ ਤੂੰ ਹੂਆ, ਮੁਝ ਮੇ ਰਹਾ ਨਾ ਹੂੰ, ਜਬ ਆਪਾ ਪਰਕਾ ਮਿਟ ਗਿਆ ਜਦ ਦੇਖਾਂ ਤਦ ਤੂੰ। ਇੱਥੇ ਕੋਈ ਫਰਕ ਨਹੀਂ ਤੂੰ ਤੇ ਮੈਂ, ਜਬ ਹਮ ਹੋਤੇ ਤਬ ਤੂੰ ਨਾ ਹੀ, ਅਬ ਤੂੰ ਹੀ ਮੈਂ ਨਾ ਹੀ। ਅਨਲ ਅਗਮ ਜੈਸੇ ਲਹਿਰ ਮੈਂ ਉਦਨ, ਜਲ ਕੇਵਲ ਜਲ ਮਾਹੀ। ਮਾਧਵੇ ਕਿਆ ਕਹੀਏ ਭਰਮੇ ਐਸਾ, ਜੈਸਾ ਮਾਨੀ ਹੈ ਹੋਏ ਨਾ ਤੈਸਾ। ਹੇ ਵਾਹਿਗੁਰੂ, ਤੂੰ ਪਾਰ ਬ੍ਰਹਮ, ਉਹ ਬ੍ਰਹਮ ਜਿਸਦਾ ਪਾਰਾਵਾਰ ਨਹੀਂ ਪਾਇਆ, ਬੇਅੰਤ ਬੇਅੰਤ ਬੇਅੰਤ ਸ਼ਬਦ ਤੁਸੀਂ ਕਦੋਂ ਵਰਤਦੇ ਹੋ? ਜਦੋਂ ਕਿਸੇ ਚੀਜ਼ ਦੀ ਗਿਣਤੀ ਨਾ ਕੀਤੀ ਜਾ ਸਕੇ, ਮਿਣਤੀ ਨਾ ਕੀਤੀ ਜਾ ਸਕੇ, ਤੋਲਿਆ ਨਾ ਜਾ ਸਕੇ, ਫਿਰ ਤੁਸੀਂ ਕੀ ਕਹਿੰਦੇ ਹੋ? ਬੇਅੰਤ। ਰੋਜ਼ ਗੁਰਬਾਣੀ ਵਿੱਚ ਤੁਸੀਂ ਪੜ੍ਹਦੇ ਅੰਤ ਨ ਸਿਫਤੀ, ਕਹਿਣ ਨਾ ਅੰਤ, ਅੰਤ ਨ ਕਰਨਾ, ਦੇਣ ਨਾ ਅੰਤ ਅੰਤ ਨ ਵੇਖਣ ਸੁਣਨ ਨਾ ਅੰਤ ਅੰਤ ਨ ਜਾਪੇ ਕਿਆ ਮਨ ਪੰਥ ਅੰਤ ਨ ਜਾਪੇ ਕੀਤਾ ਆਕਾਰ ਅੰਤ ਨ ਜਾਪੇ ਪਾਰਵ ਅੰਤ ਕਾਰਨ ਕੀਤੇ ਬਿਲ ਨਾਹੀਂ ਤਾਂ ਕਿ ਅੰਤ ਨ ਪਾਏ ਜਾਹੀਂ ਤੂੰ ਪਾਰ ਬ੍ਰਹਮ ਬੇਅੰਤ ਬੇਅੰਤ ਜੀ ਤੇਰੇ ਕਿਆ ਗੁਣ ਆਖ ਹੇ ਅਕਾਲ ਪੁਰਖ ਜੀ ਮੈਂ ਤੁਹਾਡੇ ਕਿਹੜੇ ਕਿਹੜੇ ਗੁਣ ਕਹਿ ਕੇ ਵਿਖਾਣਾ ਉਚਾਰਨ ਕਰਾਂ
1: ਜੋ ਸੇਵੈ ਤੁਧ ਜੀ ਜਨ ਨਾਨਕ ਤਿਨ ਕੁਰਬਾਣਾ
0: ਹਾਂ ਇੱਥੇ ਜਨ ਤੇ ਨਾਨਕ ਨੂੰ ਇਕੱਠਾ ਰੱਖਣਾ ਇਹਨੂੰ ਵੱਖਰਾ ਵੱਖਰਾ ਨਹੀਂ ਕਰਨਾ ਗੁਰੂ ਨਾਨਕ ਦੇਵ ਜੀ ਫਰਮਾਉਂਦੇ ਇਹ ਨਾਨਕ ਜੀ ਆਪਣੇ ਵੱਲੋਂ ਕਹਿ ਰਹੇ ਹਨ ਜੋ ਸੇਵੈ ਤੁਧ ਇੱਥੇ ਨਹੀਂ ਕਿਹਾ ਕੋਈ ਹਿੰਦੂ ਕੋਈ ਸਿੱਖ ਕੋਈ ਮੁਸਲਮਾਨ ਕੋਈ ਪੁਰਾਣਾ ਜੋ ਸੇਵੈ ਇਸੇ ਲਈ ਗੁਰਬਾਣੀ ਦੇ ਅੰਦਰ ਜਦੋਂ ਗੁਰੂ ਅਰਜਨ ਦੇਵ ਪਾਤਸ਼ਾਹ ਨੇ ਜਦੋਂ ਗੁਰੂ ਨਾਨਕ ਦੇਵ ਜੀ 15 ਭਗਤਾਂ ਦੀ ਬਾਣੀ ਕਸਰਤ ਕੀਤੀ ਇਹ ਨਹੀਂ ਵੇਖਿਆ ਕਿ ਉਹ ਭਗਤ ਕਿਹੜੀ ਜਾਤ ਦੇ ਹਨ ਉਹ ਕਿਹੜੀ ਬੋਲੀ ਬੋਲਣ ਵਾਲੇ ਹਨ ਉਹ ਕਿਹੜੇ ਇਲਾਕੇ ਦੇ ਹਨ ਐਸਾ ਨਹੀਂ ਦੇਖਿਆ ਸਿਰਫ ਇਹ ਦੇਖਿਆ ਕਿ ਸੱਚਮੁੱਚ ਉਹ ਪਰਮਾਤਮਾ ਦੇ ਭਗਤ ਤੋਂ ਪਾਤਸ਼ਾਹ ਕਹਿੰਦੇ ਜੋ ਸੇਵੈ ਤੁਧ ਇਹ ਬਹੁਤ ਵਚਨ ਹੈ ਜਿਹੜੇ ਵੀ ਤੁਹਾਨੂੰ ਸੇਵਦੇ ਹਨ ਜਨ ਨਾਨਕ ਤਿੰਨ ਕੁਰਬਾਨ ਨਾਨਕ ਦਾਸ ਜੀ ਕਹਿੰਦੇ ਮੈਂ ਉਹਨਾਂ ਤੋਂ ਕੁਰਬਾਨ ਜਾਂਦਾ ਮੈਂ ਉਹਨਾਂ ਤੋਂ ਵਾਰ ਨਹੀਂ ਜਾਂਦਾ
1: ਹਰ ਧਿਆਵੈ ਤੁਧ ਜੀ ਸੇ ਜਨ ਜੁਗ ਮੈਂ ਸੁਖ ਵਾਸੀ
0: ਆਖਿਆ ਹਰ ਧਿਆਵੈ ਇਹ ਬਹੁਤ ਵਚਨ ਹੈ ਫਿਰ ਧਿਆਨ ਰੱਖਣਾ ਅਸੀਂ ਬਹੁਤ ਯਤਨ ਕਰਦੇ ਹਾਂ ਧਿਆਵੈ ਜਿੱਥੇ ਹੋਵੇਗਾ ਉੱਥੇ ਇੱਕ ਦੀ ਗੱਲ ਹੋਵੇ ਉਹਦੇ ਸਪੈਲਿੰਗ ਹੋਣਗੇ ਧੱਦੇ ਨੂੰ ਕਿਸਿਆ ਦੀ ਐਰੇ ਨੂੰ ਆ ਕਰਨਾ ਬੱਬੇ ਨੂੰ ਵਹਿਦਾ ਉਹਨੂੰ ਅਸੀਂ ਪੜਾਂਗੇ ਧਿਆਵੈ ਪਰ ਇੱਥੇ ਹੈ ਧਿਆਵੈ ਧੱਦੇ ਨੂੰ ਕਿਸਿਆ ਦੀ ਐਰੇ ਨੂੰ ਆ ਕਰਨਾ ਬਾਬਾ ਹਾਏ ਦਿਸਿਆ ਹੁਣ ਗੁਰਦੇਵ ਕਹਿੰਦੇ ਜੋ ਧਿਆਵੈ ਹਰ ਧਿਆਵੈ ਹੇ ਹਰੀ ਜੀ ਤੁਹਾਨੂੰ ਧਿਆਉਂਦੇ ਹਨ ਜੋ ਵੀ ਧਿਆਉਂਦੇ ਹਨ ਸੇ ਜਨ ਯੁਗ ਮੈਂ ਸੁਖ ਵਸ ਇੱਥੇ ਜਾਂਦਾ ਨੰਨਾ ਮੁਕਤਾ ਹੈ ਜੇ ਜਾਂਦੇ ਨੰਨੇ ਨੂੰ ਔਂਕੜ ਲੱਗ ਜਾਏ ਫਿਰ ਇੱਕ ਵਚਨ ਬਣ ਜਾਏ ਸੋ ਜਨ ਹੋ ਜਾਏ ਇੱਥੇ ਸੇ ਜਨ ਉਹ ਜਨ ਜਗਤ ਵਿੱਚ ਜੀਵਨ ਵਿੱਚ ਸੁਖ ਵਸ ਸੁਖੀ ਵਸਦੇ ਹਨ ਕੌਣ ਜਿਹੜੇ ਤੁਹਾਨੂੰ ਧਿਆਉਂਦੇ ਹਨ ਫਿਰ ਧਿਆਨ ਦਿਓ ਹਰ ਧਿਆਵੈ ਤੂੰ ਜੀ ਸੇ ਜਨ ਯੁਗ ਮੈਂ ਸੁਖ ਵਸ ਯੁਗ ਦਾ ਮਤਲਬ ਇਸ ਜਨਮ ਵਿੱਚ ਇਸ ਜੀਵਨ ਵਿੱਚ ਉਹ ਸਦਾ ਸੁਖੀ ਵਸਦੇ ਹਨ।

0: ਕਈ ਵਾਰੀ ਵਿਸਥਾਰ ਕਰਨਾ ਪੈਂਦਾ, ਪਰ ਅਰਥਾਂ ਦੇ ਨਾਲ ਸੰਬੰਧਿਤ ਰਹਿ ਕੇ ਤੁਰਨ ਲਈ ਸੰਕੋਚ ਵੀ ਕਰਨਾ ਪੈਂਦਾ। ਗੱਲ ਕੀ, ਮਹਾਰਾਜ ਕਹਿੰਦੇ ਨੇ ਜਿਹੜੇ ਮਨ ਕਰਕੇ, ਵਚਨ ਕਰਕੇ, ਕਰਮ ਕਰਕੇ ਉਸ ਪਰਮਾਤਮਾ ਨੂੰ ਯਾਦ ਕਰਦੇ ਹਾਂ, ਉਹ ਯਾਦ ਕਰਦੇ ਕਰਦੇ ਉਹਦਾ ਰੂਪ ਹੋ ਜਾਂਦਾ, ਉਹਦੇ ਨਾਲ ਇੱਕਮਿੱਕ ਹੋ ਜਾਂਦੇ ਹਨ। ਉਹਨਾਂ ਵਿੱਚ ਕੋਈ ਫਰਕ ਨਹੀਂ। ਅੱਜ ਸਵੇਰੇ ਵੀ ਦਾਸ ਬੰਗਲਾ ਸਾਹਿਬ ਤੋਂ ਲੜੀਵਾਰ ਸ਼ਬਦ ਦੀ ਵਿਚਾਰ ਕਰ ਰਿਹਾ ਸੀ ਕਿ ਕਬੀਰ ਜੀ ਨੇ ਕਿਹਾ, ਜਬ ਲਗ ਮੇਰੀ ਮੇਰੀ ਕਰੈ ਤਬ ਲਗ ਕਾਜ ਏਕ ਨਹੀਂ ਸਰੈ। ਜਬ ਮੇਰੀ ਮੇਰੀ ਮਿਟ ਜਾਏ ਤਬ ਪ੍ਰਭ ਕਾਜ ਸਵਾਰੈ। ਬਸ ਗੱਲ ਸਾਰੀ ਇੱਥੇ ਵਿਗੜੀ ਪਈ ਹੈ। ਅਸੀਂ ਮੇਰੀ ਕਰਨੋ, ਅਸੀਂ ਮੈਂ ਕਰਨੋ ਨਹੀਂ ਰਹਿੰਦੇ। ਪਾਠ ਕਰੀਏ ਮੈਂ ਪਾਠ ਕੀਤਾ, ਸੇਵਾ ਕਰੀਏ ਮੈਂ ਸੇਵਾ ਕੀਤੀ, ਪਰ ਜਿਸ ਦਿਨ ਇਹ ਮੈਂ ਮੁੱਕ ਜਾਏ ਫਿਰ ਅਸੀਂ ਉਹਦਾ ਰੂਪ ਹੋ ਜਾ। ਗੁਰਬਾਣੀ ਕਹਿ ਰਹੀ ਹੈ, ਭਾਈ ਜਿਨ ਹਰ ਸੇਵਿਆ ਮੇਰਾ ਹਰ ਤੇ ਨੂੰ ਥੋੜ੍ਹਾ ਨਮਕਾ ਦੇਣਾ, ਤੇ ਉਹ ਪ੍ਰਾਣੀ ਹਰ ਹਰ ਰੂਪ ਸਮਾ, ਉਹ ਹਰੀ ਦੇ ਰੂਪ ਵਿੱਚ ਸਮਾ ਜਾਂਦੇ ਇੱਕ ਮਿੱਕ ਹੋ।
1: ਸੇ ਧਨ ਜਿਨ ਹਰ ਧਿਆਇਆ ਜੀ, ਜਨ ਨਾਨਕ ਤਿਨ ਬਲ ਜਾਸੀ।
0: ਮੈਂ ਰਾਤ ਵੀ ਬੇਨਤੀ ਕੀਤੀ ਸੀ, ਧਨ ਅੱਖਰ ਗੁਰਬਾਣੀ ਵਿੱਚ ਤਿੰਨ ਰੂਪਾਂ ਵਿੱਚ ਆਉਂਦਾ। ਤਦਾ ਨੰਨੇ ਨੂੰ ਔਂਕੜ ਧਨ, ਤਦਾ ਨੰਨਾ ਮੁਕਤਾ ਧਨ, ਤੱਦੇ ਨੂੰ ਢੰਗ ਟਿੱਪੀ, ਨੰਨੇ ਨੂੰ ਔਂਕੜ ਧਨ। ਉਚਾਰਨ ਲਗਭਗ ਇੱਕੋ ਜਿਹਾ, ਪਰ ਅਰਥ ਤਿੰਨਾਂ ਦੇ ਵੱਖ ਵੱਖ ਹਨ। ਜਿੱਥੇ ਧੱਦਾ ਨੰਨੇ ਨੂੰ ਔਂਕੜ ਹੈ ਉਹ ਧਨ ਦੌਲਤ ਵਾਸਤੇ, ਜਿੱਥੇ ਧੱਦਾ ਨੰਨਾ ਮੁਕਤਾ ਹੈ ਉਹ ਧਨ ਇਸਤਰੀ ਵਾਸਤੇ। ਧਨ ਫਿਰ ਇਹ ਨਾ ਆਖੀਆਂ ਬਹਿਣ ਇਕੱਠੇ ਹੋਏ, ਤੇ ਜਿੱਥੇ ਧਨ ਦੇ ਧੱਦੇ ਨੂੰ ਟਿੱਪੀ ਲੱਗ ਜਾਏ ਉੱਥੇ ਧਨ ਧਨ ਅਜੇ ਨਾ ਧਨ ਧਨ ਧਨ ਜਨ ਆਇਆ ਜਿਸ ਪ੍ਰਸਾਦ ਸਭ ਜਗਤ। ਤੋ ਗੁਰਦੇਵ ਕਹਿੰਦੇ ਸੇ ਧਨ ਜਿਨ ਹਰ ਧਿਆਇਆ, ਜਿਨ੍ਹਾਂ ਨੇ ਇਸ ਮਨੁੱਖਾ ਜਨ ਵਿੱਚ ਹਰੀ ਨੂੰ ਧਿਆਇਆ ਹੈ। ਜਨ ਨਾਨਕ, ਇੱਥੇ ਜਨ ਦੇ ਨੰਨੇ ਨੂੰ ਵੀ ਔਂਕੜ ਹੈ, ਨਾਨਕ ਦੇ ਕੱਕੇ ਨੂੰ ਵੀ ਔਂਕੜ। ਇਹ ਨਾਨਕ ਜੀ ਆਪਣੇ ਜੀ ਕਹਿੰਦੇ ਜਨ ਨਾਨਕ ਤਿੰਨ ਬਲ ਜਾਸੀ, ਮੈਂ ਉਹਨਾਂ ਤੋਂ ਬਲਿਹਾਰ ਜਾਂਦਾ ਹਾਂ।
1: ਤੇਰੀ ਭਗਤ ਭੰਡਾਰ ਜੀ ਪਰੇ ਬੇਅੰਤ ਬੇਅੰਤਾ।
0: ਧਿਆਨ ਦੇਣਾ, ਮੈਂ ਰਾਤ ਵੀ ਦੱਸਿਆ ਸੀ, ਭਗਤ ਜੇ ਬੱਬਾ ਗੱਗਾ ਤੱਤੇ ਨੂੰ ਔਂਕੜ ਭਗਤ ਹੋਵੇ, ਸਿੰਗੂਲਰ ਇੱਕ ਭਗਤ ਦੀ ਗੱਲ। ਜੇ ਭਗਤ ਦਾ ਤੱਤਾ ਮੁਕਤਾ ਹੋ ਜਾਏ, ਪਲੂਰਲ ਬਹੁ ਵਚਨ ਉਚਾਰਨ ਭਗਤ ਹੀ ਰਹੇ। ਜੇ ਭਗਤ ਦੇ ਤੱਤੇ ਨੂੰ ਸਿਆਰੀ ਲੱਗ ਜਾਏ, ਉਚਾਰਨ ਭਗਤ ਰਹੇਗਾ ਪਰ ਅਰਥ ਭਗਤੀ ਬਣ ਜਾ। ਹੁਣ ਇੱਥੇ ਮਹਾਰਾਜ ਕਹਿੰਦੇ ਨੇ ਤੇਰੀ ਭਗਤ, ਹੇ ਅਕਾਲ ਪੁਰਖ ਜੀ ਜਿਹੜੀ ਤੁਹਾਡੀ ਭਗਤੀ ਹੈ, ਤੇਰੀ ਭਗਤ ਭੰਡਾਰ ਜੀ, ਤੇਰੀ ਭਗਤੀ ਦੇ ਭੰਡਾਰ ਭਰੇ ਬੇਅੰਤ ਬੇਅੰਤ। ਸ਼ਬਦ ਕੋਈ ਹੈ ਬੇਅੰਤ ਬੇਅੰਤ, ਪਰ ਉਹਦਾ ਰੂਪ ਵੀ ਬਦਲ ਗਿਆ। ਬੇਅੰਤ ਬੱਬੇ ਨੂੰ ਸਿਆਰੀ, ਐਡੇ ਨੂੰ ਅੰਗ ਟਿੱਪੀ,

0: ਮਾਤਾ।
1: ਦੇਖੋ ਸਤਸੰਗਤ ਤੇ ਜਿਤਨਾ ਗਿਆਨ ਹੈ ਇਹ ਲਗਾ ਮਾਤਰਾ ਦਾ, ਇਹ ਮੈਂ ਆਪਣੇ ਕੋਲੋਂ ਨਹੀਂ ਕੁਝ ਕਹਿ ਰਿਹਾ, ਤੁਹਾਡੇ ਸਾਹਮਣੇ ਹੀ ਹੈ। ਗੁਰਬਾਣੀ ਗੁਰੂ ਜੀ ਵਿੱਚੋਂ ਸੇਧ ਲੈ ਕੇ ਕਹਿ ਰਿਹਾ, ਕਿਉਂਕਿ ਦਾਸ ਬਹੁਤ ਛੋਟੀ ਉਮਰ ਤੋਂ ਗੁਰੂ ਨੇ ਮੈਨੂੰ ਸੇਵਾ ਵਿੱਚ ਲਾਇਆ। ਆਪਣੇ ਜੀਵਨ ਵਿੱਚ 45 ਪਾਠ ਬੋਧ ਸਮਾਗਮ ਕੀਤੇ। ਪਾਠ ਬੋਧ ਸਮਾਗਮ ਕੀ ਹੁੰਦਾ? ਇੱਕੋ

ਸੰਸਾਰ ਤੋਂ ਲੈ ਕੇ 18, 10, 20 ਤੱਕ ਸਾਰੀ ਗੁਰਬਾਣੀ ਦਾ ਪਾਠ ਪੜ੍ਹਨਾ, ਵਿਚਾਰਨਾ, ਉਹਦੇ ਨਾਲ ਇਹ ਸਾਰੀਆਂ ਚੀਜ਼ਾਂ ਸਮਝ ਆ ਗਈਆਂ। ਮਹਾਰਾਜ ਕਹਿ ਰਹੇ ਨੇ ਤੇਰੇ ਭਗਤ, ਹੁਣ ਇੱਥੇ ਭਗਤ ਦਾ ਤੱਤਾ ਮੁਕਤਾ ਹੈ ਤੇ ਨਾਲ ਤੇਰੇ ਆ ਗਿਆ। ਹੇ ਅਕਾਲ ਪੁਰਖ ਜੀ, ਜੋ ਤੇਰੇ ਭਗਤ ਹਨ ਸਲਾਹਨ ਤੁਧ ਜੀ, ਉਹਨਾਂ ਦੀ ਇਹ ਬਿਰਤੀ ਨਹੀਂ ਕਿ ਗੰਗਾ ਗਏ ਤੇ ਗੰਗਾ ਰਾਮ, ਜਮਨਾ ਗਏ ਤੇ ਜਮਨਾ ਦਾਸ, ਨਹੀਂ ਉਹ ਇੱਕ ਅਕਾਲ ਪੁਰਖ ਤੋਂ ਬਿਨਾਂ ਹੋਰ ਕਿਸੇ ਨੂੰ ਨਹੀਂ। ਤੇਰੇ ਭਗਤ ਸਲਾਹਨ ਤੁਧ ਜੀ, ਉੱਠਦਿਆਂ ਬਹਿੰਦਿਆਂ ਤੁਰਦਿਆਂ ਫਿਰਦਿਆਂ ਹਰ ਵੇਲੇ ਤੇਰੀ ਸਿਰਫ ਸਲਾਹ ਕਰ। ਫਿਰ ਹਰ ਅਨਿਕ ਅਨੇਕ ਅਨੰਤ, ਕੀ ਕਹਿੰਦੇ ਹਨ ਉਹ ਹਰੀ, ਅਨਿਕ ਬੇਅੰਤ ਹੈ, ਬੇਅੰਤ ਹੈ, ਔਰ ਇਤਨਾ ਬੇਅੰਤ ਹੈ ਕਿ ਅਨੰਤ ਹੈ, ਉਹਦਾ ਅੰਤ ਪਾਇਆ ਹੀ ਨਹੀਂ ਜਾ ਸਕਦਾ। ਇਸੇ ਲਈ ਅਸੀਂ ਰੋਜ਼ ਗੁਰੂ ਕੇ ਚਰਨਾਂ ਵਿੱਚ ਅਰਦਾਸ ਕਰਦੇ ਹਾਂ, ਤੁਮਰੀ ਗਤ ਮਿਤ ਤੁਮ ਹੀ ਜਾਨੀ, ਨਾਨਕ ਦਾਸ ਸਦਾ ਕਰੋ। ਕੋਈ ਦਾਵਾ ਨਾ ਕਰੇ ਕਿ ਅਸੀਂ ਤੇਰਾ ਅੰਤ ਪਾ ਸਕਦੇ, ਨਹੀਂ, ਵਾਹਿਗੁਰੂ ਤੂੰ ਬੇਅੰਤ ਹੈ। ਹਾਂ, ਜਿਸ ਨੂੰ ਤੂੰ ਜਾਣਾਏ ਸੋਈ ਜਨ ਜਾਣੇ, ਫਿਰ ਉਹਦੀ ਪਛਾਣ ਕੀ ਹੈ? ਹਰ ਗੁਣ ਸਦ ਹੀ ਆਖ ਵਖਾ, ਤੇ ਜਿਨ ਹਰ ਸੇਵਿਆ ਤਿੰਨ ਸੁਖ ਪਾਇਆ, ਸਹਿਜੇ ਹੀ ਹਰ ਨਾਮ ਸੇਵਿਆ। ਤੇਰੇ ਭਗਤ ਸਲਾਹਨ ਤੁਧ ਜੀ।

ਹੁਣ ਪਾਤਸ਼ਾਹ ਕਹਿੰਦੇ ਨੇ ਤੇਰੀ ਪੂਜਾ ਤੇਰਾ ਸਿਮਰਨ ਕੋਈ ਇੱਕ ਨਹੀਂ ਕਰ ਅਨੇਕ ਇੱਕ ਤੋਂ ਵੱਧ ਜਦੋਂ ਹੋ ਜਾਏ ਗਿਣਤੀ ਤੋਂ ਬਾਹਰ ਜਦੋਂ ਹੋ ਜਾਏ ਫਿਰ ਅਸੀਂ ਅਨੇਕ ਤੇ ਅਨੇਕ ਸ਼ਬਦ ਵਰਤਦੇ ਤੇਰੀ ਅਨੇਕ ਕਰੇ ਹਰ ਪੂਜਾ ਹੇ ਹਰੀ ਜੀ ਤੁਹਾਡੀ ਪੂਜਾ ਕਰਨ ਵਾਲਿਆਂ ਦੀ ਕੋਈ ਗਿਣਤੀ ਨਹੀਂ ਗੁਰਬਾਣੀ ਦਾ ਤੇ ਸਿਧਾਂਤ ਕੋਈ ਬੋਲੇ ਰਾਮ ਰਾਮ ਕੋਈ ਖੁਦਾਏ ਕੋਈ ਸੇਵੈ ਬਸਈਆਂ ਕੋਈ ਰਾਹ ਕਿਸੇ ਤੋਂ ਨਫ਼ਰਤ ਨਹੀਂ ਕੋਈ ਰਾਮ ਰਾਮ ਕਹੇ ਕੋਈ ਗੁਰਸਈਆਂ ਕਹੇ ਕੋਈ ਅੱਲਾ ਕਹੇ ਕੋਈ ਮੌਲਾ ਕਹੇ ਕੋਈ ਠਾਕੁਰ ਕਹੇ ਕੋਈ ਬਨਵਾਰੀ ਕਹੇ ਕੋਈ ਗੋਬਿੰਦ ਕਹੇ ਕੋਈ ਗੋਪਾਲ ਕਹੇ ਜੋ ਵੀ ਕੋਈ ਕਹਿ ਰਿਹਾ ਆਪਣੀ ਭਾਵਨਾ ਨਾਲ ਠੀਕ ਹੈ ਇਸੇ ਲਈ ਕਲਗੀਆਂ ਵਾਲੇ ਪਾਤਸ਼ਾਹ ਨੇ ਕਿਹਾ ਸਾਚ ਕਹੋ ਸੁਣ ਲਿਓ ਸਭੈ ਜਿਨ ਪ੍ਰੇਮ ਕੀ ਹੋ ਤਿੰਨ ਹੀ ਪ੍ਰਭ ਜਿਨ੍ਹਾਂ ਨੇ ਸੱਚੇ ਮਨੋ ਤੈਨੂੰ ਯਾਦ ਕੀਤਾ ਹੈ ਤੋ ਤੇਰੀ ਅਨਕ ਕਰੇ ਹਰ ਪੂਜਾ ਜੀ ਤਪ ਤਪੈ ਜਪੈ ਬੇਅੰਤ ਉਹ ਤੇਰਾ ਤਪ ਤਪਦੇ ਹਨ ਤਪ ਤਾਪਣਾ ਕੀ ਹੁੰਦਾ ਸਰੀਰ ਨੂੰ ਕਸ਼ਟ ਦੇਣਾ ਤੁਸੀਂ ਆਖੋ ਅੱਛਾ ਨਹੀਂ ਨਹੀਂ ਅੰਮ੍ਰਿਤ ਵੇਲੇ ਉੱਠਣਾ ਵੀ ਆਲਸੀ ਬੰਦੇ ਲਈ ਬੜਾ ਮੁਸ਼ਕਲ ਹੈ ਦਲਿਦਰੀ ਲਈ ਰੋਜ਼ ਇਸ਼ਨਾਨ ਕਰਨਾ ਵੀ ਬੜਾ ਮੁਸ਼ਕਲ ਹੈ ਪਰ ਜਿਨ੍ਹਾਂ ਦੇ ਅੰਦਰ ਫਿਰ ਚਾਹ ਜਾਗ ਪੈਂਦਾ ਉਹ ਅੰਮ੍ਰਿਤ ਵੇਲੇ ਵੀ ਉੱਠਦੇ ਹਨ ਉਹਨਾਂ ਦੀ ਅਵਸਥਾ ਗੁਰੂ ਅਮਰਦਾਸ ਜੀ ਨੇ ਫਰਮਾਈ ਹੈ

0: ਗੱਲ ਕੀ ਉਹਨਾਂ ਦੀ ਗਿਣਤੀ ਨਹੀਂ ਕੀਤੀ ਜਾ ਸਕਦੀ। ਤੇਰੀ ਅਨੇਕ ਕਰੈ ਹਰ ਪੂਜਾ ਦੀ, ਤਪ ਤਪੈ ਜਪੈ ਬੇਅੰਤਾ। ਹੇ ਬੇਅੰਤ ਵਾਹਿਗੁਰੂ, ਤੈਨੂੰ ਜਪਦੇ ਹਨ, ਯਾਦ ਕਰਦੇ ਹਨ, ਸਿਮਰਦੇ ਹਨ।
1: ਤੇਰੇ ਅਨੇਕ ਪੜੈ ਬਹੁ ਸਿਮਰਤ ਸਾਸਤ ਜੀ, ਕਰ ਕਿਰਿਆ ਖਟ ਕਰਮ ਕਰਨ ਤਾ।
0: ਤੇਰੇ ਅਨੇਕ, ਇਹ ਅੱਖਰ ਨੂੰ ਅਨੇਕ ਅਨੇਕ ਵਾਰ ਵਾਰ ਆ ਗਏ। ਅਨੇਕ ਦਾ ਮਤਲਬ ਹੈ ਬੇਅੰਤ। ਜਦੋਂ ਇੱਕ ਤੋਂ ਵੱਧ ਗਿਣਤੀ ਹੋ ਜਾਏ ਫਿਰ ਬਹੁ ਵਚਨ ਪਲੂਰਨ, ਅਨੇਕਾਂ ਹੀ ਪੜ੍ਹਦੇ ਹਨ। ਸਿਮਰਤ ਸ਼ਾਸਤਰ ਇਹ ਸਨਾਤਨ ਮਤ ਦੇ ਪੁੱਤਰ ਧਰਮ ਗ੍ਰੰਥ ਹਨ। 27 ਸਿਮਰਤੀਆਂ ਹਨ, 8 ਸ਼ਾਸਤਰ ਹਨ, ਔਰ 4 ਵੇਦ ਹਨ, 9 ਉਪਨਿਸ਼ਦ ਹਨ। ਉਹ ਪੜ੍ਹ ਰਹੇ ਨੇ, ਸਟੱਡੀ ਕਰ ਰਹੇ ਨੇ, ਤੇਰੇ ਗੁਣਾਂ ਦੀ ਜਾਣਕਾਰੀ ਪ੍ਰਾਪਤ ਕਰ ਰਹੇ ਨੇ। ਤੇਰੇ ਅਨੇਕ ਪੜ੍ਹੈ ਬਹੁ ਸਿਮ੍ਰਿਤ ਸ਼ਾਸਤ ਜੀ। 6 ਸ਼ਾਸਤਰ ਨੇ, ਰੋਜ਼ ਤੁਸੀਂ ਪੜ੍ਹਦੇ ਹੋ ਬਾਣੀ। 6 ਘਰ, 6 ਗੁਰ, 6 ਉਪਦੇਸ਼। ਬਹੁਤਿਆਂ ਨੂੰ ਨਹੀਂ ਪਤਾ ਉਹ ਘਰ ਕਿਹੜੇ ਨੇ, ਉਹ ਗੁਰ ਕਿਹੜੇ ਨੇ, ਉਪਦੇਸ਼ ਕਿਹੜੇ ਨੇ। ਜੇ ਸਮਝੋਗੇ ਤਿਆਰ ਨਹੀਂ। 6 ਸ਼ਾਸਤਰ ਹਨ, 6 ਉਹਨਾਂ ਦੇ ਰਚਨ ਹਾਰੇ ਹਨ, ਤੇ 6 ਉਹਨਾਂ ਦੇ ਉਪਦੇਸ਼ ਸਿਧਾਂਤ। ਪਰ ਬਾਬੇ ਨਾਨਕ ਦਾ ਮਤ ਇਹ ਹੈ, ਇਹ ਤਾਂ ਕਹਿ ਦਿੱਤਾ ਉਹਨਾਂ ਨੇ, ਪਰ ਜੁਗ ਜੁਗ ਇੱਕੋ। ਉਹ ਪਰਮਾਤਮਾ ਜਿਹੜਾ ਉਹ ਇੱਕੋ ਹੀ ਹੈ। ਕਿਵੇਂ?

0: ਤੇ ਆਖਿਆ ਹੇ ਵਾਹਿਗੁਰੂ ਮੈਨੂੰ ਤਾਂ ਤੇਰਾ ਹੀ ਜੋਰ ਹੈ, ਤੇਰੀ ਹੀ ਟੇਕ, ਸਦਾ ਸਦਾ ਜਪ ਨਾਨਕ ਇੱਕ ਲਾਲ ਜੋ। ਤਾਂ ਗੁਰਦੇਵ ਕਹਿੰਦੇ ਤੂੰ ਆਦਿ ਪੁਰਖ ਅਪਰ ਪਰੰਪਰ ਕਰਦਾ ਜੀ, ਤੁਧ ਜੇ ਵੱਡ ਅਵਰ ਨਾ। ਜੇ ਵੱਡ ਦਾ ਮਤਲਬ ਜਿੱਡਾ ਵੱਡਾ, ਜਿੱਡਾ ਵੱਡਾ ਤੂੰ ਹੈ ਏਡਾ ਵੱਡਾ ਹੋਰ ਕੋਈ ਹੈ ਹੀ ਨਹੀਂ।
1: ਤੂੰ ਜੁਗ ਜੁਗ ਏਕੋ, ਸਦਾ ਸਦਾ ਤੂੰ ਏਕੋ ਜੀ, ਤੂੰ ਨਿਹਚਲ ਕਰਤਾ ਸੋਈ।
0: ਹੇ ਅਕਾਲ ਪੁਰਖ, ਹਰ ਯੁਗ ਵਿੱਚ ਚਾਹੇ ਸਤਯੁਗ ਸੀ, ਚਾਹੇ ਤ੍ਰੇਤਾ ਸੀ, ਚਾਹੇ ਦੁਆਪਰ ਸੀ, ਚਾਹੇ ਕਲ, ਤੂੰ ਜੁਗ ਜੁਗ ਏਕੋ, ਸਦਾ ਸਦਾ ਤੂੰ ਏਕੋ, ਤੂੰ ਨਿਹਚਲ ਕਰਤਾ ਸੋਈ। ਕਰਤਾ ਦਾ ਮਤਲਬ ਹੈ ਕ੍ਰੀਏਟਰ, ਕਰਨਹਾਰ। ਤੂੰ ਉਹ ਕਰਤਾ ਹੈ ਜੋ ਨੇਚਰ ਹੈ। ਨੇਚਰ ਕਿਸ ਨੂੰ ਕਹਿੰਦੇ? ਜੋ ਕਦੇ ਚਲਾਏ ਮਾਨ ਨਹੀਂ। ਦੁਨੀਆਂ ਦੀ ਹਰ ਚੀਜ਼ ਚਲੀ ਜਾਏਗੀ, ਪਰ ਉਹ ਵਾਹਿਗੁਰੂ ਦੀ ਹਸਤੀ ਫਿਰ ਵੀ ਕਰ। ਅੰਧ ਬਿਨਾਸੀ, ਗੇਰ ਬਿਨਾਸੀ, ਸਭ ਕੁਝ ਨਾਸ ਹੋ ਜਾਏਗਾ, ਪਰ ਉਹ ਫਿਰ ਵੀ ਸਦਾ ਕਾਇਮ ਹੈ। ਪਾਤਸ਼ਾਹ ਕਹਿੰਦੇ ਤੂੰ ਜੁਗ ਜੁਗ ਏਕੋ, ਸਦਾ ਸਦਾ ਤੂੰ ਏਕੋ ਜੀ, ਤੂੰ ਨੇਚਲ ਕਰਤਾ, ਤੂੰ ਉਹ ਕਰਤਾ ਹੈ ਜੋ ਨੇਚਲ ਹੈ, ਜੋ ਕਦੇ ਚਲਾਏ ਮਨ ਨਹੀਂ ਹੁੰਦਾ।
1: ਤੁਦ ਆਪੇ ਭਾਵੈ ਸੋਈ ਵਰਤੈ ਜੀ, ਤੂੰ ਆਪੇ ਕਰੈ ਸੋ ਹੋਈ।
0: ਤੁਦ ਆਪੇ ਭਾਵੈ, ਜੋ ਤੈਨੂੰ ਚੰਗਾ ਲੱਗਦਾ, ਜੋ ਤੇਰੀ ਮੌਜ ਹੁੰਦੀ ਸੋਈ ਵਰਤੈ, ਉਹੀ ਸੰਸਾਰ ਵਿੱਚ ਵਰਤਦਾ ਹੈ। ਦੇਖੋ ਇਸ ਅਵਸਥਾ ਨੂੰ ਪਹੁੰਚਣਾ, ਗੁਰੂ ਕਿਰਪਾ ਕਰੇ ਜਿਹੜੇ ਪਹੁੰਚਾਂ, ਪਰ ਅਸੀਂ ਤੇ ਹੁਜਤਾਂ ਕਰਦੇ। ਇਹ ਜੋ ਕੁਝ ਹੋ ਰਿਹਾ ਜੀ, ਇਹ ਉਹਦੇ ਹੁਕਮ ਵਿੱਚ ਹੀ ਹੋ ਰਿਹਾ, ਇਹ ਹੁਜਤਾਂ। ਤੇ ਜਿਹੜੇ ਇਹੋ ਜਿਹੀਆਂ ਹੁਜਤਾਂ ਕਰਦੇ ਨੇ, ਉਹਦਾ ਜਵਾਬ ਵੀ ਫਿਰ ਹੁਜਤਾਂ। ਮੈਂ ਕਈ ਵਾਰੀ ਕਿਹਾ ਕਰਦਾ ਵੀ ਕਿਸੇ ਨੇ ਕਰ ਲਈ ਚੋਰੀ, ਇਹ ਜੱਜ ਸਾਹਿਬ ਨੂੰ ਕਹਿਣ ਲੱਗਾ, ਜੱਜ ਸਾਹਿਬ ਮੈਂ ਨਹੀਂ ਚੋਰੀ ਕੀਤੀ, ਮੇਰੇ ਤੋਂ ਰੱਬ ਨੇ ਕਰਾਈ। ਇਹਦਾ ਮਤਲਬ ਗੁਨਾਹ ਰੱਬ ਦਾ ਮੇਰਾ ਨਹੀਂ ਹੈ। ਜੱਜ ਸਾਹਿਬ ਬੜੇ ਸਿਆਣੇ ਸਨ, ਕਹਿੰਦੇ ਵੀ ਬੜਾ ਭਗਤ ਹੈ, ਤੈਨੂੰ ਬੜਾ ਰੱਬ 'ਤੇ ਭਰੋਸਾ ਹੈ, ਪਰ ਹੁਣ ਜਿਹੜਾ ਰੱਬ ਤੇਰੇ ਵਿੱਚ ਬਹਿ ਕੇ ਕਹਿੰਦਾ ਚੋਰੀ ਕਰ, ਉਹ ਮੇਰੇ ਵਿੱਚ ਬਹਿ ਕੇ ਕਹਿੰਦੇ ਇਹਨੂੰ 6 ਮਿੰਟ ਦੀ ਸਜ਼ਾ ਦੇ, ਹੁਣ ਇਹ ਵੀ ਮੰਨ। ਅਸੀਂ ਇਸ ਤਰ੍ਹਾਂ ਆਪਣੇ ਆਪ ਨੂੰ ਬਰੀ ਕਰਾਉਣ ਲਈ ਕਈ ਹੁਜਤਾਂ ਕਰ ਲੈ, ਪਰ ਜਿਹਨਾਂ ਦੇ ਅੰਦਰੋਂ ਇਹ ਸਭ ਭੁਲੇਖੇ ਦੂਰ ਹੋ ਜਾਂਦੇ ਨੇ, ਉਹ ਫਿਰ ਕਹਿੰਦੇ ਨੇ ਤੁਹਾਡੇ ਆਪੇ ਭਾਵ ਹੈ ਸੋਈ ਵਰਤ ਹੈ ਜੀ, ਤੂੰ ਆਪੇ ਕਰੈਂ। ਮੈਂ ਤਾਂ ਕੁਝ ਕਰਨ ਜੋ ਕਹੀ ਨਹੀਂ, ਮੇਰੀ ਤਾਂ ਕੋਈ ਹਸਤੀ ਨਹੀਂ ਹੈਗੀ, ਤੂੰ ਆਪ ਹੀ ਜੋ ਕਰਨਾ ਹੈ ਉਹ।
1: ਤੁਹਾਡੇ ਆਪੇ ਸ੍ਰਿਸ਼ਟ ਸਭ ਉਪਾਈ ਜੀ, ਤੁਹਾਡੇ ਆਪੇ ਸਿਰਜ ਸਭ ਗੋਈ।
0: ਇਹ ਅਕਾਲ ਪੁਰਖ ਜੀ, ਤੁਦ ਆਪੇ ਸ੍ਰਿਸ਼ਟ ਸਭ ਉਪਾਈ, ਤੁਸੀਂ ਆਪ ਹੀ ਇਹ ਸਾਰੀ ਸ੍ਰਿਸ਼ਟੀ ਪੈਦਾ ਕੀਤੀ। ਤੁਦ ਆਪੇ ਸਿਰਜ, ਸਿਰਜ ਦੇ ਜੱਜੇ ਨੂੰ ਸਿਆਰੀ ਹੈ। ਹੁਣ ਜੇ ਤੁਸੀਂ ਗੁਟਕਾ ਸਾਹਿਬ ਤੇ ਦੇਖੋਗੇ ਤੁਹਾਨੂੰ ਨਜ਼ਰ ਆਏਗੀ, ਨਹੀਂ ਤੇ ਤੁਹਾਨੂੰ ਸੰਭਾਲ ਕਰਨਾ ਪੈਣਾ। ਸਿਰਜ ਦੇ ਜੱਜੇ ਨੂੰ ਸਿਆਰੀ, ਜਿਹਦਾ ਮਤਲਬ ਸਿਰਜ ਕੇ। ਤੁਦ ਆਪੇ ਸ੍ਰਿਸ਼ਟ ਸਭ ਉਪਾਈ ਜੀ, ਤੁਦ ਆਪੇ ਸਿਰਜ ਸਭ ਗੋਈ, ਆਪ ਹੀ ਤੂੰ ਸਾਰੀ ਸ੍ਰਿਸ਼ਟੀ ਨੂੰ ਬਣਾ ਕੇ, ਫਿਰ ਗੋਈ ਦਾ ਮਤਲਬ ਨਾਸ ਵੀ ਕਰ ਦਿੱਤਾ, ਯਾਦ ਕਰ ਦਿੱਤਾ।
1: ਜਨ ਨਾਨਕ ਗੁਣ ਗਾਵੈ ਕਰਤੇ ਕੇ ਜੀ, ਜੋ ਸਭ ਸਹਿ ਕਾ ਜਾਣ ਹੋਈ।
0: ਨਾਨਕ ਦਾਸ ਜੀ ਕਹਿੰਦੇ ਹੇ ਵਾਹਿਗੁਰੂ, ਗੁਣ ਗਾਵੈ ਕਰਤੇ ਕੇ, ਮੈਂ ਉਸ ਕਰਤੇ ਦੇ ਗੁਣ ਗਾਇਨ ਕਰਦਾ, ਮੈਂ ਉਸ ਕਰਤੇ ਦੀ ਸਿਫਤ ਸਲਾਹ ਕਰਦਾ। ਜੇਵਾ ਏਕ ਕਮਨ ਗੁਣ ਕਹੀਏ, ਬੇਸ਼ੁਮਾਰ ਬੇਅੰਤ ਸੁਆਮੀ, ਤੇਰੋ ਅੰਤ ਨ ਕਿਨਹੀ ਲਈ। ਤੁਦ ਆਪੇ ਸਿਰਜ ਸਭ ਕੋਈ, ਜਨ ਨਾਨਕ ਗੁਣ ਗਾਵੈ ਕਰਤੇ ਕਰੇ ਕੀ। ਹੇ ਜੀ, ਹੇ ਸਾਰਿਆਂ ਦੇ ਕਰਨ ਵਾਲੇ ਵਾਹਿਗੁਰੂ, ਜੋ ਸਭ ਸਹਿ ਕਾਜ, ਤੂੰ ਸਾਰਿਆਂ ਦੇ ਅੰਦਰ ਦੀ ਜਾਣ ਵਾਲਾ। ਅਸੀਂ ਭਾਵੇਂ ਕਈ ਵਾਰੀ ਆਪਣੇ ਵੱਲੋਂ ਚਤੁਰਾਈਆਂ ਕਰਦੇ ਹਾਂ, ਇੱਥੇ ਕਿਹੜਾ ਕੋਈ ਵੇਖਦਾ ਹੈ, ਇੱਥੇ ਕਿਹਨੂੰ ਪਤਾ ਹੈ, ਪਰ ਗੁਰੂ ਅਮਰਦਾਸ ਜੀ ਕਹਿੰਦੇ ਪਿਆਰਿਓ, ਉਹ ਤਾਂ ਹਾਜ਼ਰ ਨਾ ਜਾ, ਉਹਦਾ ਸਭ ਕੁਝ ਵੇਖ ਰਿਹਾ। ਤੇ ਜਿਸ ਦਿਨ ਤੁਹਾਨੂੰ ਇਹ ਤਿੰਨ ਭੱਬੇ ਯਾਦ ਹੋ ਗਏ, ਉਹ ਦਿਨ ਜੀਵਨ ਦਾ ਰੁੱਖ ਹੀ ਬਦਲ ਜਾਏਗਾ। ਤੁਸੀਂ ਆਖੋਗੇ ਕਿਹੜੇ ਭੱਬੇ? ਗੁਰੂ ਅਮਰਦਾਸ ਜੀ ਨੇ ਤੱਤ ਕੱਢ ਕੇ ਦਿੱਤਾ, ਤੁਸੀਂ ਹੋਰ ਕੁਝ ਨਹੀਂ ਕਰ ਸਕਦੇ। ਆਹ ਤਿੰਨ ਭੱਬੇ ਯਾਦ ਕਰ ਲਓ।

ਜਿੱਥੇ ਬੈਠੋ ਉਹਦੇ ਪੈਰ ਵਿੱਚ ਬੈਠੋ, ਜਿੱਥੇ ਰਹੋ ਉਹਦੇ ਪੈਰ ਵਿੱਚ ਰਹੋ। ਜਿਹੜੀ ਕਿਰਤ ਕਾਰ ਤੁਹਾਨੂੰ ਮੈਨੂੰ ਪਰਮਾਤਮਾ ਨੇ ਦਿੱਤੀ ਹੈ ਉਹਨੂੰ ਉਹਦੇ ਪੈਰ ਵਿੱਚ ਕਰੋ। ਹਾਂ, ਤੁਸੀਂ ਪੁੱਛ ਸਕਦੇ ਹੋ ਫਿਰ

0: ਉਹਨਾਂ ਚੁੱਕਾਂ ਦੀ ਖਿਮਾ ਬਖਸ਼ਣੀ। ਜਦੋਂ ਦਾਸ ਥੋੜਾ ਲੇਟ ਹੋ ਕੇ ਪਹੁੰਚਿਆ, ਕੁਦਰਤੀ ਘਬਰਾਹਟ ਹੁੰਦੀ ਹੈ, ਪਰ ਵੀਰ ਜਸਵੀਰ ਸਿੰਘ ਜੀ ਅਜੀਤ ਬੁਲਬੁਲ ਨੇ ਆਖਿਆ, ਕੋਈ ਗੱਲ ਐਸਾ ਚੱਲਦਾ ਰਹਿੰਦਾ, ਪਰ ਮੈਨੂੰ ਹੋਰ ਸਹਿਜ ਮਿਲਿਆ ਅਤੇ ਮੈਂ ਉਸ ਸਹਿਜ ਦੀ ਅਵਸਥਾ ਵਿੱਚ ਹੀ ਇਸ ਲੰਬੇ ਸ਼ਬਦ ਦੇ ਅਰਥ ਤੁਹਾਡੇ ਨਾਲ ਸਾਂਝੇ ਕੀਤੇ ਹਨ। ਫਿਰ ਵੀ ਬੇਨਤੀ ਕਰਾਂਗਾ, ਜਿਹੜਾ ਤੁਹਾਨੂੰ ਕੋਈ ਗੱਲ ਨਾ ਸਮਝ ਆਵੇ, ਜਿਹਦਾ ਕੋਈ ਲਗ ਮਾਤਰ ਕੋਈ ਵਿਆਕਰਨਕ ਰੂਪ ਨਾ ਸਮਝ ਆਵੇ, ਉਹਨੂੰ ਫਿਰ ਸਮਝੋ, ਚਿੱਠ ਲਿਖ ਕੇ ਭੇਜੋ, ਮੈਂ ਹੋਰ ਚੰਗੀ ਤਰ੍ਹਾਂ ਖੋਲਣ ਦਾ ਯਤਨ ਕਰਾਂਗਾ। ਗੱਜ ਕੇ ਫਤਿਹ ਗਜਾਓ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਗੌੜੀ ਜੋਗੀ ਕਹੈ ਜੋਗ ਫਲ ਮਿੱਠਾ, ਅਵਰ ਨ ਦੂਜਾ ਭਾਈ, ਰੁੰਡਤ ਮੁੰਡਤ ਇੱਕ ਸਭ ਦੀ ਇਹ ਕਹਿ ਸਿੱਧ ਪਾਈ। ਇੱਕ ਮਾਤਾ ਸੀ ਅਤੇ ਉਹਦਾ ਪਤੀ ਦੇਵ ਜਿਹੜਾ ਸੀ ਗੁਜ਼ਰ ਗਿਆ। ਉਹਦੇ ਕੋਲ ਮਾਇਆ ਤਾਂ ਕਾਫੀ ਸੀ ਅਤੇ ਜਿਸ ਵੇਲੇ ਉਹਦੀ ਬਰਸੀ ਮਨਾਉਣੀ ਸੀ, ਕੁੰਭ ਦਾ ਮੇਲਾ ਆ ਗਿਆ। ਉਸਨੇ ਮਨ 'ਚ ਵਿਚਾਰ ਕੀਤੀ ਕਿ ਮੇਲੇ 'ਤੇ ਸਾਰੇ ਭੇਖਾਂ ਦੇ ਸਾਧੂ ਸੰਤ ਇਕੱਠੇ ਹੁੰਦੇ ਆ, ਉੱਥੇ ਜਾ ਕੇ ਅਤੇ ਆਪਣੇ ਪਤੀ ਦੇ ਨਿਮਿਤ ਭੰਡਾਰਾ ਕਰਾਂ। ਐਸੀ ਵਿਚਾਰ ਕਰਕੇ ਉਹ ਫਿਰ ਹਰਿਦੁਆਰ ਚਲ ਗਈ। ਜਿਹੜੇ ਜਿਹੜੇ ਭੇਖਾਂ ਵਾਲਿਆਂ ਕੋਲ ਜਾ ਕੇ ਆਪਣੇ ਮਨ ਦੀ ਇੱਛਾ ਪ੍ਰਗਟ ਕੀਤੀ। ਸੰਨਿਆਸੀ ਕਹਿਣ ਲੱਗੇ ਕਿ ਸੰਨਿਆਸੀ ਇਸ ਲਈ ਹੈ, ਪੁਰਾਣੇ ਮਹਾਤਮਾ ਇਹਨਾਂ ਨੂੰ ਭੋਜਨ ਛਾਉਣਾ ਚਾਹੀਦਾ। ਫਿਰ ਅਰਦਾਸੀ ਕਹਿਣ ਲੱਗੇ ਸਾਨੂੰ ਖੜਾ। ਫਿਰ ਦੂਜਿਆਂ ਨਾਂਗਿਆਂ ਕੋ ਗਈ, ਹਾਂਜੀ, ਅਤੇ ਸਿਰੇ ਵੜੇ ਆ ਅਤੇ ਸਾਨੂੰ ਭੋਜਨ ਛਕਾ ਇਹੋ ਠੀਕ ਹੈ। ਅਤੇ ਜਦੋਂ ਉਹਨੇ ਸੁਣਿਆ ਕਿ ਸਾਰੇ ਹਾਂਜੀ ਆਪੋ ਆਪਣੀ ਵਡਿਆਈ ਕਰਦੇ, ਦੋਹਰਾ ਆਪੋ ਆਪਣੇ ਮੱਤ ਕੀ ਸਭੇ ਮਨਾਵੇ ਟੇਕ, ਸਭ ਵਿਧਵਾ ਨੂੰ ਨਿੰਦਾ ਦੀ ਆ ਮਨ ਮੇ ਧਾਰ ਦੇ। ਉਹ ਕਹਿਣ ਲੱਗੇ ਸਾਡੇ ਜਿਹੜੀਆਂ ਵਿਧਵਾ ਵਿਚਾਰੀਆਂ ਦੋੜ ਕਰ ਇਸਤਰੀਆਂ ਉਹ ਮਾੜੀਆਂ, ਉਸਨੇ ਕਿ ਸਾਰੀਆਂ ਵਿਧਵਾ ਇਸਤਰੀਆਂ ਇਕੱਠੀਆਂ ਕਰਕੇ ਉਹਨਾਂ ਨੂੰ ਨਿੰਦਾ ਦਿੱਤਾ ਅਤੇ ਉਹਨਾਂ ਨੂੰ ਭੰਡਾਰਾ ਛਕਾਇਆ। ਅਤੇ ਉਸ ਵੇਲੇ ਮਾਈ ਨੇ ਇਹ ਸਾਰਾ ਇਹਨਾਂ ਦਾ ਹਾਲ ਜਿਹੜਾ ਸੀ ਭੇਖਾਂ ਵਾਲਿਆਂ ਦਾ ਕਬੀਰ ਸਾਹਿਬ ਕੋਲ ਦੱਸਿਆ ਅਤੇ ਕਬੀਰ ਸਾਹਿਬ ਫਿਰ ਕਥਨ ਕਰਦੇ ਹਨ। ਜੋਗੀ ਕਹੈ ਜੋਗ ਫਲ ਮਿੱਠਾ, ਅਗਰ ਨਾ ਦੂਜਾ ਪਾਈ। ਜਿਹੜੇ ਗੋਰਖਨਾਥ ਦੇ ਜੋਗੀ ਆ ਉਹ ਤਾਂ ਇਹ ਵਚਨ ਕਰਦੇ ਆ ਕਿ ਜੋਗ ਭੇਖ ਜਿਹੜਾ ਹੈ ਸਾਰਿਆਂ ਤੋਂ ਫਲ ਮੈਨੇ ਭਲਾ ਆ, ਮਿੱਠਾ ਮੈਨੇ ਬਹੁਤ ਪਿਆਰਾ ਆ। ਇਸ ਵਾਸਤੇ ਹੇ ਭਾਈ ਸਾਡੇ ਜੋਗੀਆਂ ਦੇ ਭੇਖ ਵਰਗਾ ਹੋਰ ਕੋਈ ਸ੍ਰੇਸ਼ਟ ਭੇਖ ਨਹੀਂ ਹੈ। ਜਿਵੇਂ ਕੁਮਾਰੀ ਆਪਣੇ ਭਾਂਡੇ ਨੂੰ ਚਲਾਉਂਦੀ, ਸਾਰੇ ਆਪੋ ਆਪਣੀਆਂ ਵਡਿਆਈਆਂ ਕਰਦੇ ਆ, ਅਤੇ ਜਦੋਂ ਗਿਆਨ ਦ੍ਰਿਸ਼ਟੀ ਚਲੇ ਜਾਂਦਾ ਫਿਰ ਇਹ ਚੀਜ਼ਾਂ ਸਭ ਥੱਲੇ ਰਹਿ ਜਾਂਦੀਆਂ। ਹੋਰ ਉਂਡਤ ਮੁੰਡਤ ਇੱਕ ਹੈ ਸਭ ਦੀ ਇਹ ਕਹਿ ਹੈ ਸਿਰ ਪਾਈ। ਹੋਰ ਉਂਡਤ ਹੁੰਦੇ ਆ ਜਿਹੜੇ ਸਰੀ ਵੜੇ ਆ, ਉਹ ਬਾਲਾਂ ਨੂੰ ਨੋਚਦੇ ਆ, ਮੁੰਡਕ ਜਿਹੜੇ ਪਰਮਹੰਸ ਅਤੇ ਸਾਰਾ ਕੁਛ ਮਨਾਈ ਫਿਰਦੇ ਆ। ਇੱਕ ਹੈ ਸਭ ਦੀ ਇਹ ਜਿਹੜੇ ਜੋਗੀ ਹੈ ਇੱਕੋ ਅਲੱਖ ਅਲੱਖ ਇਹ ਸਭ ਦੇ ਬੋਲਦੇ ਆ, ਉਹਨਾਂ ਨੂੰ ਇੱਕ ਸ਼ਬਦ ਹੀ ਕਹਿੰਦੇ ਔਲਖ ਔਲਖ ਕਰਦੇ ਵਿਚਰਦੇ ਆ। ਇੱਕ ਹੈ ਸਿਰਫ ਭਾਈ ਇਸ ਤਰ੍ਹਾਂ ਕਹਿੰਦੇ ਕਿ ਅਸੀਂ ਜਿਹੜੀ ਪਰਮ ਸਿੱਧੀ ਹੈ ਮੋਕਸ਼ ਹੈ ਇਹਨੂੰ ਪਾਇਆ, ਪਰ ਇਹਨਾਂ ਨੇ ਮੁਕਤੀ ਪਾਈ ਨਹੀਂ। ਇਹ ਮੁਕਤੀ ਪਾ ਲਈ ਉਹ ਤਾਂ ਫਿਊਚਰ ਭੇਦ ਹੋ ਗਿਆ। ਜਿਹੜੇ ਸਰੀ ਵੜੇ ਆ ਜਦੋਂ ਆਪਣੇ ਚੇਲੇ ਨੂੰ ਕਿ ਉਹ ਇੱਧਰ ਰਲਾਉਂਦੇ ਆ ਅਤੇ ਸਿਰ ਦੇ ਵਿੱਚ ਫਿਰ ਉਹ ਜਿਹੜੀ ਸੁਆਹ ਪਾ ਕੇ ਅਤੇ ਵਾਲਾਂ ਨੂੰ ਪੁੱਟਦੇ ਆ ਅਤੇ ਉਹਨੂੰ ਨੋਚਣਾ ਕਹਿ ਦਿੰਦੇ ਪ੍ਰੇਮ ਚਟਾਕਾ। ਚੇਲਾ ਕਹਿੰਦਾ ਅਬ ਸੁੱਖ ਜਾਤਾ, ਪ੍ਰੇਮ ਚਟਾਤਾ ਅਬ ਸੁੱਖ ਜਾਤਾ। ਇਹਨੂੰ ਕਰਦੇ ਹਰ ਬਿਨ ਭਰਮ ਭਲਾਨੇ, ਅੰਧਾ ਜਾਪ ਹੈ ਜਾਓ ਆਪ ਛੁਟਕਾਵਣ ਅਤੇ ਵਾਧੇ ਬਹੁ ਅੰਧਾ ਰਹਾਓ। ਕਹਿੰਦੇ ਅੰਨੇ ਜਿਹੜੇ ਅੰਧੇ ਤੋਂ ਮਤਲਬ ਅਗਿਆਨੀਆਂ ਦਾ ਪੁੰਜ ਜਿੰਨਾ ਵੀ ਸਮੂਹ ਆ ਉਹ ਪਰਮਾਤਮਾ ਦੇ ਨਾਮ ਤੋਂ ਭੁੱਲਣ ਕਰਕੇ ਭਰਮਾਂ ਵਿੱਚ ਭੁੱਲਿਆ ਕਰਦਾ ਆ ਤੇ ਜਪ ਹੈ ਜਿਨ੍ਹਾਂ ਦੇ ਕੋਲ ਵੀ ਜਾਓ ਉਹ ਆਪਣੇ ਆਪਣੇ ਚੰਗੀਆਂ ਦੀਆਂ ਗੱਲਾਂ ਸੁਣਾਉਂਦੇ ਜਾਂ ਜੰਮੂ ਤੋਂ ਛਡਾਉਣ ਵਾਸਤੇ ਜਾਈਏ ਅੱਗੇ ਜਿਹੜੇ ਭੇਖੀ ਲੋਕ ਆ ਉਹ ਆਪ ਹੀ ਬਹੁਤ ਥਾਂਆਂ ਦੇ ਵਿੱਚ ਫੰਦੇ ਨਵੇਂ ਥਾਂਆਂ 'ਚ ਫਸੇ ਹੋਏ ਨਜ਼ਰ ਆ ਰਹੇ ਆ ਰਾਹੋਂ ਵਿਸ਼ਰਾਮ ਦੇ ਕੇ ਕਹਿੰਦੇ ਹਨ ਵਿਹਤੇ ਉਪਜੀ ਕਹੀ ਸਮਾਨੀ ਇਹ ਦਿਲ ਵਿਸਰੀ ਤਬ ਹੀ ਪੰਡਿਤ ਗੁਣੀ ਸੂਰਮ ਦਾਤੇ ਇਹ ਕਹਿ ਵੱਡ ਹਨ ਜਿਹੜੇ ਪੰਡਿਤ ਲੋਕ ਆ ਉਹ ਕਹਿੰਦੇ ਅਸੀਂ ਬ੍ਰਾਹਮਣ ਹਾਂ ਸਾਰਿਆਂ ਨੂੰ ਵੱਡੇ ਜਿਹੜੇ ਗੁਣਵਾਨ ਆ ਉਹ ਕਹਿੰਦੇ ਅਸੀਂ ਸਾਰਿਆਂ ਨੂੰ ਸ਼੍ਰੋਮਣੀ ਸੂਰਵੀਰ ਕਹਿੰਦੇ ਅਸੀਂ ਬਹੁਤ ਵੱਡੇ ਬਲ ਵਾਲੇ ਹਾਂ ਦਾਤੇ ਕਹਿੰਦੇ ਸਾਡੇ ਵਾਲਾ ਕੋਈ ਦਾਨੀ ਨਹੀਂ ਅਸੀਂ ਵੱਡੇ ਦਾਤੇ ਹਾਂ ਸਾਰੇ ਆਪੋ ਆਪਣੀ ਵਡਿਆਈ ਕਰ ਰਹੇ ਯੋਗੀ ਆਪਣੇ ਆਪ ਨੂੰ ਵੱਡਾ ਦੱਸਦੇ ਆ ਸਰੀਰ ਵੜੇ ਆਪਣੇ ਆਪ ਨੂੰ ਦੱਸਦੇ ਆ ਪਰਮਹੰਸ ਆਪਣੀ ਆਪਣੀ ਗੱਲ ਕਰਦੇ ਆ ਇਹਦੇ ਵਿਸਰੀ ਜਗ ਜਿਸ ਵਕਤ ਕਹਿੰਦੇ ਹੰਗਤਾ ਮਮਤਾ ਵਾਲੀ ਇਹ ਜਿਹੜੀ ਵਿਧੀ ਸੀ ਇਹ ਭੁੱਲ ਗਈ ਜਿਸ ਦੇ ਉੱਤੇ ਜਿੱਥੋਂ ਤਹੀਂ ਸਮਾਨੀ ਕਵਿ ਜਿਸ ਨਿਰੰਕਾਰ ਤੋਂ ਇਹ ਜੀਵ ਆਤਮਾ ਪੈਦਾ ਹੋਈ ਸੀ ਅਤੇ ਜਦੋਂ ਹੋਮੇ ਮਮਤਾ ਵਾਲੀ ਬਿਰਤੀ ਚਲੇ ਗਈ ਅਤੇ ਫਿਰ ਉਸ ਇਹ ਜੀਵ ਆਤਮਾ ਉਸ ਨਿਰੰਕਾਰ ਵਿੱਚ ਉਸ ਵੇਲੇ ਸਮਾ ਗਈ ਔਰ ਭੇਦ ਹੋ ਗਈ ਆਤਮਾ ਹੈ ਤਾਂ ਉਸੇ ਦੀ ਅੰਸ਼ ਪਾਰੀ ਦੇ ਉੱਤੇ ਜਿਹੜੇ ਅਵਰਣ ਆ ਉਹ ਹੀ ਭੇਦ ਨਹੀਂ ਹੋਣ ਦਿੰਦੇ ਜਿਸੇ ਵਜਾਏ ਸੋਈ ਬੁੱਝਿਆ ਬਿਨ ਬੁੱਝਿਆ ਕਿਉਂ ਰਹੀ ਹੈ ਸਤਿਗੁਰ ਮੇਰੇ ਅੰਧੇਰਾ ਚੁੱਕਾ ਇਹਨੂੰ ਵਿੱਚ ਮਾਨਕ ਲਈ ਹੈ ਉਹ ਨਿਰੰਕਾਰ ਗੁਰੂ ਦਾ ਸਰੂਪ ਧਾਰ ਕੇ ਜਿਹਨਾਂ ਨੂੰ ਇਹ ਜਿਹੜਾ ਭੇਦ ਹੈ ਬੁੱਝ ਬੁਝਾਏ ਸਮਝਾ ਦਿੰਦਾ ਉਹ ਗੁਰਮੁਖ ਪਿਆਰੇ ਬੁੱਝਦੇ ਆ ਸਮਝਦੇ ਆ ਸਤਿਗੁਰਾਂ ਤੋਂ ਇਹ ਭੇਦ ਬੁੱਝੇ ਬਿਨਾਂ ਹੰਕਾਰ ਆਦਿਕੋਂ ਤੋਂ ਰਹਿਤ ਹੋਏ ਬਿਨਾਂ ਕਿਵੇਂ ਅਭੇਦ ਅਵਸਥਾ ਹੋ ਸਕਦੀ ਗੁਰੂ ਤੋਂ ਬਿਨਾਂ ਹੰਕਾਰ ਆਦਿਕਾਂ ਵੱਲੋਂ ਕੈਸੇ ਰਹਿ ਸਕਦਾ ਨਹੀਂ ਰਹਿ ਸਕਦਾ ਜਦੋਂ ਗੁਰੂ ਤੋਂ ਇਹ ਗੱਲ ਬੁੱਝੇਗਾ ਕਿ ਹੰਕਾਰ ਹੀ ਦੋਸ਼ ਹੈ ਇਹ ਦੋਸ਼ਾਂ ਦੀ ਨਿਵਿਰਤੀ ਦਾ ਢੰਗ ਜਿਹੜਾ ਉਹ ਗੁਰੂ ਤੋਂ ਬਿਨਾਂ ਕਿਵੇਂ ਸਮਝ ਆਏਗਾ ਸਤਿਗੁਰਾਂ ਤੋਂ ਬੁੱਝੇ ਬਿਨਾਂ ਇਹ ਜਿੰਨੇ ਵੀ ਹੰਕਾਰ ਆਦਿਕ ਦੋਸ਼ ਹੈ ਕਿਵੇਂ ਇਹਨਾਂ ਤੋਂ ਰਹਿ ਸਕਦਾ ਨਹੀਂ ਰਹਿ ਸਕਦਾ ਜਨਮ ਮਰਨ ਜਿਹੜਾ ਇਹ ਤੋਂ ਬਿਨਾਂ ਕਿਵੇਂ ਛੁਟਕਾਰਾ ਹੋ ਸਕਦਾ ਇਹ ਤੋਂ ਬਿਨਾਂ ਵੀ ਨਹੀਂ ਰਹਿ ਸਕਦਾ ਸਤਿਗੁਰੂ ਮਿਲਿਆ ਹਨੇਰਾ ਸੀ ਕਹਿਣ ਵੇਲੇ ਮਾਨਕ ਲਈ ਇਹ ਪੂਰੇ ਗੁਰੂ ਮਿਲ ਜਾਣ ਫਿਰ ਜਿਹੜਾ ਅਗਿਆਨਤਾ ਦਾ ਹਨੇਰਾ ਦੂਰ ਹੋ ਜਾਂਦਾ ਇਸ ਵਿਧੀ ਤਰੀਕੇ ਨਾਲ ਮਾਨਕ ਸ਼ੁੱਧ ਸਰੂਪ ਜਿਹੜਾ ਪਰਮਾਤਮਾ ਉਹਨੂੰ ਲਈਏ ਮੈਂ ਉਹਨੂੰ ਪ੍ਰਾਪਤ ਕਰ ਲੈਂਦਾ ਹੈ ਤਜ ਬਾਵੇ ਦਾਹਣੇ ਬਕਾਰਾ ਹਰ ਪਾ ਦ੍ਰਿੜ ਕਰ ਰਹੀ ਹੈ ਜਿਤਨੇ ਵੀ ਬਕਾਰ ਦੋਸ਼ ਹੈ ਚਾਹੇ ਖੱਬੇ ਹੈ ਬਾਹਵੇਂ ਦਾਣੇ ਖੱਬੇ ਹੈ ਸੱਜੇ ਇੱਧਰ ਉੱਧਰ ਜਿੰਨੀ ਵੀ ਇਹਨਾਂ ਨੂੰ ਤਿਆਗ ਕੇ ਨਿਰੰਕਾਰ ਪਦ ਜਿਹੜਾ ਹੈ ਉਹਨੂੰ ਦ੍ਰਿੜ ਕਰ ਕੇ ਰਹੀ ਹੈ ਬਾਵੇ ਨੂੰ ਮਤਲਬ ਖੱਬੇ ਜਿਹੜੇ ਵਿਸ਼ੂ ਘਰ ਨੂੰ ਤਿਆਗ ਕੇ ਦਾਣੇ ਸੱਜੇ ਜਿਹੜਾ ਹਰੀ ਪਦ ਹੈ ਉਸ ਨੂੰ ਦ੍ਰਿੜ ਕਰਕੇ ਰਹੀ ਹੈ ਇਹ ਨਿਸ਼ਚਿਤ ਕਰਕੇ ਉਹਨੂੰ ਗ੍ਰਹਿਣ ਕਰ ਲਈਏ ਸਾਰੇ ਵਿਕਾਰਾਂ ਨੂੰ ਤਿਆਗ ਕੇ ਜਿਹੜਾ ਪਰਮਾਤਮਾ ਹੈ ਉਸ ਦੇ ਨਾਮ ਵਿੱਚ ਦ੍ਰਿੜ ਹੋ ਕੇ ਰਹੀਏ ਅਤੇ ਇਹ ਪੱਕੇ ਤੌਰ 'ਤੇ ਜਾਣੀਏ ਅਤੇ ਉਹਦੇ ਨਾਮ ਨੂੰ ਗ੍ਰਹਿਣ ਕਰ ਲਈਏ ਬਾਵੇ ਪਾਪ ਹੋ ਗਏ ਦਾਨੇ ਪੁੰਨ ਹੋ ਗਏ ਦੋਨਾਂ ਪੁੰਨਾਂ ਪਾਪਾਂ ਨੂੰ ਵਿਕਾਰ ਰੂਪ ਜਾਣ ਕੇ ਇਹਨਾਂ ਨੂੰ ਤਿਆਗ ਦੇਣਾ ਕਰੀਏ ਕਿਉਂਕਿ ਪਾਪ ਲੋਹੇ ਦੀ ਵੇੜੀ ਹੈ ਪੁੰਨ ਸੋਨੇ ਦੀ ਹੈ ਦੋਹਾਂ ਦਾ ਬੰਧਨ ਇੱਕੋ ਜਿਹਾ ਹੀ ਹੈ ਪਾਪ ਵੇੜੀ ਹੈ ਲੋਹੇ ਕੀ ਪੁੰਨ ਸਵਰਨ ਕੀ ਜਾਣ ਦੋਨੋਂ ਬੰਧਨ ਰੂਪ ਹੈ ਨਿਸ਼ਚੇ ਦੇ ਰੂਪ ਸ਼ਾਨ ਜਿਹੜੇ ਆਮ ਤੁਰਕ ਲੋਕ ਹੈ ਉਹ ਗੱਲ ਕਰਦੇ ਆ ਖੱਬੇ ਪਾਸੇ ਪਾਪ ਰਹਿੰਦੇ ਆ ਸੱਜੇ ਪਾਸੇ ਪੁੰਨ ਰਹਿੰਦੇ ਆ ਸਾਰੇ ਦੋਨੋਂ ਹਾਂਜੀ ਨਰਕ ਅਤੇ ਸੁਰਗ ਨੂੰ ਪੈਦਾ ਕਰਨ ਵਾਲੇ ਆ ਕੌ ਕਬੀਰ ਗੁੰਗਾ ਗੁੜ ਖਾਇਆ ਪੂਛੇ ਤੇ ਕਿਆ ਕਹੀਏ ਭਗਤ ਜੀ ਕਹਿੰਦੇ ਉਹ ਪਰਮਾਤਮਾ ਦੇ ਮਿਲਾਪ ਆਨੰਦ ਕੈਸਾ ਆ, ਜਿਸ ਪ੍ਰਕਾਰ ਕਿਸੇ ਗੂੰਗੇ ਨੂੰ ਗੁਟਕਾ ਖਾ ਲਿਆ ਸਵਾਦ ਤਾਂ ਆਉਂਦਾ ਪਰ ਉਹ ਬੋਲ ਕੇ ਦੱਸ ਨਹੀਂ ਸਕਦਾ, ਪੁੱਛੇ ਤੇ ਕੀ ਕਹੇਗਾ ਨਹੀਂ ਦੱਸ ਸਕੇਗਾ। ਇਸ ਤਰ੍ਹਾਂ ਜਿਨ੍ਹਾਂ ਨੇ ਪਰਮਾਤਮਾ ਦੇ ਮਿਲਾਪ ਰੂਪੀ ਪਦਵੀ ਨੂੰ ਪ੍ਰਾਪਤ ਕਰ ਲਿਆ, ਦ੍ਰਿੜ ਕਰ ਲਿਆ, ਉਹਦਾ ਜੋ ਸਵਾਦ ਰਸ ਹੈ ਉਹ ਕਹਿ ਕੇ ਕਿਸੇ ਤੋਂ ਵੀ ਦੱਸਿਆ ਨਹੀਂ ਜਾਂਦਾ। ਰਾਗੋੜੀ ਪੂਰਵੀ ਕਬੀਰ ਜੀ ਓਂਕਾਰ ਸਤਿਗੁਰ ਪ੍ਰਸਾਦ। ਰਾਗੋੜੀ ਹੈ ਪੂਰਵੀ ਦੀ ਜਾਤੀ ਹੈ ਅਤੇ ਥੱਲੇ ਕੰਕ ਇੱਕ ਸ਼ਬਦ ਹੋਏਗਾ। ਵਾਹਿਗੁਰੂ ਪਰਮੇਸ਼ਰ ਕਿਹਾ ਓਂਕਾਰ ਪ੍ਰਕਾਸ਼ ਰੂਪ ਹੈ, ਸਤਿਗੁਰੂ ਜੀ ਦੀ ਪ੍ਰਸਾਦ ਕਿਰਪਾ ਦੇ ਨਾਲ ਹੀ ਉਹਦੀ ਪ੍ਰਾਪਤੀ ਹੁੰਦੀ ਹੈ। ਅੱਗੇ ਗੋੜੀ ਦੇ ਥੱਲੇ ਦੋ ਅੰਕਾਂ ਵੀ ਸੀ, ਦੋ ਸ਼ਬਦ ਆਏ। ਇਸ ਤਰ੍ਹਾਂ ਇਹਦਾ ਭਾਵ ਇਹ ਹੈ, ਜੈ ਕਛ ਆਹਾ ਸਾਹਾ ਕਿਛ ਨਾਹੀਂ ਪੰਚ ਕਰਤਨ। ਵਾਹਿਗੁਰੂ ਜੀ ਕਹਨ ਓਂਕਾਰ ਪ੍ਰਕਾਸ਼ ਰੂਪ ਹਨ, ਸਤਿਗੁਰੂ ਜੀ ਪ੍ਰਸਾਦ ਕਿਰਪਾ ਨਾਲ ਮਿਲਦੇ ਹਨ। ਇੱਕ ਜੋ ਕਿ ਕਬੀਰ ਸਾਹਿਬ ਦਾ ਦੋਸਤ ਸੀ ਜੋ ਪ੍ਰਾਣਾਯਾਮ ਕਰਦਾ ਹੁੰਦਾ ਸੀ, ਆਪਸ ਵਿੱਚ ਇੱਕ ਦੂਜੇ ਨੂੰ ਰੋਜ਼ ਮਿਲਦੇ ਹੁੰਦੇ ਸੀ। ਯੋਗੀ ਦੇ ਕੋਲੋਂ ਕਬੀਰ ਜੀ ਨੇ ਹੱਠ ਯੋਗ ਦੀ ਕਿਰਿਆ ਸਿੱਖੀ ਸੀ ਅਤੇ ਯੋਗੀ ਨੇ ਕਬੀਰ ਕੋਲੋਂ ਭਗਤੀ ਯੋਗ ਸਿੱਖਿਆ ਸੀ। ਦੋਨੋਂ ਆਪਸ ਵਿੱਚ ਬੜੇ ਇੱਕ ਦੂਜੇ ਦੇ ਪਿਆਰੇ ਸੀ ਅਤੇ ਹੁਣ ਕਬੀਰ ਦੇ ਬਾਅਦ ਯੋਗੀ ਦੇ ਆਉਣ ਦਾ ਸਮਾਂ ਸੀ। ਯੋਗੀ ਜੀ ਆਏ ਨੇ, ਕਬੀਰ ਬੜੇ ਚਿੰਤਾਤਰ ਹੋ ਗਏ ਕਿ ਯੋਗੀ ਜੀ ਤਾਂ ਕਦੀ ਨਾਗਾ ਪਾਉਂਦੇ ਨੇ, ਹਮੇਸ਼ਾ ਹੀ ਆਉਂਦੇ ਸੁਣਦੇ ਆਇਆ ਕਰਦੇ ਸਨ, ਅੱਜ ਕੀ ਕਾਰਨ ਆਏ ਨੇ, ਐਸਾ ਕਿਹੜਾ ਜ਼ਰੂਰ ਕੰਮ ਹੋ ਗਿਆ ਜਾਂ ਕਿੱਡੇ ਮੱਠੇ ਹੋ ਗਏ, ਕੀ ਕਾਰਨ ਹੈ, ਚਲੋ ਆਪ ਹੀ ਚੱਲ ਕੇ ਦੇਖਦੇ ਹਾਂ। ਕਬੀਰ ਸਾਹਿਬ ਜਦੋਂ ਯੋਗੀ ਹੋ ਗਏ ਅਤੇ ਯੋਗੀ ਸਾਹਿਬ ਸਰੀਰ ਤਿਆਗ ਗਏ ਸੀ, ਉੱਥੇ ਕਬੀਰ ਸਾਹਿਬ ਵੀ ਬੜੇ ਕਰਣਾ ਰਸ ਚ ਆ ਗਏ, ਕਿਉਂਕਿ ਪ੍ਰੇਮ ਬਹੁਤ ਸੀ ਰਾਗ ਚ ਆ ਗਏ। ਇੱਕ ਗੋੜੀ ਰਾਗ ਚ, ਦੂਜਾ ਆਸਾ ਰਾਗ ਚ, ਇਹ ਸ਼ਬਦ ਉਦੋਂ ਉਚਾਰਿਆ। ਗਗਨ ਨਗਰ ਇੱਕ ਬੂੰਦ ਨਾ ਵਰਖਾ ਵਾਲਾ ਸ਼ਬਦ ਵੀ ਉਚਾਰਿਆ। ਹੁਣ ਇਹ ਸ਼ਬਦ ਇਸ ਪ੍ਰਕਾਰ ਹੈ, ਜੈ ਕਛ ਆਹਾ ਤਾਹਾ ਕਛ ਨਾਹੀਂ ਪੰਚ ਤਤਨ। ਜੈ ਮੈਨੂੰ ਜਿਹੜੀ ਜਗ੍ਹਾ ਚ ਕਈ ਤਰ੍ਹਾਂ ਦੇ ਕਿਤੇ ਦੇ ਤਗੀਏ ਵੱਡੇ ਸਿਰਾਣੇ ਬਿਸਤਰੇ 'ਤੇ ਲੱਗੇ ਹੁੰਦੇ ਸਨ, ਉਸ ਜਗ੍ਹਾ ਹੁਣ ਤੱਕ ਕੁਝ ਵੀ ਨਹੀਂ। ਬਹੁਤ ਸੁਖੀ ਕਹਿਣਾ ਹੈ ਕਿ ਜਿਹੜਾ ਪੰਜਾਂ ਤੱਤਾਂ ਦਾ ਬਣਿਆ ਸਰੀਰ ਸੀ ਉਹ ਵੀ ਉਸ ਜਗ੍ਹਾ ਨਹੀਂ, ਕਿਉਂਕਿ ਜਦੋਂ ਯੋਗੀ ਜੀ ਸਰੀਰ ਤਿਆਗ ਹੈ ਜਿੰਨੇ ਉਹਨਾਂ ਦੇ ਸੇਵਕ ਸੀ ਇਹ ਸਾਰੇ ਤਸੀਏ ਵਗੈਰਾ ਜਿਹੜੇ ਸਿਰਾਣੇ ਸੁੱਕ ਦਿੱਤੇ ਸੀ ਅਤੇ ਉਹਨਾਂ ਦਾ ਪਵਿੱਤਰ ਸਰੀਰ ਵੀ ਹੋਰ ਜਗ੍ਹਾ ਸਜਾਇਆ ਹੋਇਆ ਸੀ, ਰੱਖਿਆ ਹੋਇਆ ਸੀ। ਹੁਣ ਕਬੀਰ ਜੀ ਕਹਿੰਦੇ ਜਿਹੜੀ ਜਗ੍ਹਾ ਕਈ ਤਰ੍ਹਾਂ ਦੇ ਬਚਨ ਵਿਲਾਸ ਨਾਮ ਅਭਿਆਸ ਸੰਬੰਧੀ ਹੁੰਦੇ ਸੀ, ਆਪੋ ਆਪਣੇ ਅਨੁਭਵ ਦੱਸੇ ਜਾਂਦੇ ਸੀ, ਮੰਗਲਾਚਾਰ ਖੁਸ਼ੀਆਂ ਹੁੰਦੀਆਂ ਸੀ, ਉਸ ਜਗ੍ਹਾ ਹੁਣ ਕੁਝ ਵੀ ਨਹੀਂ, ਕਿਉਂਕਿ ਸੰਗਤ ਵੀ ਸਾਰੀ ਰੋ ਰਹੀ ਹੈ, ਚੇਲੇ ਵੀ ਵਿਰਾਗ 'ਚ, ਕਹਿਣਾ ਕੀ ਹੈ, ਹੋਰ ਦੱਸਣਾ ਕੀ ਹੈ। ਪੰਜਾਂ ਤੱਤਾਂ ਦੀ ਜੇ ਉੱਥੇ ਨਹੀਂ, ਉਹ ਵੀ ਹੁਣ ਅੰਦਰ ਰੱਖੀ ਹੋਈ ਹੈ। ਕਿਹੜਾ ਪਿੰਗਲਾ ਸੁਖਮਨ ਬੰਦੇ ਇਹ ਅਵਗਨ ਕੱਤ ਜਾ ਕੇ ਜਿਹੜਾ ਖੱਬੀ ਸੁਰਦੁਆਰਾ ਪੁਰਾਣਾ ਦਾ ਚੜ੍ਹਾਉਣਾ, ਪਿੰਗਲਾ ਸੱਜੀ ਸੁਰਦੁਆਰਾ ਪੁਰਾਣਾ ਦਾ ਉਤਾਰਨਾ, ਸੁਖਮਨ ਨਾੜੀ ਅਤੇ ਪੁਰਾਣਾ ਦਾ ਚੜ੍ਹਾਉਣਾ, ਇਸ ਪ੍ਰਕਾਰ ਦਾ ਜੋ ਬੰਦੇ ਬੰਦੇਜ ਯੋਗੀ ਜੀ ਦਾ ਨਿਯਮ ਸੀ ਉਹ ਆਪ ਮੈਨੇ ਵਿਸ਼ੇਸ਼ ਕਰਕੇ ਗਨ, ਇਸ ਬੇਨਤੀ ਦਾ ਕੋਈ ਪਤਾ ਹੀ ਨਹੀਂ ਲੱਗਦਾ ਉਹ ਕਿੱਥੇ ਚਲੇ ਗਈ, ਕਿਉਂਕਿ ਜਿਹੜੇ ਪ੍ਰਾਣ ਚੜ੍ਹਾਉਂਦੇ ਆ ਅਤੇ ਫਿਰ ਉਹ ਇਸ ਤਰ੍ਹਾਂ ਨਿਯਮ ਦੇ ਨਾਲ ਜਾਪ ਕਰਦੇ ਆ ਅਤੇ 12 ਵਾਰੀ ਜਾਂ 16 ਵਾਰੀ ਫਿਰ 24 ਵਾਰੀ 64 ਵਾਰੀ 12 ਵਾਰੀ ਕਰਕੇ ਸਵਾਸ ਖਿੱਚਣਾ, 24 ਕਰਕੇ ਥੱਲੇ ਉਤਾਰਨਾ, ਫਿਰ ਇਸੇ ਤਰ੍ਹਾਂ ਚੌਂਹਠ ਵਾਰੀ ਠਹਿਰਾਉਣਾ, ਇਹ ਜੁਦੇ ਜੁਦੇ ਨਿਯਮ ਹੈਗੇ, ਜਾਂ 16 ਵਾਰੀ, 32 ਵਾਰੀ, ਜਾਂ 64 ਵਾਰੀ, ਇਸ ਤਰ੍ਹਾਂ ਦੇ ਇਹਨਾਂ ਦੇ ਚੰਗ ਹੁੰਦੇ ਆ। ਧਾਗਾ ਟੂਟਾ ਗਗਨ ਬਿੰਸ ਗਿਆ, ਤੇਰਾ ਬੋਲਤ ਕਹਾਂ ਸਮਾਈ। ਧਾਗਾ ਉਹ ਜਿਹੜੀ ਨੇਤੀ ਧੋਤੀ ਕਰਮੇ ਰੂਪੀ ਧਾਗਾ ਸੀ, ਤਥਾ ਪੁਰਾਣਾ ਜਾਮ ਰੂਪੀ ਧਾਗਾ ਟੁੱਟ ਗਿਆ। ਗਗਨ ਦਸਮ ਦੁਆਰ ਵੀ ਹੁਣ ਜਿਹੜਾ ਸੀ ਉਹਦਾ ਵੀ ਨਾਸ ਹੋ ਗਿਆ। ਇਹ ਜੋਗੀ ਜੀ ਆਪ ਜੀ ਦੇ ਮਿੱਠੇ ਬੋਲ ਸੀ, ਉਹ ਵੀ ਹੁਣ ਪਤਾ ਨਹੀਂ ਕਿੱਥੇ ਕਿਹੜੀ ਜਗ੍ਹਾ ਸਮਾ ਗਿਆ। ਜਦੋਂ ਕੋਈ ਪ੍ਰੇਮੀ ਆਉਂਦਾ ਸੀ, ਆਪ ਜੀ ਬਹੁਤ ਮਿੱਠੇ ਵਜਨ ਬੋਲਦੇ ਹੁੰਦੇ ਸੀ, ਆਓ ਮਾਧੋ ਜੀ, ਆਓ ਪਾਰੂਨ ਜੀ, ਆਓ ਪਰਮੇਸ਼ਵਰ ਜੀ, ਆਓ ਪਰਮਹੰਸ ਜੀ, ਤੁਹਾਡਾ ਬੋਲਿਆ ਕਿੱਥੇ ਸਮਾ ਗਿਆ। ਧਾਗਾ ਬਣਾ ਕੇ ਉਹ ਜੋਗੀ ਜਿਹੜੇ ਆ ਦਾਸਾਂ 'ਚ ਪਾ ਕੇ ਪੁਰਾਣਾ ਦੇ ਸ਼ਕਤੀ ਨੂੰ ਉੱਪਰ ਨੂੰ ਚੁਣਾ, ਮੂੰਹ ਨਾਲ ਕੱਢ ਕੇ ਦੋਏ ਸਿਰੇ ਫੜ ਕੇ ਫਿਰ ਉਹ ਜਿਹੜੀ ਨਾੜੀ ਆ ਉਹਨੂੰ ਸਾਫ਼ ਕਰਦੇ। ਇਹਨੂੰ ਨੇਤੀ ਨੇਤੀ ਕਹਿੰਦੇ ਆ। ਬਰੀਕ ਕੱਪੜਾ ਹੁੰਦਾ, 3 ਉਂਗਲ ਚੌੜਾ ਹੁੰਦਾ, 15 ਫੁੱਟ ਲੰਮਾ ਹੁੰਦਾ। ਪੱਤੇ ਪਾਣੀ ਮਾੜਾ ਲੂਣ ਪਾ ਕੇ ਕੋਸੇ ਭੇਰ ਕੇ ਇੱਕ ਇੱਕ ਹੱਥ ਰੋਜ਼ ਨਿਗਲਣ ਦਾ ਅਭਿਆਸ ਕਰਨਾ, ਅਤੇ 15 ਦਿਨਾਂ 'ਚ ਫਿਰ ਉਹ ਸਾਰਾ ਨਿਗਲ ਪਿਛਲਾ ਹਿੱਸਾ ਦੰਦਾਂ ਨਾਲ ਘੁੱਟ ਕੇ ਫੜ ਰੱਖਣਾ, ਫਿਰ ਉਹਨੂੰ ਥੋੜ੍ਹਾ ਜਿਹਾ ਪੇਟ ਨੂੰ ਹਿਲਾਉਣਾ। ਉਹ ਜਿੰਨੀ ਕੁ ਬਲਗਮ ਜੀ ਹੁੰਦੀ ਨਾਲ ਚਿੰਬੜੀ ਹੁੰਦੀ ਹੈ, ਇਸ ਤਰ੍ਹਾਂ ਜਿਹੜੀਆਂ ਅੰਦਰ ਦੀਆਂ ਨਾੜੀਆਂ ਉਹਨਾਂ ਨੂੰ ਸਾਫ਼ ਕਰਦੇ ਆ, ਇਹਨੂੰ ਧੋਤੀ ਕਹਿੰਦੇ ਆ। ਅਤੇ ਜਿਹੜਾ ਉਹ ਨਾਸਾਂ 'ਚ ਪਾ ਕੇ ਰੇਸ਼ਮ ਦੀ ਡੋਰ ਹੁੰਦੀ ਹੈ, ਉਹਨੂੰ ਤਿੱਖੀ ਜਿਹੀ ਕੀਤੀ ਹੈ, ਉਹਦਾ ਗਾਰਡਨ ਕੱਢ ਕੇ ਉਹਨੂੰ ਫੇਰਦੇ ਆ, ਉਹਨੂੰ ਉਹ ਨੇਤੀ ਕਹਿੰਦੇ ਆ। ਹੁਣ ਆਸਾ ਜੇ ਸ਼ਬਦ ਨਹੀਂ ਆਪ ਹੀ ਗਏ, ਪਾਲ ਹੁਣ ਪਰਮੇਸ਼ਰ ਮਾਧੋ ਪਰਮਹੰਸ ਲਈ ਸਜਾਨਾ ਬਾਬਾ ਬੋਲ ਤੇ ਇੱਥੇ ਕਹਾਂ ਗਿਆ, ਕਿੱਥੇ ਚਲ ਗਿਆ। ਇਹ ਸ਼ਬਦ ਬੋਲਦੇ ਹੁੰਦੇ ਸੀ, ਇਹ ਸੰਸਾ ਮੋਕੋ ਅੰਧਨ ਵਿਆਪੈ, ਮੋਕੋ ਕੋ ਨਾ ਕਹਿ ਸਮਝਾਈ ਰਾਹ। ਵਿਸਰਾਮ ਦੇ ਕੇ ਕਹਿੰਦੇ ਹਨ ਇਹ ਜਿਹੜਾ ਸੰਸਾ ਕਹਿੰਦੇ ਸਾਨੂੰ ਦਿਨ ਰਾਤ ਵਿਆਪ ਰਿਹਾ, ਕਿ ਜਿਸ ਤਰ੍ਹਾਂ ਜੋਗੀ ਤੁਸੀਂ ਸਾਨੂੰ ਹੱਠ ਯੋਗ ਦੀ ਇਹ ਸਾਰੀ ਕਿਰਿਆ ਸਮਝਾਉਂਦੇ ਹੁੰਦੇ ਸੀ, ਹੁਣ ਉਸ ਢੰਗ ਦੇ ਨਾਲ ਮੋਕੋ ਮੈਨੂੰ ਕੋਈ ਵੀ ਸਮਝਾ ਕੇ ਨਹੀਂ ਦੱਸੇਗਾ। ਜਹ ਬਰ ਭੰਡ ਪਿੰਡ ਤਹਿ ਨਾਹੀਂ, ਰਚਨਹਾਰ ਤਹਿ ਨਾਹੀਂ। ਕਬੀਰ ਜੀ ਕਹਿੰਦੇ ਯੋਗੀ ਜੀ ਮਹਾਰਾਜ, ਤੁਸੀਂ ਅੰਤਰਜਮਤਾ ਦੇ ਨਾਲ ਬ੍ਰਹਿਮੰਡਾਂ 'ਚ ਕਿੱਥੇ ਕੀ ਹੋ ਰਿਹਾ ਹੈ ਸਾਰੀਆਂ ਖਬਰਾਂ ਦੱਸ ਦਿਆ ਕਰਦੇ ਸੀ। ਉੱਥੇ ਹੁਣ ਇੱਕ ਪਿੰਡ ਦੀ ਖਬਰ ਕੋਈ ਨਹੀਂ ਦੱਸਣ ਵਾਲਾ, ਕਿਉਂਕਿ ਐਸੀ ਅੰਤਰਜਮਤਾ ਦੀ ਰਚਨਾ ਕਰਨ ਵਾਲਾ ਯੋਗੀ ਇੱਥੇ ਨਹੀਂ ਹੈ, ਅੱਜ ਉਹ ਸਰੀਰ ਤਿਆਗ ਗਿਆ ਹੈ। ਜੋੜਨ ਹਾਰੋ ਸਦਾ ਅਤੀਤਾ, ਇਹ ਕਹੀਏ ਕਿ ਸਮਾਂ ਹੀ। ਦਸਮ ਦੁਆਰ ਦੇ ਅੰਦਰ ਪ੍ਰਾਣਾਂ ਦੇ ਜੋੜਨ ਵਾਲਾ ਯੋਗੀ ਹੁਣ ਤੋਂ ਕਹਿੰਦੇ ਸਦਾ ਵਾਸਤੇ ਅਤੀਤਾ ਮੈਨੇ ਰਹਿਤ ਹੋ ਚੁੱਕਾ, ਇਹਨਾਂ ਪ੍ਰਾਣਾਂ ਦਾ ਚਾੜਨਾ ਉਤਾਰਨਾ ਠਹਿਰਾਉਣਾ ਯੋਗੀ ਤੋਂ ਬਿਨਾਂ ਹੋਰ ਕਿਹਦੇ ਵਿੱਚ ਕਹੀਏ, ਹੋਰ ਕਿਸੇ ਵਿੱਚ ਐਸਾ ਕਿਹਾ ਨਹੀਂ ਜਾਂਦਾ। ਜਿਸ ਤਰ੍ਹਾਂ ਇਹ ਜਿਹੜੀ ਆਮ ਲੋਕਾਂ ਵਿੱਚ ਹਾਂਜੀ ਇਹ ਗੱਲ ਚੱਲੀ ਆਉਂਦੀ ਹੈ ਕਿ ਮਰਦ ਦੀ ਮਾਇਆ ਮਰਦ ਨਾਲ, ਬ੍ਰਿਸ਼ ਦੀ ਛਾਇਆ ਬ੍ਰਿਸ਼ ਨਾਲ ਚਲੀ ਜਾਂਦੀ ਹੈ, ਇਸ ਤਰ੍ਹਾਂ ਯੋਗੀ ਜੀ ਮਹਾਰਾਜ ਇਹ ਤੁਹਾਡੀ ਵਾਲੀ ਕਿਰਿਆ ਸੀ, ਯੋਗੀ ਜੀ ਤੁਹਾਡੇ ਨਾਲ ਹੀ ਚਲੇ ਗਈ ਹੈ, ਕਿਉਂਕਿ ਐਸਾ ਸੁਲਝਿਆ ਯੋਗੀ ਕਿੱਥੇ ਲਾਈਦਾ। ਉਸ ਵੇਲੇ ਯੋਗੀ ਜੀ ਦੇ ਚੇਲੇ ਕਬੀਰ ਜੀ ਨੂੰ ਕਹਿਣ, ਮਹਾਰਾਜ ਆਪ ਵੀ ਤਾਂ ਸਾਰੀ ਤਰ੍ਹਾਂ ਸਮਰੱਥ ਹੈ, ਤੁਸੀਂ ਆਪਣੀ ਸ਼ਕਤੀ ਨਾਲ ਯੋਗੀ ਜੀ ਮਹਾਰਾਜ ਦੇ ਸਰੀਰ 'ਚ ਪ੍ਰਾਣ ਕਲਾ ਜੋੜ ਦਿਓ, ਫਿਰ ਉਸੇ ਤਰ੍ਹਾਂ ਦੇ ਆਨੰਦ ਖੁਸ਼ੀਆਂ ਮੰਗਲਾਚਾਰ ਹੋ ਜਾਣਗੇ। ਇਹ ਸੁਣ ਕੇ ਫਿਰ ਭਗਤ ਜੀ ਕਹਿੰਦੇ ਕਿ ਬਈ ਗੁਰਮੁਖ ਪਿਆਰਿਓ, ਜਿਹੜੀ ਪ੍ਰਾਣ ਕਲਾਇਆ ਜਿੰਨੀ ਜਿੰਨੀ ਪਰਾਰਭ ਦੇ ਉਹਦੇ ਮੁਤਾਬਕ ਹੁੰਦੀ ਹੈ। ਪਰਮੇਸ਼ੁਰ ਦਾ ਹੁਕਮ ਇਸੇ ਤਰ੍ਹਾਂ ਹੀ ਹੈ, ਜੋੜੀ ਜੁੜਨ ਤੋੜੀ ਟੁੱਟੈ ਜਬ ਲਗ ਹੋਏ ਬਨਾਸੀ। ਜਦੋਂ ਪਰਾਰਭ ਮੁੱਕ ਜਾਂਦੀ ਹੈ, ਇਹ ਕਿੰਨੇ ਵੀ ਯਤਨ ਕਰ ਲਈਏ ਕਿ ਜਿਹੜੀ ਪ੍ਰਾਣ ਕਲਾ ਇਹਦੇ ਨਾਲ ਜੋੜੀ ਹੋਈ ਨਹੀਂ ਜੁੜ ਸਕਦੀ ਹੈ। ਜੇ ਇਹਦੀ ਪਰਾਰਭ ਜੇ ਤੇ ਪ੍ਰਾਣ ਕਲਾ ਦੇਹ ਨੂੰ ਤੋੜੀ ਵੀ ਨਹੀਂ ਟੁੱਟਦੀ। ਇਹ ਤਾਂ ਜੇ ਪਰਾਰਭ ਹੈਗੀ ਆ ਤੇ ਇਹਦੀ ਰੱਖਿਆ ਦੇ ਬਹਾਨੇ ਬਥੇਰੇ ਬਣ ਜਾਂਦੇ ਆ। ਜਿਹਦੇ ਪਰਾਰਭ ਮੁੱਕ ਜਾਂਦੀ ਹੈ, ਜਿੰਨੇ ਮਰਜ਼ੀ ਯਤਨ ਕਰੋ ਸਾਰੇ ਨਿਸਫਲ ਚਲੇ ਜਾਂਦੇ ਆ। ਇਸ ਵਾਸਤੇ ਜਦੋਂ ਤੱਕ ਇਹ ਦੇਹ ਇਸਤ ਹੋਵੇ ਉਦੋਂ ਤੱਕ ਇਹਨੂੰ ਬਨਾਸੀ ਨਾਸ ਰੂਪ ਹੀ ਨਿਸ਼ਚੇ ਕਰੇ, ਕਿਉਂ ਇੱਕ ਦਿਨ ਤਾਂ ਸਰੀਰ ਨੇ ਚਲੇ ਜਾਣਾ। ਜੋੜਨਾਰੂ ਸਦਾ ਕੀਤਾ ਹੈ ਕਹੀ ਹੈ ਕਿਸਮ, ਇਹ ਦੇਹ ਨੂੰ ਜੋੜਨ ਵਾਲਾ ਜਿਹੜਾ ਸਾਥੀ ਜਿਤਨ ਨਿਰੰਕਾਰ ਉਹਦਾ ਸਦਾ ਅਤੀਤ ਅਸੰਗੋ ਹੀ ਅੰਗ ਪੁਰਸ਼ਾ ਅਸੰਗ ਰਹਿਣ ਵਾਲਾ ਨਿਰਲੇਪ। ਫੇਰੇ ਦੇਹ ਫਿਰ ਕਿਹਦੇ ਵਿੱਚ ਕਹੀਏ, ਉਹ ਸਾਥੀ ਚੇਤਨ ਵਿੱਚ ਤਾਂ ਕਲਪਤ ਆ, ਜੋੜੀ ਜੁੜਨ ਤੋੜੀ ਟੁੱਟੈ ਜਬ ਲਓ ਕੋਈ ਬਣਾ ਸੀ। ਇਹ ਚੇਤਨ ਇਹ ਦੇਹ ਜਿਹੜੀ ਹੈ ਚੇਤਨ ਨਾਲ ਜੋੜੀ ਹੋਈ ਜੁੜਦੀ ਨਹੀਂ, ਕਿਉਂਕਿ ਉਹ ਸਾਤਿਆ ਜੜ ਅਤੇ ਦੁੱਖ ਰੂਪ ਹੈ, ਔਰ ਚੇਤਨ ਨਾਲ ਤੋੜੀ ਟੁੱਟਦੀ ਨਹੀਂ, ਕਿਉਂਕਿ ਉਹਦੇ ਆਸਰੇ ਦੇ ਬਿਨਾਂ ਹੋਰ ਇਹ ਦੇਹ ਦਾ ਕੋਈ ਆਸਰਾ ਨਹੀਂ। ਇਸ ਵਾਸਤੇ ਜੀਵ ਨੂੰ ਇਹ ਗੱਲ ਚਾਹੀਦੀ ਹੈ, ਜਦੋਂ ਤੱਕ ਬਸ ਚੱਲੇ ਉਦੋਂ ਤੱਕ ਇਸ ਦੇਹ ਨੂੰ ਹਾਂਜੀ ਬਿਨਾਸੀ ਬਿਨਾਂ ਆਸਾ ਤੋਂ ਹੋਵੇ ਪੁਰਨੇ ਸਾਰੇ ਤਿਆਗ ਕੇ ਭਜਨ ਸਿਮਰਨ ਕਰੇ। ਕਾਕੋ ਠਾਕਰ ਕਾਕੋ ਸੇਵਕ ਕੋ ਕਾਹੂ ਕਾ ਜਸ, ਕੌਣ ਕਿਸੇ ਦਾ ਠਾਕਰ ਮਾਲਕ ਹੈ, ਕੌਣ ਕਿਸੇ ਦਾ ਸੇਵਕ ਹੈ, ਕੌਣ ਕਿ ਕਿਸੇ ਦੇ ਪਾਸ ਆਏਗਾ, ਕੌਣ ਕਿਸੇ ਕੋਲ ਜਾਏਗਾ, ਹੁਣ ਤੁਹਾਡਾ ਆਉਣਾ ਜਾਣਾ ਰਹਿ ਚੁੱਕਾ। ਕਿਉਂਕਿ ਯਾਰਾਂ ਨਾਲ ਬਹਾਰਾਂ ਹੁੰਦੀਆਂ, ਹੁਣ ਸਾਡੇ ਜਿਹੜੇ ਹਾਂਜੀ ਦੋਸਤ ਜੋਗੀ ਜੀ ਸੀ ਉਹ ਚਲੇ ਗਏ। ਫਿਰ ਜੋਗੀ ਦੇ ਜਿਹੜੇ ਸੇਵਕ ਸੀ ਕਹਿਣ ਲੱਗੇ, ਹੁਣ ਜੋਗੀ ਜੀ ਮਹਾਰਾਜ ਜੀ ਦੇ ਕਿੱਥੇ ਲੱਗ ਰਹੀ ਹੈ, ਕੌ ਕਬੀਰ ਦੇ ਲੱਗ ਰਹੀ ਹੈ, ਜਹਾਂ ਬਸੇ ਦੰਦਰ। ਕਬੀਰ ਸਾਹਿਬ ਜੀ ਕਹਿੰਦੇ, ਜੋਗੀ ਜੀ ਮਹਾਰਾਜ ਜੀ ਦੀ ਲਿਵ ਉਸ ਥਾਂ ਲੱਗ ਰਹੀ ਹੈ, ਉਸ ਜਗ੍ਹਾ ਲੱਗ ਰਹੀ ਹੈ ਜਿੱਥੇ ਦਿਨ ਰਾਤ ਬਸ ਹੋ ਚੁੱਕੇ ਆ, ਭਾਵ ਉੱਥੇ ਦਿਨ ਰਾਤ ਦੀ ਕੋਈ ਖੇਡ ਖੂਡ ਨਹੀਂ ਹੈ, ਉਹ ਤਾਂ ਹੁਣ ਨਿਰੰਕਾਰ ਦੇ ਵਿੱਚ ਹੀ ਸਮਾ ਗਿਆ ਹੈ। ਦਿਨ ਸੁਣਾ ਰਹਿਣ ਵੇਦਨੀ ਸ਼ਾਸਤਰ ਤਾਂ ਦੱਸਿਆ ਨਿਰੰਕਾਰ, ਉਹਦਾ ਨਿਰੰਕਾਰ 'ਚ ਭੇਦ ਹੋ ਗਿਆ ਪੂਰਨ ਪੁਰਖ ਸਵੇ। ਇਸੇ ਕਰਕੇ ਕਬੀਰ ਜੀ ਇੰਨਾ ਬਰਾ ਕਰ ਰਹੇ ਆ, ਉਹ ਆਕਾ ਮਰਮ ਉਹੀ ਪਰ ਜਾਨ ਉਹ ਤੋ ਸਦਾ ਬਨਾਸੀ। ਉਹ ਆਕਾ ਭਗਤ ਜੀ ਕਹਿੰਦੇ ਉਸ ਜੋਗੀ ਦਾ ਮਰਮ ਜਿਹੜਾ ਭੇਦ ਆ ਹਾਂਜੀ, ਉਸ ਨੂੰ ਉਹ ਜੋਗੀ ਜੀ ਜਾਂ ਤਾਂ ਆਪ ਜਾਣਦੇ ਸੀ ਜਾਂ ਫਿਰ ਪਰ ਭਲੀ ਤਰ੍ਹਾਂ ਹਾਂਜੀ, ਕਿਉਂ ਜੋਗੀ ਜੀ ਆਪ ਹੀ ਪਰਮ ਨੇ ਭਲੀ ਪ੍ਰਕਾਰ ਜਾਣਦੇ ਸੀ, ਜਾਂ ਉਸ ਅਵਸਥਾ ਵਾਲਾ ਹੋਵੇ ਉਹ ਜਾਣਦਾ। ਉਹ ਤਾਂ ਕਹਿੰਦੇ ਸਦਾ ਵਾਸਤੇ ਅਵਨਾਸੀ ਨਾਸ ਤੋਂ ਰਹਿਤ ਹੋ ਗਿਆ, ਹੁਣ ਉਹਨਾਂ ਦਾ ਜੰਮਣਾ ਮਰਨਾ ਖਤਮ ਹੋ ਗਿਆ, ਉਹ ਤਾਂ ਚੇਤਨ ਵਿੱਚੋਂ ਭੇਦ ਹੋ ਗਿਆ। ਹੁਣ ਅੱਗੇ ਅਗਿਆਨ ਅਤੇ ਗਿਆਨ ਦੀਆਂ ਦੋਏ ਅਵਸਥਾ ਦੱਸਣਗੇ। ਜਹ ਕਸ਼ਾਹਾ ਤਾਹਾ ਕਿਛ ਨਾਹੀ ਪੰਚ ਤੱਤ ਹੈ ਨਾਹੀ। ਅਗਿਆਨ ਕਾਲ 'ਚ ਬ੍ਰਹਮ ਦੇ ਵਿੱਚ ਇਹ ਕੋਈ ਤਰ੍ਹਾਂ ਦਾ ਸੰਸਾਰ ਪਾਸ ਰਿਹਾ ਸੀ। ਬ੍ਰਹਮ ਗਿਆਨ ਦੇ ਸਮੇਂ 'ਚ ਉਸ ਬ੍ਰਹਮ ਵਿੱਚ ਕੁਝ ਵੀ ਨਹੀਂ ਪਾਸ ਹੋਣਾ ਕਿ ਪੰਜਾਂ ਤੱਤਾਂ ਦੀ ਜਿਹੜੀ ਕਲਪਨਾ ਇਹ ਵੀ ਉਸ ਨਿਰੰਕਾਰ 'ਚ ਪ੍ਰਤੀਤ ਨਹੀਂ ਹੁੰਦੀ। ਜਿਹੜਾ ਪਿੰਗਲਾ ਸੋਹਣ ਬੰਦੇ ਇਹ ਅਵਗਨ ਕੱਤ ਜਾ ਰਹੀ, ਜਦੋਂ ਅਗਿਆਨ ਅਵਸਥਾ ਸੀ ਉਹਦੇ 'ਚ ਜਿਹੜਾ ਗੰਗਾ ਪਿੰਗਲਾ ਜਮਨਾ ਸੋਹਣਾ ਸੁਰਸ ਸੀ, ਇਹ ਤਾਂ ਜਿਹੜੇ ਤੀਰਥਾਂ ਦੇ ਇਸ਼ਨਾਨ ਕਰਨ ਦਾ ਇਹਨੂੰ ਬੰਨਣ ਪਿਆ ਹੋਇਆ ਸੀ, ਹੁਣ ਗੰਗਾ ਨਹਾਈਏ ਸੁਰਸਤੀ ਨਹਾਈਏ ਯਮੁਨਾ ਨਹਾਈਏ। ਜਦੋਂ ਬ੍ਰਹਮ ਗਿਆਨ ਹੁਣ ਦਾ ਸਮਾਂ ਆ ਗਿਆ, ਬ੍ਰਹਮ ਗਿਆਨ ਦੀ ਅਵਸਥਾ ਪ੍ਰਾਪਤ ਹੋਈ, ਤੇਰੇ ਜਿੰਨੇ ਵੀ ਤੀਰਥ ਨੇ ਇਸ਼ਨਾਨਕਾਂ ਦੀ ਗਿਣਤੀ ਆਪਣਾ ਮਹਿਤ ਵਿਸ਼ੇਸ਼ ਕਰਕੇ ਪਤਾ ਨਹੀਂ ਕਿੱਥੇ ਚਲੇ ਗਈ ਹੈ, ਹੁਣ ਤੋਂ ਕਲਪਣਾ ਹੀ ਖਤਮ ਹੋ ਗਈ। ਕਿਹੜਾ ਗੰਗਾ, ਗੰਗਾ ਚੋਂ ਕੀ ਲੈਣਾ, ਪਰਮੇਸ਼ਰ ਦੀ ਭਗਤੀ। ਪਿੰਗਲਾ ਜਮਨਾ, ਯਮੁਨਾ ਚੋਂ ਲੈਣੀ ਹੈ, ਜੀ ਕਰਮ ਕਥਾ ਸੁਖ ਮਨ ਤੁਰਸਤੀ ਸਰਾਤੀ ਜੋ ਲੈਣੀ ਬ੍ਰਹਮ ਵਿਦਿਆ ਜਿਹੜਾ ਸਤੋ ਗੁਣ ਸਿੰਗਲਾ ਤਮੋ ਗੁਣ ਸੁਖ ਮਨ ਰਜੋ ਗੁਣ ਇਹਨਾਂ ਗੁਣਾਂ ਵਿੱਚੋਂ ਹਾਂਜੀ ਜਿਹੜਾ ਅਗਿਆਨ ਕਾਲ ਦੇ ਵਿੱਚ ਮਨ ਮਨਾਦਿਕ ਇੰਦਰੀਏ ਵਜੇ ਹੋਏ ਇਹ ਤਿੰਨੇ ਗੁਣ ਅਵਗੁਣ ਰੂਪ ਹਾਂਜੀ ਹੋ ਕੇ ਫਿਰ ਬ੍ਰਹਮ ਗਿਆਨ ਤੋਂ ਉਪਰੰਤ ਪਤਾ ਨਹੀਂ ਕਿੱਥੇ ਚਲੇ ਜਾਂਦੇ। ਤਾਗਾ ਟੁੱਟਾ, ਤਾਗੇ ਦਾ ਮਤਲਬ ਮੋਹ ਟੁੱਟ ਗਿਆ, ਗਗਨ ਵਿੰਸ ਗਿਆ, ਗਗਨ ਜਿਹੜਾ ਲੋਭ ਸੀ ਉਹ ਵੀ ਨਾਸ ਹੋ ਗਿਆ। ਇਹ ਜਿਹੜਾ ਅਰਥ ਹੈ ਗੁਣੀ ਵਿਰਤੀ ਨਾਲ ਕੀਤਾ ਗਿਆ, ਜਿਸ ਤਰ੍ਹਾਂ ਧਾਗਾ ਮਿਲ ਲੈਂਦਾ ਇਸ ਤਰ੍ਹਾਂ ਮੋਹ ਵੀ ਬੰਨ ਲੈਂਦਾ। ਆ ਮੋਹ ਦੇ ਨਾਲ ਸੰਸਾਰ ਵਜਾ ਪਿਆ, ਜਿਸ ਤਰ੍ਹਾਂ ਆਕਾਸ਼ ਭਰਿਆ ਨਹੀਂ ਜਾਂਦਾ ਇਸ ਤਰ੍ਹਾਂ ਲੋਭੀ ਦਾ ਪੇਟ ਵੀ ਨਹੀਂ ਭਰਦਾ, ਲੋਭੀ ਵੀ ਨਹੀਂ ਰਚਦਾ। ਤੇਰਾ ਬੋਲਤ ਕਹਾਂ ਸਮਾਈ, ਔਰ ਤੇਰ ਮੇਰ ਦਾ ਬਚਨ ਵੀ ਪਤਾ ਨਹੀਂ ਉਹ ਕਿੱਥੇ ਸਮਾ ਗਿਆ। ਭਾਵ ਬ੍ਰਹਮ ਦੇ ਵਿੱਚ ਹੀ ਅਲੋਪ ਹੋ ਗਿਆ। ਇਹ ਸੰਸਾ ਮੋਕੋ ਅੰਦਰ ਵਿਆਪਿਆ ਮੋਕੋ ਕੋ ਨਾ ਕਹਿ ਸਮਝਾਈ, ਜਦੋਂ ਅਗਿਆਨ ਕਾਲ ਸੀ ਉਦੋਂ ਇਹ ਜਿਹੜਾ ਸੰਸਾ ਸੀ ਦਿਨ ਰਾਤ ਵਿਆਪ ਰਿਹਾ ਸੀ ਕਿ ਮੈਂ ਬ੍ਰਹਮ ਹਾਂ ਕਿ ਮਨ ਹਾਂ। ਇਹ ਸੰਸਾ ਵਿਆਪ ਰਿਹਾ ਸੀ ਮੈਂ ਅਨਮੈ ਕੋਸ਼ ਹਾਂ, ਪ੍ਰਾਣਮੈ ਕੋਸ਼ ਹਾਂ, ਮਨੋਮੈ ਕੋਸ਼ ਹਾਂ, ਵਿਗਿਆਨਮੈ ਕੋਸ਼ ਹਾਂ, ਆਨੰਦਮੈ ਕੋਸ਼ ਹਾਂ। ਮੈਨੂੰ ਕੋਈ ਵੀ ਇਹ ਗੱਲ ਸਮਝਾ ਕੇ ਨਹੀਂ ਸੀ ਕਹਿੰਦਾ, ਪਰ ਜਦੋਂ ਬ੍ਰਹਮ ਗਿਆਨ ਦਾ ਸਮੇਂ ਵਿੱਚ ਇਹ ਸਾਰੇ ਜਿਹੜੇ ਸੰਸੇ ਸੀ ਨਿਵਰਤ ਹੋ ਗਏ। ਜਹਿ ਬਰਭੰਡ ਪਿੰਡ ਤਹਿ ਨਾ ਹੀ ਰਚਨਹਾਰ ਤਹਿ ਨਾ ਹੀ, ਯੋਗੀ ਗਿਆਨ ਕਾਲ ਦੇ ਵਿੱਚ ਜਿਸ ਬ੍ਰਹਮ ਵਿੱਚ ਸਾਰੇ ਬ੍ਰਹਮੰਡਾਂ ਖੰਡਾਂ ਪਿੰਡਾਂ ਦੀ ਕਲਪਨਾ ਹੁੰਦੀ ਹੈ, ਬ੍ਰਹਮ ਗਿਆਨ ਕਾਲ ਵਿੱਚ ਉਹ ਬ੍ਰਹਮ ਵਿੱਚ ਇਹ ਪਿੰਡ ਦੀ ਵੀ ਸਰੀਰ ਦੀ ਵੀ ਕਲਪਨਾ ਨਹੀਂ ਹੋ ਰਹੀ, ਕਿਉਂਕਿ ਕਲਪਨਾ ਦੇ ਰਚਨਹਾਰ ਅਗਿਆਨ ਸੀ ਉਹ ਵੀ ਉੱਥੇ ਨਹੀਂ ਰਿਹਾ, ਖਤਮ ਹੋ ਗਿਆ। ਜੋੜਨਹਾਰ ਉਹ ਸਦਾ ਕੀਤਾ ਇਹ ਕਹੀ ਹੈ ਕਿ ਸਮਾਹੀ ਬਿਰਤੀ ਦੇ ਜੋੜਨ ਵਾਲਾ ਜਿਹੜਾ ਬ੍ਰਹਮ ਗਿਆਨੀ ਉਹ ਮਹਾਂਪੁਰਖ ਸਦਾ ਤਿੰਨਾਂ ਗੁਣਾਂ ਤੋਂ ਅਤੀਤਾ ਮੈਨੇ ਰਹਿ ਤਿਆ। ਇਹ ਸੰਸਾਰ ਕਿਸ ਦੇ ਮਾਹੀ ਕਿਹਦੇ 'ਚ ਗਈਏ, ਇਹ ਤਾਂ ਅਗਿਆਨ ਵਿੱਚ ਕਿਹਾ ਜਾਂਦਾ ਹੈ। ਜਦੋਂ ਬ੍ਰਹਮ ਗਿਆਨ ਹੋ ਗਿਆ ਫਿਰ ਤਾਂ ਸਾਰਾ ਚੇਤਨ ਰੂਪੀ ਨਜ਼ਰ ਆਉਂਦਾ, ਜੋੜੀ ਜੁੜੇ ਨਾ ਤੋੜੀ ਟੁੱਟੈ ਜਬ ਲਖੋਈ ਬਣਾ ਸੀ। ਜਿਤਨੀ ਦੇਰ ਅਗਿਆਨ ਹੈ ਉਹਨਾਂ 'ਚ ਬਿਰਤੀ ਜੋੜੀ ਹੋਈ ਬ੍ਰਹਮ 'ਚ ਜੁੜਦੀ ਨਹੀਂ, ਜਿਹੜੇ ਬ੍ਰਹਮ ਗਿਆਨ ਹੋ ਗਿਆ ਫਿਰ ਤੋੜੀ ਟੁੱਟਦੀ ਨਹੀਂ। ਪਰ ਰੱਬ ਦੇ ਮੁਤਾਬਕ ਜਿੰਨਾ ਚਿਰ ਬ੍ਰਹਮ ਗਿਆਨ ਦਾ ਸਰੀਰ ਰਹਿੰਦਾ ਉਤਨੀ ਦੇਰ ਉਹ ਜੀਵਨ ਮੁਕਤੀ ਦੇ ਆਨੰਦ ਵਾਸਤੇ ਬਿਨ ਆਸੀ ਆਸਾ ਤੋਂ ਦਿਨ ਰਹਿੰਦਾ। ਇਹਨਾਂ ਦਾ ਅਰਥ ਫਿਰ ਜੋੜਨਹਾਰੂ ਸਦਾ ਅਤੀਤਾ, ਇਹ ਸੰਸਾਰ ਦੇ ਜੋੜਨ ਵਾਲਾ ਚੇਤਨ ਨਿਰੰਕਾਰ ਸਦਾ ਅਤੀਤਾ ਮੈਨੇ ਅਸੰਗ ਹੈ। ਇਹ ਕਹੀਏ ਕਿ ਸਮਾਨ ਜੇ ਉਹ ਚੇਤਨ ਅਸੰਗ ਹੈ ਤਾਂ ਫਿਰ ਸੰਸਾਰ ਕਿਹਦੇ 'ਚ ਕਹੀਏ, ਇਹ ਸੰਸਾਰ ਮਾਇਆ ਵਿੱਚ ਕਹੀਏ। ਉਹ ਮਾਇਆ ਕੈਸੀ ਹੈ, ਬ੍ਰਹਮ ਤੇ ਭੇਨਿਆ ਕਿ ਅਭਿੰਨਿਆ, ਮਾਇਆ ਜਿਹੜੀ ਨਾ ਭੇਨਿਆ ਨਾ ਭੇਨਿਆ ਨਾ ਭਿੰਨਾ ਅਭਿੰਨ ਉਵੇ ਆ, ਇਹ ਮਾਇਆ ਤਾਂ ਅਨਰਵਚਨੀ ਹੈ। ਜੋੜੀ ਜੁੜੇ ਨਾ ਤੋੜੀ ਤੁੱਟ, ਇਹ ਮਾਇਆ ਬ੍ਰਹਮ ਨਾਲ ਜੋੜੀ ਜੁੜਦੀ ਨਹੀਂ, ਕਿਉਂਕਿ ਬ੍ਰਹਮ ਸ਼ੁੱਧ ਹੈ ਮਾਇਆ ਮਲਿਨ, ਇਸ ਕਰਕੇ ਉਹ ਭਿੰਨ ਨਹੀਂ ਅਤੇ ਬ੍ਰਹਮ ਨਾਲ ਤੋੜੀ ਟੁੱਟਦੀ ਨਹੀਂ, ਕਿਉਂਕਿ ਬ੍ਰਹਮ ਤੋਂ ਬਿਨਾਂ ਇਸ ਨੂੰ ਵਿਆਸਰਾ ਨਹੀਂ, ਇਸ ਕਰਕੇ ਉਸ ਤੋਂ ਭਿੰਨ ਵੀ ਨਹੀਂ। ਜਬ ਲਗ ਹੋਏ ਬਨਾਸੀ, ਜਿੰਨਾ ਚਿਰ ਵੀ ਬੱਸ ਚੱਲੇ ਉਤਨੀ ਦੇਰ ਤੱਕ ਮਾਇਆ ਨੂੰ ਬਨਾਸੀ ਮੈਨੇ ਮਿਥਿਆ ਰੂਪ ਹੀ ਨਿਸ਼ਚੇ ਕਰਨਾ ਚਾਹੀਏ। ਕਾਕੋ ਠਾਕਰ ਕਾਕੋ ਸੇਵਕੋ ਕਾਹੂ ਕਹਿ ਜਾ, ਬ੍ਰਹਮ ਗਿਆਨ ਤੋਂ ਬਾਅਦ ਕੌਣ ਕੋਈ ਕਿਸੇ ਦਾ ਠਾਕਰ ਮਾਲਕ ਹੈ, ਕੌਣ ਕੋਈ ਕਿਸੇ ਦਾ ਦਾਸ ਹੈ, ਕੌਣ ਕਿਸੇ ਪਾਸ ਆਉਂਦਾ ਹੈ, ਕੌਣ ਕਿਸੇ ਦੇ ਪਾਸ ਕੋਈ ਜਾਂਦਾ ਹੈ। ਬਹੁਤ ਵੀਰ ਲਗ ਰਹੀ ਹੈ ਜਹਾਂ ਵਿਸਤੇ ਦਿਨ ਰਾਤੀ। ਭਗਤ ਜੀ ਕਹਿੰਦੇ ਬ੍ਰਹਮ ਗਿਆਨੀ ਦੀ ਲਿਵ ਜਿਹੜੀ ਬਿਰਤੀ ਹੈ ਨਿਰੰਕਾਰ ਚੇਤਨ ਵਿੱਚ ਲੱਗ ਰਹੀ ਹੈ, ਜਿਹਦੇ ਦਿਨ ਰਾਤ ਇਹ ਕਲਪਤ ਹੋਏ ਵਸ ਰਹੇ ਹੈ। ਉਹ ਆਪਾਂ ਮਰਮ ਉਹੀ ਕਰ ਜਾਂਦੇ, ਉਹ ਤਾਂ ਸਦਾ ਬਨਾਸੀ, ਉਸ ਬ੍ਰਹਮ ਗਿਆਨੀ ਮਹਾਂਪੁਰਖ ਦਾ ਮਰਮ ਭੇਦ ਉਹ ਬ੍ਰਹਮ ਗਿਆਨੀ ਆਪ ਹੀ ਜਾਣਦਾ। ਅਗਿਆਨੀ ਕੀ ਜਾਣ ਸਕਦਾ, ਬ੍ਰਹਮ ਗਿਆਨੀ ਕਿਵੇਂ ਕੌਣ ਵਿਖਾਉਣਾ, ਬ੍ਰਹਮ ਗਿਆਨੀ ਕੀ ਗੱਲ, ਬ੍ਰਹਮ ਗਿਆਨੀ ਜਾਣੇ। ਉਹ ਬ੍ਰਹਮ ਗਿਆਨੀ ਤਾਂ ਸਦਾ ਵਾਸ ਸਦਾ ਹੀ ਨਾਸ ਤੋਂ ਰਹਿਤ, ਬ੍ਰਹਮ ਗਿਆਨੀ ਸੁਖਸਾ ਹੀ ਨਿਵਾਸ, ਨਾਨਕ ਬ੍ਰਹਮ ਗਿਆਨੀ ਕਾ ਨਹੀਂ ਵਿਨਾਸ, ਉਹ ਤਾਂ ਉਹਦਾ ਹੀ ਸਰੂਪ ਹੋ ਗਿਆ। ਜਾਂ ਪਰਮਾਤਮਾ ਸਦਾ ਰਹਿੰਦਾ ਉਹ ਵੀ ਚੇਤਨ ਮਿਲ ਕੇ ਚੇਤਨ ਸਰੂਪ ਹੋ ਗਿਆ। ਗੌੜੀ ਫੁਰਤ ਸਿਮਰਤ ਦੁਇ ਕੰਨੀ ਮੁੰਡਾ ਪਰਮਿਤ ਬਾਹਰ ਖਿੰਥਾ। ਜੋਗੀ ਜੀ ਦੇ ਸਰੀਰ ਤਿਆਗਣ ਤੋਂ ਪਿੱਛੋਂ ਜੋਗੀ ਦੇ ਜਿੰਨੇ ਸ਼ਿਗਿਰਦ ਸੀ ਉਹਨੇ ਇਕੱਠੇ ਹੋ ਕੇ ਕਬੀਰ ਜੀ ਨੂੰ ਬੇਨਤੀ ਕੀਤੀ, ਹੁਣ ਤੁਸੀਂ ਯੋਗ ਮਤ ਧਾਰ ਕੇ ਇਸ ਗੱਡੀ ਦੇ ਬਿਰਾਜਮਾਨ ਹੋਵੋ, ਉਸੇ ਤਰ੍ਹਾਂ ਫਿਰ ਰੌਣਕ ਮੇਲਾ ਹੋ ਜਾਏਗਾ ਅਤੇ ਕਬੀਰ ਸਾਹਿਬ ਅੱਗੇ ਕਿਰਪਾ ਕਰਦੇ ਆ। ਰਾਹੋ ਤੇ ਪੰਕਤੀ ਤੋਂ ਅਰਥ ਸ਼ੁਰੂ ਹੋਏਗਾ, ਮੇਰਾ ਰਾਜਨ ਮੈਂ ਵੈਰਾਗੀ ਜੋਗੀ ਮਰਤ ਨਾ ਸੋਗ ਬਿਯੋਗੀ ਰਹੋ। ਅਤੇ ਮੇਰੇ ਰਾਜਨ ਇਹ ਪਿਆਰਿਓ, ਮੈਂ ਤਾਂ ਪਹਿਲਾਂ ਹੀ ਬਰਾਗ ਵਾਲਾ ਜੋਗੀ ਹਾਂ, ਤੁਸੀਂ ਤਾਂ ਜਿੰਨੇ ਪਦਾਰਥਾਂ ਦੇ ਪ੍ਰਯੋਗ ਕਰਕੇ ਸੋਗ ਕਰਕੇ ਮਰ ਰਹੇ ਹੋ ਦੁਖੀ ਹੋ ਰਹੇ, ਮੈਂ ਪਦਾਰਥਾਂ ਦੇ ਵਿਯੋਗ ਜਨ ਸੋਗ ਕਰਕੇ ਨਹੀਂ ਮਰਦਾ, ਭਾਵ ਮੈਂ ਦੁਖੀ ਨਹੀਂ ਹੁੰਦਾ। ਇਸ ਕਰਕੇ ਮੈਂ ਤਾਂ ਅੱਗੇ ਯੋਗੀ ਹੈਗਾ, ਹੁਣ ਯੋਗੀ ਹੀ ਬਣਨਾ। ਵਿਸ਼ਰਾਮ ਦੇ ਯੋਗੀ ਦੇ ਚੇਲੇ ਕਹਿਣ ਲੱਗੇ, ਅਸੀਂ ਕਿਵੇਂ ਜਾਣੀਏ ਕਿ ਤੁਸੀਂ ਐਸੇ ਯੋਗੀ ਹੋ, ਕਿਉਂਕਿ ਤੁਸੀਂ ਯੋਗੀਆਂ ਵਾਲੇ ਕੋਈ ਚਿੰਨ ਤਾਂ ਧਾਰ ਰਹੇ ਹੋ। ਕਬੀਰ ਸਾਹਿਬ ਜੀ ਕਥਨ ਕਰਦੇ ਹਨ, ਸੁਰਤ ਸਿਮਰਤ ਦੁਇ ਕੰਨੀ ਮੁੰਡਾ ਪਰਮਿਤ ਬਾਹਰ ਖਿੰਦਾ। ਨਿਸ਼ਚਾ ਅਤੇ ਵਿਚਾਰ ਰੂਪ ਤੋਂ ਅਸੀਂ ਕੰਨਾਂ ਵਿੱਚ ਸੁਰਤੀ ਸਿਮਰਤੀ ਦੇ ਸਿਧਾਂਤ ਰੂਪ ਜਿਹੜੀਆਂ ਮੁੰਦਰਾਂ ਆ, ਹਾਂਜੀ ਇਹ ਪਾਈਆਂ, ਅਤੇ ਸਾਨੂੰ ਬਲੌਰ ਦੀਆਂ ਮੁੰਦਰਾਂ ਪਾਉਣ ਦੀ ਲੋੜ ਨਹੀਂ। ਪਰਮੇ ਨੇ ਪਰ ਵਿਸ਼ੇਸ਼ ਕਰਕੇ ਜਿਹੜੀ ਸੰਸਾਰਕ ਮਰਿਆਦਾ ਤੋਂ ਬਾਹਰ ਹੋਣਾ, ਇਹ ਸਾਨੂੰ ਖਿੰਥਾ ਮੈਂ ਗੋਦੜੀ ਪਾਈ ਹੋਈ ਹੈ। ਸੁਨ ਗੁਫਾ ਮੈਂ ਆਸਨ ਵੈਸਨ ਕਲਪ ਵਿਵਰਜਿਤ ਪੰਥਾ। ਸੁਨ ਮੈਂ ਜਿਹੜਾ ਅਫੁਰ ਫੁਰਨੇ ਤੋਂ ਰਹਿਤ ਨਿਰੰਕਾਰ ਪ੍ਰਕਾਸ਼ ਰੂਪ, ਉਹ ਇਹ ਜਿਹੜੀ ਪ੍ਰਕਾਸ਼ ਰੂਪ ਗੁਫਾ ਉਹ 'ਚ ਬੈਠਣਾ ਹੀ ਕੀਤਾ ਆ। ਇਹ ਜਿਹੜੀ ਸੁਨ ਅਫੁਰ ਪਰਮਾਤਮਾ ਰੂਪ ਗੁਫਾ ਵਿੱਚ ਅਸੀਂ ਬੈਠਣਾ ਕੀਤਾ, ਭਾਵ ਧਿਆਨ ਸਮਾਧੀ 'ਚ ਧਿਆਨ ਜੋੜ ਕੇ ਉਹਦੇ 'ਚ ਬੈਠੇ ਹਾਂ, ਭੇਦ ਰੂਪ ਹੋ ਕੇ। ਕਲਪ ਵਰਜ ਪੰਥ ਇਹ ਸਾਡਾ ਆਸਣ ਹੈ। ਸੁਣ ਕੀ ਆ ਫੁਰ ਪਰਮਾਤਮਾ ਦੇਵ ਰੂਪ ਗੁਫਾ ਜਿਹੜਾ ਬੈਠਣਾ ਹੈ ਪ੍ਰਕਾਸ਼ ਰੂਪ ਧਿਆਨ ਨਿਸ਼ਚਿਤ ਹੋ ਕੇ, ਇਹ ਸਾਡਾ ਆਸਣ ਹੈ। ਕਲਪਨਾ ਤੋਂ ਵਿਵਰਜਿਤ ਜਿਹੜਾ ਇਹ ਤੋਂ ਰਹਿਤ ਹੋਣਾ, ਇਹ ਸਾਡਾ ਤੁਹਾਡੇ ਬਾਰਾਂ ਪੰਥ ਹੈ ਨਾ। ਬਾਰਾਂ ਪੰਥਾਂ 'ਚੋਂ ਇਹ ਆਈ ਪੰਥ ਨੂੰ ਵੱਡਾ ਮੰਨਦੇ ਹੈ, ਇਹ ਸਾਡਾ ਉੱਚਾ ਸੁੱਚਾ ਆਈ ਪੰਥ ਹੈ। ਮੇਰੇ ਰਾਜਨ ਮੈਂ ਵੈਰਾਗੀ ਜੋਗੀ ਮਰਤ ਨਾ ਸੋਗ ਬਿਯੋਗੀ ਰਹਾਓ। ਹੇ ਮੇਰੇ ਰਾਜਨ, ਹੇ ਮੇਰੇ ਗੁਰਮੁਖ ਪਿਆਰਿਓ, ਮੈਂ ਵੈਰਾਗੀ ਯੋਗ, ਮੈਂ ਤਾਂ ਵਿਰਾਗ ਧਾਰਨ ਵਾਲਾ ਯੋਗੀ ਹਾਂ। ਪਦਾਰਥਾਂ ਦੇ ਵਿਯੋਗ ਜਨ

ਸਤਨਾਮ ਦਾ ਆਚਰਨ ਰੂਪੀ ਸਾਡਾ ਬਟੂਆ ਹੈ ਔਰ ਸਾਰੇ ਸੰਸਾਰ ਜਗਤ ਨੂੰ ਭਸਮ ਆਧਾਰੀ ਭਸਮ ਨੂੰ ਝੂਠਾ ਜਾਣਿਆ, ਇਹ ਅਸਾਂ ਨੇ ਆਧਾਰੀ ਮੈਨੇ ਝੋਲੀ ਫੜੀ ਹੋਈ ਹੈ। ਤਾੜੀ ਦਾ ਅੱਗੇ ਤ੍ਰਿਪਲ ਪਾਲਟੀ ਹੈ, ਝੂਟਾ ਹੋਏ ਪਸਾਰੀ ਤ੍ਰਿਪਲ ਮੈਨੇ ਤਿੰਨ ਗੁਣ ਜਿਹੜੇ ਸਤੋ ਰਜੋ ਤੁਹਾਨੂੰ ਪਾਲਟੀ ਹੈ, ਇਹਨਾਂ ਨੂੰ ਜਦੋਂ ਹਟ ਜਾਣਾ ਇਹ ਤਾੜੀ ਸਮਾਧੀ ਹੈ। ਤਿੰਨ ਗੁਣ ਜਿਹੜੇ ਇਹ ਨਹੀਂ ਮੰਟੇ ਕਰਨਗੇ, ਇਹ ਮਾਇਆ ਦੇ ਹੈ। ਜਿਹੜਾ ਤਿੰਨਾਂ ਗੱਲੋਂ ਉਹਨੇ ਹਟ ਜਾਣਾ, ਇਹੀ ਸਾਡੀ ਸਮਾਧੀ ਲੱਗੀ। ਇਸ ਮਰਯਾਦਾ ਕਰਕੇ ਅਸੀਂ ਜਿਹੜਾ ਬਾਹਰਲਾ ਪਸਾਰੀ ਝੂਟੇ ਹੋਏ ਪਸਾਰੀ, ਇਸ ਪਸਾਰੇ ਤੋਂ ਛੁਟਕਾਰਾ ਪਾ ਗਏ ਹਾਂ। ਮਨ ਪਵਨ ਤੋਂ ਤੁੰਬਾ ਕਰੀ ਹੈ ਦੁੱਖ ਜੋ ਸਾਧ ਸਾਜੀ, ਮਨ ਔਰ ਸਵਾਸਾਂ ਨੂੰ ਅਸੀਂ ਇਹ ਦੋ ਤੁੰਬੇ ਬਣਾਏ ਹੈ। ਸਾਰਿਆਂ ਯੁਗਾਂ ਦੇ ਵਿੱਚ ਨਿਰੰਕਾਰ ਪਰਮੇਸ਼ਰ ਦੀ ਚੇਤਨ ਸੱਤਾ ਜਿਹੜੀ ਯੁਗ ਜੁੜੀ ਹੋਈ, ਐਸਾ ਜਿਹੜਾ ਯਕੀਨ ਕੀਤਾ, ਇਹ ਅਸੀਂ ਇੱਕ ਸਾਰ ਡੰਡੀ ਸਜਾ ਰੱਖੀਏ। ਜਿਵੇਂ ਡੰਡੀ ਦੇ ਨਾਲ ਦੋ ਤੁੰਬੇ ਹੁੰਦੇ ਆ ਜਿਹੜੇ ਵਜਾਉਂਦੇ ਆ, ਇਹ ਡੰਡੀ ਨਾਲ ਕਹਿੰਦੇ ਮਨ ਅਤੇ ਸਵਾਸਾਂ ਰੂਪੀ ਦੋ ਤੁੰਬੇ ਲਾਏ ਹੋਏ ਆ। ਫਿਰ ਪੇ ਤਾਂ ਦੀ ਤੂਤ ਸੁਣਾਈ ਅਨਹਦ ਕਿੰਗਰੀ ਬਾਜੀ, ਜਦੋਂ ਵਿਅਕਤੀ ਬ੍ਰਹਮਾਕਾਰ ਹੋ ਗਈ, ਬ੍ਰਹਮਾਕਾਰ ਵਿਅਕਤੀ ਰੂਪੀ ਤੰਤੀ ਜਿਹੜੀ ਤਾਰ ਆ, ਇਸ ਤੋਂ ਟਿੱਗੀ ਹੋਈ ਹੈ, ਉਹ ਕਦੇ ਵੀ ਟੁੱਟਣੀ, ਦੂਜੀ ਤਾਰ ਤਾਂ ਟੁੱਟ ਜਾਂਦੀ ਨਾ, ਕਈ ਵਾਰੀ ਢਿੱਲੀ ਹੋ ਜਾਂਦੀ। ਇਸ ਤਰੀਕੇ ਨਾਲ ਕਿੰਗ ਦੀ ਜਿਹੜੀ ਅਨਹਦ, ਇਹ ਕਰਸ ਅਹੀਂ ਬ੍ਰਹਮਾਸਮੀ ਰੂਪੀ ਜਿਹੜੀ ਧੁਨ ਹੈ, ਇਹ ਭੱਜ ਰਹੀ ਹੈ। ਹੁਣ ਮਨ ਮਗਨ ਪਏ ਹੈ, ਪੂਰੇ ਮਾਇਆ ਡੋਲਣ ਲੱਗ ਗਈ। ਇਹਦੀ ਅਨਹਦ ਨਾਤ ਦੀ ਧੁਨ ਨੂੰ ਸੁਣ ਕੇ ਮਨ ਆਦਿਕ ਇੰਦਰੀਏ ਜਿਹੜੇ ਪੂਰੇ ਪੂਰਨ ਇੱਕ ਰਸ ਪਰਮਾਤਮਾ 'ਚ ਮਸਤ ਹੋ ਰਹੇ, ਖੀਵੇ ਹੋ ਰਹੇ, ਇਸ ਲਈ ਹੁਣ ਮਾਇਆ ਦਾ ਡੋਲ ਧੱਕਾ ਨਹੀਂ ਲੱਗਦਾ। ਸੰਪਰਦਾਇ ਪਾਠ ਡੋਲਣ ਲੱਗ ਗਈ ਜਾਂ ਮਾਇਆ ਪਿੱਛੇ ਪਿੱਛੇ ਡੋਲਣ ਫਿਰਨ ਲੱਗਦੀ ਹੈ, ਮਾਇਆ ਉਹਨਾਂ ਦੀ ਦਾਸ ਬਣ ਜਾਂਦੀ। ਕਹੋ ਕਬੀਰ ਤਾਂ ਕਹੋ ਪੁਨਰਪ ਜਨਮ ਨਹੀਂ ਖੇਲ ਗਏ ਵਗੈਰਾ ਦੀ। ਭਗਤ ਜੀ ਕਹਿੰਦੇ ਉਸ ਪੁਰਖ ਨੂੰ ਪੁਨਰਜਮਾ ਅਪੀ ਪੁਨਾ ਫੇਰ ਅਪੀ, ਮੈਨੇ ਨਿਸ਼ਚੇ ਕਰਕੇ ਯਕੀਨ ਕਰਕੇ ਉਹਦਾ ਜਨਮ ਮਰਨ ਨਹੀਂ ਹੁੰਦਾ। ਜਿਹੜਾ ਵੀ ਗੁਰਮੁਖ ਵੈਰਾਗ ਵਾਲੀ ਅਵਸਥਾ ਵਾਲਾ ਵਿਰਾਗੀ ਹੈ, ਉੱਪਰ ਜਿਹੜੀ ਅਵਸਥਾ ਦੱਸੀ ਹੈ, ਇਸ ਨੂੰ ਖੇਡ ਕੇ ਸੰਸਾਰ ਤੋਂ ਚਲੇ ਗਿਆ, ਪੂਰਾ ਮੁੜ ਕੇ ਜੰਮਣਾ ਮਰਨਾ ਨਹੀਂ ਹੁੰਦਾ, ਇਹ ਸਾਰਾ ਖਤਮ ਹੋ ਜਾਂਦਾ। ਭਗਤ ਜੀ ਅੱਗੇ ਵਿਚਾਰ ਦੱਸ ਰਹੇ ਆ ਗੌੜੀ, ਗਾਜ ਨਾਭ ਗਾਜ ਦਾਸ ਗਾਜ ਇੱਕੀਸ ਪੁਰੀਆ ਇੱਕ ਤਨਾਈ। ਇੱਕ ਬੜਾ ਹੰਕਾਰੀ ਪੰਡਿਤ ਸੀ, ਉਹ ਸ਼ਾਸਤਰ ਅਰਥ ਕਰਦਾ ਹੋਇਆ ਵਿਦਵਾਨਾਂ ਨੂੰ ਜਿੱਤਦਾ ਜਿਤਾਉਂਦਾ ਕਾਸ਼ੀ ਜਾ ਗਿਆ। ਕਹਿੰਦਾ ਵੀ ਸਾਰੇ ਪੰਡਿਤ ਮੇਰੇ ਨਾਲ ਜਾਂ ਤਾਂ ਸ਼ਾਸਤਰ ਅਰਥ ਕਰਨ ਜਾਂ ਮੇਰੇ ਅੱਗੇ ਆਪਣੀ ਹਾਰ ਮੰਨਣ। ਇਹ ਜੋ ਢੰਡੋਰਾ ਸੁਣਿਆ ਪੰਡਿਤ ਬੜੇ ਸਾਵਧਾਨ ਹੁਣ ਕੀ ਕੀਤਾ ਜਾਏ, ਇਹ ਕਾਸ਼ੀ ਦੇ ਪੰਡਿਤ ਹਾਰ ਗਿਆ, ਕਾਸ਼ੀ ਨੂੰ ਬੜਾ ਕਲੰਕ ਲੱਗੇਗਾ, ਇੱਥੇ ਕੋਈ ਵਿਦਵਾਨ ਨਹੀਂ। ਉਹ ਇਕੱਠੇ ਹੋ ਕੇ ਸਲਾਹ ਕਰਨ ਲੱਗੇ, ਅਖੀਰ ਫੈਸਲਾ ਇਹ ਕੀਤਾ ਵੀ ਕਬੀਰ ਜੀ ਨੂੰ ਅੱਗੇ ਲਾ ਲਓ, ਜੇ ਤਾਂ ਕਬੀਰ ਹਾਰ ਗਿਆ, ਦੇਖੋ ਇਹਨਾਂ ਦੀ ਚੇਤਾਨੀ, ਇਹ ਤਾਂ ਸਾਨੂੰ ਇਹ ਕੋਈ ਗੱਲ ਨਹੀਂ ਕਰਨ ਦਿੰਦਾ, ਅੱਗੇ ਬੋਲਣ ਜੋਗਾ ਨਹੀਂ ਰਹੂਗਾ। ਜੇ ਜਿੱਤ ਗਿਆ ਤਾਂ ਕਾਸ਼ੀ ਦੀ ਜੈ ਜੈਕਾਰ ਹੋ ਜੂ, ਇਹ ਆਪਣੇ ਤੋਂ ਦੋਣੀ ਇੱਥੇ ਹੀ ਲੱਡੂ, ਇਹ ਪੰਡਿਤਾਂ ਨੇ ਅਸੀਂ ਚਲਾਕੀ ਕੀਤੀ। ਇਹ ਮਤਾ ਮਤਾ ਕੇ ਭਗਤ ਜੀ ਦੇ ਕੋਲ ਆ ਗਿਆ ਅਤੇ ਕੱਲ੍ਹ ਕੋਈ ਪੰਡਿਤ ਆਇਆ, ਉਹ ਲਲਕਾਰ ਰਿਹਾ ਕਾਸ਼ੀਆਂ ਨੂੰ, ਤੁਸੀਂ ਉਹਦੇ ਨਾਲ ਚਰਚਾ ਕਰਨੀ, ਅਸੀਂ ਤੁਹਾਨੂੰ ਸਿਆਣਾ ਮੰਨਦੇ ਹਾਂ। ਮਨ ਵਿੱਚ ਗੱਲ ਹੋਰ ਸੀ, ਵੀਰ ਸਾਹਿਬ ਕਹਿੰਦੇ ਅਸੀਂ ਤਾਂ ਕੋਈ ਗੱਲ ਨਹੀਂ, ਜੇ ਵਿਚਾਰ ਕਰਨੀ ਆ ਜਾ ਰਿਹਾ ਸਾਨੂੰ ਬੁਲਾ ਲਿਓ ਵੀ। ਪੰਡਿਤ ਬੜੇ ਖੁਸ਼ੀ ਕੱਛਾ ਵਜਾਉਂਦੇ ਚੱਲ ਰਿਹਾ। ਅਗਲੇ ਦਿਨ ਪੰਡਿਤ ਇਕੱਠੇ ਹੋ ਗਏ ਅਤੇ ਨਾਲ ਲੈ ਕੇ ਅਤੇ ਪਹੁੰਚ ਗਏ। ਹੁਣ ਕਬੀਰ ਜੀ ਨੂੰ ਆਸਣ ਦਿੱਤਾ, ਆਗਤਮ ਸਵਾਗਤਮ ਸਰ ਵਜਨ ਉਲਾ ਸ਼ੁਰੂ ਹੋ ਗਿਆ। ਪੰਡਿਤ ਕਹਿੰਦਾ ਪਹਿਲਾਂ ਤੁਸੀਂ ਆਪਣੀ ਜਾਤ ਬਾਰੇ ਦੱਸ ਦਿਓ, ਕੁਛ ਕਰਨੇ ਬ੍ਰਾਹਮਣ ਆ, ਗੌਡ ਬ੍ਰਾਹਮਣ ਆ, ਸਾਰ ਸੁਤੀਏ ਆ, ਵਿਸ਼ੇਸ਼ ਆ, ਪਰਾਸ਼ਰ ਆ, ਕਿਹੜੀ ਗੋ ਦੇ ਬ੍ਰਾਹਮਣ, ਫਿਰ ਸ਼ਾਸਤਰ ਅਰਥ ਆਰੰਭ ਕਰਾਂਗੇ। ਕਬੀਰ ਸਾਹਿਬ ਕਹਿੰਦਾ ਭਾਈ ਮੈਂ ਤਾਂ ਜਲਾ ਹਾਂ, ਜਲਾ ਆਈ ਗੱਲ ਕੀਤੀ,
ਪਾਂਡਵ ਨੂੰ ਤਾਂ ਐਂ ਹੰਕਾਰ ਜਾਤ ਦੇ ਹੰਕਾਰ ਦਾ ਜਿਵੇਂ ਸੱਪ ਡੰਗ ਮਾਰ ਜਾਂਦਾ।

0: ਉਹ ਮੂੰਹ ਜਿਹਾ ਮਰੋੜ ਕੇ ਕਹਿਣ ਲੱਗਾ, ਹੈਂ, ਕਹਿੰਦਾ ਮੈਂ ਤਾਂ ਨੀਚ ਜਾਤੀ ਨਾ ਹੈਂ ਗੱਲ ਕਰਨੀ ਪਸੰਦ ਨਹੀਂ ਕਰਦਾ, ਪਰਛਾਵਾਂ ਰਹਿਣਾ ਪਸੰਦ ਨਹੀਂ ਕਰਦਾ। ਕਬੀਰ ਸਾਹਿਬ ਕਹਿਣ ਲੱਗੇ, ਪੰਡਤ ਐਵੇਂ ਮੂੰਹ ਭਰੀ ਨਾ ਕਰ, ਹੌਂਸਲੇ ਨਾਲ ਗੱਲਬਾਤ ਕਰ। ਹੈਂ, ਉਹ ਕਹਿੰਦੇ ਤੂੰ ਤਾਂ ਆਪ ਜਲਾ ਹਾਂ, ਤੇਰਾ ਪਿਓ ਵੀ ਜਲਾ ਹਾਂ, ਤੇਰਾ ਦਾਦਾ ਵੀ ਪੜਦਾਦਾ ਵੀ ਜਲਾ ਹਾਂ, ਹੈਂ, ਤੁਹਾਡਾ ਸਾਰਾ ਪਰਿਵਾਰ ਹੀ ਜਲਾ ਹੈਗਾ, ਅਤੇ ਤੁਸੀਂ ਜਲਾਹੇਪਣ ਤੋਂ ਕਿਉਂ ਡਰਦੇ ਹੈ? ਉਹ ਕਹਿੰਦਾ ਵੀ ਹਾਂ ਤੂੰ ਕੀ ਗੱਲ ਕਰਤੀ, ਮੈਂ ਤਾਂ ਬ੍ਰਾਹਮਣ ਉੱਚੀ ਜਾਤੀ ਆ। ਉਹ ਕਹਿੰਦੇ ਤੂੰ ਇਹ ਦੱਸ, ਜਲਾਹਾ ਉਹਨੂੰ ਕਹਿੰਦੇ ਨੇ ਜਿਹੜਾ ਕੱਪੜਾ ਬਣਾਉਂਦਾ, ਇਹ ਸਾਰੇ ਸੰਸਾਰ ਨੂੰ ਬਣਾਇਆ ਤੈਨੂੰ ਬ੍ਰਹਮੇ ਨੇ, ਅਤੇ ਸ਼ੁੱਧ ਬ੍ਰਹਮਾ ਖੁਦ ਜਲਾਹਾ, ਅਤੇ ਤੁਸੀਂ ਬ੍ਰਹਮੇ ਨੂੰ ਮੰਨਦੇ ਕਿ ਨਹੀਂ ਮੰਨਦੇ? ਹਾਂਜੀ, ਇਸ ਵਾਸਤੇ ਉਹਦਾ ਕੰਮ ਇਹ ਆ ਸੰਸਾਰ ਦੀ ਤਾਣੀ ਨੂੰ ਸਾਰਾ ਦਿਨ ਹੋਣ ਰਿਹਾ ਦਿਨ ਰਾਤ। ਆਦਮੀ ਜਿਹੋ ਜਿਹਾ ਕੰਮ ਕਰਦਾ ਉਹਦਾ ਨਾਮ ਪੈ ਜਾਂਦਾ, ਜਿਵੇਂ ਦਸ ਪਾਸਿਆਂ ਕਰਮ ਦੇਵਤਾ ਨਾਮ ਕਹਾਵਾ, ਜਿਹੋ ਜਿਹਾ ਕਰਮ ਕਰਦਾ ਉਹੋ ਜਿਹਾ ਨਾਮ ਪੈ ਜਾਂਦਾ। ਚੋਰੀ ਕਰਦਾ ਚੋਰ ਆ, ਕਾਜ ਹੋਣਾ ਕਰਦਾ ਸਾਧ ਆ। ਹੈਂ, ਇਹ ਕਹਿੰਦੇ ਜੇ ਇਹ ਗੱਲ ਆ ਵਿਆਸ ਵਿੱਚ ਪਰਾਸਰ ਜਿਹੜੇ ਆ ਉਹ ਬ੍ਰਾਹਮਣ ਸਿੱਧ ਨਹੀਂ ਹੁੰਦੇ। ਹੈਂ, ਬ੍ਰਾਹਮਣ ਸਿੱਧ ਕਰਨ ਤੋਂ ਬਿਨਾਂ ਸਾਰੇ ਪਿਤਾ ਗ੍ਰੰਥ ਨਿਸਫਲ ਚੱਲ ਜਾਣਗੇ। ਜੇ ਇਹਨਾਂ ਦੀ ਪੈਦਾਇਸ਼ ਵੱਲ ਖਿਆਲ ਕਰੀਏ, ਵਿਆਸ ਭਗਵਾਨ ਦੀ ਉਤਪਤੀ ਮਸ਼ੋਦਰੀ ਮਾਤਾ ਦੇ ਪੇਟ ਤੋਂ ਹੋਈ ਹੈ, ਵਿਸ਼ੇਸ਼ ਦੀ ਉਸ ਉਤਪਤੀ ਜਿਹੜੀ ਉਹ ਵੀ ਇਸ ਤਰ੍ਹਾਂ ਹੋਈ, ਪਰਾਚਰ ਦੀ ਉਤਪਤੀ ਚੰਦਾਲਣੀ ਤੋਂ ਹੋਈ। ਹੈਂ, ਅਕੀਰ ਸਿੱਟਾ ਹੀ ਨਿਕਲਿਆ ਕਿ ਜਿਹੋ ਜਿਹਾ ਕਰਮ ਕਰਦਾ ਉਹੋ ਜਿਹੀ ਬੰਦੇ ਦੀ ਅੱਲ ਪੈ ਜਾਂਦੀ। ਜੇ ਤਾਂ ਕੋਈ ਕੱਪੜੇ ਧੋਂਦਾ ਉਹਨੂੰ ਕਹਿੰਦੇ ਧੋਤੀ, ਜੇ ਕੱਪੜੇ ਸੀਣ ਦਾ ਕੰਮ ਕਰਦਾ ਉਹਨੂੰ ਦਰਜੀ ਕਹਿੰਦੇ, ਕੱਪੜਾ ਵੇਚਣ ਦਾ ਕਰਦਾ ਉਹਨੂੰ ਬਜ਼ਾਰ ਕਹਿੰਦੇ, ਕੱਪੜਾ ਰੰਗਣ ਦਾ ਕਰਦਾ ਉਹਨੂੰ ਲਲਾਰੀ ਕਹਿੰਦੇ। ਇਸ ਤਰ੍ਹਾਂ ਸੰਸਾਰ ਦੀ ਪੈਦਾਇਸ਼ ਕਰਨ ਕਰਕੇ ਬ੍ਰਹਮਾ ਵੀ ਜੁਲਾਹਾ, ਇਹ ਸਾਰੇ ਜੀ ਬ੍ਰਹਮੇ ਨੇ ਪੈਦਾ ਕੀਤੇ ਸਾਰੇ ਜਲਾਹੇ। ਪਾਂਡੇ ਜੀ ਤੂੰ ਦੱਸ ਜਲਾਹੇ ਪੁੰਡ ਤੋਂ ਕਿਵੇਂ ਹਟ ਜਾਏਗਾ? ਇਸ ਲਈ ਇਹ ਗੱਲ ਕਹੀ ਤੂੰ ਉਹਨੂੰ ਗੱਲ ਨਾ ਮੂਹਰਿਓ ਕੋਈ ਆਵੇ। ਹੈਂ, ਕਿ ਫਿਰ ਹੁਣ ਉਹ ਅਤੇ ਉਹਨੂੰ ਬ੍ਰਹਮਾ ਨੂੰ ਜੀਵ ਕੋਟੀ ਲਿਆ ਕੇ ਜਲਾ ਸਿੱਧ ਕਰਦੇ ਆ। ਹੈਂ, ਪ੍ਰਥਮ ਸ਼੍ਰੀ ਬ੍ਰਹਮਾ ਹੀ ਹੈ, ਪਹਿਲਾ ਵੱਡਾ ਜੀਵ ਜਿਹੜਾ ਉਹ ਬ੍ਰਹਮਾ। ਇਸ ਅਰਥ ਵਿੱਚ ਤੁਹਾਨੂੰ ਪਦ ਦਾ ਸੋਧਨ ਵੀ ਚਲਾਇਆ ਜਾਏਗਾ, ਰਾਵ ਦੀ ਪੰਗਤੀ ਤੋਂ ਅਰਥ ਹਟਾਇਆ ਜਾਏਗਾ। ਗਈ ਬਿਨਾ ਬਨ ਮਾਹੋ, ਆਤਮਾ ਨੂੰ ਜਾਣਨ ਵਾਲੀ ਮਾਹੋ ਮੈਨੇ, ਜਿਹੜੀ ਸ਼ੁੱਧ ਬੁੱਧੀ ਰੂਪੀ ਇਹ ਸਤਰੀ ਸੀ, ਉਹ ਜੀ ਰੂਪੀ ਜਲਾਹੇ ਕੁਲ, ਇਹ ਜਿਹੜੀ ਦੇਹ ਰੂਪੀ ਤਾਣੀ ਆ ਇਹਨੂੰ ਬਣਾਉਣ ਵਾਸਤੇ, ਅਣਾਉਣ ਵਾਸਤੇ, ਸਫਲ ਕਰਾਉਣ ਵਾਸਤੇ ਚਲੇ ਗਈ। ਘਰ ਛੋੜਿਆ ਜਾਏ ਜਲਾਹੋ ਰਾਹੋ ਵਿਸਰਾਮ ਦੇ ਅੱਗੋਂ, ਫਿਰ ਜਿਹੜਾ ਜੀਵ ਰੂਪੀ ਜਲਾਹਾ ਸੀ ਉਹ ਲਾਭ ਵਾਲੀ ਜਿਹੜੀ ਸਰੂਪ ਰੂਪੀ ਘਰ ਦੀ ਜਗ੍ਹਾ ਨੂੰ ਛੱਡ ਕੇ ਬਾਹਰ ਮੁੱਖ ਹੋ ਰਿਹਾ। ਸਰੂਪ ਨਾਲ ਤਾਂ ਧਰਤੀ ਟੁੱਟ ਗਈ, ਆਤਮਾ ਨੂੰ ਬਾਹਰ ਮੁਖੀ ਬਣਾਈ ਫਿਰਦਾ। ਬੁੱਧੀ ਦੇ ਆਖਣੇ ਕਰਕੇ ਜੀ ਪੁੱਛਦਾ ਕਿ ਜਿਸ ਤਾਣੀ ਨੂੰ ਤੂੰ ਸਫਲ ਕਰਾਉਣਾ ਹੈ ਉਹ ਤਾਣੀ ਕਿੰਨੀ ਕੁ ਆ, ਅਤੇ ਸ਼ੁੱਧ ਬੁੱਧੀ ਫਿਰ ਦੱਸ ਰਹੀ ਹੈ। ਜਿਵੇਂ ਹੁਣ ਤਾਣੀ ਦਾ ਉਹ ਸਾਰਾ ਗਿਣਤੀ ਮਿਣਤੀ ਹੁੰਦੀ ਉਹ ਦੱਸਣਗੇ। ਗਜ ਨਵ, ਗਜ ਦਸ, ਗਜ ਇੱਕੀਸ, ਪੁਰੀਆ ਇੱਕ ਤਨਵ, ਨੌ ਗਜ, ਇਹਦੀਆਂ ਨੌ ਗੋਲਕਾਂ ਆ। ਗਜ ਦਸ, ਦਸ ਇੰਦਰੀਏ, ਪੰਜੇ ਗਿਆਨ ਇੰਦਰੀਏ, ਪੰਜੇ ਕਰਮ ਇੰਦਰੀਏ। ਗਜ ਇੱਕੀਸ, ਇੱਕੀ ਗਜ, ਪੰਜ ਸੂਖਮ ਤੱਤ ਆ, ਪੰਜ ਸਥੂਲ ਤੱਤ ਆ, ਪੰਜ ਪੁਰਾਣ ਆ, ਪੰਜ ਆਪ ਪੁਰਾਣ, ਉਪ ਪੁਰਾਣ ਆ, ਕਮਾਣ ਆ। ਇਹ ਇੱਕੀ ਗਜ ਰਲ ਕੇ ਪੂਰੀ ਚਾਲੀਆਂ ਗਜਾਂ ਦੀ ਇੱਕ ਤਾਣੀ ਹੋਈ ਹੈ। ਅੱਗੇ ਇਵੇਂ ਹੁੰਦਾ ਸੀ, ਚਾਲੀਆਂ ਗਜਾਂ ਦੀ ਤਾਣੀ ਹੁੰਦੀ ਸੀ, ਅੱਜ ਕੱਲ੍ਹ ਥਾਂ ਇਸ ਤਰ੍ਹਾਂ ਬਣਦੇ। ਇਹ ਪੂਰੀ ਆਵੇ ਨੇ ਪੂਰੀ ਚਾਲੀ ਗਜਾਂ ਦੀ ਤਾਣੀ ਇੱਕ ਨਿਰੰਕਾਰ ਨੇ ਬ੍ਰਹਮਾ ਪਾਸੋਂ ਬਣਾਈ ਹੋਈ ਹੈ। ਸਾਠ ਸੂਤ ਨਵਖੰਡ ਬਹੱਤਰ ਪਾਠ ਲਗੋ ਅਧਿਕਾਈ। ਇਹ ਜਿਹੜਾ ਸਰੀਰ ਹੈ ਇਹਦੇ ਅੰਦਰ ਸੱਚ ਤਾਂ ਸਸੂਲ ਨਾੜੀਆਂ, ਇਹ ਸੂਤ ਆ। ਔਰ ਸਭ ਤੋਂ ਵੱਡੇ ਨਵ ਮੈਨੇ ਨੌ ਜੋੜਿਆ, ਚਾਰ ਲੱਤਾਂ ਦੇ ਆ, ਚਾਰ ਬਾਹਾਂ ਦੇ, ਅਤੇ ਗਿੱਚੀ ਦਾ ਇਹ ਕਾਨੇ ਆ। ਚਾਲੀ ਸਿਰਾਂ, ਚਾਰ ਸਨਾਜੂ ਆ, ਚੌਵੀ ਧੰਮਣੀਆਂ, ਚਾਰ ਰੱਜੂ, ਇਹ ਬਹੱਤਰ ਜਿਹੜੀਆਂ ਮਨ ਦੀਆਂ ਕੋਠੀਆਂ, ਇਹ ਅਧਿਕਾਈ ਮੈਨੇ, ਅਧਿਕਾਰੀ ਪਾਠ ਮੈਨੇ, ਇਹਨੂੰ ਪੇਟਾ ਲੱਗਾ ਹੋਇਆ। ਗਈ ਬਣਾ ਬਨਵਾਹੋ, ਘਰ ਛੋੜਿਆ ਜਾਏ ਜਲਾਹੋ ਰਾਹੋ। ਕਹਿੰਦੇ ਜੀਵ ਨੇ ਕਿਹਾ ਇਹ ਤਾਣੀ ਗਜਾਂ ਕਰਕੇ ਨਹੀਂ ਮਿਣੀ ਹੋਈ ਹੋਵੇਗੀ, ਤੋਲ ਕਰਕੇ ਤੋਲੀ ਵੀ ਨਹੀਂ ਹੋਏਗੀ, ਤਾਂ ਸ਼ੁੱਧ ਬੁੱਧੀ ਨੇ ਕਿਹਾ, ਗਜੀ ਨਾ ਮਿਣੀ ਕੋਲ ਨਾ ਤੁਲੀ ਹੈ, ਪਾਚਨ ਸਿਰ ਹਟਾਈ। ਗਜਾਂ ਕਰਕੇ ਤਾਂ ਮਿਣੀ ਨਹੀਂ, ਮਿਣੀ ਹੋਈ ਨਹੀਂ, ਮਿਣੀ ਨਹੀਂ ਜਾਂਦੀ, ਭਾਵ ਮਿਣੀ ਹੋਈ ਹੈ। ਤੁਲ ਕਰਕੇ ਤੁਲੀ ਹੋਈ ਹੈ, ਭਾਵ ਤੁਲੀ ਹੋਈ ਹੈ। ਗਜਾਂ ਕਰਕੇ 40 ਗਜ ਆ, ਤੁਲ ਕਰਕੇ 3.5 ਬਣਦੇ ਆ। 3.5 ਬਣਦੇ ਵੀ ਚੱਲਿਆ ਪਾਣੀ ਹਨ। ਗਜਾਂ ਕਰਕੇ ਮਿਣੀ ਹੋਈ ਹੈ, ਆਪੋ ਆਪਣੇ 3.5 ਹੱਥ ਆ, ਅਤੇ ਤੋਲ ਕਰਕੇ ਤੁਲੀ ਹੋਈ ਹੈ। ਇਹ ਆ ਸੱਤ ਆ, ਜੜ ਹੈ, ਰੁੱਖ ਰੂਪ ਆ। ਇੰਨੀ ਲੰਮੀ ਤਾਣੀ ਦੀ ਪਮਿਆਈ ਸੁਣ ਕੇ ਜੀਵ ਜਿਹੜਾ ਸਫਲ ਵੱਲੋਂ ਡਰ ਗਿਆ, ਅਤੇ ਬੁੱਧੀ ਨੇ ਕਿਹਾ, ਇਹ ਜੀਵ ਤੈਨੂੰ ਰੋਜ਼ੀ 2.5 ਸਿਰ ਕੱਚੀ, ਪਾਚਨ ਪਾਣ ਭਾਵ ਖੁਰਾਕ ਮਿਲ ਰਹੀ ਹੈ, ਇਹਦੇ 3 ਸਿਰ ਵੀ ਰਹੀ ਹੈ। 3 ਸਿਰ ਕਾ ਦਿਹਾੜੀ ਮਹਿਮਾਨ, ਅਵਰ ਵਸੋ ਜੋ ਪਾਹੇ ਅਮਾਨ, ਜੋ ਕਰ ਪਾਚਨ ਵੇਗ ਨਾ ਪਾਵੇ, ਝਗੜ ਕਰਿਆ ਕਰ ਹਾਈ। ਜੇ ਤੂੰ ਆਪਣੀ ਪਾਚਨ ਨਾਮ ਹੁੰਦਾ ਖੁਰਾਕ ਦਾ, ਵੇਗ ਨਾਮ ਹੁੰਦਾ ਛੇਤੀ ਨਾ ਪਾਵੇਂ, ਤਾਂ ਕਹਿੰਦੇ ਸਰੂਪ ਰੂਪੀ ਘਰ ਨੂੰ ਹਾਈ ਮੈਨੇ, ਹੱਥ ਹੁੰਦਾ ਨਾਸ ਕਰਨ ਵਾਲੇ ਪਤੀ, ਤੂੰ ਝਗੜਾ ਕਰੇ ਕਿ ਮੈਂ ਸਫਲ ਨਹੀਂ ਕਰਦਾ। ਜੀਵ ਨੇ ਕਿਹਾ, ਅੱਛਾ ਮੈਂ ਠਹਿਰ ਕੇ ਸਫਲੀ ਕਰ ਦੇਗਾ। ਫਿਰ ਬੁੱਧੀ ਨੇ ਕਿਹਾ, ਦਿਨ ਕੀ ਬੈਠ ਖਸਮ ਕੀ ਬਰਕਸ, ਇਹ ਬੇਲਾ ਕਾਤੇ ਆਈ। ਕਹਿੰਦੇ ਇਹ ਪਤੀ ਦੇ, ਜਦੋਂ ਤੇਰੀ ਆਜੀ ਰੂਪ ਦਿਨਾਂ ਦੀ ਬੈਠ ਸਮਾਪਤੀ ਹੋ ਗਈ, ਤਾਂ ਖਸਮ ਫਿਰ ਨਿਰੰਕਾਰ ਨੇ ਤੇਰੇ ਬਾਰ ਉੱਪਰ ਕਸਮੇ ਨੇ ਤਾੜਨਾ ਕੀਤੀ ਕਿ ਤੈਨੂੰ ਇਹ ਮਨੁੱਖਾ ਦੇਹ ਦੀ ਪ੍ਰਾਪਤੀ ਦੇ ਬੇਲਾ ਕਦੋਂ ਆਏਗਾ, ਫਿਰ ਨਹੀਂ ਆਏਗਾ। ਤੈਨੂੰ ਮਨੁੱਖ ਦੇਹ ਦਿੱਤੀ, ਤੂੰ ਕੀਤਾ ਕੀ ਕੀ ਹੈ, ਤੂੰ ਭਜਨ ਨਹੀਂ ਕੀਤਾ, ਬਾਣੀ ਨਹੀਂ ਪੜ੍ਹੀ, ਨਾਮ ਨਹੀਂ ਜਪਿਆ, ਸੇਵਾ ਨਹੀਂ ਕੀਤੀ, ਇਸ ਵਾਸਤੇ ਹੁਣੇ ਹੀ ਆ ਜੇ ਕੁਝ ਕਰਨਾ ਕਰ ਲੈ। ਛੂਟੇ ਕੁੰਡੇ ਭੀਗੇ ਪੂਰੀਆ, ਚਲਿਓ ਜਲਾ ਹੋ ਰਹੀ ਸਾਈ। ਜਿਹਨਾਂ ਪਦਾਰਥਾਂ ਦੀ ਮੌਜ ਮਸਤੀ ਕਰਕੇ ਤੂੰ ਹੰਕਾਰ ਕਰਦਾ ਫਿਰਦਾ, ਉਹ ਕੁੰਡੇ, ਉਹ ਪਦਾਰਥ ਅੰਤ ਸਮੇਂ ਤੇਰੇ ਕੋਲੋਂ ਛੁੱਟ ਜਾਣਗੇ, ਔਰ ਪੂਰੀਆ ਬਾਸ਼ਨਾ ਭਿੱਜੀਆਂ ਰਹਿਣਗੀਆਂ। ਇਹ ਜਲਾਹੋ, ਇਹ ਜੀਵ ਜਲਾਹੋ ਮੈਨੇ ਜੀਵ, ਇਸ ਵੇਲੇ ਤੂੰ ਰਸਾਈ ਮੈਨੇ, ਹੈਂ ਸ਼ੋਕ ਆਤਰ ਹੋ ਜਾਏਗਾ, ਅਤੇ ਸ਼ੋਕ ਦੇ ਵਿੱਚ ਇਹ ਸੰਸਾਰ ਤੋਂ ਚਲਿਆ ਜਾਏਗਾ। ਤੂੰ ਆਇਆ ਕਿ ਫਤਿਆ ਲਾਹਾ ਕੁਛ ਨੂੰ, ਖਾਲੀ ਆਹੇ ਖਾਲੀ ਤੁਰ ਚੱਲਿਆ। ਸ਼ੋਸ਼ੀ ਨਲੀ ਤੰਤਨੀ ਨਿਰਸੈ, ਨਤਰ ਰਹੀ ਉਰਜਾਈ। ਜਿਸ ਵੇਲੇ ਫਿਰ ਜੇਬਾ ਰੂਪੀ ਨਲੀ ਸ਼ੋਸ਼ੀ ਮੈਨੇ ਖਾਲੀ ਹੋ ਗਈ, ਉਹ ਕੀ ਮਤਲਬ, ਭਾਵ ਬੋਲਣ ਦੀ ਤਾਕਤ ਹੀ ਨਾ ਰਹੀ, ਅਤੇ ਬਚਨ ਰੂਪੀ ਤੰਦ ਕਿੱਥੋਂ ਨਿਕਲੇਗੀ। ਜਦੋਂ ਸ਼ਾਹਰਾਗ ਰੂਪੀ ਨਲੀ ਜਿਹੜੀ ਸੀ ਖਾਲੀ ਹੋ ਗਈ, ਤਾਂ ਸਵਾਸਾਂ ਰੂਪੀ ਤੰਦ ਥੋੜ੍ਹੀ ਨਿਕਲੇਗੀ। ਪਾਣ ਪਾਣ ਦੀ ਤੁਰ ਵੀ ਨਹੀਂ, ਉਹ ਵੀ ਤੁਰ ਵੀ ਨਹੀਂ, ਉਲਝੀ ਰਹੇਗੀ। ਪਾਣ ਪਾਣ ਦੀ ਤੁਰ ਵੀ ਨਹੀਂ, ਉਲਝੀ ਰਹੇਗੀ, ਭਾਵ ਦੋਹਾਂ ਹਵਾਵਾਂ ਦੀ ਗੰਢ ਖੁੱਲ੍ਹ ਜਾਏਗੀ। ਫਿਰ ਜੀਵ ਨੇ ਕਿਹਾ, ਇਹ ਬੁੱਧੀ, ਇਹ ਸਾਰਾ ਪੁਆੜਾ ਤੇਰਾ ਆਪਣਾ ਹੀ ਹੈ, ਕਿਉਂਕਿ ਚੰਚਲ ਚਵਲ ਬੁੱਧ ਹੋਇਆ ਖੇਲ, ਤੇਰੀ ਚੰਚਲਤਾ ਕਰਕੇ ਇਹ ਸਾਰਾ ਕੁਛ ਹੋਇਆ। ਅਤੇ ਜੇ ਮਨ ਨੂੰ ਅਕਾਗਰ ਕਰਦੀ ਤੇ ਇਹ ਹਾਲਤ ਨਾ ਬਣਦੀ। ਛੋਟ ਪਸਾਰ ਈਹਾ ਰਹੁ ਬੱਪਰੀ ਕਹੁ ਕੀਰ ਸਮਝਾਈ। ਇਸ ਵਾਸਤੇ ਇਹ ਵਿਚਾਰ ਵਾਲੀ ਬੁੱਧੀ ਕਿ ਜਿੰਨਾ ਵੀ ਪਸਾਰਾ ਇਹਨੂੰ ਛੱਡ ਦੇ, ਇੱਥੇ ਮੇਰੇ 'ਚ ਟਿਕ ਕੇ ਰਹੁ। ਬੁੱਧੀ ਕਹਿਣ ਲੱਗੀ, ਹੇ ਪਰਮਾਤਮ, ਮੈਂ ਪਹਿਲਾਂ ਹੀ ਛੋਟਾ, ਤੁਸੀਂ ਬਾਪ ਸਰੀਰ, ਪਰ ਈ ਮੈਨੇ ਇੰਦਰੀਆਂ ਦੀ ਈਹਾ ਮੈਨੇ, ਇਹ ਜਿਹੜੀ ਇੱਛਾ ਨੂੰ ਦੂਰ ਕਰਕੇ ਮੇਰੇ 'ਚ ਰਹਿਣਾ ਕਰ, ਭਾਵ ਵਿਅਕਤੀ ਨੂੰ ਅੰਤਰਮੁਖ ਕਰ ਲੈ। ਜਦੋਂ ਇਸ ਪ੍ਰਕਾਰ ਬੁੱਧੀ ਨੇ ਸਮਝਾਇਆ, ਇਹ ਜੀਵ ਨੂੰ ਸਮਝ ਆਈ, ਤਾਂ ਫਿਰ ਦੇਹ ਰੂਪੀ ਤਾਣੀ ਨੂੰ ਸਫਲ ਕਰਨ ਵਾਸਤੇ ਤਿਆਰ ਹੋ ਗਿਆ। ਇਸ ਕਰਕੇ ਵੱਡਾ ਜੀਵ ਹੋਣ ਕਰਕੇ, ਸਵਾਬ ਕਰਕੇ ਜਿਹੜਾ ਬ੍ਰਹਮਾ, ਉਹਨੂੰ ਕਬੀਰ ਜੀ ਨੇ ਜਲਾਹਾ ਸਿੱਧ ਕੀਤਾ, ਔਰ ਇਸੇ ਸ਼ਬਦ 'ਚ ਗੱਲ ਪ੍ਰਗਟ ਕਰਕੇ ਸਮਝਾਈ ਹੈ ਕਿ ਭਲੀ ਇਸਤਰੀ ਆਪਣੇ ਸਾਰੇ ਪੁਰ ਨੂੰ ਸਵਾਰ ਸਕਦੀ ਹੈ, ਜਿਵੇਂ ਮੰਦਾਲਸਾ ਨੇ ਆਪਣੇ ਪੁੱਤਰਾਂ ਨੂੰ ਗਿਆਨ ਦੇ ਕੇ ਸਵਾਰ ਦਿੱਤਾ ਸੀ। ਬਚਪਨ ਤੋਂ ਐਸੀਆਂ ਡੋਰੀਆਂ ਦਿੱਤੀਆਂ ਜੇ ਹੋਈਆਂ, ਨਾ ਕਿਸੇ ਹੋਰ ਨੇ ਦਿੱਤੀਆਂ ਅਤੇ ਨਾ ਦਿੱਤੀਆਂ ਨਾ ਹੋਣ। ਸੋਧੋ ਸੀ, ਬੁੱਧੋ ਸੀ, ਨਿਰੰਜਨੋ ਸੀ, ਮਾਇਆ ਸੰਸਾਰ ਪਰਜੋਤ ਪਰਵਰਜਿਤ ਹੋ ਸੀ, ਸੰਸਾਰ ਰੂਪਨ ਤਿਆਜੰਬੋ ਨਿੰਦਰਾ। ਅਤੇ ਚੜਾਲਾ ਨੇ ਆਪਣੀ ਉੱਤਮ ਸਿੱਖਿਆ ਨਾਲ ਆਪਣਾ ਪਤੀ ਜਿਹੜਾ ਸ਼ਿਖਰ ਧਵਾਜ ਸੀ, ਉਹਨੂੰ ਗਿਆਨ ਦਾ ਉਪਦੇਸ਼ ਦਿੱਤਾ ਸੀ। ਹੁਣ ਦੂਸਰੇ ਭਾਵਾਂ ਵਿੱਚ ਈਸ਼ਵਰ ਨੂੰ ਜਲਾਹ ਸਿੱਧ ਕਰਦੇ ਹੋਏ, ਤਤ ਪਾਦਾ ਵਿਚਾਰ ਕਰਕੇ ਤੂੰ ਪਾਦਾ ਕੀਤਾ ਸੀ, ਗਈ ਬ੍ਰਾਹਮਣ ਬਾਹੋ, ਮਾਹੌਲ ਨੇ ਮਾਇਆ ਪਰਮਾਤਮਾ ਦੇ ਹੋਰ ਸ੍ਰਿਸ਼ਟੀ ਉਤਾਣੀ ਦੇ ਬਣਾਉਣ ਵਾਸਤੇ ਗਈ। ਮਾਇਆ ਦਾ ਜਾਣਾ ਇਹ ਜਿਹੜਾ ਪਰਮੇਸ਼ੁਰ ਅੰਦਰ ਫੁਰਨਾ ਕਰ ਦੇਣਾ, ਸੰਸਾਰ ਦੀ ਰਚਨਾ ਕੀਤੀ ਜਾਏ, ਘਰ ਛੋੜਿਆ ਜਾਏ, ਜਿਹੜਾ ਹੋਰ ਵਿਸਰਾਮ ਦੇ ਕਹਿੰਦੇ। ਉਸ ਵੇਲੇ ਜਿਹੜਾ ਨਿਰੰਕਾਰ ਸੀ, ਇਹ ਤਾਂ ਕਿਰਿਆ ਕਰੇ ਸੀ, ਨਿਰਵਿਕਾਰ ਰੂਪ ਲਾਭਦਾਇਕ ਘਰ ਦੀ ਥਾਂ ਕੱਢ ਕੇ ਛੱਡ ਦਿੱਤੀ। ਜੀਵ ਨਾਲੋਂ ਫਿਰ ਵੀ ਬ੍ਰਹਮ ਸ੍ਰੇਸ਼ਟ ਹੈ, ਕਿਉਂਕਿ ਵਿਕਾਰੀ ਹੋਣ ਕਰਕੇ ਜੀਵ ਵਿੱਚ ਤਾਂ ਬਖੇਪ ਤੇ ਵਰਨ ਦੋ ਸ਼ਕਤੀਆਂ ਆ ਜਾਣੀਆਂ, ਪਰ ਬ੍ਰਹਮ ਵਿੱਚ ਬਖੇਪ ਸ਼ਕਤੀ ਹੁੰਦੀ ਹੈ, ਉਹ ਵੀ ਕਲਪਤ ਮਾਤਰ ਹੁੰਦੀ ਹੈ। ਉਸ ਵਕਤ ਨਿਰੰਕਾਰ ਨੇ ਕਿਹਾ, ਇਸ ਸ੍ਰਿਸ਼ਟੀ ਰੂਪੀ ਤਾਣੀ ਕਿਤਨੀ ਹੈ? ਅਤੇ ਮਾਇਆ ਨੇ ਕਿਹਾ, ਗਾਜ ਨਵ ਗਾਜ ਦਸ ਗਾਜੀ ਕੀਸ ਪੁਰੀ ਐਗਤ ਨਾਈ, ਗਾਜ ਨਵ ਨੌ ਗਾਜ ਪੁਰਖ ਪ੍ਰਕਿਰਤੀ ਮਹਿਤਤ ਤ੍ਰਿਧਾ ਹੰਕਾਰ ਔਰ ਸ਼ਬਦ ਸਪਰਸ਼ ਰੂਪ ਰਸ ਗੰਧ ਰੂਪ ਪੰਜ ਤਨ ਮਾਤਰਾ, ਇਹ ਨੌ ਬਣ ਗਏ। ਤੇ ਇਸੇ ਤਰ੍ਹਾਂ ਫਿਰ ਪੁਰਖ ਤੇ ਪ੍ਰਕਿਰਤੀ ਆਪਸ ਵਿੱਚ ਇਸ ਤਰ੍ਹਾਂ ਸੰਵਾਦ ਹੋਇਆ, ਇਹ ਦੋਵੇਂ ਹਾਂਜੀ ਨਹੀਂ ਕਿਣਨੇ, ਇੱਕ ਮਹਿਤਤ ਤ੍ਰਿਧਾ ਹੰਕਾਰ ਵਿੱਚੋਂ ਤਿੰਨ ਲੈਣੇ, ਪੰਜ ਤਨ ਮਾਤਰਾ ਵਿੱਚੋਂ ਪੰਜ ਲੈਣੇ। ਤਨ ਮਾਤਰਾ ਹੋ ਗਿਆ ਸ਼ਬਦ ਸਪਰਸ਼ ਰੂਪ ਸੁਗੰਧ, ਇਹਨੂੰ ਤਨ ਮਾਤਰਾ ਕਹਿੰਦੇ। ਇਹ ਸਾਰੇ ਨੌ ਗਜ, ਦਸ ਗਜ ਦਸੋ ਦਿਸ਼ਾ, ਇੱਕੀ ਗਜ ਸੱਤ ਆਕਾਸ਼ ਤੇ ਸੱਤ ਪਤਾਲ, ਸੱਤ ਦੀਪ, ਸੱਤ ਸਮੁੰਦਰ, ਇਹ ਪੂਰੀ ਚਾਲੀ ਗਜ ਦੀ ਤਾਣੀ। ਆਪ ਅੱਗੇ ਵੀ ਤਣਦੇ ਆਏ ਤੇ ਹੁਣ ਵੀ ਤਣ ਵਿੱਚ ਕਿਉਂ ਦੇਰ ਲਾਈ ਹੋਈ ਹੈ? ਸਾਠ ਸੂਤਨਾ ਖੰਡ ਬਹੱਤਰ ਪਾਠ ਲਘੂ ਅਧਗਾਈ, ਜਿਹੜੀ ਸੱਠ ਸੰਪਤੀ ਹੈ, ਜਿਹਦੇ ਵੀਹ ਵਰੇ ਬ੍ਰਹਮਾ, ਵੀਹ ਵਰੇ ਵਿਸ਼ਨੂੰ, ਵੀਹ ਵਰੇ ਸ਼ਿਵ ਜੀ ਰਾਜ ਕਰਦਾ, ਇਹ ਸੱਠ ਸੰਪਤੀ ਕਹਾਉਂਦੀ। ਵੀਹ ਵੀਹ ਸਾਲ ਦੀ ਉਮਰ ਇਹਨਾਂ ਦੀ ਕਹਿੰਦੇ। ਜਿਸ ਬੀਸੀ 'ਚ ਬਹੁਤ ਸਾਰੇ ਜੀਵ ਪੈਦਾ ਹੋਣ ਉਹ ਬ੍ਰਹਮਾ ਦੀ ਬੀਸੀ ਹੈ, ਜਿਸ ਬੀਸੀ 'ਚ ਅਨਾਜ ਬਹੁਤਾ ਹੋਵੇ ਵਿਸ਼ਨੂੰ ਦੀ ਬੀਸੀ ਹੈ, ਜਿਸ ਬੀਸੀ 'ਚ ਬਹੁਤੇ ਜੀਵ ਮਰਨ ਉਹ ਸ਼ਿਵਾਂ ਦੀ ਬੀਸੀ ਹੈ। ਇਹ ਸੰਸਾਰਕ ਤਾਣੀ ਨੂੰ ਸੂਤ ਲੱਗਾ ਹੋਇਆ ਭਾਰਤ ਖੰਡ ਇਲਾਵਰਤ ਆਦਿਕ ਜਿਹੜੇ ਨੌ ਖੰਡ ਹੈ, ਕਾਨੇ ਆ, ਬਹੱਤਰ ਯੁਗਾਂ ਦੀ ਚੌਕੜੀ, ਇਹ ਕੇਂਦਰ ਰਾਜ ਕਰਦਾ। ਇਹ ਆਦਿਕ ਦਾ ਰਪੇਟਾ ਲੱਗ ਰਿਹਾ ਰਹੋ ਵਿਸਰਾਮ ਦੇ ਕੇ, ਗਜੀ ਨਾ ਮਿਣੀ ਤੋਲਣਾ ਤੁਰੀਏ, ਗਜਾਂ ਕਰਕੇ ਮਿਣੀ ਹੋਈ ਭਾਵ ਚਾਲੀ ਗਜ ਮਿਣੀ ਹੋਈ, ਤੋਲ ਕਰਕੇ ਨਹੀਂ ਤੁਲੀ ਹੋਈ ਭਾਵ ਤੁਲੀ ਹੋਈ ਹੈ, ਨਾਮ ਰੂਪਾਤਮਕ ਹੈ, ਗਜਾਂ ਕਰਕੇ ਮਿਣੀ ਹੋਈ ਹੈ। 59 ਕਰੋੜ ਯੋਜਨ ਪ੍ਰਿਥਵੀ ਹੈ, 50 ਕਰੋੜ ਯੋਜਨ ਪ੍ਰਿਥਵੀ ਹੈ, ਤੋਲ ਕਰਕੇ ਤੁਲੀ ਹੋਈ ਹੈ ਭਾਵ ਵਿਸ਼ੇਸ਼ ਨਗ ਨੇ ਚੁੱਕੀ ਹੋਈ ਹੈ, ਧਰਮ ਆਸਰੇ ਖੜੀ ਹੈ, ਪਾਚਨ ਸਿਰ ਹਟਾਈ ਹਟਾਈ ਮਾਤਰਾ, ਜਿਹੜਾ ਓਂਕਾਰ ਮੰਤਰ ਹੈ ਵੇਦ ਦਾ, ਸਿਰ ਕਹੀਏ ਸ਼੍ਰੋਮਣੀ, ਉਹਦਾ ਜਿਹੜਾ ਲਕਸ਼ ਭਾਗ ਆ ਉਹਨਾਂ, ਉਹਦੀ ਜਿਹੜੀ ਸੱਤਾ ਸਫੁਰਤੀ ਇਹ ਆਪ ਨੂੰ ਪਾਚਨ ਪਾਣ ਮਿਲ ਰਹੀ ਹੈ। ਭਾਵ ਦੀ ਸੱਤਾ ਸਫੁਰਤੀ ਬਾਰੇ ਆਪ ਦਾ ਹੋਣਾ ਦੁਨੀਆਂ 'ਚ ਪ੍ਰਗਟ ਹੋ ਰਿਹਾ, ਪ੍ਰਸਿੱਧ ਹੋ ਰਿਹਾ, ਉਸ ਤੋਂ ਬਿਨਾਂ ਤਾਂ ਆਪ ਦਾ ਸਰੂਪ ਸਿੱਧ ਹੀ ਨਹੀਂ ਹੋ ਸਕਦਾ ਹੈ। ਜੋ ਅਗਰ ਪਾਚਨ ਵੇਗ ਨਾ ਪਾਵੇ ਝਗੜ ਕਰਿਆ ਕਰ ਹਾਈ, ਉਸ ਓਂਕਾਰ ਮੰਤਰ ਦੇ ਲਕਸ਼ ਭਾਗ ਦੀ ਸੱਤਾ ਸਫੁਰਤੀ ਰੂਪੀ ਪਾਣ ਜੇਕਰ ਆਪ ਨੂੰ ਛੇਤੀ ਨਾ ਮਿਲੇ ਤਾਂ ਇਸ ਰੂਪ ਰੂਪੀ ਘਰ ਵਾਲੇ ਆਪ ਬੇਸ਼ੱਕ ਮੇਰੇ ਨਾਲ ਝਗੜਾ ਕਰੋ ਕਿ ਮੈਂ ਸ੍ਰਿਸ਼ਟੀ ਨਹੀਂ ਰਚਦਾ। ਜੇਕਰ ਆਪ ਨੂੰ ਕਹਿੰਦੇ ਪਾਣ ਮਿਲ ਰਹੀ ਹੈ ਤਾਂ ਫਿਰ ਆਪ ਕਿਉਂ ਨਹੀਂ ਉਦਮ ਕਰਦੇ? ਅਥਵਾ ਕਬੀਰ ਦੇ ਪੰਡਿਤ ਨੇ ਸ਼ੰਕਾ ਕੀਤੀ, ਨਿਰੰਕਾਰ ਦੀ ਰਚੀ ਸ੍ਰਿਸ਼ਟੀ ਦਾ ਕੋਈ ਹਿਸਾਬ ਹੈਗਾ ਕਿ ਨਹੀਂ? ਭਗਤ ਜੀ ਕਹਿੰਦੇ, ਗਜੀ ਨਾ ਮਿਲੀ ਹੈ ਸੋਲ ਨਾ ਤੁਲੀ ਹੈ, ਇਸ ਸ੍ਰਿਸ਼ਟੀ ਜਿਹੜੀ ਹੈ ਪ੍ਰਤੱਖ ਗਜਾਂ ਨਾਲ ਮਿਣੀ ਨਹੀਂ ਜਾਂਦੀ, ਪ੍ਰਤੱਖ ਵੱਟਿਆਂ ਨਾਲ ਤੋਲੀ ਵੀ ਨਹੀਂ ਜਾਂਦੀ ਹੈ। ਫਿਰ ਉਹ ਕਹਿੰਦਾ, ਇਸ ਨੂੰ ਕੀ ਕੁਝ ਕਰਕੇ ਜਾਣਿਆ ਜਾਏ? ਮਿਥਿਆ ਰੂਪ ਜਾਣਨਾ ਕਰੇ, ਮਿਥਿਆ ਕਿਸ ਤਰ੍ਹਾਂ ਨਿਸ਼ਚਾ ਕਰੇ? ਪਾਚਨ ਸਿਰ ਹਟਾਈ ਹਟਾਈ ਮਾਤਰਾ, ਜੋ ਓਂਕਾਰ ਮੰਤਰ ਆ ਵੇਦ ਦਾ, ਸ਼੍ਰੋਮਣੀ ਜਿਹੜਾ ਸ਼ੇਰ ਸ਼੍ਰੋਮਣੀ ਸਭਨਾਂ ਦਾ ਹਟਾਈ ਮੈਨੇ ਆਸਰਾ ਰੂਪ, ਉਹਦੀ ਉਪਾਸ਼ਨਾ ਕਰੇ ਤਾਂ ਇਹ ਸੰਸਾਰ ਨੂੰ ਮਿਥਿਆ ਪਾਚਨ ਮੈਨੇ ਪਰਪੱਕ ਕਰਨਾ ਜਾਣਦਾ, ਕਿਉਂਕਿ ਨਾਮ ਦੇ ਅਭਿਆਸ ਨਾਲ ਹੀ ਫਿਰ ਪਰਪੱਕਤਾ ਆਉਂਦੀ ਹੈ। ਜੋ ਅਗਰ ਪਾਚਨ ਵੇਗ ਨਾ ਪਾਵੇ ਚਦਰ ਕਰਿਆ ਕਰ ਹਾਈ, ਕਹਿੰਦੇ ਇਹ ਪੰਡਿਤ ਜੀ, ਜੇ ਤੂੰ ਆਪਣੀ ਵਿਦਿਆ ਦੇ ਹੰਕਾਰ ਕਰਕੇ ਨਾ ਇਹ ਸੰਸਾਰ ਨੂੰ ਮਿਥਿਆ ਪਾਚਨ ਪਰਪੱਕ ਕਰਨਾ ਸ਼ੀਘਰ ਨਹੀਂ ਪਾਵੇਗਾ, ਇਹ ਜਿਹੜੇ ਕਾਮ ਕਰੋ ਲੰਬੋ ਹੰਕਾਰ ਆਦਿ ਝਗੜਾ ਕਰਕੇ ਤੇਰੇ ਜਿਹੜੇ ਹੈਗੇ ਆ ਝਗੜਾ ਕਰਕੇ ਨਾ ਸਰੂਪ ਰੂਪੀ ਘਰ ਨੂੰ ਹਾਈ ਮੈਨੇ ਨਾਸ ਕਰ ਦੇਣਗੇ। ਫਿਰ ਉਹ ਕਹਿੰਦਾ, ਇਹ ਬੇਲਾ ਕਥਾ ਹੈ ਕਿ ਦੁਨੀਆਂ ਦੀ ਉਤਪਤੀ ਦਾ ਬੇਲਾ ਕਦੋਂ ਆਣ ਕੇ ਪ੍ਰਾਪਤ ਹੁੰਦਾ ਹੈ? ਦਿਨ ਕੀ ਬੈਠ, ਜਿਸ ਵੇਲੇ ਬ੍ਰਹਮਾ ਦੀ ਆਜੂ ਰੂਪੀ ਦਿਨਾਂ ਦੀ ਬੈਠਵੇਂ ਨੇ ਬਹਿ ਜਾਂਦੇ, ਸਮਾਪਤ ਹੋ ਜਾਂਦੇ, ਛੂਟੇ ਗੁੰਡੇ ਸਮੁੰਦਰ ਆਪਣੀ ਮਰਜ਼ਾਦਾ ਨੂੰ ਛੱਡ ਦਿੰਦੇ ਹਨ। ਠੀਕ ਹੈ, ਪੂਰੀ ਜਾਂ ਬ੍ਰਹਮਪੁਰੀ, ਵਿਸ਼ਨਪੁਰੀ, ਸ਼ਿਵਪੁਰੀ, ਇੰਦਰਪੁਰੀ ਆਦਿਕ ਜਿੰਨੀਆਂ ਵੀ ਤਮਾਮ ਪੁਰੀਆਂ ਇਹ ਜਲ ਨਾਲ ਭਿੱਜਿਆ ਭਿੱਜ ਜਾਂਦੀਆਂ ਛੋਛੀ ਨਦੀ, ਸੂਰਜ ਚੰਦਨਾ ਰੂਪੀ ਨਲੀਆਂ ਖਾਲੀ ਹੋ ਜਾਂਦੀਆਂ, ਤੰਤ ਨਹੀਂ ਨਿਕਲਿਆ, ਕਿਰਨਾ ਰੂਪੀ ਤੰਦਾਂ ਨਹੀਂ ਨਿਕਲਦੀਆਂ, ਨਤਰ ਰਹੀ ਇਹ ਸੰਸਾਰ ਰੂਪੀ ਚੱਕਰ ਦੀ ਤੁਰ ਵੀ ਜਿਹੜੀ ਉਰਜੀ ਨਹੀਂ ਰਹਿੰਦੀ। ਭਾਵ ਕੀ ਹੈ? ਸਮਾਰ ਚੱਕਰ ਜਿਹੜਾ ਆਪਣੀ ਮਰਜ਼ਾਦਾ ਤੋਂ ਹਟ ਜਾਏਗਾ। ਖਸਮ ਕੀ ਵਰਕਸ, ਖਸਮ ਪਰਮੇਸ਼ਰ ਨੇ ਸੰਸਾਰ ਸਭ ਵਰਕਸ ਨੇ ਇਹਨੂੰ ਬਰਖਾਸਤ ਕੀਤੀ, ਇਹਨੂੰ ਉਠਾ ਦੇਣਾ ਕੀਤਾ, ਚੱਲਿਓ ਰੀ ਸਾਈ, ਤਾਂ ਫਿਰ ਜਲਾਹਾ ਬ੍ਰਹਮਾ ਰੀ ਸਾਈ ਨੇ ਰੁਸ ਕੇ ਕ੍ਰੋਧ ਦੇ ਸਹਿਤ ਹੋਇਆ ਚਲੇਗਾ। ਇਹ ਵੇਲਾ ਕਾ ਤਾਂ ਇਸ ਵੇਲੇ ਕਹਿੰਦੇ ਉਤਪਤੀ ਦਾ ਵੇਲਾ ਆਵੇਗਾ। ਹੁਣ ਅਕੀਲੀ ਪੰਕਤੀ ਪਿੱਛੇ ਦੂਸਰੇ ਅੰਗ ਨਾਲ ਮੇਲ ਖਾ ਰਹੀ ਹੈ। ਜਦੋਂ ਕਿਹਾ ਸੀ ਕਿ ਆਪਨੇ ਦੁਨੀਆਂ ਦੀ ਰਚਨਾ ਕਰਨ ਵਿੱਚ ਦੇਰ ਕਿਉਂ ਲਾਈ ਹੈ, ਕਿ ਮਾਇਆ ਨੇ ਕਿਹਾ ਜੇ ਆਪ ਨਾ ਰਚੋਗੇ ਤਾਂ ਮੈਂ ਆਪੇ ਰਚ ਲਵਾਂਗੀ। ਇਸ ਪਰ ਸੁਣ ਕੇ ਪਰਮਾਤਮਾ ਨੇ ਕਿਹਾ, ਛੋਟ ਪਸਾਰੀ ਹਾਰੋ ਬੁਪਰੀ ਕੋਕਬੀਰ ਸਮਝਾਈ, ਕਹਿੰਦੇ ਇਹ ਮਾਇਆ ਤੂੰ ਇਸ ਇੱਛਿਆ ਰੂਪ ਪਸਾਰੇ ਨੂੰ ਛੱਡ ਕੇ ਮੇਰੇ 'ਚ ਰਹਿਣਾ ਕਰ, ਕਿਉਂ ਤੂੰ ਮੇਰੇ ਬਿਨਾਂ ਤਾਂ ਕੁਛ ਕਰ ਹੀ ਨਹੀਂ ਸਕਦੀ। ਜਦੋਂ ਇਸ ਪ੍ਰਕਾਰ ਸਮਝਾਇਆ ਤਾਂ ਮਾਇਆ ਨੂੰ ਸਮਝ ਆਈ, ਕਿਉਂਕਿ ਇਹ ਇੱਕ ਨਿਯਮ ਹੈ, ਇਹ ਮਾਤਾ ਪਿਤਾ ਦੇ ਨਾਲ ਬਾਲ ਨਹੀਂ ਹੋ ਸਕਦਾ। ਇਸ ਤਰੀਕੇ ਨੇ ਹਾਂਜੀ ਕਿ ਪੰਡਿਤ ਜੀ ਨਿਰੰਕਾਰ ਆਪ ਸਭ ਤੋਂ ਵੱਡਾ ਜਲਾਹਾ, ਕਿਉਂ ਦੀ ਮਾਇਆ ਨਾਲ ਮਿਲ ਕੇ ਜਗਤ ਰੂਪੀ ਤਾਣੀ ਨੂੰ ਤਣ ਰਿਹਾ ਗੁਣ ਰਿਹਾ। ਪਹਿਲੇ ਅਰਥ ਵਿੱਚ ਸਰੀਰ ਰੂਪੀ ਬਿਓਸ਼ਟੀ ਤਾਣੀ ਦਾ ਬੋਧਕ ਹੈ, ਦੂਜੇ ਅਰਥ ਜਗਤ ਰੂਪੀ ਸਮਸ਼ਟੀ ਤਾਣੀ ਦਾ ਇਹ ਬੋਧਕ ਹੈ। ਇਹ ਦੋਨੋਂ ਅਰਥ ਸੰਪਰਦਾਇ ਕਰਦੇ ਆ, ਮਹਾਤਮਾ ਹੋਰ ਵੀ ਅਰਥ ਕਰਦੇ ਆ। ਉਸ ਪੰਡਿਤ ਨੇ ਕਿਹਾ ਸੰਸਾਰ ਦੀ ਉਤਪਤੀ ਸਾਰੇ ਸ਼ਾਸਤਰਾਂ ਵਾਲੇ ਜਿਹੜੇ ਉਹ ਤਾਂ ਕਹਿੰਦੇ ਪ੍ਰਧਾਨ ਤੋਂ ਹੁੰਦੀ ਹੈ, ਜਿਹੜੇ ਨਜਾਇਕ ਆ ਉਹ ਪਰਮਾਣੂ ਤੋਂ ਮੰਨਦੇ ਆ, ਜਿਹੜੇ ਚਾਰ ਬਾਕੀਏ ਆ ਉਹ ਸੁਭਾਵ ਤੋਂ ਮੰਨਦੇ ਆ, ਮੀਮਾਂਸਾ ਵਾਲੇ ਕਰਮਾਂ ਤੋਂ ਮੰਨਦੇ ਆ, ਵਿਸ਼ੇਸ਼ ਮਤ ਵਾਲੇ ਸੰਸਾਰ ਦੀ ਉਤਪਤੀ ਕਾਲ ਤੋਂ ਮੰਨਦੇ ਸਮੇਂ ਤੋਂ, ਇਸ ਤਰ੍ਹਾਂ ਹੋਰ ਮਤਾਂ ਵਾਲੇ ਉਹ ਆਪੋ ਆਪਣੇ ਜਿਸ ਤਰ੍ਹਾਂ ਉਹਨਾਂ ਦਾ ਵਿਸ਼ਵਾਸ ਉਹਦੇ ਅਨੁਸਾਰ ਜਗਤ ਦੀ ਪੈਦਾਇਸ਼ ਮੰਨਦੇ ਆ। ਆਪ ਕਿਰਪਾ ਕਰੋ, ਸੰਸਾਰ ਦੀ ਉਤਪਤੀ ਕਿਸ ਤਰੀਕੇ ਨਾਲ ਹੋਈ ਹੈ? ਗਾਜ ਗਾਜ ਗਾਜੀ ਕੀਸ ਗਾਮਿਨ ਗਿਆਨ ਸੂਚੀ, ਜਿਹੜਾ ਪਰਮਾਤਮਾ ਉਸ ਤੋਂ ਜਾਮਿਨ ਉਤਪਤ ਹੋਇਆ ਹੋਇਆ ਜਿਹੜਾ ਵੇਦ, ਉਹ ਐਸੇ ਗਾਜ ਉਚਾਰਦਾ ਹੈ ਕਿ ਗਾਮਿਨ ਗਿਆਨ ਸਰੂਪ ਜੋ 21 ਇੱਕ ਈਸ਼ਵਰ ਹੈ, ਉਹ ਜਗਤ ਦੀ ਜਾਮਿਨ ਉਤਪਤੀ ਦਾ ਕਾਰਨ ਆ। ਹੁਣ ਅੱਗੇ ਸ਼ੰਕਾ ਕੀਤੀ ਜਾਂਦੀ ਉਹ ਨਿਮਿੱਤ ਕਾਰਨ ਹੈ ਜਾਂ ਉਪਾਦਾਨ ਕਾਰਨ ਹੈ, ਜਿਵੇਂ ਘੜੇ ਦਾ ਨਿਮਿੱਤ ਕਾਰਨ ਘੁਮਾ ਰਿਹਾ, ਉਪਾਦਾਨ ਕਾਰਨ ਮਿੱਟੀ ਹੈ। ਅੱਗੇ ਦਾ ਪੂਰੀ ਐਕਤ ਨਾਈ, ਇੱਕ ਜੋ ਪਰਮਾਤਮਾ ਸਜਾਤੀ ਵਿਜਾਤੀ ਸੁਗਤ ਭੇਤ ਤੋਂ ਰਿਹਾ ਸੀ, ਹਾਂਜੀ, ਜਿਹਦੇ ਕਰਕੇ ਉਹ ਸਾਰਿਆਂ ਤਨਾਈ ਮੈਨੇ ਸਰੀਰ ਪੂਰੀ ਆ ਮੈਨੇ ਪੂਰਨ, ਇਸ ਕਰਕੇ ਉਹ ਪਰਮਾਤਮਾ ਅਭਿੰਨ ਨਿਮਿੱਤ ਉਪਾਦਾਨ ਕਰਨ, ਭਾਵ ਨਿਮਿੱਤ ਕਰਨ ਵੀ ਉਹੀ ਆ, ਉਪਾਦਾਨ ਕਰਨ ਵੀ ਉਹੀ। ਜਿਵੇਂ ਮੱਕੜੇ ਜਾਲੇ ਦਾ ਨਿਮਿੱਤ ਕਾਰਨ ਵੀ ਹੈ, ਉਪਾਦਾਨ ਕਾਰਨ ਵੀ ਹੈ, ਤੇ ਆਪ ਵੀ ਕਹਿੰਦੇ ਸ਼ੁੱਧ ਮਾਇਆ ਚੇਤਨ ਤੇ ਚੇਤਨ ਦਾ ਪ੍ਰਤੀਬਿੰਬ, ਇਹ ਤਿੰਨਾਂ ਦੇ ਮਿਲਾਪ ਦਾ ਨਾਮ ਈਸ਼ਵਰ ਆ। ਸ਼ੁੱਧ ਮਾਇਆ ਚੇਤਨ ਚੇਤਨ ਦਾ ਪ੍ਰਤੀਬਿੰਬ, ਇਹਨਾਂ ਤਿੰਨਾਂ ਦੇ ਮਿਲਾਪ ਦਾ ਨਾਮ ਈਸ਼ਵਰ ਕਹਿੰਦੇ। ਇਸ ਈਸ਼ਵਰ ਦੇ ਸਰੂਪ ਵਿੱਚ ਜਿਹੜੀ ਸ਼ੁੱਧ ਮਾਇਆ ਭਾਗ ਆ, ਉਹ ਤਾਂ ਸ੍ਰਿਸ਼ਟੀ ਦੀ ਉਤਪਤੀ ਦਾ ਉਪਾਦਾਨ ਕਾਰਨ, ਚੇਤਨ ਭਾਗ ਨਿਮਿੱਤ ਕਾਰਨ। ਹੁਣ ਅੱਗੇ ਪ੍ਰਸ਼ਨ ਕੀਤਾ ਜਾ ਰਿਹਾ, ਉਸ ਪਰਮਾਤਮਾ ਦੀ ਪ੍ਰਾਪਤੀ ਕਿਸ ਪ੍ਰਕਾਰ ਹੁੰਦੀ ਹੈ? ਨਵ, ਪਹਿਲੇ ਨਵ ਦਾ ਭਗਤੀ ਕਰੇ, ਫਿਰ ਦਾਸ, ਦਸ ਦਾ ਭਗਤੀ ਕਰੇ, ਹਾਂਜੀ, ਦਾਸ ਭਾਵ ਭੇਦ ਭਗਤੀ ਕਰੇ ਤਾਂ ਉਹਦੀ ਪ੍ਰਾਪਤੀ ਹੁੰਦੀ। ਚੰਗਾ ਕੀਤੀ ਜਾਂਦੀ, ਉਹਦੀ ਪ੍ਰਾਪਤੀ ਦਾ ਕੋਈ ਹੋਰ ਵੀ ਸਾਧਨ ਤਰੀਕਾ ਹੈ ਕਿ ਨਹੀਂ? ਉੱਤਰ, ਸਾਠ ਸੂਤ ਨਵ ਖੰਡ, ਸਾਠ ਮੈਨੇ ਮੂਰਖਤਾ ਦੇ, ਸੂਤ ਮੈਨੇ ਸਹਿਤ, ਇਹ ਜਿਹੜੇ ਪੰਜੇ ਕੰਮ ਕਰੋ ਲੋ ਮਹੰਕਾਰ ਆ, ਅਤੇ ਚਾਰ ਰਾਗ ਦਵੈਸ਼ ਹਰਖ ਸੋ, ਇਹਨਾਂ ਨੌਆਂ ਦਾ ਖੰਡ ਮੈਨੇ ਅਭਾਵ ਕਰੇ। और 72 पाठ लघु अधिकाई तारमेन अतिशय करके बहुत करके वह मैंने विभु व्यापक जाने व्यापक परमात्मा जिदी अधिकाई विशेषता करके व्यक्ति लगी हुई है वो पाठ पटू भाव बहुत चतर सियाना हो जाता। फिर शंका करते कहते जिमें दीवा दे जगाउन नाल हनेरा दूर हो जाता है और बुझ जाने हनेरा फिर आ जाता। इसे तरह विहार करने समय ब्रह्म ज्ञानी की माया गई हुई फिर आ जाती होगी। पुत्र जी कहते गई बना बनवा एक बड़ा माहो चर्ज है ये बुन जड़ तो गई हुई माया ब्रह्म ज्ञानी के पास फिर नहीं आती। फिर कहते माया ने की होना वो तो बने प्रकाश रूप गया क्यों नहीं आती। शंका करते पुत्र कर छोड़िया जाए जला हो रहा हो। विश्राम कहते लाभ वाली जो स्वरूप कर दी जाए जगह आदे स्थित होके उसने कहते माया के घर में छड़ दिता। इस वास्ते माया उदे पास फिर नहीं आती। ये शंका करते स्वरूप के रहन करके जड़ा ब्रह्मन आ के प्राप्त हुंदा है वो गज करके मिलिया जाता और तोल करके तुलिया जाता कि नहीं हम दस दे गजी न मिनी तोलना तुलिए पाचन सिर उठाई। वह ब्रह्मानंद जड़ा प्रतख गजा नाल मिलिया नहीं जाता तकड़ी च पा के बटिया ना तोलिया भी नहीं जाता क्योंकि पाचन पांच सेर अथवा ढाई सेर पांच मन या ढाई मन हो तोलिया जाए है वो कोई ना दे छोड़ी है सेरां मनां विच जिहड़ा तोल के कोई दस दूगा मिण के दस दूगा। गजी नाम उचारने का उचारना नाम बाणी नाम शब्द का शब्द विचों वेद का ग्रहण करना वो ब्रह्मानंद वेद करके भी तथ नहीं किया जाता। बुद्धि रूप तोल तकड़ी च पा के ब्रह्मानंद तोलिया भी नहीं जाता। फिर वो पाचन पंजा ज्ञान इंद्रियों का भी विशा नहीं इंद्रियों करके पता लग जाए और शेर व्यक्ति रूढ़ चेतन होकर सारे संसार को अभाव करता सब का अटाई मैंने आसरा रूप है जो कर पाचन बेगना पावे चगर करा कर हाई। ये पंडित जी महाराज जे तू पंजा ज्ञान इंद्रियों के विषया के बेग परवाह को रोकना नहीं पाएगा तो फिर काम क्रोध दो अहंकार आदि बैरी झगड़ा करके तेरे स्वरूप रूपी घर नाश कर देंगे। फिर अगे प्रश्न चल रहा उस परमेश्वर का प्रकाश सूरज अरगा होएगा। पुत्र जी का दिन की उस परमेश्वर के सामने दिन के सूर्य का प्रकाश भला की है भावे का ममूली है बैठ खसम की वो परमात्मा बैठ मैंने स्थिति का खसम मालक आ बरकस और सब नू बरकस मैंने बख्शने वाला अथवा बर श्रेष्ठी ताड़ना विच रखने वाला बर नाम श्रेष्ठ का बोधक भी है पर इसे श्रेष्ठी का ग्रहण करना यह बेला कता ही यह बेला संसार उदे विच काता ही कहां उदा भाव हाँ जी तीन काल जगतू दे विच नहीं छूटे गुंडे पिगे पुरिया चलो जलाहुरी साई पुरिया मैंने पूर्ण परमात्मा बिरती दे भेज जाण करके जिन्हों गुरमुखों खूंडे चित जड़ की गंढ छुट गई उन्होंने महात्मा की सेवा करने जेड़ा मनुष्य चलिया उन भी लाभ वाले पद की रीस आई जो उन्होंने को बैठेगा उन्होंने रीस होगी ना आपां भी भजन वाणी करिए। शोशी नली तंतनी नेक से नतर रही उर्जाई विद्या रूपी नली दे खाली होने ये जागत रूपी तंत तंतु नहीं निकल दी तथा अंताग रूपी नली के खाली हो जाने जिदे अंदरों वाशन रूपी तंदा नहीं निकल दी उस पुरश की विरती तारपुरी पद रजाई मैंने मिल गई है छोट पसार इहां रो बपरी फीर समझाई। इस वास्ते पंडित जी महाराज बप शरीर तेरी इंद्रिया की इहा इच्छा रूप पसारे छड़ के अंतरों विरती करके रो। वीर जी कहते जो इस पर पंडित जी ने समझाया ਉਹਨੂੰ ਫਿਰ ਸਮਝ ਆ ਗਈ ਉੱਥੇ ਤਾੜੀ ਵਜੀ ਜਾ ਜਾ ਹੋ ਗਈ ਕਿ ਕਾਸ਼ੀ ਦੇ ਵਿੱਚ ਜਿੱਤ ਹੋ ਗਈ ਉਹਨੇ ਨਾ ਪੰਡਤਾਂ ਦੇ ਰੋਏ ਕਾਰ ਸਿੱਧ ਹੋ ਗਏ ਕਿ ਜੇ ਤਾਂ ਕਬੀਰ ਹਾਰਿਆ ਤੇ ਜਲਾਹਾ ਹਾਰੂ ਆਪਣਾ ਕੀ ਹੈ ਜੇ ਜਿੱਤ ਗਿਆ ਤੇ ਸਾਡੀ ਰਹਿ ਜੂ ਲੈ ਬਈ ਕਾਸ਼ੀ ਦੇ ਬ੍ਰਾਹਮਣ ਜਿੱਤ ਗਿਆ ਤੇ ਕਬੀਰ ਸਾਹਿਬ ਹੁਣ ਮਾਰੇ ਭਾਗੇ ਸੀ ਉਹਨਾਂ ਦੀ ਲਾਜ ਪਰਮੇਸ਼ਰ ਨੇ ਰੱਖਣੀ ਰੱਖਣੀ ਹੈ ਇਸ ਕਰਕੇ ਪਰਮਾਤਮਾ ਪੇ ਕਿਰਪਾ ਕਰਦਾ ਗੌੜੀ ਏਕ ਜੋਤ ਏਕਾ ਮਿਲੀ ਕਿੰਬਾ ਹੋਏ ਮਹੋਏ ਉਹਨਾਂ ਭੇਤਾ ਦਾ ਸ਼ਬਦ ਕਥਨ ਕਰਦੇ ਏਕ ਜੋਤ ਇੱਕ ਜੋਤੀ ਸੁਰ ਪਰਮੇਸ਼ਰ ਨਾਲ ਮਿਲ ਕੇ ਜਿਹੜੇ ਮਨੁੱਖ ਦੀ ਇੱਕ ਜੋਤ ਮਿਲ ਗਈ ਆਤਮਾ, ਉਹ ਫਿਰ ਭਿੰਨ ਹਾਂਜੀ ਹੁੰਦੀ ਹੈ ਕਿੰਬਾ ਮੈਨੇ ਆਤਮਾ ਨਹੀਂ ਮੋਹੇ ਮੱਤ ਹੋਏ ਜਾਣੀ ਉਹ ਕਦੀ ਭਿੰਨ ਨਹੀਂ ਹੁੰਦੀ। ਜਦੋਂ ਉਹਦੇ ਨਾਲ ਮਿਲ ਗਿਆ ਫਿਰ ਭਿੰਨ ਕੀ ਹੋਣਾ, ਜਿੱਤ ਘੱਟ ਨਾਮ ਨੂੰ ਉਪਜੈ ਫੂਟ ਮਰਿਆ ਜਨ ਸੋਏ। ਜਿਹੜੇ ਮਨੁੱਖ ਦੇ ਹਿਰਦੇ 'ਚ ਪਰਮਾਤਮਾ ਦਾ ਨਾਮ ਪੈਦਾ ਨਹੀਂ ਹੁੰਦਾ, ਉਹ ਮਨੁੱਖ ਫੂਟ ਮੈਨੇ ਦੁਖੀ ਹੋ ਕੇ ਮਰਦਾ। ਇਸ ਵਾਸਤੇ ਹਰ ਮਨੁੱਖ ਨੂੰ ਪਹਿਲਾਂ ਚਾਹੀਦਾ ਕਿ ਨਿਰਗੁਣ ਨਾਮ ਦੀ ਉਪਾਸ਼ਨਾ ਕਰੇ। ਜੇ ਉਹਦੀ ਉਪਾਸ਼ਨਾ ਨਹੀਂ ਹੋ ਸਕਦੀ ਤਾਂ ਸਰਬ ਸ਼ਕਤੀ ਮਨ ਸਰਗੁਣ ਦੀ ਉਪਾਸ਼ਨਾ ਕਰੇ। ਜੇ ਇਹ ਵੀ ਨਾ ਹੋ ਸਕੇ ਕਿ ਅਵਤਾਰਾਂ ਦੀ ਉਪਾਸ਼ਨਾ ਕਰੇ, ਅਤੇ ਨਾਲ ਇਸ ਤਰ੍ਹਾਂ ਉਹਦੇ ਅੱਗੇ ਮਾਲਕ ਅੱਗੇ ਬੇਨਤੀ ਵੀ ਕਰੇ। ਸਾਵਲ ਸੁੰਦਰ ਰਾਮ ਮਈਆ ਮੇਰਾ ਮਨ ਲੱਗਾ ਹੈ ਤੋਹੇ ਰਹੋ, ਜਿਸ ਰਾਮ ਦੇ ਕਹਿੰਦੇ ਆ ਇਹ ਸੁੰਦਰ ਸਰੂਪ ਸਾਵਲੇ ਰੰਗ ਵਾਲੇ ਪਰਮੇਸ਼ਰ, ਮੇਰਾ ਮਨ ਆਪ ਜੀ ਦੇ ਚਰਨਾਂ ਦੀ ਭਗਤੀ 'ਚ ਲੱਗ ਰਿਹਾ, ਆਹ ਮੇਰੇ 'ਤੇ ਮਿਹਰ ਦੀ ਦ੍ਰਿਸ਼ਟੀ ਕਰ ਦਿਓ। ਰਹੋ ਜਿਸ ਰਾਮ ਦੇ ਕਹਿੰਦੇ ਆ, ਕਹਿੰਦੇ ਗੁਰੂ ਕਿਸ ਤਰ੍ਹਾਂ ਦਾ ਹੋਵੇ, ਗ੍ਰਿਸ਼ਟੀ ਹੋਵੇ ਕਿ ਸਾਧੂ ਹੋਵੇ, ਦੱਸ ਸਾਧ ਮੇਰਾ ਸਿੱਧ ਪਾਈ ਹੈ ਕਿ ਇਹੋ ਜੋ ਕੇ ਭੋਗ। ਕਹਿੰਦੇ ਜਿਹਨਾਂ ਮਹਾਤਮਾ ਦੇ ਮਿਲਣ ਨਾਲ ਸਿੱਧੀ ਪਾਈਏ, ਮੁਕਤੀ ਦੀ ਪ੍ਰਾਪਤੀ ਹੋ ਜਾਏ, ਇਹਨਾਂ ਲੱਛਣਾਂ ਵਾਲਾ ਉਪਦੇਸ਼ ਦੇਣ ਵਾਲਾ ਗੁਰੂ ਹੋਵੇ, ਭਾਵੇਂ ਸਾਧੂ ਹੋਵੇ ਭਾਵੇਂ ਗ੍ਰਿਸ਼ਟੀ ਹੋਵੇ, ਇਹਦਾ ਕੋਈ ਡਰ ਨਹੀਂ। ਗੱਲ 'ਤੇ ਗਿਆਨਵਾਨ ਹੋਣਾ ਚਾਹੀਦਾ, ਅਵਸਥਾ ਵਾਲਾ ਚਾਹੀਦਾ, ਅਤੇ ਜਿਹਦੀ ਅਵਸਥਾ ਉੱਥੋਂ ਹੀ ਇਹ ਅਵਸਥਾ ਰਾਜਨਲ ਚਾਹੀਦਾ, ਕਿਉਂਕਿ ਜਾਗਦਾ ਬਾਲਕ ਆਦਿਕ ਜਿਹੜੇ ਉਹ ਗ੍ਰਿਸ਼ਟੀ ਗੁਰੂ ਹੋਏ ਦਸ ਪਾਤਸ਼ਾਹ। ਹਾਂਜੀ ਇਸ ਤਰ੍ਹਾਂ ਉਹਨਾਂ 'ਚੋਂ ਵੀ ਗ੍ਰਿਸ਼ਟੀ ਗੁਰੂ ਹੋਏ, ਜਿਗਿਆਸੂ ਕਿਸ ਤਰ੍ਹਾਂ ਹੋਣਾ ਚਾਹੀਦਾ, ਗ੍ਰਿਸ਼ਟੀ ਹੋਵੇ ਕਿ ਸਾਧੂ ਹੋਵੇ, ਦੱਸਦੇ ਕਹਿੰਦੇ ਚਾਰ ਸਾਧਨਾ ਸੰਪੰਨ ਹੋ ਕੇ ਜਿਹੜਾ ਜਿਗਿਆਸੂ ਆਪਣੇ ਸਤਿਗੁਰਾਂ ਨੂੰ ਮਿਲ ਕੇ ਸਿੱਧ ਆਤਮਾ ਵਸਤੂ ਨੂੰ ਪ੍ਰਾਪਤ ਕਰ ਸਕਦਾ ਹੋਵੇ, ਉਹ ਜਿਗਿਆਸੂ ਚਾਹੇ ਸਾਧੂ ਹੋਵੇ ਚਾਹੇ ਗ੍ਰਿਸ਼ਟੀ ਹੋਵੇ, ਇਹਦੇ 'ਚ ਕੋਈ ਐਸਾ ਡਰ ਨਹੀਂ, ਕਿਉਂਕਿ ਆਪਣਾ ਘਰ ਸਿੱਧ ਕਰਨ ਦੀ ਲੋੜ ਆ। ਹਾਂਜੀ ਕੋਈ ਭੇਖਰੀ ਦਾ ਕੋਈ ਲੋੜ ਨਹੀਂ ਹੈ। ਸਾਧ ਮੇਰੇ ਸਾਧੂ ਜਿਹਨੇ ਸੰਤੋਖ ਵਸਿਆ ਗੁਰ ਪਾਏ, ਦੋਹ ਮਿਲ ਕਾਰਜ ਉਪਜਿਆ ਰਾਮ ਨਾਮ ਸੰਯੋਗ। ਜਿਸ ਤਰ੍ਹਾਂ ਦੁਨੀਆਦਾਰੀ ਦੀ ਇਹ ਗੱਲ ਆ ਕਿ ਜਿਸ ਤਰ੍ਹਾਂ ਮਾਤਾ ਪਿਤਾ ਦੋਹਾਂ ਦੇ ਸੰਯੋਗ ਤੋਂ ਸੰਤਾਨ ਦੀ ਉਤਪਤੀ ਦਾ ਕਾਰਜ ਹੁੰਦਾ, ਇਸੇ ਤਰ੍ਹਾਂ ਗੁਰੂ ਅਤੇ ਚੇਲਾ ਜਦੋਂ ਆਪ ਮਨ ਕਰਕੇ ਮਿਲਣ ਅਤੇ ਪਰਮੇਸ਼ਰ ਦੇ ਨਾਮ ਦੇ ਸੰਯੋਗ ਦਾ ਕਾਰਜ ਪੈਦਾ ਹੁੰਦਾ, ਜਿਵੇਂ ਦੋ ਹਾਂਜੀ ਕੋਠ ਮਿਲਦੇ ਆ ਅਤੇ ਪਰਮਾਤਮਾ ਦੇ ਨਾਮ ਦਾ ਸੰਯੋਗ ਕਾਰਜ ਪੈਦਾ ਹੁੰਦਾ, ਦੋ ਵੈਰਾਗ ਅਤੇ ਗਿਆਨ ਮਿਲਣ ਅਤੇ ਪਰਮਾਤਮਾ ਦਾ ਨਾਮ ਹੈ ਜਿਹਦਾ ਉਹਦੇ ਨਾਲ ਸੰਯੋਗ ਹੁੰਦਾ ਕਾਰਜ ਪੈਦਾ ਹੋ ਜਾਂਦਾ। ਹਾਂਜੀ ਅਤੇ ਬੇਨਤੀ ਕੀਤੀ ਫਿਰ ਗੜਵਾਲ ਹੈ ਕਿ ਹਾਥੀ ਧੂੰਆਂ ਦਾ ਰਹੇਗਾ ਜੀਵ ਤੇ ਦੋਹਾਂ ਦੇ ਮਿਲ ਜਾਣ ਦਾ ਭਾਵ ਅਭੇਦਤਾ ਦਾ ਕਾਰਜ ਪੈਦਾ ਹੁੰਦਾ, ਅਤੇ ਰਾਮ ਹੈ ਨਾਮ ਹੈ ਜਿਹਨੂੰ ਉਹਦਾ ਜਿਸ ਦਾ ਉਸ ਨੂੰ ਸਾਰਿਆਂ ਦਾ ਸੰਯੋਗੀ ਫਿਰ ਉਹ ਨਿਸ਼ਚੇ ਕਰਦਾ ਹੈ ਸਾ ਯਕੀਨ ਕਰਦਾ ਹੈ। ਲੋਕ ਜਾਣਦੇ ਗੀਤ ਹੈ ਤੋਂ ਬ੍ਰਹਮ ਦੀ ਚਾਹ, ਆਮ ਲੋਕ ਤਾਂ ਇਹ ਜਾਣਦੇ ਆ ਕਿ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪਰਮੇਸ਼ਰ ਦੇ ਨਾਮ ਦੀ ਬਾਣੀ ਆਮ ਜਿਵੇਂ ਗੀਤ ਹੈ ਗੀਤਾਂ ਨੂੰ, ਪਰ ਉਹਨਾਂ ਮੂਰਖਾਂ ਨੂੰ ਇਹ ਪਤਾ ਨਹੀਂ ਜੇ ਵਿਚਾਰ ਕਰਕੇ ਦੇਖੀਏ ਇਹ ਤਾਂ ਕੇਵਲ ਇੱਕੋ ਇੱਕ ਸ਼ੁੱਧ ਨਿਰੰਕਾਰ ਪਰਮੇਸ਼ਰ ਦੀ ਵਿਚਾਰ ਆ। ਉਹ ਤਾਂ ਫਿਰ ਗੁਰੂ ਗ੍ਰੰਥ ਸਾਹਿਬ ਨੂੰ ਆਪਣਾ ਸਮਰਪਿਤ ਕਰ ਦਿੰਦੇ ਨੇ, ਜਿਉਂ ਕਾਸੀ ਉਪਦੇਸ਼ ਹੋਏ ਮਨ ਸਮਰਪੀ ਵਾ, ਜਿਸ ਤਰ੍ਹਾਂ ਕਹਿੰਦੇ ਸ਼ਿਵਜੀ ਦੀ ਕਿਰਪਾ ਨਾਲ ਕਾਸ਼ੀਪੁਰੀ ਜੇ ਕੋਈ ਮਰ ਜਾਂਦਾ ਮਨੁੱਖ ਨੂੰ ਤਾਰਕਾ ਮੰਤਰ ਦਾ ਉਪਦੇਸ਼ ਦਿੰਦੇ ਆ। ਹਾਂਜੀ ਉਸ ਮੰਤਰ ਬਾਬਤ ਐਸੇ ਗ੍ਰੰਥਾਂ ਦੀ ਗੱਲ ਲਿਖੀ ਹੈ ਕਿ ਸ਼ਿਵ ਲੋਕ ਵਿੱਚ ਉਹ ਪਹੁੰਚਾ ਦਿੰਦਾ। ਜਿਸ ਤਰ੍ਹਾਂ ਗੁਰੂ ਗ੍ਰੰਥ ਬਾਣੀ ਸੱਚਖੰਡ ਤੋਂ ਆਈ ਹੈ, ਜਿਹੜਾ ਇਹਦੀ ਕਮਾਈ ਕਰਦਾ ਉਹਨੂੰ ਸੱਚਖੰਡ ਪਹੁੰਚਾ ਦਿੰਦੀ ਹੈ। ਜਿਵੇਂ ਦਸਮ ਪਾਤਸ਼ਾਹ ਦੇ ਕੋਲ ਨਾਰਦ ਮੁਨੀ ਮਾਜੂ ਪੰਛ ਦੇ ਖੰਭ ਲਿਆ ਸੀ, ਮਹਾਰਾਜ ਨੇ ਤੀਰਾਂ ਨੂੰ ਬੰਨ ਕੇ ਤੀਰ ਚਲਾ ਤੇ, ਸਿੰਘਾਂ ਨੂੰ ਕਹਿਣ ਲੱਗੇ ਤੀਰ ਲਿਆਓ, ਤੀਰ ਮਿਲੇ ਨਾ। ਕਹਿੰਦੇ ਮਹਾਰਾਜ ਤੀਰ ਮਿਲੇ ਨਹੀਂ, ਕਹਿੰਦੇ ਉਹ ਮਾਜੂ ਦੇ ਦੇਸ਼ ਨੂੰ ਚਲੇ ਗਏ। ਇਹ ਦ੍ਰਿਸ਼ਟਾਂਤ ਆ। ਇਸ ਤਰ੍ਹਾਂ ਜਿਹੜਾ ਮੂਲ ਮੰਤਰ ਗੁਰਮੰਤਰ ਗੁਰਬਾਣੀ ਪੜ੍ਹਦਾ ਸੁਣਦਾ ਵਿਚਾਰਦਾ ਧਾਰਨ ਕਰਦਾ ਸੱਚਖੰਡ ਚੋਂ ਆਈ ਹੈ, ਉਸ ਜੀਵਾਤਮਾ ਨੂੰ ਸੱਚਖੰਡ 'ਚ ਲੈ ਜਾਂਦੀ ਹੈ। ਕੋਈ ਗਾਵੈ ਕੋ ਸੁਣੇ ਹਰ ਨਾਮਾ ਚਿੱਤ ਲਾਏ, ਇਸ ਤਰ੍ਹਾਂ ਸ਼ਰਧਾ ਦੇ ਨਾਲ ਚਿੱਤ ਲਾ ਕੇ ਪਰਮਾਤਮਾ ਦੇ ਨਾਮਾਂ ਨੂੰ ਕੋਈ ਗਾਵੇ ਜਾਂ ਕੋਈ ਕੰਨਾਂ ਨਾਲ ਸੁਣੇ ਸੁਣਾਏ, ਕਬੀਰ ਸੰਸਾ ਨਹੀਂ ਅੰਤ ਪਰਮਗਤ ਪਾਏ। ਵੀਰ ਜੀ ਮਹਾਰਾਜ ਕਹਿੰਦੇ ਇਹਨਾਂ ਗੱਲਾਂ ਵਿੱਚ ਤਾਂ ਕੋਈ ਸ਼ੰਕ ਵਾਲੀ ਗੱਲ ਹੈ ਹੀ ਨਹੀਂ। ਉਹ ਜਿਹੜਾ ਗੁਰਮੁਖ ਪਿਆਰਾ ਪੁਰਾਣਾਂ ਦੇ ਬਯੋਗ ਹੋਣ ਤੋਂ ਉਪਰੰਤ ਜ਼ਰੂਰ ਅਵਛ ਮੇ ਪਰਮ ਗਤੀ ਜਿਹੜੀ ਕੈਵਲ ਮੋਕਸ਼ ਹੈ, ਸ੍ਰੀ ਤੇ ਗਿਆਨਾਂ ਨਾਲ ਕੈਵਲਿਆਂ ਗਿਆਨ ਤੋਂ ਇਹਨਾਂ ਕੈਵਲ ਮੋਕਸ਼ ਨਹੀਂ ਹੁੰਦੀ, ਉਹ ਭੇਦ ਮੁਕਤੀ ਜ਼ਰੂਰ ਪ੍ਰਾਪਤ ਕਰ ਲਵੇਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਅੱਜ ਉਸੇ ਚੱਪੜੀ ਦੀ ਥਾਂ ਦੇ ਉੱਤੇ ਅੰਮ੍ਰਿਤ ਸਰੋਵਰ ਬਣੇ ਨੇ। ਇਸ ਧਰਤੀ ਨੂੰ ਗੁਰੂ ਜੀ ਨੇ ਨੇਕਾਂ ਬਲ ਦਿੱਤੇ ਤੇ ਅੱਗੇ ਚੱਲ ਪਏ। ਇੱਥੋਂ ਨੇੜੇ ਪਿੰਡ ਬਦੇਹ ਦੇ ਇੱਕ ਪਾਸੇ ਸੰਘਣੇ ਜੰਗਲ ਦੇ ਝੁੰਡ ਵਿੱਚ ਗੁਰੂ ਜੀ ਸਮੇਤ ਸਿੰਘਾਂ ਦੇ ਬੈਠ ਗਏ। ਗੁਰਦੇਵ ਦੇ ਪੈਰ ਦੇ ਅੰਗੂਠੇ ਤੇ ਪਾਕਾ ਹੋ ਗਿਆ ਸੀ। ਇੱਥੇ ਇੱਕ ਲੁਹਾਰ ਮੁਸਲਮਾਨ ਮੱਝਾਂ ਚਾਰਦਾ ਗੁਰੂ ਜੀ ਦੇ ਕੋਲੇ ਆ ਗਿਆ ਤੇ ਸਾਹਿਬਾਂ ਦੇ ਨੀਲਾ ਬਣ ਪਹਿਨਿਆ ਹੋਇਆ ਸੀ। ਇਸ ਨੇ ਚੁੱਕ ਕੇ ਸਲਾਮ ਕੀਤੀ ਤਾਂ ਗੁਰੂ ਜੀ ਨੇ ਆਪਣੇ ਬਾਰੇ ਦੱਸਿਆ, ਇਸ ਮੁਸਲਮਾਨ ਲੁਹਾਰ ਨੇ ਪੰਜ ਵਾਰੀ ਪੀਰ ਪੀਰ ਕਿਹਾ ਅਤੇ ਸਰਦਾਰ ਗੁਰੂ ਜੀ ਦੇ ਅੰਗੂਠੇ ਤੋਂ ਆਪਣੇ ਮੂੰਹ ਦੀ ਭਾਪ ਦੇ ਕੇ ਚੰਬੜੀ ਹੋਈ ਪੱਟੀ ਖੋਲਦਾ ਇਹ ਸਰਦਾ ਵਾਂਦੇ ਸਤਿਗੁਰੂ ਢਾਡੀ ਜਥਾ ਬਲਦੇਵ ਸਿੰਘ ਬਿੱਲੂ ਜਸਵੰਤ ਸਿੰਘ ਦੀਵਾਨਾ ਇੰਜ ਬਿਆਨ

ਸਿਰਾਂ ਦੇ ਨੇੜੇ ਬਾਅਦ ਵਿੱਚ ਭਾਈ ਰੂਪ ਚੰਦ ਦੀ ਵੰਸ਼ ਵਿੱਚੋਂ ਧਰਮ ਸਿੰਘ ਦੇ ਪੁੱਤਰ ਭਾਈ ਦਿਆਲ ਸਿੰਘ ਨੇ ਇੱਕ ਪਿੰਡ ਵਸਾਇਆ ਜਿਸ ਦਾ ਨਾਮ ਦਿਆਲਪੁਰਾ ਭਾਈ ਕਾ ਰੱਖਿਆ। ਇਸੇ ਨਗਰ ਵਿੱਚ ਮਾਤਾ ਰੱਜੀ ਤੇ ਬਾਬਾ ਗੁੱਦਰ ਜੀ ਪੂਰਨ ਬ੍ਰਹਮ ਗਿਆਨੀ ਹੋਏ। ਇੰਨੇ ਕੁਝ ਬੋਲਦੇ ਖਿਮਾ ਦੇ ਜਾਚਕਾਂ ਬਖਸ਼ੋ ਅੱਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ।

0: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
2: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਿੱਖ ਧਰਮ ਦੀ ਸਿਆਸੀ ਤੇ ਧਰਮ ਗੁਰੂ ਜੀ ਦੇ ਸੰਗ ਦਾ ਨਾਮ ਪੰਥ ਹੈ। ਇਸ ਪੰਥ ਦੇ ਵਾਲੀ ਗੁਰੂ ਗੋਬਿੰਦ ਸਿੰਘ ਨੇ

ਆਕਾਸ਼ਵਾਣੀ ਬਾਰੇ ਗਿਆਨੀ ਟੈਰ ਸਿੰਘ ਪੁੱਟੀ ਬਾਰੇ ਨੇ ਲਿਖਿਆ, ਉੱਠ ਮੁਸਾਫਰ ਸੁੱਤਿਆ ਤੇਰਾ ਪੈਂਡਾ ਰਹਿੰਦਾ ਦੂਰ, ਤੂੰ ਤਾਂ ਸੂਲਾ ਉੱਤੇ ਸੌ ਗਿਆ ਜਿਵੇਂ ਸੂਲੀ ਤੇ ਮਨਸੂਰ, ਹੁਣ ਚੱਲ ਖਦਰਾਣੇ ਦੀ ਢਾਬ ਤੇ ਜਿੱਥੇ ਕਾਨੇ ਮਾਫ ਕਸੂਰ, ਗੱਲ ਟੁੱਟਣੇ ਗੰਢਣ ਵਾਲਿਆ ਮਹਾ ਸਿੰਘ ਖੜਾ ਮਜ਼ਬੂਰ, ਇੰਨੀ ਸੋਣ ਕਰੋ ਗਏ ਉੱਠ ਕੇ ਕਹਿੰਦੇ ਜੋ ਭਾਵੇ ਮਨਜ਼ੂਰ, ਤੇਗ ਪਾਲੀ ਗਾਤਰੇ ਟਹਿਲ ਸਿਆ ਅੱਗੇ ਤੁਰ ਪੇ ਰੱਬ ਦੇ ਨੂਰ। ਇਸ ਇਤਿਹਾਸ ਵਿੱਚ ਮੈਂ ਗੁਲਾਬੇ ਪੰਜਾਬੇ ਫੱਤੇ ਵਰਗੇ ਡਰਾਕਰਾਂ ਦਾ ਜ਼ਿਕਰ ਨਹੀਂ ਕਰਨਾ, ਪਰ ਗਣੀ ਖਾਂ ਨਬੀ ਖਾਂ ਵਰਗੇ ਮਰਦਾਂ ਦੀ ਗੱਲ ਜ਼ਰੂਰ ਕਰਨੀ ਹੈ ਜਿਨ੍ਹਾਂ ਨੇ ਗੁਰੂ ਦੇਵ ਨੂੰ ਉੱਚਾ ਪੀਰ ਬਣਾ ਕੇ ਦੁਸ਼ਮਣ ਦੇ ਘੇਰੇ ਵਿੱਚੋਂ ਘੁੰਗਰਾਲੀ ਲੰਘ ਕੰਨੇ ਚੁੰਦਿਆਂ ਆਲਮਗੀਰ ਪਹੁੰਚਾ ਦਿੱਤਾ। ਇੱਥੇ ਭਾਈ ਨਗਾਈਆ ਸਿੰਘ ਨੇ ਆਪਣਾ ਘੋੜਾ ਗੁਰੂ ਸਾਹਿਬ ਨੂੰ ਭੇਟ ਕੀਤਾ, ਘੋੜੇ ਤੇ ਚੜ ਕੇ ਕਿਰਪਾਲ ਦਾਸ ਦੇ ਡੇਰੇ ਗੁਰੂ ਸਾਹਿਬ ਹੇਰ ਪਿੰਡ ਪਹੁੰਚੇ। ਕਿਰਪਾਲ ਦਾਸ ਨੂੰ ਡਰਿਆ ਵੇਖ ਕੇ ਸ਼ਹਿਨਸ਼ਾਹ ਸੀਲੋ ਵਾਲੀ

ਗੁਰੂ ਦੇਵ ਰਾਏਕੋਟ ਦੇ ਨੇੜੇ ਖੇਤ ਵਿੱਚ ਬੈਠੇ ਸਨ। ਰਾਏ ਕੱਲਾ ਸਾਹਿਬਾਂ ਦੇ ਨਾਲ ਸੀ। ਇਹ ਦਰਦ ਕਹਾਣੀ ਸੁਣ ਕੇ ਸਾਰੇ ਰੋ ਪਏ, ਪਰ ਮਹਾਰਾਜ ਸ਼ਾਂਤ ਚਿੱਤ ਬੈਠੇ ਸਨ। ਰੱਬੀ ਹੁਕਮ ਦੇ ਨਾਲ ਤੀਰ ਦੀ ਨੋਕ ਨਾਲ ਦਬ ਦੇ ਬੂਟੇ ਨੂੰ ਪੁੱਟ ਕੇ ਜਾਨਵ ਸਰਕਾਰ ਦੀ ਜੜ ਪੁੱਟ ਦਿੱਤੀ। ਇਤਿਹਾਸ ਕਹਿੰਦਾ ਹੈ ਗੁਰੂ ਜੀ 21 ਦਿਨ ਲੰਮੇ ਜਗਪੁਰੇ ਵਰਾਜੇ। ਵਿਦਾ ਹੋਣ ਸਮੇਂ ਰਾਏ ਕੱਲੇ ਨੇ ਇੱਕ ਘੋੜਾ, ਢਾਲ, ਤਲਵਾਰ ਤੇ 101 ਸੋਨੇ ਦੀ ਮੋਹਰ ਭੇਟਾ ਧਰੀ। ਸਾਹਿਬਾਂ ਨੇ ਇੱਕ ਤਲਵਾਰ, ਸਰੋਪਾ ਤੇ ਗੰਗਾ ਸਾਗਰ ਦੀ ਬਖਸ਼ਿਸ਼ ਕੀਤੀ। ਇਥੋਂ ਸਤਿਗੁਰੂ ਮੈਦੇ ਵਾਲੇ ਹੁੰਦੇ ਹੋਏ ਤੱਤੂਪੁਰੇ ਪਹੁੰਚੇ। ਇਹ ਧਰਤੀ ਨੂੰ ਗੁਰੂ ਨਾਨਕ ਦੇਵ ਮਹਾਰਾਜ ਦੇ ਚਰਨਾਂ ਦੀ ਛੋਹ ਪ੍ਰਾਪਤ ਸੀ। ਜਿਹੜੀ ਛੱਪੜੀ ਵਿੱਚ ਗੁਰੂ ਨਾਨਕ ਜੀ ਨੇ ਪਾਤਰੀ ਵੱਲੋਂ ਸਰਾਪੇ ਜੱਕੋ ਧਾਰੀਵਾਲ ਨੂੰ ਇਸ਼ਨਾਨ ਕਰਾ ਕੇ ਕੰਚਨ ਵਰਗਾ ਬਣਾ ਦਿੱਤਾ ਸੀ, ਉਸੇ ਛੱਪੜੀ ਵਿੱਚ ਗੁਰੂ ਸਾਹਿਬਾਂ ਨੇ ਸਣੇ ਘੋੜੇ ਇਸ਼ਨਾਨ ਇਉਂ

0: ਕੇਰਬੋ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CIFK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
1: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
2: You are listening to Sikh Radio broadcasting from Gurdwara Sahib Western Singh Sabha and Williams Lake. Any comments and suggestions, please call 250-392-3874.

ਸ੍ਰੀ ਸੁਪਰ ਕੈਸਸ ਇੰਡਸਟਰੀ ਪੇਸ਼ ਕਰਦੇ ਨੇ ਉਪਲਾਂ ਵਾਲੇ ਕਰਨੈਲ ਸੀਵੀ ਦਾ ਲਿਖਿਆ ਅਤੇ ਉੱਘੇ ਸੰਗੀਤਕਾਰ ਸ੍ਰੀ ਅਤੁਲ ਸ਼ਰਮਾ ਦਾ ਸੰਗੀਤਬੱਧ ਕੀਤਾ ਆਨੰਦਪੁਰ ਸਾਹਿਬ ਤੋਂ ਸਰਹੰਦ ਤੱਕ ਦਾ ਸਿੱਖ ਇਤਿਹਾਸ ਕੌਮ ਸਿੰਘਾਂ ਸਰਦਾਰਾਂ ਦੀ ਇਸ ਪ੍ਰਸੰਗ ਨੂੰ ਆਪਣੀ ਮਧੁਰ ਆਵਾਜ਼ ਵਿੱਚ ਗਾਇਆ ਹੈ ਤੁਹਾਡੇ ਜਾਣੇ ਪਹਿਚਾਣੇ ਕਲਾਕਾਰ ਯੁੱਧਵੀਰ ਮਾਣਕ ਨੇ।

ਦਸ਼ਮੇਸ਼ ਪਿਤਾ ਨੇ ਸੰਨ 1699 ਦੀ ਵਿਸਾਖੀ ਵਾਲੇ ਦਿਨ ਖਾਲਸਾ ਪੰਥ ਦੀ ਸਾਜਨਾ ਕੀਤੀ। ਹਰ ਸਾਲ ਵਿਸਾਖੀ ਵਾਲੇ ਦਿਨ ਸਿੱਖ ਕੌਮ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਖਾਲਸੇ ਦਾ ਜਨਮ ਦਿਹਾੜਾ ਬੜੀ ਧੂਮਧਾਮ ਨਾਲ ਮਨਾਉਂਦੀ ਹੈ।

ਸਨ 1699 ਦੀ ਵਿਸਾਖੀ ਨੂੰ ਦਸ਼ਮੇਸ਼ ਪਿਤਾ ਦੇ ਸੱਦੇ ਤੇ ਸਿੱਖ ਸੰਗਤਾਂ ਦੂਰ ਦੁਰਾਡੇ ਤੋਂ ਅਨੰਦਪੁਰ ਸਾਹਿਬ ਪਹੁੰਚੀਆਂ। ਕੀਰਤਨ ਦੀ ਸਮਾਪਤੀ ਹੋਣ ਤੇ ਗੁਰੂ ਜੀ ਨੇ ਨੰਗੀ ਤਲਵਾਰ ਹੱਥ ਵਿੱਚ ਫੜ ਕੇ ਦੀਵਾਨ ਵਿੱਚ ਹਾਜ਼ਰ ਆਪਣੇ ਸ਼ਰਧਾਲੂਆਂ ਤੋਂ ਸੀਸ ਦੀ ਮੰਗ ਕੀਤੀ।

ਵਾਰੀ ਵਾਰੀ ਗੁਰੂ ਜੀ ਦੇ ਪੰਜ ਸ਼ਰਧਾਲੂ ਖੜੇ ਹੋ ਗਏ। ਗੁਰੂ ਸਾਹਿਬ ਉਹਨਾਂ ਨੂੰ ਵਾਰੀ ਵਾਰੀ ਤੰਬੂ ਦੇ ਅੰਦਰ ਲੈ ਕੇ ਗਏ। ਇਸ ਉਪਰੰਤ ਗੁਰੂ ਸਾਹਿਬ ਨੇ ਅੰਮ੍ਰਿਤ ਤਿਆਰ ਕੀਤਾ। ਪੰਜਾਂ ਪਿਆਰਿਆਂ ਨੂੰ ਇੱਕੋ ਬਾਟੇ ਵਿੱਚੋਂ ਅੰਮ੍ਰਿਤ ਛਕਾ ਕੇ ਜਾਤ ਪਾਤ ਦਾ ਭੇਦ ਮਿਟਾ ਦਿੱਤਾ। ਪੰਜਾਂ ਪਿਆਰਿਆਂ ਨੂੰ ਸਿੰਘ ਸਜਾ ਕੇ ਉਹਨਾਂ ਦੇ ਨਾਮ ਨਾਲ ਸਿੰਘ ਸ਼ਬਦ ਜੋੜ ਦਿੱਤਾ। ਇਸ ਪਿੱਛੋਂ ਗੁਰੂ ਜੀ ਨੇ ਪੰਜਾਂ ਪਿਆਰਿਆਂ ਤੋਂ ਆਪ ਅੰਮ੍ਰਿਤ ਛਕਿਆ ਤੇ ਆਪੇ ਗੁਰੂ ਤੇ ਆਪੇ ਚੇਲਾ ਬਣੇ। ਅੰਮ੍ਰਿਤ ਛਕਣ ਲਈ ਸੰਗਤਾਂ ਵਿੱਚ ਉਤਸ਼ਾਹ ਜਾਗਣ ਲੱਗਾ। ਸਿੱਖ ਸ਼ਰਧਾਲੂ ਗੁਰੂ ਜੀ ਨੂੰ ਸੱਚੇ ਪਾਤਸ਼ਾਹ ਕਹਿੰਦੇ। ਔਰੰਗਜ਼ੇਬ ਸਹਾਰ ਨਾ ਸਕਿਆ। ਉਸਨੇ ਆਪਣੇ ਜਰਨੈਲਾਂ ਨੂੰ ਹੁਕਮ ਦਿੱਤਾ ਕਿ ਸਿੱਖਾਂ ਦੀ ਵੱਧਦੀ ਤਾਕਤ ਨੂੰ ਰੋਕਿਆ ਜਾਵੇ। ਉਹਨਾਂ ਪਹਾੜੀ ਰਾਜਾਂ ਨਾਲ ਮਿਲ ਕੇ ਆਨੰਦਪੁਰ ਸਾਹਿਬ ਤੇ ਕਈ ਹਮਲੇ ਕੀਤੇ। ਹਰ ਵਾਰੀ ਗੁਰੂ ਜੀ ਦੇ ਸਿੰਘ ਡਟ ਕੇ ਮੁਕਾਬਲਾ ਕਰਦੇ ਤੇ ਪਹਾੜੀ ਰਾਜਾਂ ਤੇ ਮੁਗਲ ਫੌਜਾਂ ਨੂੰ ਮੂੰਹ ਦੀ ਖਾਣੀ ਪਈ।

0: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
2: ਸਮਾਂ ਬੀਤਦਾ ਗਿਆ। ਸਿੱਖ ਕੌਮ ਦੇ ਮਰਜੀਵੜੇ ਸਿਪਾਹੀ ਬੈਰੀਆਂ ਨੂੰ ਸਬਕ ਸਿਖਾਉਂਦੇ ਰਹੇ। 1704 ਦੀ ਜੰਗ ਸਭ ਤੋਂ ਖਤਰਨਾਕ ਹੋ ਨਿਬੜੀ। ਕਈ ਮਹੀਨੇ ਲੜਾਈ ਚੱਲਦੀ ਰਹੀ। ਮੁਗਲ ਫੌਜਾਂ ਨੂੰ ਪਹਿਲਾਂ ਗਰਮੀ ਫਿਰ ਬਾਰਿਸ਼ਾਂ ਦੇ ਕਸ਼ਟ ਉਠਾਉਣੇ ਪਏ ਅਤੇ ਫਿਰ ਸਰਦੀ ਦਾ ਜ਼ੋਰ ਦਿਨੋ ਦਿਨ ਵੱਧ ਰਿਹਾ ਸੀ। ਮੁਗਲ ਫੌਜਾਂ ਅਤੇ ਪਹਾੜੀ ਰਾਜਾਂ ਨੇ ਔਰੰਗਜ਼ੇਬ ਦਾ ਦਸਤਖਤ ਕੀਤਾ ਕੁਰਾਨ ਅਤੇ ਆਟੇ ਦੀਆਂ ਗਊਆਂ ਬਣਾ ਕੇ ਮੁੱਲਾਂ ਅਤੇ ਪੰਡਤਾਂ ਨੂੰ ਗੁਰੂ ਜੀ ਕੋਲ ਭੇਜਿਆ, ਜਿਨ੍ਹਾਂ ਕਸਮਾਂ ਖਾ ਕੇ ਕਿਹਾ ਕਿ ਜੇ ਤੁਸੀਂ ਅਨੰਦਪੁਰ ਸਾਹਿਬ ਛੱਡ ਦਿਓ ਤਾਂ ਤੁਹਾਨੂੰ ਬਿਨਾਂ ਕਿਸੇ ਰੋਕ ਟੋਕ ਤੋਂ ਜਾਣ ਦਿੱਤਾ ਜਾਵੇਗਾ। ਸਿੰਘਾਂ ਦੇ ਕਹਿਣ 'ਤੇ ਗੁਰੂ ਜੀ ਕਿਲ੍ਹਾ ਛੱਡਣ ਲਈ ਮੰਨ ਗਏ। 20 ਦਸੰਬਰ 1704 ਨੂੰ ਰਾਤ ਦੇ ਪਿਛਲੇ ਪਹਿਰ ਜਦੋਂ ਸਰਦੀ ਪੂਰੇ ਜ਼ੋਰਾਂ 'ਤੇ ਸੀ, ਗੁਰੂ ਜੀ ਕਿਲ੍ਹਾ ਛੱਡ ਕੇ ਸਿੱਖਾਂ ਅਤੇ ਪਰਿਵਾਰ ਸਮੇਤ ਚੱਲ ਪਏ। ਅਨੰਦਪੁਰ ਸਾਹਿਬ ਦੀ ਧਰਤੀ ਦੀ ਰੂਹ ਕੰਬੀ ਅਤੇ ਉਸਨੇ ਬਾਜਾਂ ਵਾਲੇ ਮਾਹੀ ਨੂੰ ਅਨੰਦਪੁਰ ਸਾਹਿਬ ਨੂੰ ਨਾ ਛੱਡ ਕੇ ਜਾਣ ਲਈ ਆਵਾਜ਼ਾਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ।

ਜਦ ਗੁਰੂ ਜੀ ਸਰਸਾ ਨਦੀ ਦੇ ਕੰਢੇ ਤੇ ਪੁੱਜੇ ਤਾਂ ਵੇਖਿਆ ਸਰਸਾ ਨਦੀ ਵੀ ਖੂਬ ਚੜ੍ਹੀ ਹੋਈ ਸੀ। ਮੁਗਲ ਫੌਜਾਂ ਵੀ ਪਿੱਛਾ ਕਰਦੀਆਂ ਆ ਪਹੁੰਚੀਆਂ। ਘਮਸਾਨ ਦਾ ਯੁੱਧ ਹੋਇਆ। ਇਸ ਦੌਰਾਨ ਗੁਰੂ ਜੀ ਦਾ ਪਰਿਵਾਰ ਖੇਰੂ ਖੇਰੂ ਹੋ ਗਿਆ। ਦੋਵੇਂ ਛੋਟੇ ਸਾਹਿਬਜ਼ਾਦੇ ਅਤੇ ਮਾਤਾ ਗੁਜਰੀ ਗੰਗੂਰ ਸੁਗੇ ਨਾਲ ਉਹਨਾਂ ਦੇ ਪਿੰਡ ਚਲੇ ਗਏ। ਸਰਸਾ ਨਦੀ ਪਾਰ ਕਰਕੇ ਗੁਰੂ ਸਾਹਿਬ ਤੇ ਸਾਹਿਬਜ਼ਾਦਾ ਜੁਝਾਰ ਸਿੰਘ ਕੁਝ ਸਿੰਘਾਂ ਸਮੇਤ ਅੱਗੇ ਚੱਲ ਪਏ। ਸਾਹਿਬਜ਼ਾਦਾ ਅਜੀਤ ਸਿੰਘ ਵੀ ਨਾਲ ਆ ਰਲਿਆ। ਗੁਰੂ ਸਾਹਿਬ ਦੇ ਮਹਿਲ ਤੇ ਭਾਈ ਮਨੀ ਸਿੰਘ ਦਿੱਲੀ ਦੀ ਸੰਗਤ ਨਾਲ ਦਿੱਲੀ ਵੱਲ ਚੱਲ ਪਏ। ਇਸ ਤਰ੍ਹਾਂ ਪਰਿਵਾਰ ਵਿਛੋੜਾ ਪੈ ਗਿਆ।

ਗੁਰੂ ਗੋਬਿੰਦ ਸਿੰਘ ਜੀ ਵੱਡੇ ਸਾਹਿਬਜ਼ਾਦਿਆਂ ਤੇ 40 ਸਿੰਘਾਂ ਨਾਲ ਚਮਕੌਰ ਦੀ ਗੜੀ ਅੰਦਰ ਪਹੁੰਚ ਗਏ। ਚਮਕੌਰ ਗੜੀ ਨੂੰ ਇੱਕ ਕਿਲੇ ਵਾਂਗ ਮੁਗਲ ਫੌਜਾਂ ਦੇ ਹਮਲੇ ਦੇ ਟਾਕਰੇ ਲਈ ਤਿਆਰ ਕਰ ਲਿਆ। ਮੁਗਲ ਫੌਜਾਂ ਗੁਰੂ ਜੀ ਦਾ ਪਿੱਛਾ ਕਰ ਰਹੀਆਂ ਸਨ। ਨਵਾਬ ਵਜ਼ੀਰ ਖਾਨ 10 ਲੱਖ ਦਾ ਲਸ਼ਕਰ ਲੈ ਕੇ ਆ ਪੁੱਜਾ। ਉਸਨੇ ਆ ਕੇ ਢੰਡੋਰਾ ਪਟਵਾਇਆ ਕਿ ਜੇ ਗੁਰੂ ਜੀ ਆਪਣੇ ਆਪ ਨੂੰ ਆਪਣੇ ਸਾਥੀਆਂ ਸਮੇਤ ਪੇਸ਼ ਕਰਦੇ ਤਾਂ ਉਹਨਾਂ ਦੀ ਜਾਨ ਬਖਸ਼ ਦਿੱਤੀ ਜਾਵੇ। ਗੁਰੂ ਜੀ ਨੇ ਇਸ ਢੰਡੋਰੇ ਰਾਹੀਂ ਕੀਤੇ ਐਲਾਨ ਦਾ ਜਵਾਬ ਤੀਰਾਂ ਦੀ ਭਾਰੀ ਬੁਛਾੜ ਨਾਲ ਦਿੱਤਾ।

ਦੂਜੇ ਪਾਸੇ ਮਾਤਾ ਗੁਜਰੀ ਤੇ ਬੱਚਿਆਂ ਪਾਸ ਕੀਮਤੀ ਸਮਾਨ ਵੇਖ ਕੇ ਗੰਗੂ ਦਾ ਮਨ ਬੇਈਮਾਨ ਹੋ ਗਿਆ। ਮਾਤਾ ਗੁਜਰੀ ਤੇ ਬੱਚਿਆਂ ਨੂੰ ਮੋਰਿੰਡੇ ਦੀ ਪੁਲਿਸ ਕੋਲ ਫੜਾ ਦਿੱਤਾ। ਦੂਜੇ ਦਿਨ ਮਾਤਾ ਗੁਜਰੀ ਤੇ ਸਾਹਿਬਜ਼ਾਦਿਆਂ ਨੂੰ ਸਰਹੰਦ ਲੈ ਗਏ। ਰਾਤ ਵੇਲੇ ਮਾਤਾ ਗੁਜਰੀ ਤੇ ਦੋਹਾਂ ਸਾਹਿਬਜ਼ਾਦਿਆਂ ਨੂੰ ਠੰਡੇ ਬੁਰਜ ਵਿੱਚ ਰੱਖਿਆ ਗਿਆ। ਬੱਚਿਆਂ ਨੂੰ ਸੂਬਾ ਸਰਹੰਦ ਦੀ ਕਚਹਿਰੀ ਵਿੱਚ ਪੇਸ਼ ਕੀਤਾ ਅਤੇ ਦੀਨ ਕਬੂਲ ਕਰਨ ਲਈ ਕਿਹਾ ਗਿਆ। ਤਿੰਨ ਪੇਸ਼ੀਆਂ ਹੋਈਆਂ ਪਰ ਬੱਚੇ ਸਿਦਕ ਵਿੱਚ ਪੱਕੇ ਰਹੇ।

0: ਨਿੱਕੀਆਂ ਜਿੰਦਾਂ ਨੇ ਵੱਡੇ ਸਾਕੇ ਕਰ ਵਿਖਾਏ। ਇੱਧਰ ਸਾਹਿਬਜ਼ਾਦੇ ਸ਼ਹੀਦ ਹੋਏ ਅਤੇ ਉੱਧਰ ਬੁਰਜ ਵਿੱਚ ਮਾਤਾ ਗੁਜਰੀ ਜੀ ਸਵਰਗ ਸਧਾਰ ਗਏ। ਦੀਵਾਨ ਟੋਡਰਮੱਲ ਨੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਦੇ ਸਸਕਾਰ ਲਈ ਮੋਹਰਾਂ ਵਿਛਾ ਕੇ ਨਵਾਬ ਤੋਂ ਜਗ੍ਹਾ ਲਈ ਅਤੇ ਬੜੇ ਹੀ ਸਤਿਕਾਰ ਨਾਲ ਮਾਤਾ ਗੁਜਰੀ ਜੀ ਅਤੇ ਦੋਹਾਂ ਸਾਹਿਬਜ਼ਾਦਿਆਂ ਦਾ ਸਸਕਾਰ ਕੀਤਾ। ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਕੁਰਬਾਨੀ ਵਰਗੀ ਮਿਸਾਲ ਦੁਨੀਆਂ ਵਿੱਚ ਕਿਤੇ ਵੀ ਨਹੀਂ ਮਿਲਦੀ।
1: ਕੇਲਬੂ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਨ ਸਿੰਘ ਸਵਾ ਵਿਲੀਅਮ ਸਲਿਪ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
2: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
3: You are listening Sikh Radio, broadcasting from Gurdwara Sahib, Western Singh Sabha, Williams Lake. Any comments and suggestions, please call 250-392-3874.

Thank you.

भावे अवगुण करे एक गुण नाही। अमृत छाड़ विख विख खाही।

0: परम सत्कार योग। गुरु रूप खालसा साध संगत जी, जितने भी आप माई भाई
1: आवाज कटाओगे
0: अपने घर के कम कारा संकोच के वाली दो जहान सर्वे कायनात हाजरा हजूर जहरा जहूर बाणी के बोहित कलयुग के जहान तख्त चबर छत्र के मालिक गुरता गद्दी ते विराजमान अटल सतगुरु साहिब श्री गुरु ग्रंथ साहिब जी महाराज के पावन पवित्र दरबार में हाजिर होए हो, बहुत उत्तम करना वाले हो। काफी समय तो आप गुरबाणी का कीर्तन श्रवण करके अपने समय और श्वासों को सपलिया बना रहे हो। जितना समा बाकी रहता है इस समय में भी सपला बनाने वास्ते आप सर्वत माई भाई अपन मनोबिरतियां एकाग्र करो, अपने ख्यालों को बाहर जाने तो रोको ता जो मन की एकाग्रता और वृत्ति की अंतर्मुखता द्वारा गुरबाणी के कीर्तन और गुरमत के विचारों को पूरा पूरा लाभ उठाया जा सके। यह समागम परम पूज्य संत बाबा ईश्वर सिंह जी महाराज राड़ा साहब वाले जिन्होंने केवल हिंदुस्तान के नहीं बल्कि बाहर के मुल्क जाके इतने सिख गुरसिखी लाइन तो करोड़ों को दूर चले गए सन, उन्होंने भी गुरसिखी के दायरे में लियाने वास्ते उन्होंने साहिब गुरु नानक देव जी महाराज के रूहानियत के मिशन को जाणू कराने वास्ते आपने दुनिया के कोने कोने में जाके गुरबाणी के कीर्तन और विख्यान द्वारा सिख जगत की बड़ी निगर सेवा की। लखां की गिणती के सिंह सजाए उन्हां महापुरशां की याद समर्पित समागम इत्थों दे प्रबंधकां वल्लों किया जा रहा है। और दूसरी गल यह भी आप सुरत संगतां नूं भली प्रकार पताई है कि साहिब गुरु नानक देव जी महाराज दे प्रकाश उत्सव के दिन हैं। कल गुरु बाबा जी का प्रकाश उत्सव लंघ के गया है, सो यो बनता है कि आप गुरु बाबा जी के पावन पवित्र इतिहास की बात विचार करिए। साहिब गुरु नानक देव जी महाराज जिन्होंने जीवन दुखियों की पुकार सुन के अपने आप नूं मेहता कालू जी के घर माता तृप्ता जी की कुखों राय भोए की तलवंडी विच अज तो तकरीबन 533 साल पहला प्रगट किया। सुनी पुकार दा तार प्रभु गुरु नानक जग माहे पठाया, चरण तो रह राज कर चरण अमृत सुखा पिलाया। पार ब्रह्म पूर्ण ब्रह्म कलयुग अंदर इक दिखाया। चारे पैर धर्म दे चार वर्ण एक वर्ण कराया। आपने दुनिया की हालत बड़ी नाजुक तकी, देखिया राजे का साई हो गए हैं कल काती, राजे का साई धर्म खंभ ला के उड़ गया है, धर्म पंख कर उड़ रहा, चारे पासे कूड़ ही कूड़ पसर गया है। जिमें मस्या की रात हनेरा पसरिया होंदा है, चंद्रमा की एक किरण भी दिखाई नहीं देती, कूड़ अमावस सच चंद्रमा। इस तरह सच रूपी चंद्रमा बिल्कुल गायब हो गया। कूड़ अमावस सच चंद्रमा दी सह ना ही कह चढ़िया। भाई गुरुदास जी भी जिक्र करते हैं, कल आई कुत्ते मुही खाज होवा मुरदार गुसाई, राजे पाप कमाम दे उल्टी बाढ़ खेत को खाई। राजे अपनी प्रजा पर जुलम कर रहे सन, मानो वार खेत नो खा रहे सी, प्रजा की हालत कहती सी यथा राजा तथा प्रजा। प्रजा दे ज्ञान बिना कूड़ कुसत मुखों आलाही, और जेड़े अपने आप नो कहाण वाले धर्म दे ठेकेदार धर्म दे कारकुन उन्हां दी हालत कहती सी। चेले साध बजाए दे नचण गुरु बहुत विद भाई, सेवक बैठन घरां विच गुरु उठ करी चुनाड़े जाई, जिन्हां दे हत्थ विच न्याय सी समय दे काजी मौलाने उन्हां दी हालत कहती हो गई सी। काजी होए रिश्वती ओ रिश्वत खोर हो चुके सन, वड्डी लै के हक गवाई, दुनिया तो सदाचार शिष्टाचार बिल्कुल गायब हो गया सी। इत्री पुरख दाम हित भावे आए कथाऊ जाई, चारे पासे पाप ही पाप पसर गया सी, वर्त्या पाप सब जग माही। धरती व्याकल हो गई सी, कलमल होई मेजनी अरदास करे दिलाए, सच्चे सुनिया कन दे तीरक देवै सहज सुभाए, इंद्र नो फरमाया उठा थै बरलाए। फिर परमेश्वर ने ध्यान दे नाल धरती दी पुकार सुनी, फिर धरती ने तीरक दिता साहिब गुरु नानक देव जी महाराज रूपी इंद्र, जिन्होंने दुनिया के कोने कोने जाके नाम बाणी का मीह बरसाया। सर्दी बलदी दुनिया ने नाम के ठंडे छट्टे मार के शांत किया। फिर उन्होंने दीन दुखियों के उदार वास्ते मात लोक पर उतार लिया। जब जब होत अरिष्ट उतारा, तब तब दे तरत उतारा। साहब गुरु नानक देव जी महाराज ने फिर दुनिया के लोगों की हालत बड़ी नाजुक तकी। बाबा देखा ध्यान धर जल तीर्थल पृथ्वी दिस्याई, देखा सारी दुनिया ईरखा तृष्णा चिंता दी अग्नि सड़बल रही है। हंस हेत लोभ कोप चारे नदियां अग, तवै दजह नानका तरिया करनी लग। प्रस्ताव गुरु नानक देव जी महाराज ने आप दुनिया खुनक नाम खुदाया। सर्दी बलदी दुनिया ने शांत करने वास्ते दुनिया ने कोने कोने में जाके नाम दे छिट्टे मारे। आद ब्याद उपार तिने तरह के रोगों से ग्रस्ती दुनिया घर घर जाके नाम की दारू वंडी, क्योंकि मरीज की हालत ऐसी हो गए तो चल फिर सकता हो डॉक्टर को जाके दवाई ले सकता है, अपना ट्रीटमेंट करा सकता है। पर जेकर मरीज की हालत कहीं नाज को जाए चल फिर भी ना सके, चार पाई उपर भी लेटिया रहे, फिर डॉक्टर को आप जाके मरीज का इलाज करना पैंदा है। सार संग किसी तरह ਦੁਨੀਆਂ ਨੂੰ ਹਰ ਵਿਆਹ ਵਪਾਰ ਤਿੰਨੇ ਤਰ੍ਹਾਂ ਦੇ ਰੋਗਾਂ ਨੇ ਗ੍ਰਸਤਿਆ ਸੀ। ਪਰ ਸਾਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਪਾਸੋਂ ਦੁਨੀਆਂ ਦੀ ਹਾਲਤ ਬਰਦਾਸ਼ਤ ਨਾ ਹੋਈ। ਆਪ ਨੇ ਸਰਵ ਰੋਗ ਔਖਦ ਨਾਮ ਨਾਮ ਦੀ ਦਾਰੂ ਲਈ। ਜਨਮ ਜਨਮ ਕੇ ਦੁੱਖ ਨਿਵਾਰਾ ਹੈ, ਸੂਖਾ ਮਨ ਸਾਧਾਰਾ ਹੈ, ਦਰਸ਼ਨ ਪੇਟ ਹੋਤ ਨਿਹਾਲਾ, ਹਰ ਕਾ ਨਾਮ ਵਿਚਾਰਾ, ਮੇਰਾ ਵੈਦ ਗੁਰੂ ਗੋਬਿੰਦਾ, ਹਰ ਹਰ ਨਾਮ ਔਖਦ ਮੁਖ ਦੇਵੈ, ਘੱਟ ਹੈ ਜਨਮ ਕੀ ਪੰਡਾ। ਪਰ ਇਹ ਨਾਮ ਦੀ ਦਾਰੂ ਘਰ ਘਰ ਜਾ ਕੇ ਵੰਡੀ, ਆਪ ਨੂੰ ਕਾਰੋਬਾਰ ਵੀ ਛੱਡਣਾ ਪਿਆ, ਪਰਿਵਾਰ ਦਾ ਮੋਹ ਵੀ ਤਿਆਗਣਾ ਪਿਆ। ਵੈਸੇ ਤਾਂ ਸਾਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ ਕੋਈ ਮੋਹ ਵਿੱਚ ਗ੍ਰਸੇ ਨਹੀਂ ਸਨ, ਪਰ ਫਿਰ ਵੀ ਕਲਯੁਗੀ ਜੀਵਾਂ ਨੂੰ ਇੱਕ ਨਮੂਨਾ ਦੇਣ ਵਾਸਤੇ ਆ ਦਰਸ਼ਕ ਗ੍ਰਸਤੀਆਂ ਵਾਲੀ ਜ਼ਿੰਦਗੀ ਬਤੀਤ ਕਰ ਰਹੇ ਸਨ। ਫਿਰ ਗੁਰੂ ਬਾਬਾ ਜੀ ਨੇ ਸੁਲਤਾਨਪੁਰੋਂ ਕਮਰ ਕੱਸਾ ਕਰ ਲਿਆ, ਬਾਬੇ ਭੇਖ ਬਣਾਇਆ, ਉਦਾਸੀ ਦੀ ਰੀਤ ਚਲਾਈ, ਚੜਿਆ ਸੋਧਣ ਤਰਤ ਲੁਕਾਈ। ਫਿਰ ਜਿੱਥੇ ਕਿਤੇ ਵੀ ਆਪ ਨੂੰ ਕੋਈ ਕਮਜ਼ੋਰੀ ਦਿੱਤੀ, ਜੇਕਰ ਰਾਜਿਆਂ ਨੂੰ ਜ਼ਾਲਮ ਦੇਖਿਆ, ਰਾਜਿਆਂ ਪ੍ਰਥਾ ਉਪਦੇਸ਼ ਦਿੱਤਾ ਕਿ ਤੁਹਾਡੇ ਪਾਸ ਜਿਹੜਾ ਰਾਜ ਭਾਗ ਹੈ ਇਹ ਤੁਹਾਡੇ ਕੋਲ ਅਕਾਲ ਪੁਰਖ ਦੀ ਅਮਾਨਤ ਹੈ, ਜੇ ਤਾਂ ਤੁਸੀਂ ਪੱਗ ਵਾਲੇ ਨਾਲ ਨਿਆਂ ਕਰਦੇ ਰਹੇ ਫਿਰ ਤਾਂ ਤੁਹਾਡੇ ਉੱਪਰ ਹੋਏਗੀ ਪਰਮੇਸ਼ਰ ਦੀ ਖੁਸ਼ੀ, ਪਰ ਜੇਕਰ ਤੁਸੀਂ ਪਰਜਾ ਨਾਲ ਵਿਤਕਰਾ ਕਰਦੇ ਰਹੇ, ਆਪਣੀ ਪਰਜਾ ਤੇ ਜ਼ੁਲਮ ਕਰਦੇ ਰਹੇ, ਫਿਰ ਪਰਮੇਸ਼ਰ ਤੁਹਾਡੇ ਪਾਸੋਂ ਆਪਣੀ ਅਮਾਨਤ ਵਾਪਸ ਲੈ ਲਏਗਾ। ਜਿੱਥੇ ਕਿਤੇ ਵੀ ਆਪ ਜਾਂਦੇ ਪਹਿਲਾਂ ਜਾ ਕੇ ਉੱਥੋਂ ਦੇ ਰਾਜੇ ਨੂੰ ਮਿਲਦੇ। ਇਸੇ ਤਰ੍ਹਾਂ ਉਹ ਪੇਖੀ ਸਾਧੂ ਜਿਹਨੇ ਪਾਖੰਡ ਦੇ ਆਸਰੇ ਲੋਕਾਂ ਨੂੰ ਭਰਮਾਇਆ ਸੀ, ਸਾਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਉਹਨਾਂ ਨੂੰ ਵੀ ਸੱਚਾਈ ਦਾ ਧਰਮ ਦਾ ਉਪਦੇਸ਼ ਦਿੱਤਾ। ਜੇ ਕਦੇ ਆਪਨੇ ਕਿਸੇ ਧਰਮ ਸਥਾਨ ਉੱਪਰ ਕੋਈ ਕੁਰੀਤੀ ਦੇਖੀ, ਆਪਨੇ ਫਿਰ ਲਿਹਾਜ਼ ਨਹੀਂ ਕੀਤਾ, ਨਾ ਵਿਤਕਰਾ ਕੀਤਾ। ਹਿੰਦੂਆਂ ਦੇ ਤੀਰਥਾਂ ਤੇ ਗਏ, ਉੱਥੋਂ ਦੇ ਕਾਰਕੁਨਾਂ ਨੂੰ ਅਬ ਕਲੂ ਆਏ ਰੇ ਇੱਕ ਨਾਮ ਬੋਬੋ ਬੋਬੋ, ਅਨਰੂਤ ਨਾਹੀਂ ਨਾਹੀਂ ਮਤ ਭਰਮ ਭੁੱਲੋ ਭੁੱਲੋ। ਇਹ ਦੁਨੀਆਂ ਦੇ ਲੋਕਾਂ ਨੂੰ ਤੇ ਵਹਿਮ ਭਰਮ ਕਿਸੇ ਚੱਕਰ ਚ ਨਾ ਪਾਓ। ਇਹ ਪਹਿਲੇ ਯੁੱਗਾਂ ਦੇ ਜੋ ਸਾਜਨ ਕੀਤੇ ਜਾਂਦੇ ਸਨ ਉਹ ਕਲਯੁਗ ਦੇ ਸਮੇਂ ਵਿੱਚ ਫਲੀਭੂਤ ਨਹੀਂ ਹੋਣੇ। ਜਦ ਸੰਜਮ ਤੀਰਥ ਉਹਨਾਂ ਜੁਗਾਂ ਦਾ ਧਰਮ ਹੈ, ਕਲਮ ਹੈ ਕੀਰਤ ਹਰ ਨਾਮਾ, ਜੋ ਜੋ ਆਪੋ ਆਪਣਾ ਧਰਮ ਹੈ ਸੋਧ ਦੇਖੋ ਵੇਦ ਪੁਰਾਣਾ। ਸਤਿਗੁਰ ਸਤ ਤੇਤਾ ਜਗੀ ਦੁਆਪਰ ਪੂਜਾ ਚਾਰ, ਤਿੰਨੋ ਜੁਗ ਤਿੰਨੋ ਦੜੇ ਕਲ ਕੇਵਲ ਨਾਲ ਉਧਾਰ। ਸਾਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਗੁਰੂ ਬਾਬਾ ਜੀ ਨੇ ਉੱਥੇ ਦੇ ਕਾਰਕੁਨਾਂ ਨੂੰ ਉਪਦੇਸ਼ ਦੇਣਾ, ਕਿਉਂਕਿ ਸਾਰਸੰਗ ਧਰਮ ਸਥਾਨ ਰੂਹਾਨੀਅਤ ਦੀ ਰੋਸ਼ਨੀ ਦੇਣ ਵਾਸਤੇ ਸੈਟੇਲਾਈਟ ਦੀ ਨਹੀਂ ਹੁੰਦੇ ਹਨ, ਉੱਥੋਂ ਪਰਮਾਰਥ ਵਾਲੇ ਪਾਤਸ਼ਾਹ ਦੀ ਰਾਹ ਨੁਮਾਈ ਮਿਲਦੀ ਹੈ। ਪਰ ਗੁਰੂ ਬਾਬਾ ਜੀ ਦੇ ਸਮੇਂ ਧਰਮ ਸਥਾਨਾਂ ਦੀ ਤੀਰਥਾਂ ਦੀ ਹਾਲਤ ਬੜੀ ਨਾਜ਼ੁਕ ਹੋ ਗਈ ਸੀ, ਜਿਤਨੇ ਪਾਪ ਤੀਰਥਾਂ ਤੇ ਹੁੰਦੇ ਸਨ ਹੋਰ ਕਿਤੇ ਨਹੀਂ। ਜੇਕਰ ਤੀਰਥ ਪਾਪਾਂ ਦੇ ਵੀ ਵਿਚਾਰਦੇ ਅੱਡੇ ਬਣ ਜਾਣ ਫਿਰ ਪਰਮਾਰਥ ਦਾ ਰਸਤਾ ਕਿੱਥੋਂ ਪਤਾ ਲੱਗੇਗਾ। ਬਾਹਰ ਕੀ ਅਗਨ ਬੁਝਤ ਜਲ ਸਰਤਾ ਕਹਿ, ਨਾਉ ਮੈਂ ਜੋ ਆਗ ਲੱਗਿਆ ਕੈਸੇ ਕਹਿ ਬੁਝਾਈਏ। ਬਾਹਰ ਤੇ ਪਾਗ ਓਟ ਲੀਜੇ ਤੇ ਕੋਟ ਗੜ ਗੜ ਮੈਂ ਜੋ ਲੂਟ ਲੀਜੈ, ਤਾਂ ਕਹੋ ਕੱਤ ਜਾਈਏ। ਚੋਰਨ ਕੇ ਤਰਾਤ ਜਾਏ ਗਏ ਸ਼ਰਨ ਨਰਿੰਦਰ, ਮਾਰੇ ਮਹੀ ਪਤ ਜੀਓ ਕੈਸੇ ਕਹਿ ਬਚਾਈਏ। ਮਾਇਆ ਡਰ ਡਰ ਪਤਹਾਰ ਗੁਰਦੁਆਰਾ ਜਾਵੇ, ਤਾਂ ਜੋ ਮਾਇਆ ਵਿਆਪੈ ਕਹਾਂ ਠਹਿਰਾਈਏ। ਕਿਸੇ ਮਕਾਨ ਨੂੰ ਅੱਗ ਲੱਗ ਜਾਵੇ ਤਾਂ ਪਾ ਹੈ, ਉਹਦੇ ਉੱਪਰ ਪਾਣੀ ਪਾ ਦਿਓ ਅੱਗ ਬੁਝ ਜਾਏਗੀ। ਪਰ ਜੇਕਰ ਕਿਸੇ ਦਰਿਆ ਵਿੱਚ ਤੁਰ ਜਾਂਦੀ ਬੇੜੀ ਨੂੰ ਅੱਗ ਲੱਗ ਜਾਵੇ ਉਹ ਕਿਵੇਂ ਬੁਝੇਗੀ। ਦੂਸਰੀ ਮਿਸਾਲ, ਕੋਈ ਡਾਕੂ ਨੂੰ ਡਰਦਾ ਮਾਰਿਆ ਕਿਹਦੇ 'ਚ ਜਾ ਵੜੇ, ਪਰ ਜੇਕਰ ਡਾਕੂ ਕਿਲੇ ਦੇ ਅੰਦਰ ਹੀ ਬੜੇ ਬੈਠੇ ਹੋਣ ਫਿਰ ਕਿੱਥੇ ਛੁਟਕਾਰਾ ਹੋਵੇਗਾ। ਤੀਸਰੀ ਮਿਸਾਲ, ਕੋਈ ਚੋਰਾਂ ਤੋਂ ਡਰਦਾ ਮਾਰਿਆ ਕਿਸੇ ਰਾਜੇ ਦੀ ਸ਼ਰਨ ਅਖਤਿਆਰ ਕਰੇ, ਪਰ ਜੇ ਰਾਜਾ ਹੀ ਉਹਦੇ ਕੱਪੜੇ ਲਾਹ ਲਵੇ ਫਿਰ ਬਚਾਏਗਾ ਕੌਣ? ਸਾਰ ਸੰਗ ਕਿਸੇ ਤਰ੍ਹਾਂ ਕੋਈ ਦੁਨੀਆਂ ਦੀ ਮੋਹ ਮਾਇਆ ਤੋਂ ਬਚਣ ਵਾਸਤੇ ਗੁਰਦੁਆਰਿਆਂ ਦੀ, ਧਰਮ ਸਥਾਨਾਂ ਦੀ, ਤੀਰਥਾਂ ਦੀ ਸ਼ਰਨ ਚੱਕੇ। ਪਰ ਜੇਕਰ ਧਰਮ ਸਥਾਨ ਹੀ ਵਿਵਚਾਰ ਦੇ ਅੱਡੇ ਬਣ ਜਾਣ ਫਿਰ ਪਰਮਾਰਥ ਦੀ ਰੋਸ਼ਨੀ ਕਿੱਥੋਂ ਮਿਲੇਗੀ? ਮਾਇਆ ਡਰ ਡਰ ਪਤਹਾਰ ਗੁਰਦੁਆਰਾ ਜਾਵੇ ਤਾਂ ਜੋ ਮਾਇਆ ਵਿਆਪੈ ਕਹਾਂ ਠਹਿਰਾਈ ਹੈ। ਸਾਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਦੇਖਿਆ ਵੀ ਧਰਮ ਸਥਾਨਾਂ ਤੇ ਵੀ ਬੜੀਆਂ ਕੁਰੀਤੀਆਂ ਹੋ ਰਹੀਆਂ, ਉਹਨਾਂ ਕੁਰੀਤੀਆਂ ਨੂੰ ਉੱਥੇ ਜਾ ਕੇ ਦੂਰ ਕੀਤਾ। ਸਾਰ ਸੰਗ ਦੇ ਤਿਆਗਕ ਸਾਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਧਰਮ ਦੇ ਚਾਰੇ ਪੈਰ ਮਜ਼ਬੂਤ ਕੀਤੇ। ਔਰ ਚੌਹਾਂ ਵਰਣਾ ਚੌਹਾਂ ਸ਼ਰਮਾ ਨੂੰ ਆਪਣਾ ਸਾਂਝਾ ਉਪਦੇਸ਼ ਦਿੱਤਾ। ਖੱਤਰੀ ਬ੍ਰਾਹਮਣ ਸੂਦ ਵੈਸ਼ ਉਪਦੇਸ਼ ਚੌਹਾਂ ਵਰਣਾ ਕਹੋ ਸਾਂਝਾ। ਜਿਹੜੇ ਪੁਰਾਤਨ ਧਰਮ ਸ਼ਾਸਤਰ ਸਨ, ਵੇਦ ਬਾਣੀ ਸੀ, ਇਹਨੂੰ ਸਿਰਫ ਬ੍ਰਾਹਮਣ ਪੜ੍ਹ ਸਕਦੇ ਸਨ ਜਾਂ ਖੱਤਰੀ ਪੜ੍ਹ ਸਕਦੇ ਸਨ, ਵੈਸ਼ ਸਿਰਫ ਸੁਣ ਸਕਦੇ ਸਨ, ਔਰ ਸ਼ੂਦਰਾਂ ਨੂੰ ਸੁਣਨ ਦਾ ਵੀ ਅਧਿਕਾਰ ਨਹੀਂ ਸੀ। ਪਰ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਪਵਿੱਤਰ ਬਾਣੀ ਜਿਹਨੂੰ ਕੋਈ ਵੀ ਪੜ੍ਹੇ ਕਿਸੇ ਨੂੰ ਕੋਈ ਰੁਕਾਵਟ ਨਹੀਂ। ਬ੍ਰਾਹਮਣ ਵੀ ਪੜ੍ਹ ਸਕਦਾ ਹੈ, ਖੱਤਰੀ ਵੀ ਪੜ੍ਹ ਸਕਦਾ ਹੈ, ਵੈਸ਼ ਵੀ ਪੜ੍ਹ ਸਕਦਾ ਹੈ, ਸ਼ੂਦਰ ਵੀ ਪੜ੍ਹ ਸਕਦੇ ਹਨ। ਤੇ ਗੁਰੂ ਬਾਬਾ ਜੀ ਦਾ ਦਰਬਾਰ, ਗੁਰੂ ਨਾਨਕ ਜੀ ਦਾ ਉਪਦੇਸ਼ ਸਭਨਾਂ ਵਾਸਤੇ ਸਾਂਝਾ ਹੈ। ਖੱਤਰੀ ਬ੍ਰਾਹਮਣ ਸ਼ੂਦ ਵੈਸ਼ ਉਪਦੇਸ਼ ਚੌਹਾਂ ਵਰਨਾ ਕੋ ਸਾਂਝਾ। ਗੁਰਮੁਖ ਨਾਮ ਜਪੇ ਉਦਰੈ ਸੋ ਕਲਮੈ, ਘੱਟ ਘੱਟ ਨਾਨਕ ਮਾਂਝਾ। ਮਹਾਰਾਜ ਨੇ ਧਰਮ ਦੇ ਚਾਰੇ ਪੈਰ ਮਜ਼ਬੂਤ ਕੀਤੇ, ਚੌਹਾਂ ਵਰਨਾ ਨੂੰ ਸਾਂਝਾ ਉਪਦੇਸ਼ ਦੇ ਕੇ ਉਹਨਾਂ ਨੂੰ ਇੱਕ ਕਤਾਰ ਵਿੱਚ ਲਿਆ ਖੜੇ ਕੀਤਾ। ਚਾਰੇ ਪੈਰ ਧਰਮ ਦੇ, ਚਾਰ ਵਰਨ ਇੱਕ ਵਰਨ ਕਰਾਇਆ। ਆਪਣੀਆਂ ਸੁਰਤਾਂ ਨੂੰ ਗੁਰੂ ਬਾਬਾ ਜੀ ਦੇ ਚਰਨਾਂ ਵਿੱਚ ਲੈ ਜਾਓ। ਅੱਜ ਆਪ ਦਰਦ ਦਲੰਦੇ ਦਾ ਉਧਾਰ ਕਰਦੇ ਕਰਦੇ ਸੜਦੀ ਬਲਦੀ ਦੁਨੀਆਂ ਨੂੰ ਨਾਮ ਦੇ ਠੰਡੇ ਛੱਟੇ ਮਾਰਦੇ ਮਾਰਦੇ ਆਦ ਵਿਆਹ ਦੇ ਪਾਰ ਤਿੰਨੇ ਤਰ੍ਹਾਂ ਦੇ ਰੋਗਾਂ ਵਿੱਚ ਗ੍ਰਸਤੀ ਦੁਨੀਆਂ ਨੂੰ ਨਾਮ ਦੀ ਦਾਰੂ ਵੰਡਦੇ ਵੰਡਦੇ ਇੱਕ ਹੋਰ ਬੀਆ ਬਾਹਰ ਵਿੱਚੋਂ ਗੁਜ਼ਰ ਰਹੇ ਹਨ। ਸਿਆਣੇ ਪੁਰਸ਼ਾਂ ਨੇ 6 ਰੁੱਤਾਂ ਮੰਨੀਆਂ ਹਨ। 12 ਮਹੀਨਿਆਂ ਦਾ ਸਾਲ ਹੈ, 2-2 ਮਹੀਨਿਆਂ ਦੀ ਇੱਕ ਰੁੱਤ ਮੰਨੀ ਗਈ ਹੈ। ਇਹਨਾਂ 6 ਵਿੱਚੋਂ ਇੱਕ ਬਰਸਾਤ ਦੀ ਰੁੱਤ ਹੈ, ਇਹਨੂੰ ਚੌਮਾਸਾ ਵੀ ਕਿਹਾ ਜਾਂਦਾ ਹੈ। ਅੱਗੇ ਗੁਰੂ ਬਾਬਾ ਜੀ ਕਈ ਵਾਰ ਚੌਮਾਸਾ ਕਿਸੇ ਨਗਰ ਵਿੱਚ ਕਿਸੇ ਬਸਤੀ ਵਿੱਚ ਬਤੀਤ ਕਰ ਲੈਂਦੇ ਹਨ। ਇਸ ਵਾਰ ਜਦੋਂ ਕੋਈ ਨਗਰ ਆਉਂਦਾ ਹੈ, ਕੋਈ ਬਸਤੀ ਆਉਂਦੀ ਹੈ, ਮਹਾਰਾਜ ਤੋਂ ਬਾਹਰ ਬਾਹਰ ਹੀ ਰਹਿੰਦੇ ਹਨ। ਹੁਣ ਜੰਗਲ 'ਚ ਬੈਠੇ ਹਨ, ਰਸਤੇ ਖਰਾਬ ਹਨ, ਮੀਂਹ ਪੈ ਰਿਹਾ, ਚਾਰੇ ਪਾਸੇ ਚਿੱਕੜ ਹੈ, ਪਾਣੀ ਹੀ ਪਾਣੀ ਹੈ। ਭਾਈ ਮਰਦਾਨੇ ਨੇ ਅਰਜ਼ ਕੀਤੀ ਸੱਚੇ ਪਾਤਸ਼ਾਹ, ਕੋਈ ਨਗਰ ਆਉਂਦਾ ਹੈ, ਕੋਈ ਬਸਤੀ ਆਉਂਦੀ ਹੈ, ਆਪ ਉਹ ਤੋਂ ਬਾਹਰ ਬਾਹਰ ਹੀ ਰਹਿੰਦੇ ਹੋ। ਮਹਾਰਾਜ ਦੇਖੋ ਮੌਸਮ ਕਿਤਨਾ ਖਰਾਬ ਹੈ, ਆਪਾਂ ਇੱਥੇ ਰੋਹੀ ਵਿੱਚ ਬੀਆ ਬਾਂਧ ਜੰਗਲ 'ਚ ਬੈਠੇ ਹਾਂ। ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ ਮਰਦਾਨਿਆਂ ਵੀ ਪ੍ਰਤੀਤ ਹੁੰਦਾ ਚੰਗੇ ਰੋਹੀਆਂ ਚੰਗੀਆਂ ਨਹੀਂ ਲੱਗਦੀਆਂ। ਭਾਈ ਮਰਦਾਨਾ ਰੋਹੀਆਂ ਵੀ ਭਾਗਾਂ ਵਾਲੀਆਂ ਨੇ, ਜਿੱਥੇ ਪਰਮੇਸ਼ਰ ਦੇ ਪਿਆਰੇ ਹਜ਼ਾਰਾਂ ਸਾਲ ਬੈਠ ਕੇ ਤਪੱਸਿਆ ਕੀਤੀ ਹੈ। ਸਾਰ ਸੰਗ ਭਾਈ ਮਰਦਾਨਾ ਚੁੱਪ ਕਰ ਗਿਆ। ਮਹਾਰਾਜ ਨੇ ਸਾਹਮਣੇ ਦੇਖਿਆ ਪੋਸਟਮੈਨ ਇੱਕ ਡਾਕੀ ਆ ਰਿਹਾ ਹੈ, ਜਿਹਦੇ ਮੋਢੇ ਚਿੱਠੀਆਂ ਵਾਲਾ ਥੈਲਾ ਪਾਇਆ, ਜੁੱਤੀ ਲਾ ਕੇ ਹੱਥ 'ਚ ਫੜੀ ਹੈ, ਛਤਰੀ ਲਾਈ ਹੈ, ਪਾਣੀ ਛੱਪੜ ਛੱਪੜ ਕਰਦਾ ਆ ਰਿਹਾ ਹੈ। ਮਰਦਾਨਿਆਂ ਉਹਦੇ ਸਾਹਮਣੇ ਕੌਣ ਆ ਰਿਹਾ ਹੈ? ਭਾਈ ਮਰਦਾਨੇ ਦੀ ਨਿਗਾਹ ਉੱਧਰ ਗਈ ਕਿ ਪਾਰਸ਼ਾ ਕੋਈ ਚਿੱਠੀ ਰਸਾਂ, ਕੋਈ ਡਾਕੀਆ, ਕੋਈ ਪੋਸਟਮੈਨ ਪ੍ਰਤੀਤ ਹੋ ਰਿਹਾ ਹੈ। ਮਹਾਰਾਜ ਕਹਿੰਦੇ ਮਰਦਾਨਿਆਂ ਇਹਨੂੰ ਕੀ ਲੋੜ ਪਈ ਹੈ? ਮੀਂਹ ਤੇ ਇਉਂ ਫਿਰਨ ਦੀ। ਮਰਦਾਨ ਨੇ ਅਰਜ਼ ਕੀਤੀ, ਸੱਚੇ ਪਾਤਸ਼ਾਹ ਸਰਕਾਰੀ ਨੌਕਰ ਹੈ, ਇਹ ਥਾਂ ਥਾਂ ਜਾ ਕੇ ਚਿੱਠੀਆਂ ਪਹੁੰਚਾਉਣੀਆਂ ਹਨ, ਜੇਕਰ ਇਹ ਥਾਂ ਥਾਂ ਚਿੱਠੀਆਂ ਨਾ ਪਹੁੰਚਾਈਆਂ ਤਾਂ ਤਨਖਾਹ ਕਿਵੇਂ ਮਿਲੇਗੀ, ਔਰ ਜੇਕਰ ਇਹਨੂੰ ਤਨਖਾਹ ਨਾ ਮਿਲੀ ਤਾਂ ਗੁਜ਼ਾਰਾ ਕਿਵੇਂ ਹੋਵੇਗਾ, ਆਪਣੇ ਬਾਲ ਬੱਚੇ ਨੂੰ ਕਿਵੇਂ ਪਾਲੇਗਾ। ਮਹਾਰਾਜ ਸਰਕਾਰੀ ਨੌਕਰ ਹੋਣ ਦੇ ਨਾਤੇ ਇਹਨੂੰ ਮੀਂਹ ਹਨੇਰੀ ਨਹੀਂ ਦੇਖਣੀ ਮਿਲਦੀ। ਮਹਾਰਾਜ ਕਹਿਣ ਲੱਗੇ ਮਰਦਾਨਿਆਂ, ਇਹ ਤਾਂ ਝੂਠੀ ਸਰਕਾਰ ਦਾ ਨੌਕਰ ਹੈ, ਇਹ ਬਾਰਿਸ਼ ਦੀ, ਹਨੇਰੇ ਦੀ, ਖਰਾਬ ਮੌਸਮ ਦੀ, ਚੱਕਰ ਦੀ ਪਰਵਾਹ ਨਹੀਂ ਕਰਦਾ। ਮਰਦਾਨਿਆਂ ਅਸੀਂ ਤਾਂ ਸੱਚੀ ਸਰਕਾਰ ਦੇ ਨੌਕਰ ਹਾਂ, ਸਾਡੀ ਨਿਰੰਕਾਰ ਵੱਲੋਂ ਡਿਊਟੀ ਲੱਗੀ ਹੈ, ਅਸੀਂ ਦੁਨੀਆਂ ਦੇ ਕੋਣੇ ਕੋਣੇ ਵਿੱਚ ਜਾ ਕੇ ਅਗਿਆਨਤਾ ਦੇ ਹਨੇਰੇ ਵਿੱਚ ਖੇਡੇ ਸਾਰੇ ਲੋਕਾਂ ਨੂੰ ਗਿਆਨ ਦੀ ਰੋਸ਼ਨੀ ਬਖਸ਼ਣੀ ਹੈ, ਪੁੱਲੇ ਪੜ ਕੇ ਲੋਕਾਂ ਨੂੰ ਧਰਮ ਦਾ ਰਸਤਾ ਦਿਖਾਉਣਾ ਹੈ। ਤੁਸੀਂ ਸੱਚੀ ਸਰਕਾਰ ਦੇ ਨੌਕਰ ਹੋ ਕੇ ਫਿਰ ਬਾਰਿਸ਼ ਜਾਂ ਖਰਾਬ ਰਸਤੇ ਜਾਂ ਚੱਕੜ ਦੇ ਕੇ ਕਿਸੇ ਬੱਸ 'ਚ ਵੜ ਕੇ ਬੈਠ ਜਾਈਏ। ਸਾਰਥ ਨੂੰ ਗੁਰੂ ਬਾਬਾ ਜੀ ਦੀ ਦੀਨ ਲੱਗੇ, ਭਾਈ ਮਰਦਾਨਾ ਨਿਰਤਰ ਹੋ ਜਾਂਦਾ ਹੈ। ਜੇ ਕੋਈ ਜਵਾਬ ਨਹੀਂ ਦਿੰਦਾ, ਇਕਦਮ ਗੁਰੂ ਬਾਬਾ ਜੀ ਦੇ ਚਿਹਰੇ ਦੀ ਰੰਗਤ ਬਦਲੀ, ਨੇਤਰਾਂ ਵਿੱਚੋਂ ਵੈਰਾਗ ਦੇ ਕੁਝ ਅੰਸੂ ਟੱਪ ਕੇ ਆਵਾਜ਼ ਦਿੱਤੀ, ਮਰਦਾਨਿਆਂ ਰਬਾਬ ਉਠਾ ਬਾਣੀ ਆ ਗਈ, ਜੈਸੀ ਮੈਂ ਆ ਲੈ ਖਤਮ ਕੀ ਬਾਣੀ, ਤੈਸਲਾ ਤਰੀ ਗਿਆਨ ਵਿਹਲਾ ਲੋ, ਹਾਂ ਆਪੋ ਬੋਲ ਨਾ ਜਾਣਦਾ, ਮੈਂ ਕਹਿਆ ਸਭ ਘੁਮਾਓ ਜੀਓ, ਸਤਿਗੁਰ ਦੀ ਬਾਣੀ ਸਤ ਸਤ ਕਰ ਜਾਣੋ ਗੁਰਸਿੱਖੋ, ਹਰ ਕਰਤਾ ਆਪ ਮੋਹ ਕਢਾਏ। ਮਰਦਾਨਿਆਂ ਪ੍ਰਭਾਵ ਉਠਾ, ਧਰਤੀ ਬਾਣੀ ਆਈ ਹੈ, ਅਕਾਲ ਪੁਰਖ ਦਾ ਪੈਗਾਮ ਆਇਆ। ਸਾਧ ਸੰਗਤ ਭਾਈ ਮਰਦਾਨੇ ਨੇ ਹੁਕਮ ਮੰਨਿਆ, ਰਬਾਬ ਦੀਆਂ ਰਾਜ ਨੇ ਇੱਕ ਵੈਰਾਗ ਮੇ ਸ਼ਬਦ ਇਹ ਉਚਾਰਨ।

ਸੰਸਾਰ ਸੰਗਤ ਸਰੀਰਕ ਨਗਰੀ ਹੈ। ਇਹ ਸਰੀਰ ਰੂਪੀ ਨਗਰੀ ਵਿੱਚ ਚੋਰ ਵੀ ਰਹਿੰਦੇ ਨੇ, ਠੱਗ ਵੀ ਰਹਿੰਦੇ ਨੇ, ਦੇਵਤੇ ਵੀ ਰਹਿੰਦੇ ਨੇ। ਨਵੇਂ ਪਿੰਡਾਂ ਸ਼ਹਿਰਾਂ ਵਿੱਚ ਹਰ ਕਿਸਮ ਦੇ ਲੋਕ ਰਿਹਾ ਕਰਦੇ ਨੇ। ਇਸੇ ਤਰ੍ਹਾਂ ਸਰੀਰ ਰੂਪੀ ਨਗਰੀ ਦੇ ਵਿੱਚ ਜਿਹੜੇ ਸਨ ਆਸਰੀ ਗੁਣ, ਯਾਨੀ ਚੋਰਾਂ ਜਾਂ ਠੱਗਾਂ ਦੀ ਨਿਆਈ, ਔਰ ਜਿਹੜੇ ਦੈਵੀ ਗੁਣ, ਇਹ ਹਨ ਦੇਵਤਿਆਂ ਦੀ ਨਿਆਈ। ਔਰ ਜਿਵੇਂ ਜੇ ਕੋਈ ਇਨਸਾਨ ਕਰਤੱਵ ਕਰਦਾ ਹੈ, ਜਿਵੇਂ ਜਿਹੜੇ ਗੁਣ ਧਾਰਨ ਕੀਤੇ ਹਨ, ਉਹ ਜਿਹਾ ਦਰਜਾ ਮਿਲ ਜਾਂਦਾ ਹੈ। ਜਿਵੇਂ ਗੁਰੂ ਕਲਗੀ ਤਰਪਾਰਸ਼ਾਹ ਨੇ ਕਿਹਾ ਹੈ, ਸਾਧ ਕਰਮ ਜੇ ਪੁਰਖ ਕਮਾਵੈ, ਨਾਮ ਦੇਵਤਾ ਜਗਤ ਕਹਾਵੈ। ਪਰ ਇਹਦੇ ਉਲਟ ਕੋਈ ਕਿਰਤ ਕਰਮ ਜੇ ਜਗ ਮੈਂ ਕਰਹੀ, ਨਾਮ ਅਸਰ ਤਿੰਨ ਕੋ ਸਫਲਤਾ ਰਹੀ। ਸਰੀਰ ਰੂਪੀ ਨਗਰੀ ਵਿੱਚ ਚੋਰ ਵੀ ਰਹਿੰਦੇ ਨੇ। ਕਿਹੜੇ? ਇੱਕ ਨਗਰੀ ਪੰਜ ਚੋਰ ਬਸਤੀ ਵਾਲੇ, ਵਰਜਤ ਚੋਰੀ ਧਾਵੈ, ਤ੍ਰੇ ਬਿਸਮਾਲ ਰੱਖਿਆ ਜੋ ਨਾਨਕ, ਮੋਖ ਮੁਕਤ ਤੋਂ ਪਾਵੈ। ਸਤਿਗੁਰੂ ਸੱਚੇ ਪਾਤਸ਼ਾਹ ਸਾਨੂੰ ਨਾ ਚੋਰਾਂ ਤੋਂ ਸਾਵਧਾਨ ਕਰਦੇ ਹੋਏ, ਸੁਚੇਤ ਕਰਦੇ ਹੋਏ ਫਰਮਾਨ ਕਰਦੇ ਹਨ, ਇਸ ਦੇਹੀ ਅੰਦਰ ਪੰਜ ਚੋਰ ਵਸੈ, ਕਾਮ ਕ੍ਰੋਧ ਲੋਭ ਮੋਹ ਹੰਕਾਰਾ, ਅੰਮ੍ਰਿਤ ਲੁੱਟੈ। ਮਨ ਮੁਖ ਨਹੀਂ ਬੂਝਿਆ, ਕੋਈ ਨਾ ਸੁਣਿਆ ਪੁਕਾਰ।

ਸਰੀਰ ਰੂਪੀ ਨਗਰ ਵਿੱਚ ਪੰਜ ਠੱਗੀ ਰਹਿੰਦੇ ਨੇ, ਰਾਜ ਮਾਲ ਰੂਪ ਜਾਤ ਜੋਬਨ ਪੰਜੇ ਠੱਗ। ਇਹ ਠੱਗੀ ਜਗ ਠੱਗਿਆ ਕਹਿੰਦਾ ਨਾ ਰੱਖੀ ਲੱਜ। ਇਹਨਾਂ ਠੱਗਾਂ ਨੇ ਕਿਸੇ ਲਿਹਾਜ਼ ਨਹੀਂ ਕੀਤਾ। ਰਾਜੇ ਕੰਗਲੇ ਸਭਨਾਂ ਨੂੰ ਠੱਗੀ ਜਾ ਰਹੇ ਨੇ। ਇਹਨੇ ਠੱਗੀ ਜਗ ਠੱਗਿਆ ਕਹਿੰਦਾ ਨਾ ਰੱਖੀ ਲੱਜ। ਪਰ ਸਾਰ ਸੰਗਤ ਇਹਨਾਂ ਠੱਗਾਂ ਨੂੰ ਵੀ ਠੱਗਣ ਵਾਲੇ ਹਨ। ਇਹਨਾਂ ਠੱਗਣ ਠੱਗ ਤੇ ਜੇ ਗੁਰ ਕੀ ਪੈਰੀ ਪਾਏ ਉਹ ਕੌਣ? ਜਿਹਨਾਂ ਨੂੰ ਗੁਰੂ ਚਰਨਾਂ ਦਾ ਆਸਰਾ ਮਿਲ ਗਿਆ ਹੈ। ਨਹੀਂ ਤਾਂ ਸਾਰੀ ਦੁਨੀਆ ਬਗੈਰ ਸ੍ਰੇਸ਼ਟ ਕਰਮਾਂ ਵਿੱਚ ਪ੍ਰਵਿਰਤ ਹੋਣ ਤੋਂ ਨਾਨਕ ਕਰਮਾਂ ਬਾਹਰ ਹੈ ਹੋਰ ਕਿਤੇ ਉੱਠੇ ਜਾਏ। ਦਿਨੇ ਰਾਤ ਇਹਨਾਂ ਚੋਰਾਂ ਤੋਂ ਇਹਨਾਂ ਠੱਗਾਂ ਤੋਂ ਠਗਾਈ ਖਾਈ ਜਾ ਰਹੀ ਹੈ। ਸਾਰ ਸੰਗ ਪਾਏ ਮਰਦਾਨਾ ਰਬਾਬ ਜਾ ਰਿਹਾ ਹੈ। ਗੁਰੂ ਬਾਬਾ ਜੀ ਇਤਿਹਾਦ ਕੁੱਚੀ ਸੁਰ ਦੇ ਵਿੱਚ ਬਾਰ ਬਾਰ ਅਲਾਪ ਅਲਾਪ ਕੇ ਇਸ ਸ਼ਬਦ ਦਾ ਗਾਇਨ ਕਰ

ਵਾਹਿਗੁਰੂ ਚ ਨਵਲੀਨ ਕਰ ਦਿੰਦੇ ਹਨ, ਸਮਾਰ ਸਥਿਤ ਹੋ ਜਾਂਦੇ ਹਨ। ਭਾਈ ਬਾਲੇ ਔਰ ਮਰਦਾਨੇ ਨੇ ਵੀ ਇਸ਼ਨਾਨ ਕਰਕੇ ਗੁਰੂ ਚਰਨ ਦਾ ਧਿਆਨ ਕਰਕੇ ਸ਼ਬਦ ਦਾ ਅਭਿਆਸ ਸ਼ੁਰੂ ਕਰ ਦਿੱਤਾ। ਹੁਣ ਸਾਰ ਸੰਤ ਅੰਮ੍ਰਿਤ ਵੇਲਾ, ਉਸ ਵਿੱਚ ਜਾਗਦਾ ਕੌਣ ਕੌਣ ਹੈ? ਕੋਈ ਜਾਗਦਾ ਅੱਲਾ ਦਾ ਪਿਆਰਾ ਜਿਹਦੀ ਲੱਗੀ ਨਾਲ ਰੱਬ ਦੇ, ਜਾਂ ਫਿਰ ਉਦੋਂ ਜਾਗਦੇ ਹਨ ਚੋਰ ਡਾਕੂ ਲੁਟੇਰੇ। ਕੋਈ ਜਾਗਦਾ ਚੋਰ ਲੁਟੇਰਾ ਕੋਟ ਪਰਛਾਵਿਆਂ ਦੀ, ਜਾਂ ਕੋਈ ਜਾਗਦਾ ਪਿਛੇ ਦਾ ਬਣਜਾਰਾ ਪਾਪ ਦੀ ਗ੍ਰਸਤੀ ਆਤਮਾ, ਜਾਂ ਕੋਈ ਜਾਗਦਾ ਪੁਰਾਣਾ ਰੋਗੀ ਫਲ ਭੋਗੇ ਕਰਮਾਂ ਦੇ, ਜਾਂ ਕੋਈ ਜਾਗਦਾ ਚੰਨ ਪਰਦੇਸੀ ਦਾਤਾ ਖੂਬ ਸੂਰਤੀ ਦਾ। ਜਾਗਦੇ ਕਹਿਣ ਉਸਨੇ ਬਹੁਤ, ਚੋਰ ਵੀ ਜਾਗਦੇ ਨੇ, ਡਾਕੂ ਵੀ ਜਾਗਦੇ ਨੇ, ਲੁਟੇਰੇ ਵੀ ਜਾਗਦੇ ਨੇ, ਵਿਕਾਰੀ ਪੁਰਸ਼ ਵੀ ਜਾਗਦੇ ਨੇ। ਕਿਸੇ ਨੂੰ ਕੋਈ ਬਿਮਾਰੀ ਹੋਵੇ, ਕੋਈ ਤਕਲੀਫ ਵੀ ਹੋਵੇ, ਉਹ ਵੀ ਰਾਤ ਦੇ ਚੌਥੇ ਪੈਰ ਜਾਗਦੇ ਤਾਂ ਹਨ ਜ਼ਰੂਰ, ਪਰ ਜਾਗਣਾ ਸਭ ਲਗਨਾ ਦਾ ਹੈ। ਜਾਗਣਾ ਜਾਗਣ ਨੀਕਾ ਹਰ ਕੀਰਤਨ ਮੈਂ ਜਾਗਣਾ, ਤੇਰੇ ਪਰਮੇਸ਼ਰ ਦੀ ਕੀਰਤੀ ਉਹਦਾ ਜਪ ਕਰਨ ਵਾਸਤੇ, ਉਹਦੀ ਸਿਫਤ ਕਰਨ ਵਾਸਤੇ ਜਾਗਦੇ ਹਨ। ਤੁਹਾਡਾ ਜਾਗਣਾ ਸਤਿਗੁਰਾਂ ਨੇ ਸਤਲਾ ਮੰਨਿਆ ਹੈ। ਇੰਨੀ ਰਹਿਣ ਦੀ ਉਹ ਚਮਕਣ ਤਾਰੇ, ਜਾਗਾ ਹੈ ਸੰਤ ਜਿਦਾ ਮੇਰੇ ਰਾਮ ਪਿਆਰੇ, ਰਾਮ ਪਿਆਰੇ ਸਦਾ ਜਾਗਾ ਹੈ, ਨਾਮ ਸਿਮਰੈ ਅਣ ਦਿਨੋ, ਤਲ ਚਰਨ ਕਮਲ ਧਿਆਨ ਹਿਰਦੈ, ਤਲ ਵਿਸਰ ਨਾਹੀ ਇੱਕ ਸੁਨੋ, ਸਜ ਮਾਨ ਮੋਹ ਵਿਕਾਰ ਮਨ ਕਾ ਕਲ ਮੁਲਾ ਦੁੱਖ ਜਾ ਰੇ, ਮਿਨ ਮੰਤ ਨਾਨਕ ਸਦਾ ਜਾਗਾ ਹੈ, ਹਰ

ਸਾਹਿਬ ਨਾਨਕ ਦੇਵ ਜੀ ਮਹਾਰਾਜ ਤਾਵੇਂ ਆਪ ਸਮਰੱਥ ਸਨ, ਉਹਨਾਂ ਨੂੰ ਕੋਈ ਜ਼ਰੂਰਤ ਨਹੀਂ ਸੀ ਅੰਮ੍ਰਿਤ ਵੇਲਾ ਸੰਭਾਲਣ ਦੀ, ਪਰ ਫਿਰ ਵੀ ਸਾਡੇ ਕੱਲ੍ਹ ਵੀ ਜੀਵਾਂ ਨੂੰ ਇੱਕ ਨਮੂਨਾ ਦੇਣ ਵਾਸਤੇ ਆਪ ਨੇ ਸਭ ਕੁਝ ਕਰਨਾ ਪਿਆ। ਜਿਵੇਂ ਸਕੂਲ ਵਿੱਚ ਟੀਚਰ ਬੱਚਿਆਂ ਨੂੰ ਪੜ੍ਹਾਉਣ ਵਾਸਤੇ ਪਹਿਲਾਂ ਆਪ ਅੱਗੇ ਅੱਗੇ ਮੁਹਾਰ ਨਹੀਂ ਬੋਲਦੇ ਹਨ, ਭਾਵੇਂ ਉਸਤਾਦ ਤਾਂ ਪੜ੍ਹੇ ਹੀ ਹੁੰਦੇ ਨੇ, ਉਹਨਾਂ ਨੂੰ ਤਾਂ ਕੋਈ ਜ਼ਰੂਰਤ ਨਹੀਂ ਹੁੰਦੀ ਅੱਗੇ ਅੱਗੇ ਏ ਬੀ ਸੀ ਜਾਂ ਉੜਾ ਐਡਾ ਏੜੀ ਕਹਿਣ ਦੀ, ਪਰ ਬੱਚਿਆਂ ਨੂੰ ਸਿਖਾਉਣ ਵਾਸਤੇ ਉਹਨਾਂ ਨੂੰ ਸਭ ਕੁਝ ਕਰਨਾ ਪੈਂਦਾ ਹੈ। ਇਸੇ ਤਰ੍ਹਾਂ ਮਿਲਟਰੀ ਦੇ ਵਿੱਚ ਜੋ ਸਟਰਕਚਰ ਹੁੰਦੇ ਨੇ ਪੈਰੇਡ ਕਰਾਉਣ ਵਾਲੇ, ਉਹ ਪਹਿਲਾਂ ਆਪ ਐਕਸਰਸਾਈਜ਼ ਕਰਕੇ ਦਿਖਾਉਂਦੇ ਹਨ, ਆਪ ਸੈਂਪਲ ਦਿੰਦੇ ਹਨ, ਪਰ ਜਿਹੜੇ ਰੈਕਰੂਟਸ ਹੁੰਦੇ ਹਨ ਉਹਨਾਂ ਦੀ ਕਾਪੀ ਕਰਦੇ ਨੇ। ਹੁਣ ਸਟਰਕਚਰ ਨੂੰ ਜ਼ਰੂਰਤ ਨਹੀਂ ਹੁੰਦੀ ਐਕਸਰਸਾਈਜ਼ ਕਰਨ ਦੀ, ਪਰ ਜੇ ਰਿਕਰੂਟਾਂ ਨੂੰ ਪੈਰੇਡ ਕਰਾਉਣ ਵਾਸਤੇ ਉਹਨੂੰ ਵੀ ਸਭ ਕੁਝ ਕਰਨਾ ਪੈਂਦਾ ਹੈ। ਇਸੇ ਤਰ੍ਹਾਂ ਭਾਵੇਂ ਸਾਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ ਨੂੰ ਲੋੜ ਨਹੀਂ ਸੀ ਅੰਮ੍ਰਿਤ ਵੇਲੇ ਜਾਗਣ ਦੀ ਜਾਂ ਸਿਮਰ ਵਿੱਚ ਜੁੜਨ ਦੀ, ਉਹ ਤਾਂ ਆਪ ਪਰਮੇਸ਼ਰ ਦੇ ਸਰਗੁਣ ਸਰੂਪ ਸਨ। ਆਪ ਨਾਰਾਇਣ ਕਲਾ ਤਾਰ ਜਗ ਮੈਂ ਪਰਵਰਿਓ ਨਿਰੰਕਾਰ ਜੋ ਜਗ ਮੰਡਲ ਕਰਿਓ, ਪਰ ਸਾਨੂੰ ਸਿਖਾਉਣ ਵਾਸਤੇ ਉਹ ਸਭ ਕੁਝ ਕਰਦੇ ਰਹੇ। ਆਪ ਅੰਮ੍ਰਿਤ ਵੇਲਾ ਸੰਭਾਲਦੇ ਸਨ, ਆਪ ਸਿਮਰ ਵਿੱਚ ਜੁੜਦੇ ਸਨ, ਔਰ ਆਪਣੇ ਪੈਰੋਕਾਰਾਂ ਨੂੰ ਆਪਣੇ ਨਕਸ਼ੇ ਕਰਨ ਉੱਪਰ ਚਲਾਇਆ ਕਰਦੇ ਹਨ। ਖੈਰ ਕਾਫੀ ਸਮਾਂ ਸਮਾਧ ਵਿੱਚ ਜੁੜੇ ਬੈਠੇ ਨੇ, ਫਿਰ ਸ੍ਰੀ ਆਖਰੀ ਵਾਰ ਦੇ ਕੀਰਤਨ ਦੀ ਆਰੰਭਤਾ ਦਾ ਨਿਸ਼ਚਿਤ ਸਮਾਂ ਹੋ ਗਿਆ। ਭਾਈ ਮਰਦਾਨੇ ਨੂੰ ਮਹਾਰਾਜ ਦਾ ਹੁਕਮ ਸੀ ਭਾਈ ਮਰਦਾਨਾ, ਭਾਵੇਂ ਆਪਾਂ ਕਿਸੇ ਨਗਰ ਵਿੱਚ ਕਿਸੇ ਬਸਤੀ ਕਿਸੇ ਉਜਾੜ ਦੀਆ ਬਾਣ ਵਿੱਚ ਬੈਠੇ ਹੋਈਏ, ਭਾਵੇਂ ਕੋਈ ਸਰੋਤਾ ਹੋਵੇ ਭਾਵੇਂ ਨਾ ਹੋਵੇ, ਤਾਂ ਰੋਜ਼ ਸ੍ਰੀ ਆਖਰੀ ਵਾਰ ਦਾ ਕੀਰਤਨ ਕਰਨਾ ਚਰੀਤੇ ਚ ਕਲਿਆਣ ਹੈ। ਭਾਈ ਮਰਦਾਨੇ ਨੇ ਰਬਾਬ ਦੀਆਂ ਤਾਰਾਂ ਛੇੜ ਦਿੱਤੀਆਂ, ਸ੍ਰੀ ਆਖਰੀ ਵਾਰ ਦਾ ਕੀਰਤਨ ਗਾਇਨ ਹੋਇਆ। ਅੱਜ ਭਾਈ ਮਰਦਾਨੇ ਨੇ ਬੜੇ ਵਜਦ ਵਿੱਚ ਆ ਕੇ ਬੜੀ ਉੱਚੀ ਸੁਰ ਦੇ ਵਿੱਚ ਸ੍ਰੀ ਆਖਰੀ ਵਾਰ ਦਾ ਕੀਰਤਨ ਕੀਤਾ। ਕੀਰਤਨ ਦੀ ਸਮਾਪਤੀ ਹੋ ਗਈ, ਮਹਾਰਾਜ ਨੇ ਆਪਣੇ ਮਾਸੀ ਨਾਲ ਭੇਜੇ ਨੇਤਰ ਖੋਲ੍ਹੇ, ਕਿਉਂਕਿ ਸੂਰਜ ਦੀ ਟਿੱਕੀ ਚੜ੍ਹਦੀ ਦੇ ਨਾਲ ਭਾਈ ਮਰਦਾਨੇ ਨੇ ਸ੍ਰੀ ਆਖਰੀ ਵਾਰ ਦਾ ਭੋਗ ਪਾ ਦਿੱਤਾ, ਰਬਾਬ ਮੋਢੇ ਨੂੰ ਲਾਹ ਕੇ ਢੱਕ ਦਿੱਤਾ। ਜਿਸ ਦਿਨ ਮਰਦਾਨਾ ਕੀਰਤਨ ਕਰਦਾ ਰਿਹਾ ਉਸਨੇ ਦੇਰ ਤਾਂ ਮਹਾਰਾਜ ਆਪਣੇ ਨੇਤਰ ਬੰਦ ਕਰਕੇ ਬੈਠੇ ਰਹੇ, ਭਾਈ ਬਾਲਾ ਚੌਰ ਕਰਦਾ ਰਿਹਾ, ਪਰ ਹੁਣ ਮਹਾਰਾਜ ਨੇ ਆਪਣੇ ਮਾਸ ਨਾਲ ਭੇਜੇ ਨੇਤਰ ਖੋਲ੍ਹ ਕੇ ਕਿਹਾ, ਮਰਦਾਨਿਆਂ ਜਿੱਦਾਂ ਉਤਰੀ ਉੱਚੀ ਕੀਰਤਨ ਕੀਤਾ ਹੈ, ਬੜੀ ਦੂਰ ਦੂਰ ਤੱਕ ਆਵਾਜ਼ ਗਈ ਹੈ ਪਰ ਸਰੋਤਾ ਕੀ ਨਹੀਂ ਆਇਆ। ਮਰਦਾਨਾ ਕਹਿ ਗਿਆ, ਮਹਾਰਾਜ ਤੁਹਾਡੀਆਂ ਤੁਸੀਂ ਜਾਣੋ, ਆਪ ਹੀ ਤਾਂ ਉਹਨਾਂ ਪਰ ਮਾਇਆ ਪਾ ਆਏ ਹੋ। ਮਹਾਰਾਜ ਕਹਿੰਦੇ, ਨਹੀਂ ਜੀ ਮਰਦਾਨਿਆਂ, ਇਹਨੇ ਭਾਗ ਪੁਰਸ਼ ਨੇ, ਅਸੀਂ ਇਹਨਾਂ ਨੂੰ ਜਗਾਉਣ ਵਾਸਤੇ ਆਏ ਸਾਂ, ਪਰ ਇਸੇ ਤਰ੍ਹਾਂ ਅਵਿਦਿਆ ਦੀ ਅਗਿਆਨਤਾ ਦੀ ਨੀਂਦ ਚ ਸੁੱਤੇ ਹੀ ਪਏ ਰਹੇ। ਚਲ ਭਾਈ ਮਰਦਾਨਾ ਸਦ ਪੜ੍ਹ ਕੇ ਇੱਥੇ ਚਾਲੇ ਪਾਈਏ। ਭਾਈ ਮਰਦਾਨੇ ਦਾ ਹੁਕਮ ਹੀ ਮੰਨਣਾ ਸੀ, ਫਿਰ ਬਾਬ ਦੀਆਂ ਤਾਰਾਂ ਛੇੜ ਦਿੱਤੀਆਂ, ਆਮ ਕਾਬ ਤਾਂ ਗੋਲੀ ਕੀ ਦਿੱਤੇ ਗਹਿਣੇ ਕਿਹਦੇ। ਮਰਦਾਨੇ ਨੇ ਰਬਾਬ ਦੀਆਂ ਤਾਰਾਂ ਛੇੜੀਆਂ, ਗੁਰੂ ਬਾਬਾ ਜੀ ਨੇ ਉੱਚੀ ਸੁਰ ਦੇ ਵਿੱਚ ਇੱਕ ਸ਼ਬਦ ਦਾ ਗਾਇਨ ਕੀਤਾ।

ਸੰਸਾਰ ਸੰਗਤ ਇਸ ਤਰ੍ਹਾਂ ਸ਼ਬਦ ਦਾ ਗਾਇਨ ਕਰਕੇ ਮਹਾਰਾਜ ਤੋਂ ਚਾਲੇ ਪਾ ਦਿੰਦੇ ਨੇ, ਪਰ ਜਾਂਦੇ ਜਾਂਦੇ ਨਾ ਠੱਗਾਂ ਤੋਂ ਮਾਇਆ ਲਾ ਗਏ। ਹੁਣ ਜਦੋਂ ਉਹਨਾਂ ਨੂੰ ਸੁਰਤਾਈ ਖੋਜ ਸੰਭਲੀ ਇੱਕ ਦੂਜੇ ਵੱਲ ਤੌਰ ਪਾਰ ਹੋਏ ਚਾਲਦੇ ਨੇ, ਜਿਹੜੇ ਰਾਤ ਮੁਸਾਫਰ ਆਏ ਸਨ ਆਪਾਂ ਤਾਂ ਸਮਝਦੇ ਸਾਂ ਵੀ ਸਰਕਾਰ ਦੇ ਕੋਈ ਸੂਹੀਏ ਨੇ, ਪਰ ਕਿਉਂਕਿ ਜਾਦੂਗਰ ਨਿਕਲੇ ਉਹਨਾਂ ਨੇ ਐਸਾ ਕਲਾਮ ਪੜਿਆ ਆਪਾਂ ਸਾਰੇ ਸੁਸਰੀ ਦੀ ਤਰ੍ਹਾਂ ਸੌ ਗਏ। ਪ੍ਰਸਾਰ ਸੰਘ ਜਿਹੜੇ ਮੁਖੀ ਮੁਖੀ ਠੱਗ ਸਨ ਉਹ ਕਹਿੰਦੇ ਵੀ ਭਾਵੇਂ ਸਨ ਸੂਹੀਏ ਭਾਵੇਂ ਸਨ ਜਾਦੂਗਰ, ਜੇ ਸੁੱਕੇ ਚਲੇ ਗਏ ਆਪਾਂ ਦਾ ਪ੍ਰਾਣ ਭੰਗ ਹੋ ਜਾਏਗਾ, ਆਪਾਂ ਤਾਂ ਅੱਜ ਤੱਕ ਲੁੱਟੇ ਵਿਆਹ ਕੋਈ ਜਾਣ ਨਹੀਂ ਦਿੱਤਾ, ਜਾਓ ਅਜੇ ਦੂਰ ਨਹੀਂ ਗਏ ਹੋਣੇ, ਮੋਢਿਆਂ ਦੇ ਡਾਂਡਾ ਰੱਖ ਲਓ, ਮੈਨੂੰ ਘੇਰਾ ਪਾ ਲਓ, ਜਿਹੜਾ ਵੀ ਉਹਨੇ ਪਾਸ ਮਾਰ ਦਿੱਤਾ ਖੋਲੋ ਜਾਨੋ ਮਾਰ ਦਿਓ। ਸਾਰ ਸੰਗ ਠੱਗਾਂ ਦੇ ਨਿਰੋਧਰੇ ਮੁੰਡੇ ਮੋਢਿਆਂ ਤੇ ਡਾਂਗਾ ਰੱਖ ਕੇ ਜਿੱਧਰ ਜਿੱਧਰ ਹੀ ਰਾਸਤੇ ਜਾਂਦੇ ਸਨ ਤੁਰ ਪਏ। ਹੁਣ ਪੰਜ ਚਾਰ ਮੁੰਡੇ ਉੱਧਰ ਗੁਰੂ ਬਾਬਾ ਜੀ ਭਾਈ ਬਾਲੇ ਮਰਦਾਨੇ ਸਮੇਤ ਜਾ ਰਹੇ ਸਨ, ਉਸ ਰਾਸਤੇ ਵੀ ਚੱਲ ਪੈਂਦੇ ਨੇ, ਜਾ ਕੇ ਦੇਖਿਆ ਵੀ ਉਹ ਸਾਹਮਣੇ ਜਾ ਰਹੇ ਨੇ ਉਹ ਮੁਸਾਫਰ, ਆਵਾਜ਼ ਦਿੱਤੀ ਜਾਣ ਵਾਲੇ ਠਹਿਰ ਜਾਓ, ਜਿੱਦਾਂ ਗੱਲ ਪਿੱਛੋਂ ਕਰਦੇ ਪਹਿਲਾਂ ਉਹਨਾਂ ਨੂੰ ਜਾਨੋਂ ਮਾਰ ਦਿੰਦੇ ਆ, ਤੁਸੀਂ ਕੌਣ ਸੁੱਕੇ ਜਾਣ ਵਾਲੇ, ਰਾਤ ਤੁਸੀਂ ਕੀ ਐਸਾ ਕਲਾਮ ਪੜਿਆ ਐਸਾ ਜਾਦੂ ਕੀਤਾ ਜੀ ਸਾਰੇ ਸੁਸਰੀ ਚਾਰ ਸੌ ਗਏ, ਪਰ ਇਹ ਮਤ ਸੋਚਿਓ ਤੁਸੀਂ ਐਵੇਂ ਚਲੇ ਜਾਵਾਂਗੇ, ਅਸੀਂ ਤਾਂ ਅੱਜ ਤੱਕ ਲੁੱਟੇ ਬਗੈਰ ਕੋਈ ਜਾਣ ਨਹੀਂ ਦਿੱਤਾ। ਹੁਣ ਸਾਰ ਤੁਹਾਨੂੰ ਗੁਰੂ ਬਾਬਾ ਜੀ ਦੱਸ ਗਏ, ਮਰਦਾਨਾ ਕਹਿ ਗਿਆ ਮਹਾਰਾਜ ਇਹਨਾਂ ਦੇ ਤੌਰ ਮੈਨੂੰ ਠੀਕ ਨਹੀਂ ਦਿਸਦੇ, ਆਪਣਾ ਇੱਥੇ ਰੁਕਣਾ ਨਹੀਂ ਬਣਦਾ, ਚਲੋ ਅੱਗੇ ਚਾਲੇ ਪਾਈਏ। ਮਹਾਰਾਜ ਕਹਿਣਗੇ ਮਰਦਾਨਿਆ ਵੀ ਤੇਰੇ ਤੇ ਸਿਰ ਤੇ ਡਾਢੇ ਦੱਸ ਹੈ, ਚਿੰਤਾ ਨਾ ਕਰੇ ਤੇਰਾ ਕੁਝ ਨਹੀਂ ਵਿਗਾੜ ਸਕਣਗੇ। ਖੈਰ ਉਹ ਠੱਗ ਵੀ ਨਜ਼ਦੀਕ ਆ ਗਏ, ਮਹਾਰਾਜ ਕਹਿਣਗੇ ਵੀ ਦੇਖੋ ਅਸੀਂ ਮਰਨੋਂ ਤਾਂ ਨਹੀਂ ਡਰਦੇ, ਜੋ ਸਾਡੇ ਪਾਸ ਮਾਰ ਵਤਾ ਖੋਲੋ, ਸਾਨੂੰ ਜਾਨੋ ਵੀ ਮਾਰ ਦਿਓ, ਇਸ ਗੱਲ ਦੀ ਕੋਈ ਚਿੰਤਾ ਨਹੀਂ, ਪਰ ਇੰਨਾ ਜ਼ਰੂਰ ਕਰਿਓ ਸਾਡੇ ਸਰੀਰ ਦਾ ਸੰਸਕਾਰ ਜ਼ਰੂਰ ਕਰ ਦੇਣਾ। ਉਹ ਕਹਿਣਗੇ ਸਾਨੂੰ ਇਸ ਗੱਲ ਤਾਂ ਕੀ ਮਤਲਬ, ਜਿੱਦਾਂ ਜਿਹੜਾ ਤੁਹਾਡੇ ਪਾਸ ਮਾਲ ਮਤਾ ਖੋ ਲੈਣਾ ਤੁਹਾਨੂੰ ਜਾਨੋਂ ਮਾਰ ਦੇਣਾ, ਪਿੱਛੋਂ ਕੁਝ ਮਰਜ਼ੀ ਹੁੰਦਾ ਪਰੇ। ਮਹਾਰਾਜ ਕਹਿਣਗੇ ਨਹੀਂ ਬਈ, ਜੰਗਲ 'ਚ ਲੱਕੜਾਂ ਬਥੇਰੀਆਂ ਪਈਆਂ ਨੇ, ਸਾਨੂੰ ਮਾਰ ਦਿਓ ਜ਼ਰੂਰ, ਸਾਡਾ ਮਾਲ ਮਤਾ ਵੀ ਖੋ ਲਓ, ਮਰਦੋਂ ਤਾਂ ਅਸੀਂ ਡਰਦੇ ਨਹੀਂ, ਪਰ ਸਾਡਾ ਸੰਸਕਾਰ ਜ਼ਰੂਰ ਕਰ ਦੇਣਾ, ਇੱਕ ਨਹੀਂ ਕਰਦਾ। ਮਹਾਰਾਜ ਨੇ ਵਿੱਚੋਂ ਦੋ ਦਾ ਮਨ ਪ੍ਰੇਰ ਦਿੱਤਾ। ਉਹ ਕਹਿੰਦੇ ਗੱਲ ਵੀ ਠੀਕ ਹੈ, ਰੋਜ਼ ਦਾ ਮਾਮਲਾ ਹੈ, ਬਥੇਰੀਆਂ ਲੱਕੜਾਂ ਪਈਆਂ ਨੇ, ਫੂਕ ਦਿਆਂਗੇ। ਮਹਾਰਾਜ ਕਹਿਣ ਲੱਗੇ ਹਾਂ ਬਈ, ਮਹਾਰਾਜ ਉੱਥੇ ਆਪਣੀ ਮਾਇਆ ਦੁਆਰਾ ਇੱਕ ਸਿਵਾ ਰੱਖ ਦਿੱਤਾ, ਕਹਿਣ ਲੱਗੇ ਉਹ ਦੇਖੋ ਸਾਹਮਣੇ ਸਿਵਾ ਬਲਦਾ, ਉੱਥੋਂ ਸਾਡੇ ਸੰਸਕਾਰ ਵਾਸਤੇ ਪਹਿਲਾਂ ਅੱਗ ਲੈ ਆਓ। ਹੁਣ ਸਾਰ ਸੰਗ ਦੋ ਚਾਰ ਮੁੰਡੇ ਮੋਢਿਆਂ ਦੇ ਡਾਂਗਾ ਰੱਖੇ ਗੁਰੂ ਬਾਬਾ ਜੀ ਨੂੰ, ਭਾਈ ਬਾਲੇ ਮਰਦਾਨੇ ਨੂੰ ਘੇਰੀ ਖੜੇ ਰਹੇ ਨੇ, ਨੇਤਰ ਲਾਲ ਨੇ ਔਰ ਬੁੱਲ ਫੜਕ ਰਹੇ ਨੇ, ਬੜੇ ਕ੍ਰੋਧ ਵਿੱਚ ਨੇ, ਔਰ ਦੋ ਮੁੰਡੇ ਜਿੱਥੇ ਸਿਵਾ ਬਲ ਰਿਹਾ ਸੀ ਉੱਥੇ ਚਲੇ ਗਏ, ਉੱਥੇ ਜਾ ਕੇ ਦੇਖਿਆ ਦੋ ਅਫਰੀਕਾਂ ਦੀ ਆਪਸ ਬੜੀ ਭਾਰੀ ਲੜਾਈ ਹੋ ਰਹੀ ਹੈ, ਇੱਕ ਦੇਵਗਣ ਹਨ ਦੂਸਰੇ ਜਮਗਣ ਹਨ, ਜਿਹੜੇ ਸਾਨੂੰ ਦੇਵਗਣ ਉਹ ਕੀ ਕਹਿ ਰਹੇ ਨੇ, ਜਮਗਣ ਉਹ ਕੀ ਕਹਿ ਰਹੇ ਨੇ, ਇਹ ਸਾਰੀ ਜ਼ਿੰਦਗੀ ਪਾਪ ਕਰਦਾ ਰਿਹਾ, ਜਿਹਨੇ ਕੋਈ ਧਰਮ ਦਾ ਕੰਮ ਨਹੀਂ ਕੀਤਾ, ਜੀਵਾਂ ਤੇ ਦਇਆ ਨਹੀਂ ਕੀਤੀ, ਸਭ ਸੰਗਤ ਨਹੀਂ ਕੀਤੀ, ਸਿਮਰਨ ਭਜਨ ਨਹੀਂ ਕੀਤਾ, ਪੁੰਨ ਦਾਨ ਨਹੀਂ ਕੀਤਾ, ਧਰਮ ਵਾਲਿਆਂ ਨੇ ਸਾਨੂੰ ਹੁਕਮ ਕੀਤਾ ਹੈ ਅਸੀਂ ਜਿਹੜੀ ਰੂਹ ਨੂੰ ਕੁੱਟਦੇ ਮਾਰਦੇ ਉਹਦੀ ਕਚਹਿਰੀ ਵਿੱਚ ਜਾ ਕੇ ਪੇਸ਼ ਕਰਾਂਗੇ, ਉੱਥੇ ਦਾ ਹਿਸਾਬ ਕਿਤਾਬ ਹੋਵੇਗਾ, ਧਰਮ ਰਾਜ ਨੂੰ ਕੁੰਭੀ ਨਰਕਾਂ 'ਚ ਸੁੱਟੇਗਾ। ਪਰ ਜਿਹੜੇ ਹਨ ਦੇਵਗਣ ਉਹ ਕੀ ਕਹਿ ਰਹੇ ਨੇ ਵੀ ਠੀਕ ਹੈ, ਭਾਵੇਂ ਸਾਰੀ ਜ਼ਿੰਦਗੀ ਪਾਪ ਕਰਦਾ ਰਿਹਾ, ਪਰ ਇਹਦੇ ਸਿਰ ਵੱਲ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਉਂਗਲੀ ਹੋ ਗਈ ਹੈ, ਇਸ ਕਰਕੇ ਇਹਦੇ ਸਾਰੇ ਪਾਪ ਬਖਸ਼ੇ ਗਏ ਹਨ, ਹੁਣ ਇਹ ਨਰਕਾਂ ਦਾ ਅਧਿਕਾਰੀ ਨਹੀਂ ਰਿਹਾ, ਹੁਣ ਅਸੀਂ ਇਹਨੂੰ ਦੀਵਾਨ 'ਚ ਸਵਾਰ ਕਰਕੇ ਬੈਕੁੰਠ ਧਾਮ ਨੂੰ ਲੈ ਜਾਣਾ ਹੈ। ਸਾਰ ਸੰਗਤ ਉਹਨਾਂ ਦੀ ਤਾਂ ਆਪਸ ਵਿੱਚ ਕਸਮਕਸ਼ ਹੋ ਰਹੀ ਹੈ, ਇੱਧਰ ਠੱਗ ਬੜੇ ਹੈਰਾਨ, ਗੱਲ ਵੀ ਕਿਹੜਾ ਐਸਾ ਗੁਰੂ ਨਾਨਕ ਜਿਹਦੇ ਉਂਗਲੀ ਦੇ ਇਸ਼ਾਰੇ ਨਾਲ ਹੀ ਇਹਦਾ ਉਧਾਰ ਹੋ ਗਿਆ। ਉਹ ਦੇਵਗਣ ਕਹਿਣ ਲੱਗੇ ਭੋਲਿਓ, ਉਹ ਗੁਰੂ ਨਾਨਕ ਦੇਵ ਜੀ ਮਹਾਰਾਜ ਜਿਹਨਾਂ ਨੇ ਤੁਹਾਨੂੰ ਇੱਥੇ ਅੱਗ ਲੈਣ ਵਾਸਤੇ ਭੇਜਿਆ ਹੈ,
بس اتنا سمجھ ٹھگانیا ستے سدا بھول جاندیا. آگے واپس گرو بابا جی چرنا کے داڑ داڑ کر کے ڈگ پہ دوسرے ٹگ بھی حیران ہی نہ تھی کوئی جادو کر دیتا. وہ کہنے لگے دیکھو کتنے کوئی ایسی حرکت کرتے ہو, یہ تو پرمیشور کے ساخیار سروپ ہیں, یہ سارے ادھار واسطے اتنے آئے نا. اپنا کوئی پورا سنسکار جاگیا پر آپ سنگت کو لابھ نہیں اٹھا سکے. ہوں چلو سارے نگر نواسیاں دے پاس سارے اکٹھے ہو کے نہ پاس اپنی پچھلے پلان دیا سکم منگیے بینتیاں کر کے تارے کر کے گرو بابا جی نے اپنے نگر وچ لے گئے. سارا ٹھکانا پنڈ کٹھا ہو گیا. جب اس وارتا پتا لگیا پھر سارے گھروں سے پلے پا کے ہاتھ جوڑ کے بینتی کر رہے ہیں سچے پاتشاہ ابھی تو ہوں تک اپنی ساری زندگی پاپ کرما برائیاں چوریاں ڈاکیاں ہی برباد کر دیتی. مہاراج ساڈے تے بھی بخشش کرو. جیتا سمندر ساگر نیر بھریا تے اگن مارے دیا کرو کچھ میر پاو ڈب دے پتھر تارے. اسی کھتے بہت کمار دے کسانت نہ پارا بار ہر کرپا کر کے بخش لے ہو ہم پاپی بڑ گنہگار. مہاراج نے آپ نے اس پاپی جیو سے بخش کیتی ہے ایک اشارے نال ہی وہ ادھار کیا ساڈے پر ہی ایسی بخش کرو. یہ دھرمراج کتنے ساڈا لکھا پتا ہونے لگا مہاراج چھٹکارا ساڈا بھی نہیں ہونا. لکھا چھوڑ لکھا چھوٹا ہم نرگن لے ہو باری لکھا کتنا چھوٹی ہے کھن کن پوجن ہار بخشن ہار بخش لے.

ਨਿਮਰਤਾ ਦੇ ਘਰ ਵਿੱਚ ਆ ਕੇ ਬਾਰ ਬਾਰ ਅਰਦਾਸਾਂ ਬੇਨਤੀਆਂ ਤਰਲੇ ਕਰ ਰਹੇ ਨੇ। ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਦੇਖੋ ਵੀ ਕਰਤਾਰ ਸਦਾਈ ਬਖਸ਼ਿੰਦਾ, ਪਰ ਇਉਂ ਦੱਸੋ ਸਾਨੂੰ ਪਰਮੇਸ਼ਰ ਨੇ ਕਾਂਚਨ ਵਰਗੇ ਸਰੀਰ ਦਿੱਤੇ ਨੇ ਠੱਗੀਆਂ ਮਾਰਨ ਵਾਸਤੇ। ਪਤਾ ਤੁਹਾਡੀ ਰਚਨਾ ਕਿੱਥੋਂ ਹੋਈ ਆ? ਚੰਤ ਜੀ ਰਚਨਾ ਮਾਤ ਕਰਵ ਸਥਾਪਨ ਸਮਰੰਥ ਨਾਨਕ ਮਹਾਗਨਾ ਵਿਨਾਸ਼ ਨੂੰ ਮੁਖ ਤਲੈ ਪੈਰ ਉਪਰੇ ਪਸੰਦ ਕੋਥੜੇ ਥਾਏ ਨਾਨਕ ਸੋ ਧਨੀ ਕਿਉਂ ਵਿਸਾਰਿਓ ਉਧਰੈ ਜਿਸ ਦੇ ਨਾਏ। ਮਾਤਾ ਦੇ ਦਿਲ ਚ ਤੁਹਾਡਾ ਵਾਸਤਾ ਸੀ, ਜਠਰਾਗਣ ਸਾਡੀ ਸੀ, ਸਿਰ ਹੇਠਾਂ ਨੂੰ ਸੀ, ਪੈਰੋ ਤਾਂ ਨੂੰ ਸਨ, ਉੱਥੇ ਤੁਸੀਂ ਸਵਾਸ ਸਵਾਸ ਸਮਰਨ ਕਰਦੇ ਸੀ, ਪਰਮੇਸ਼ਰ ਦੇ ਤਰਲੇ ਕਰ ਰਹੇ ਸੀ। ਹੇ ਅਕਾਲ ਪੁਰਖ, ਹੇ ਦੀਨ ਦਿਆਲ ਕਰਨ ਕਾਰਨ ਪਤਨ ਪਾਵਨ, ਮੈਨੂੰ ਇਸ ਕੁੰਭੀ ਨਰਕ ਚੋਂ ਕੱਢ, ਮੈਂ ਸਦਾ ਹੀ ਤੇਰਾ ਭਜਨ ਕਰਾਂਗਾ। ਪਰਮੇਸ਼ਰ ਨੇ ਕਿਹਾ ਐ ਜੀਵ, ਹੁਣ ਤਾਂ ਤੂੰ ਵਚਨ ਕਰ ਰਿਹਾ, ਵਚਨ ਕਰਨਾ ਆਸਾਨ ਆ ਵਾਹਿਦਾ, ਪਰ ਪਹਿਰਾ ਦੇਣਾ ਬੜਾ ਔਖਾ ਹੈ। ਕਿਤੇ ਤੋਂ ਸਵਾਸ ਸਵਾਸ ਸਿਮਰਨ ਨਹੀਂ ਹੋਣਾ, ਇਹੋ ਕਰੀ ਨੇਕ ਨੀਤ ਦੀ ਕਿਰਤ ਕਰੀ, ਉਹਦੇ ਚੋਂ ਦਸਵੰਡ ਕੱਢੀ, ਗਰੀਬਾਂ ਦੇਖੇ, ਲੋੜਵੰਦਾਂ ਦੇਖੇ, ਔਰ ਆਪਣੇ ਸਮੇਂ ਵਿੱਚ ਦਸਵੰਡ ਚੌਵੀਆਂ ਘੰਟਿਆਂ ਵਿੱਚ ਤਕਰੀਬਨ ਢਾਈ ਘੰਟੇ ਸਿਮਰਨ ਭਗਤੀ ਬੰਦਗੀ ਲੈ ਕੇ ਕੱਢੀ, ਇੰਨੇ ਨਾਲ ਹੀ ਤੇਰਾ ਉਧਾਰ ਹੋ ਜਾਏਗਾ। ਜੇ ਗੱਲ ਤੈਨੂੰ ਇਸ ਗੱਲ ਦੀ ਸੋਝੀ ਪੈ ਜਾਵੇ, ਸਿਮਰਤ ਵੇਦ ਪੁਰਾਣ ਪੁਕਾਰਨ ਕੋਠੀਆਂ ਨਾਮ ਬਿਨਾਂ ਸਭ ਕੂੜ ਗਾਲੀ ਹੋਠੀਆਂ, ਤੇਰੀ ਇੱਥੇ ਪੈਰ ਤੇਲ ਧਾਰਾਵਤ ਪਰਮੇਸ਼ਰ ਦੇ ਨਾਮ ਨਾਲ ਲੱਗੀ ਰਹੇ, ਜੇ ਜਿਤਨੀਆਂ ਤੇਰੀਆਂ ਜ਼ਰੂਰੀਆਤ ਹਨ, ਖਾਣ ਵਾਸਤੇ ਰੋਟੀ, ਪਹਿਨਣ ਵਾਸਤੇ ਕੱਪੜਾ, ਰਹਿਣ ਵਾਸਤੇ ਮਕਾਨ, ਕੁੱਲੀ ਗੁੱਲੀ ਜੁੱਲੀ, ਇਹ ਸਾਰੀ ਜ਼ਿੰਮੇਵਾਰੀ ਮੈਂ ਆਪਣੇ ਸਿਰ ਲਾ ਲਵਾਂਗਾ। ਔਰ ਜੇ ਤਾਂ ਆਪਣੀ ਹੌਂਦ ਵਿਅਰਥ ਕਰ ਦਿੱਤੀ, ਆਪਣਾ ਆਪਾ ਗਵਾ ਦਿੱਤਾ, ਫਿਰ ਜੋ ਮੇਰੀ ਪ੍ਰਾਪਰਟੀ ਆ ਸਭ ਤੇਰੀ ਹੋ ਜਾਏਗੀ। ਆਪ ਸਵਾਰੇ ਮੈਂ ਮਿਲਿਆ ਸੁਖੋਏ ਫਰੀਦਾ, ਜੇ ਤੂੰ ਮੇਰਾ ਹੋਏ ਰਹੇ ਸਭ ਜਗ ਤੇਰਾ ਹੋਏ। ਹੁਣ ਸਾਰ ਤੋਂ ਤੇ ਵਾਅਦੇ ਕੇਵਲ ਠੱਗਾਂ ਨੇ ਨਹੀਂ ਕੀਤੇ, ਆਪਾਂ ਵੀ ਕਰਕੇ ਆਏ ਹਾਂ। ਆਪਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਪਾਵਨ ਪਵਿੱਤਰ ਹਜ਼ੂਰੀ ਚ ਬੈਠੇ ਹਾਂ, ਇਨਸਾਫੀਆ ਨਜ਼ਰ ਦੇ ਨਾਲ ਆਪਣੇ ਮਨਾਂ ਝਾਤੀ ਮਾਰ ਕੇ ਦੇਖੋ ਵੀ ਆਪਾਂ ਕਿੰਨਾ ਚ ਸ਼ਾਮਲ ਹਾਂ। ਢਾਈ ਘੰਟੇ ਸਿਮਰਨ ਕਰਨ ਵਾਲਿਆਂ ਵਿੱਚ, ਅੱਠੇ ਪੈਰ ਸਿਮਰਨ ਕਰਨ ਵਾਲਿਆਂ ਵਿੱਚ, ਜਾਂ ਆਪਾਂ ਨੇ ਆਪਣੀ ਹੌਂਦ ਵਿਅਰਥ ਕਰ ਦਿੱਤੀ ਹੈ? ਕਦੇ ਇਸ ਰਸਤੇ ਨੇ ਚੱਲੇ ਹੀ ਨਹੀਂ। ਆਪਣਾ ਫਰਜ਼ ਬਣਦਾ ਸਭ ਨਾਲ ਆਪਣੇ ਮਨਾਂ ਅੰਦਰ ਝਾਤੀਆਂ ਮਾਰਨਾ, ਔਰ ਜੇਕਰ ਅਜੇ ਇਸ ਰਸਤੇ 'ਚ ਨਹੀਂ ਚੱਲੇ ਫਿਰ ਪ੍ਰਣ ਕਰਨਾ ਚਾਹੀਦਾ ਹੈ ਕਿ ਇਸ ਰਸਤੇ ਨੂੰ ਤਿਆਰ ਕਰਨਾ ਹੈ, ਪਰਮਾਤਮਾ ਦੇ ਰਸਤੇ ਉੱਪਰ ਚੱਲਣਾ ਹੈ, ਨਿੰਦਣੀਆਂ ਕਰਮ ਛੱਡਣੇ ਹਨ, ਗੁਰਮਤਿ ਦੇ ਸੂਲ ਧਾਰਨੇ ਹਨ। ਖੈਰ ਧਿਆਨ ਦਿਓ, ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿਣ ਲੱਗੇ ਕਿ ਤੁਸੀਂ ਪਰਮੇਸ਼ਰ ਨਾਲ ਕੀਤੇ ਵਾਅਦੇ ਭੁੱਲ ਗਏ, ਵਚਨ ਤੇਰਾ ਤੇ ਖਿਸਕ ਜਾਏ, ਬੋਲਿਆ ਸਭ ਕੱਚਾ, ਹੁਣ ਫੁੱਲੇ ਨੀ ਸਮਾਉਦੇ ਕਾਹੇ ਫਿਰਦੇ ਭਈਆ, ਫੁੱਲਿਆ ਫੁੱਲਿਆ ਜਬ ਦਾ ਸਮਾਹ ਖੁਦ ਮੁੱਕ ਰਹਿਤਾ, ਸੋਧਣ ਕੈਸੇ ਭੁੱਲਿਆ। ਉਹ ਪਰਮੇਸ਼ਰ ਇਹਨੇ ਮਾਤਾ ਦੇ ਉਧਰ ਵਿੱਚ ਤੁਹਾਡੀ ਰੱਖਿਆ ਕੀਤੀ, ਤੁਸੀਂ ਉਹਨੂੰ ਵਿਸਾਰ ਦਿੱਤਾ ਹੈ, ਮਾਤਾ ਦੇ ਉਧਰ ਮੈਂ ਪ੍ਰਤਪਾਲ ਕਰੇ ਸੋ ਕਿਉਂ ਮਨੋ ਵਿਸਾਰੀ ਹੈ, ਮਨੋ ਕਿਉਂ ਵਿਸਾਰੀ ਹੈ ਵਰਦਾਤਾ ਦੇ ਅਗਨ ਮੈਂ ਆਹਾਰ।

ਠੱਗਾ ਨੇ ਫਿਰ ਬੇਨਤੀ ਕੀਤੀ, ਸੱਚੇ ਪਾਤਸ਼ਾਹ ਕਿਰਪਾ ਕਰੋ, ਸਾਡੀਆਂ ਪਿਛਲੀਆਂ ਭੁੱਲਾਂ ਬਖਸ਼ੋ, ਅੱਗੋਂ ਵਾਸਤੇ ਜੋ ਤੁਸੀਂ ਸਾਡੇ ਭਲੇ ਵਾਸਤੇ ਉਪਦੇਸ਼ ਦਿਓਗੇ ਅਸੀਂ ਉਹਦੇ ਕੋਲ 100% ਪੈਰਾ ਦੇਵਾਂਗੇ। ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿਣ ਲੱਗੇ, ਪਹਿਲਾਂ ਤਾਂ ਆਪਣੀ ਭੈੜੀ ਕਿਰਤ ਛੱਡੋ, ਨੇਕ ਨੀਤ ਦੀ ਕਿਰਤ ਕਰੋ, ਤੁਹਾਡੇ ਤਰਿਆਂ ਵਰਗੇ ਜੀਵ ਨੇ, ਖੇਤੀ ਪੱਤੀ ਕਰੋ, ਵਣਜ ਵਿਹਾਰ ਕਰੋ, ਹੋਰ ਕੀ ਹੱਥ ਦੀ ਕਮਾਈ ਕਰੋ, ਉਹਦੇ ਚ ਦਸੰਦ ਕੱਢੋ ਗੁਰੂ ਦੇ ਕੇ, ਆਪਣੇ ਪਿੰਡ ਚ ਧਰਮਸ਼ਾਲਾ ਬਣਾਓ, ਔਰ ਫਿਰ ਸਮੇਂ ਤੇ ਦਸੰਦ ਕੱਢੋ 2.5 ਘੰਟੇ ਸਵੇਰ ਸ਼ਾਮ, ਉੱਥੇ ਗੁਰਬਾਣੀ ਦਾ ਕਥਾ ਕੀਰਤਨ ਹੋਵੇ, ਪਰਮਾਰਥ ਵਾਲੇ ਪਾਸੇ ਵਿਚਾਰਾਂ ਹੋਣ, ਉੱਥੇ ਲੰਗਰ ਚਲਾਓ, ਆ ਗਏ ਬਿਹਾਰ ਸਿੱਖੀ ਦੀ ਸੇਵਾ ਹੋਵੇ, ਭੁੱਖੇ ਨੂੰ ਪ੍ਰਸ਼ਾਦਾ ਮਿਲੇ, ਨਗਰ ਨੂੰ ਵਸਤਰ ਮਿਲੇ। ਇਉਂ ਜੇ ਤੁਸੀਂ ਸਾਡੇ ਦੱਸੇ ਗੁਰਮਤਿ ਗੁਰਸਿੱਖੀ ਦੇ ਸੂਲਾਂ ਪਰ ਪਹਿਰਾ ਦੇਵੋਗੇ, ਫਿਰ ਕਰਤਾਰ ਤੁਹਾਡੇ ਸਾਰੇ ਗੁਨਾਹ ਬਖਸ਼ ਦੇਵੇਗਾ। ਕਰਤਾਰ ਤੋਂ ਦਿੱਤੀ ਆਦਿ ਉਹਨਾਂ ਨੂੰ ਉਪਦੇਸ਼ ਦੇ ਕੇ ਗੁਰੂ ਬਾਬਾ ਜੀ ਦਾ ਉੱਥੋਂ ਚਾਲੇ ਪਾ ਦਿੰਦੇ ਨੇ, ਪਰ ਇਹਨਾਂ ਠੱਗਾਂ ਨੇ ਫਿਰ ਗੁਰੂ ਬਾਬਾ ਜੀ ਦੇ ਵਚਨਾਂ ਤੇ ਪਹਿਰਾ ਦਿੱਤਾ, ਆਪਣੀ ਭੈੜੀ ਕਿਰਤ ਛੱਡ ਦਿੱਤੀ, ਨੇਕ ਨੀਤ ਦੀ ਕਿਰਤ ਕਰਨ ਲੱਗੇ, ਨਗਰ ਚ ਧਰਮਸ਼ਾਲਾ ਬਣਾਈ, ਸਵੇਰ ਸ਼ਾਮ ਗੁਰਬਾਣੀ ਦਾ ਕਥਾ ਕੀਰਤਨ ਹੋਣ ਲੱਗਿਆ, ਪਰਮਾਰਥ ਵਾਲੇ ਪਾਸਿਆਂ ਸਤਸੰਗ ਵਿਚਾਰਾਂ ਹੋਣ ਲੱਗੀਆਂ, ਗੁਰੂ ਵਿੱਚ ਨਵੇਂ ਲੰਗਰ ਲਾ ਦਿੱਤਾ, ਆ ਗਏ ਭੁੱਖੇ ਨੂੰ ਪ੍ਰਸ਼ਾਦ ਪਾਣੀ ਮਿਲਦਾ, ਨਗਰ ਨੂੰ ਵਸਤਰ ਮਿਲਦਾ। ਸਾਰ ਤੋਂ ਉਹ ਪਿੰਡ ਜਿਹੜਾ ਪਹਿਲਾਂ ਠੱਗਾਂ ਦਾ ਵੱਜਦਾ ਸੀ, ਹੁਣ ਦੇਵਤਿਆਂ ਦਾ ਪਿੰਡ ਵੱਜਣ ਲੱਗ ਜਾਂਦਾ ਹੈ। ਹੁਣ ਸਮਾਂ ਅੱਗੇ ਜਾਤ ਨਹੀਂ ਦੇ ਰਿਹਾ, ਸਾਰੀ ਸੰਗਤ ਗੁਰੂ ਸਤੋਤਰ ਚ ਬੋਲੋ, ਉਪਰੰਤ ਸਭ ਨੇ ਅਰਦਾਸ ਸਾਵਧਾਨ ਹੋਣਾ, ਗੁਰੂ ਮਹਾਰਾਜ ਦਾ ਹੁਕਮਨਾਮਾ ਸਰਵਣ ਕਰਕੇ ਪੂਰੀ ਸਮਾਪਤੀ ਹੋਣ ਤੋਂ ਫਿਰ ਆਪੋ ਆਪਣੇ ਘਰਾਂ ਨੂੰ ਚਾਹੁੰਦੇ।

0: ਕੇਵੋ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
1: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
2: You are listening Sikh Radio broadcasting from Gurdwara Sahib Western Singh Sabha Williams Lake. Any comments and suggestions please call 250-392-3874.

0: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ 'ਤੇ ਸੰਪਰਕ ਕਰ ਸਕਦੇ ਹੋ 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

0: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

0: ਕੇਰਬੂ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸ਼ਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
1: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
2: You are listening Sikh Radio, broadcasting from Gurdwara Sahib, Western Singh Sabha, Williams Lake. Any comments and suggestions, please call 250-392-3874.

0: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ 'ਤੇ ਸੰਪਰਕ ਕਰ ਸਕਦੇ ਹੋ 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਜੀਓ ਏਕੋ ਅੰਕਾਰ ਸਤਿਗੁਰ ਪ੍ਰਸਾਦ ਦਰਸ਼ਨ 83 ਦਿਨ ਸਰਾਧ ਕਿਸਵੋ ਵੱਲ ਦਿਨ ਨਿਵੀ ਹੋਲ ਕਪਟ ਗੁਰ ਮਿਲੀਆ ਨਾਨਕ ਹਰ ਸੰਗ ਮੀਤ ਦਰਸ਼ਨ ਦੇ ਜੀਵਾਂ ਗੁਰ ਤੇਰਾ ਪੂਰਨ ਕਰਮ ਹੋਏ ਪ੍ਰਭ ਮੇਰਾ ਇਹ ਬੇਨੰਤੀ ਸੁਣ ਪ੍ਰਭ ਮੇਰੇ ਦੇਹ ਨਾਮ ਕਰ ਆਪਣੇ ਤੇਰੇ ਸਿਰਤ ਸਿਰਤ ਪ੍ਰਭ ਆਇਆ ਪ੍ਰਿਆ ਸਭ ਚਰਨ ਆਈ ਨਾਨਕ ਕੀ ਪ੍ਰਭ ਬੇਨਤੀ ਆਪਣੇ ਭਗਤ ਲਾਈ

ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮੰਨੈ ਪਾਵੈ ਮੋਖ ਦੁਆਰ ਮੰਨੈ ਪਰਵਾ ਰਹਿ ਸਾਧਾਰ ਮੰਨੈ ਤਰੈ ਤਾਰੀ ਗੁਰਸਿੱਖ ਮੰਨੈ ਨਾਨਕ ਪਵੇ ਨਾ ਭਿੱਖ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਪੰਚ ਪਰਵਾਨ ਪੰਚ ਪ੍ਰਧਾਨ ਪੰਚੇ ਪਾਵੈ ਦਰਗਾਹ ਮਾਨ ਪੰਚੇ ਸੋਹੈ ਦਰ ਰਾਜਾਨ ਪੰਚਾਂ ਕਾ ਗੁਰ ਏਕ ਧਿਆਨ ਜੇ ਕੋ ਕਹਿ ਕਰੈ ਵਿਚਾਰ ਕਰਤੇ ਕਹਿ ਕਰਣੈ ਨਾਹੀ ਸੁਮਾਰ ਧੌਲ ਧਰਮ ਦਇਆ ਕਾ ਪੂਤ ਸੰਤੋਖ ਥਾਪ ਰੱਖਿਆ ਜਨ ਸੂਤ ਜੇ ਕੋ ਬੁਝੈ ਹੋਵੈ ਸਚਿਆਰ ਤਬਲੇ ਉਪਰ ਕੇਤਾ ਪਾਰ ਧਰਤੀ ਹੋਰ ਪਰੈ ਹੋਰ ਹੋਰ ਦਿਸਦੇ ਭਾਰ ਤਲੈ ਕਵਣ ਜੋਰ ਜੀ ਜਾਤ ਰੰਗਾ ਕੇ ਨਾਵ ਸਭਨਾ ਲਿਖਿਆ ਬੁੜੀ ਕਲਾਮ ਇਹ ਲੇਖਾ ਲਿਖ ਜਾਣੈ ਕੋਏ ਲੇਖਾ ਲਿਖਿਆ ਕੇਤਾ ਹੋਏ ਕੇਤਾ ਤਾਣ ਸਵਾਲਿਓ ਰੂਪ ਗੇਤੀ ਦਾਤ ਜਾਣੈ ਕੌਣ ਕੂਤ ਕੀਤਾ ਪਸਾਉ ਇਹ ਕੋ ਕਵਾਉ ਦਿਸਦੇ ਹੋਏ ਲਖ ਦਰਿਆਉ ਕੁਦਰਤ ਕਵਣ ਕਾਮ ਵਿਚਾਰ ਵਾਰਿਆ ਨਾ ਜਾਵਾਂ ਇੱਕ ਵਾਰ ਜੋ ਤੁਧ ਭਾਵੈ ਹੈ ਸਾਹੀ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਮੂਰਖ ਅੰਧ ਘੋਰ ਅਸੰਖ ਚੋਰ ਹਰਾਮ ਖੋਰ ਅਸੰਖ ਅਮਰ ਕਰ ਜਾਏ ਜੋਰ ਅਸੰਖ ਗਲਵੜ ਹੱਤਿਆ ਕਮਾਹੇ ਅਸੰਖ ਪਾਪੀ ਪਾਪ ਕਰ ਜਾਏ ਅਸੰਖ ਕੂੜਿਆਰ ਕੂੜੇ ਫਿਰਾਹੀ ਅਸੰਖ ਮਲੇਸ਼ ਮਲ ਪਖ ਗਾਹੀ ਅਸੰਖ ਨਿੰਦਕ ਸਰ ਕਰੇ ਪਾਰ ਨਾਨਕ ਨੀਚ ਕਾਇਮ ਵਿਚਾਰ ਵਾਰਿਆ ਨਾ ਜਾਵਾਂ ਇੱਕ ਵਾਰ ਜੋ ਤੁਧ ਭਾਵੈ ਸਾਹੀ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਮੂਰਖ ਅੰਧ ਘੋਰ ਅਸੰਖ ਚੋਰ ਹਰਾਮ ਖੋਰ ਅਸੰਖ ਅਮਰ ਕਰ ਜਾਏ ਜੋਰ ਅਸੰਖ ਗਲ ਵੱਢ ਹੱਤਿਆ ਕਮਾਹੇ ਅਸੰਖ ਪਾਪੀ ਪਾਪ ਕਰ ਜਾਏ ਅਸੰਖ ਕੂੜਿਆਰ ਕੂੜੇ ਫਿਰਾਹੀ ਅਸੰਖ ਮਲੇਸ਼ ਮਲ ਬਖ ਗਾਹੀ ਅਸੰਖ ਨਿੰਦਕ ਸਿਰ ਕਰੇ ਪਾਰ

ਸਤਿਕਾਰ ਅਸੰਖ ਨਾਭ ਸੰਖ ਥਾਭ ਗਮ ਗਮ ਸੰਖ ਲਉ ਸੰਖ ਕਹਿ ਸਿਰ ਪਾਰ ਹੋਇ ਅਖਰੀ ਨਾਮ ਅਖਰੀ ਸਾਲਾ ਅਖਰੀ ਗਿਆਨ ਗੀਤ ਗੁਣ ਗਾ ਅਖਰੀ ਲਿਖਣ ਬੋਲਣ ਬਾਣ ਅਖਰਾ ਸਿਰ ਸੰਯੋਗ ਖਾਣ ਜਿਨਹਿ ਲਿਖੇ ਤਿਸ ਸਿਰ ਨਾਹੀ ਜੇ ਫੁਰਮਾਏ ਤਿਵਤ ਪਾਏ ਜੇਤਾ ਕੀਤਾ ਤੇਤਾ ਨਾਉ ਬਿਣ ਨਾਵੈ ਨਾਹੀ ਕੋ ਥਾਉ ਕੁਦਰਤ ਕਵਣ ਕਾਮ ਵਿਚਾਰ ਵਾਰਿਆ ਨਾ ਜਾਵਾ ਏਕ ਵਾਰ ਜੋ ਤੁਧ ਭਾਵੈ ਸਾਈ ਭਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਨਾਭ ਸੰਖ ਥਾਭ ਗਮ ਗਮ ਅਸੰਖ ਲਉ ਅਸੰਖ ਕਹਿ ਸਿਰ ਪਾਰ ਹੋਏ ਅਖਰੀ ਨਾਮ ਅਖਰੀ ਸਾਲਾ ਅਖਰੀ ਗਿਆਨ ਗੀਤ ਗੁਣ ਗਾ ਅਖਰੀ ਲਿਖਣ ਬੋਲਣ ਬਾਣ ਅਖਰਾ ਸਿਰ ਸੰਯੋਗ ਵਖਾਣ ਜਿਨਹਿ ਲਿਖੇ ਤਿਸ ਸਿਰ ਨਾਹੀ ਜੇ ਫੁਰਮਾਏ ਦਿਵਤ ਪਾਏ ਜੇਤਾ ਕੀਤਾ ਤੇਤਾ ਨਾਉ ਬਿਣ ਨਾਵੈ ਨਾਹੀ ਕੋ ਥਾਉ ਕੁਦਰਤ ਕਵਣ ਕਾਮ ਵਿਚਾਰ ਵਾਰਿਆ ਨਾ ਜਾਵਾ ਏਕ ਵਾਰ ਜੋ ਤੁਧ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਭਰੀਐ ਹੱਥ ਪੈਰ ਤਨ ਵੇਹ ਪਾਣੀ ਧੋਤੈ ਉਤਰ ਸੁਖੇ ਮੂਤ ਪਲੀਤੀ ਕੱਪੜ ਹੋਏ ਦੇ ਸਾਬੂਨ ਲਈਐ ਉਤੋਏ ਭਰੀਐ ਮਤ ਪਾਪਾਂ ਕੈ ਸੰਗ ਉਹ ਧੋਪੈ ਨਾ ਵੈ ਕੈ ਰੰਗ ਪੁੰਨੀ ਪਾਪੀ ਆਖਣ ਨਾਹੀ ਕਰ ਕਰ ਕਰਣਾ ਲਿਖ ਲੈ ਜਾਹ ਆਪੇ ਬੀਜ ਆਪੇ ਹੀ ਖਾਹ ਨਾਨਕ ਹੁਕਮੀ ਆਵਹ ਜਾਹ ਤੀਰਥ ਤਪ ਦਇਆ ਦਤ ਦਾਨ ਜੇ ਕੋ ਪਾਵੈ ਤਿਲਕਾ ਮਾਨ ਸੁਣਿਆ ਮੰਨਿਆ ਮਨ ਕੀਤਾ ਭਾਉ ਅੰਤਰਗਤ ਤੀਰਥ ਮਲ ਨਾਉ ਸਭ ਗੁਣ ਤੇਰੇ ਮੈਂ ਨਾਹੀ ਕੋਏ ਬਿਣ ਗੁਣ ਕੀਤੇ ਭਗਤ ਨਾ ਹੋਏ ਸਵਸਤ ਆਤ ਬਾਣੀ ਬਰਮਾਉ ਸਤ ਸੁਹਾਉਣ ਸਦਾ ਮਨ ਚਾਉ ਕਵਣ ਸੁਵੇਲਾ ਵਖਤ ਕਵਣ ਕਵਣ ਸਿਰਤ ਕਵਣ ਵਾਰ ਕਵਣ ਸਿਰ ਉੱਤੀ ਮਾਂ ਕਵਣ ਜਿਤੋ ਆਕਾਰ ਵੇਲ ਨਾ ਪਾਈਆ ਪੰਡਤੀ ਜੇ ਹੋਵੈ ਲੇਖ ਪੁਰਾਣ ਵਖਤ ਨਾ ਪਾਇਓ ਕਾਦੀਆਂ ਜੇ ਲਿਖਣ ਲੇਖ ਪੁਰਾਣ ਸਿਤ ਵਾਰ ਨਾ ਜੋਗੀ ਜਾਣੈ ਰੁੱਤ ਮਾਹ ਨਾ ਕੋਈ ਜਾ ਕਰਤਾ ਸਿਰ ਟੀਕੋ ਸਾਜੇ ਆਪੇ ਜਾਣੈ ਸੋਈ ਕਿਵ ਕਰ ਆਖਾਂ ਕਿਵ ਸਾ ਲਾਹੀ ਕਿਉਂ ਵਰਣੀ ਕਿਵ ਜਾਣਾ ਨਾਨਕ ਆਖਣ ਸਭ ਕੋ ਆਖੇ ਇੱਕ ਦੂ ਇੱਕ ਸਿਆ

ਵੱਡਾ ਸਾਹਿਬ ਵੱਡੀ ਨਾਈ ਕੀਤਾ ਜਾ ਕਾ ਹੋ ਗਏ। ਨਾਨਕ ਜੇ ਕਉ ਆਪੋ ਜਾਣੈ ਅੱਗੇ ਗਿਆ ਨਾ ਸੋਹੈ, ਪਾਤਾਲਾਂ ਪਾਤਾਲ ਲਖ ਆਗਾਸਾਂ ਆਗਾਸ, ਓੜ ਕੋੜ ਕਪਾਲ ਥੱਕੇ ਵੇਦ ਕਹਿ ਨੇ ਕਵਾਤ, ਸਹਿਸ ਅਠਾਰਾਂ ਕਹਿਣ ਕਿਤੇਬਾਂ ਸਲੂ ਇਕ ਧਾਤ, ਲੇਖਾ ਹੋਏ ਤਾਂ ਲਿਖੀ ਹੈ ਲੇਖਾ ਹੋਏ ਬਿਨਾਸ਼, ਨਾਨਕ ਵੱਡਾ ਆਖੀ ਹੈ ਆਪੇ ਜਾਣੈ ਆਪ, ਸਾਲ ਆਹੀ ਸਾਲ ਆਹ ਏਤੀ ਸੁਰਤ ਨਾ ਪਾਈਆਂ, ਨਦੀਆਂ ਅਤਿ ਵਾਹ ਪਵਹੇ ਸਮੁੰਦ ਨਾ ਜਾਣੀ ਹੈ, ਸਮੁੰਦ ਸਾਹ ਸੁਲਤਾਨ ਗਿਰਹ ਸੇਤੀ ਮਾਲ ਤਨ, ਕੀੜੀ ਤੁਲ ਨਾ ਹੋਵਨੀ ਜੇ ਤੈਸ ਮਨੋ ਨਾ ਵਿਸਰੈ, ਅੰਤ ਨਾ ਸਿਵਤੀ ਕਹਿਣ ਨਾ ਅੰਤ, ਅੰਤ ਨਾ ਕਰਣਾ ਦੇਣ ਨਾ ਅੰਤ, ਅੰਤ ਨਾ ਵੇਖਣ ਸੁਣਨ ਨਾ ਅੰਤ, ਅੰਤ ਨਾ ਜਾਪੈ ਕਿਆ ਮਨ ਮੰਤ, ਅੰਤ ਨਾ ਜਾਪੈ ਕੀਤਾ ਆਕਾਰ, ਅੰਤ ਨਾ ਜਾਪੈ ਪਾਰ ਅਵਾਰ, ਅੰਤ ਕਾਰਣ ਕਿਤੇ ਬਿਲ ਲਾਹੀ ਤਾਂ ਕਿ ਅੰਤ ਨਾ ਪਾਏ ਜਾਹੇ, ਇਹ ਅੰਤ ਨਾ ਜਾਣੈ ਕੋਈ, ਬਹੁਤਾ ਕਹੀਐ ਬਹੁਤਾ ਹੋਏ, ਵੱਡਾ ਸਾਹਿਬ ਉੱਚਾ ਥਾਂ ਉੱਚੇ ਉੱਪਰ ਉੱਚਾ ਨਾਂ, ਇਹ ਬੜ ਉੱਚਾ ਹੋਵੇ ਕੋਏ ਤੇ ਸੂਚੇ ਕਉ ਜਾਣੈ ਸੋਏ, ਜੇ ਬੜ ਆਪ ਜਾਣੈ ਆਪ ਆਪ, ਨਾਨਕ ਨਦਰੀ ਕਰਮੀ ਦਾਤ, ਬਹੁਤਾ ਕਰਮ ਲਿਖਿਆ ਨਾ ਜਾਏ, ਵੱਡਾ ਦਾਤਾ ਤਿਲ ਨਾ ਤਮਾਏ, ਕੀਤੇ ਮੰਗੈ ਜੋਧ ਅਪਾਰੂ, ਕੀਤਿਆਂ ਗਣਤ ਨਹੀਂ ਵਿਚਾਰ, ਕਿਤੇ ਖਬ ਟੁੱਟ ਹੈ ਬੇਕਾਰ, ਕਿਤੇ ਲੈ ਲੈ ਮੁਕਰ ਪਾਏ, ਕਿਤੇ ਮੂਰਖ ਖਾਹੀ ਖਾਏ, ਕਿਤਿਆਂ ਦੁਖ ਭੂ ਸਦਮਾਰ, ਇਹ ਪੇ ਦਾਤ ਤੇਰੀ ਦਾਤਾਰ, ਬੰਦ ਖਲਾਸੀ

ਜਿਸ ਨੂੰ ਬਖਸ਼ੇ ਸਿਫਤ ਸਲਾਹ ਨਾਨਕ ਪਾਤਸ਼ਾਹੀ ਪਾਤਸ਼ਾਹ ਅਮੁੱਲ ਗੁਣ ਅਮੁੱਲ ਵਪਾਰ ਅਮੁੱਲ ਵਪਾਰੀ ਅਮੁੱਲ ਭੰਡਾਰ ਅਮੁੱਲ ਆਵਹੇ ਮੁੱਲ ਲੈ ਜਾਹੇ ਅਮੁੱਲ ਭਾਈ ਮੁੱਲਾ ਸਮਾਹੇ ਅਮੁੱਲ ਧਰਮ ਮੁੱਲ ਦੀਵਾਨ ਅਮੁੱਲ ਤੁਲ ਮੁੱਲ ਪ੍ਰਵਾਨ ਅਮੁੱਲ ਬਖਸ਼ੀਸ ਅਮੁੱਲ ਨਿਸ਼ਾਨ ਅਮੁੱਲ ਕਰਮ ਅਮੁੱਲ ਫਰਮਾਨ ਅਮੁੱਲੋ ਮੁੱਲ ਆਖਿਆ ਨਾ ਜਾਈ ਆਖ ਆਖ ਰਹਿ ਲਿਵਲਾਈ ਆਖ ਹੈ ਵੇਦ ਪਾਠ ਪੁਰਾਣ ਆਖ ਹੈ ਪੜ੍ਹੇ ਕਰੇ ਬਖਿਆਣ ਆਖ ਬ੍ਰਹਮੇ ਆਖ ਅੰਦ ਆਖ ਗੋਪੀ ਤੈ ਗੋਬਿੰਦ ਆਖ ਈਸ਼ਰ ਆਖ ਸਿੱਧ ਆਖ ਕੀਤੇ ਕੀਤੇ ਬੁੱਧ ਆਖ ਦਾਨਵੇ ਆਖ ਦੇਵ ਆਖ ਸੁਰ ਨਰ ਮੁੰਜਨ ਸੇਵ

ਨਾਨਕ ਤੇ ਮੁਕਜਲੇ ਖੇਤੀ ਛੁੱਟੀ ਨਾਲ ਸਤਨਾਮ ਸ੍ਰੀ ਵਾਹਿਗੁਰੂ ਜੀ ਓਮ ਜਾਪ ਸਾਹਿਬ ਇੱਕ ਓਂਕਾਰ ਸਤਿਗੁਰ ਪ੍ਰਸਾਦ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜਾਪ ਸ੍ਰੀ ਮੁੱਖ ਵਾਕ ਪਾਤਸ਼ਾਹੀ ਦਸਵੀਂ ਸਪੈ ਛੰਦ ਦਵ ਪ੍ਰਸਾਦ ਚੱਕਰ ਚਿਹ ਨਰ ਵਰੰਜਾ ਤੇ ਹਰ ਪਾਤ ਨੈਨ ਜਿਹੇ ਰੂਪ ਰੰਗ ਹਰ ਦੇਖ ਪੇਖ ਕਉ ਕਹਿ ਨਾ ਸਕਤ ਕਹੇ ਅਚਲ ਮੂਰਤਨ ਬਹੁ ਪ੍ਰਕਾਸ਼ ਮਿਤੋਜ ਕਹਿ ਜੈ ਕੋਟ ਇੰਦਰ ਨਰਾਣ ਸਾ ਸ਼ਾਨ ਗਿਣ ਜੈ ਤਿਰ ਪਵਨ ਮਹੀਪ ਸੁਰ ਨਾਰਿਆ ਸੁਰ ਨੇਤ ਨੇਤ ਬਣ ਤ੍ਰਿਣ ਕਹਿਤ ਤਾਪ ਸਰਬ ਨਾਮ ਕਥੈ ਕਵਣ ਕਰਮ ਨਾਮ ਵਰਨਤ ਸੁਮਤ ਭੁਜੰਗ ਪ੍ਰਯਾਤ ਛੰਦ ਨਮਾਸਤਵੰਗਾ ਕਾਲੇ ਨਮਾਸਤਵੰਗ ਕਰਪਾਲੇ ਨਮਾਸਤੰਗ ਰੂਪੇ ਨਮਾਸਤੰਗ ਅਨੂਪੇ ਨਮਾਸਤੰਗ ਭੇਖੇ ਨਮਾਸਤੰਗ ਅਲੇਖੇ ਨਮਾਸਤੰਗ ਅਕਾਏ ਨਮਾਸਤੰਗ ਅਜਾਏ ਨਮਾਸਤੰਗ ਗੰਜੇ ਨਮਾਸਤੰਗ ਪੰਜੇ ਨਮਾਸਤੰਗ ਨਾਮੇ ਨਮਾਸਤੰਗ ਅਠਾਮੇ ਨਮਾਸਤੰਗ ਕਰਮੰਗ ਨਮਾਸਤੰਗ ਧਰਮੰਗ ਨਮਾਸਤੰਗ ਨਾਮੰਗ ਨਮਾਸਤੰਗ ਧਾਮੰਗ ਨਮਾਸਤੰਗ ਜੀਤੇ ਨਮਾਸਤੰਗ ਪੀਤੇ ਨਮਾਸਤੰਗ ਵਾਹੇ ਨਮਾਸਤੰਗ ਅਠਾਹੇ ਨਮਾਸਤੰਗ ਨੀਲੇ ਨਮਾਸਤੰਗ ਨਾਦੇ ਨਮਾਸਤੰਗ ਛੇਦੇ ਨਮਾਸਤੰਗ ਗਾਦੇ

अनादि ब्रह्मा ते जो नियमो नहीं, न रागे न रंगे न रूपे न रेखे, अकर्मंग भर्मंग गंजे लेखे, भुजंग प्रयाद छंद, नमास्तल प्रणामे समास्तल प्रणासे, अगंजल नामे समास्तल निवासे, नरकामंग बभूते समास्तल स्वरूपे, गोकर्मंग प्रणासी सुधर्मंग बभूते, सदा सचदानंद सतरंग प्रणासी, ग्रीमल प्रनिंदा समास्तल निवासी, अजायव भूते विजायव गणिमे, हरियं करियं करिम रहिमे, चतुर्जगर वर्ति चतुर्जगर भुगते, सुयं पव शुभं सर्वदा सर्वजुगते, दुकालंग प्रणासी दयालंग स्वरूपे, सदांग संगे अपंगंग भूते, चतुर्जगर वर्ति चतुर्जगर भुगते, सुयं पव शुभं सर्वदा सर्वजुगते, दुकालंग प्रणासी दयालंग स्वरूपे, सदांग संगे अपंगंग भूते, सतनाम श्री वाहिगुरु साहिब जी। ਪਾਵ ਪ੍ਰਸਾਦ ਸਵਈਏ ਕੋ ਓੰਕਾਰ ਸਤਿਗੁਰ ਪ੍ਰਸਾਦ ਦਾਵ ਪ੍ਰਸਾਦ ਸਵਈਏ ਪਾਤਸ਼ਾਹੀ ਦਸਮੀ ਸਰਾਵਕ ਸੁਧ ਸਮੂਹ ਸੁਧਾਨ ਕੇ ਦੇਖ ਪਰਿਉ ਕਰ ਯੋਗ ਜਤੀ ਕੇ ਸੂਰ ਸੁਰਾਰਦਨ ਸੁਧ ਸੁਧਾਰਿਕ ਸੰਤ ਸਮੂਹ ਨੇਕ ਮਤੀ ਕੇ ਸਾਰੇ ਹੀ ਦੇਸ਼ ਕੋ ਦੇਖ ਰਹੇ ਹੋ ਮਤ ਕੋ ਨ ਦੇਖੇ ਪ੍ਰਾਨ ਪਤੀ ਕੇ ਸ੍ਰੀ ਭਗਵਾਨ ਕੀ ਭਾਈ ਕਿਰਪਾ ਹੂੰ ਤੇ ਏਕ ਰਤੀ ਬਿਨ ਏਕ ਰਤੀ ਕੇ ਮਾਤੇ ਮਤੰਗ ਜਰ ਜਰ ਸੰਗ ਅਨੂਪ ਤੰਗ ਸੁਰੰਗ ਸਵਾਰੇ ਕੋਟ ਤੁਰੰਗ ਕੁਰੰਗ ਸੇ ਗੁਰਤ ਪੌਣ ਕੇ ਗੌਣ ਕੋ ਜਾਤ ਨਿਵਾਰੇ ਭਾਰੀ ਭੁਜਾਨ ਕੇ ਭੂਪ ਬਲੀ ਵਿਦਨਿਆਵਤ ਸੀਸਨਾ ਜਾਤ ਵਿਚਾਰੇ ਏਤੇ ਪਏ ਤੋ ਕਾਮ ਪਏ ਭੂਪਤ ਅੰਤ ਕੋ ਨਾਂਗੀ ਪਾਏ ਪਦਾਰੇ ਜੀਤ ਫਿਰੈ ਸਭ ਦੇ ਸਦਸਾਨ ਕੋ ਬਾਜਤ ਢੋਲ ਮਰਦੰਗ ਨਗਾਰੇ ਗੁੰਜਤ ਗੂਢ ਗਜਾਨ ਕੇ ਸੁੰਦਰ ਹੰਸਤ ਹੈ ਹਜਰਾਜ ਹਜਾਰੇ ਭੂਤ ਭਵੇਖ ਭਵਾਨ ਕੇ ਭੂਪਤ ਗੌਣ ਗਣੇ ਨਹੀਂ ਜਾਤ ਵਿਚਾਰੇ ਸਰੀ ਪਾਤ ਸਰੀ ਭਗਵਾਨ ਭਜੇ ਬਿਨ ਅੰਤਕ ਅੰਤਕ ਧਾਮ ਸੁਧਾਰੇ ਤੀਰਥ ਨਾਨ ਦਇਤਮ ਦਾਨ ਸੋ ਸੰਜਮ ਨੇਮ ਅਨੇਕ ਵਸੇਖੈ ਵੇਦ ਪੁਰਾਣ ਕਦੇਵ ਕੁਰਾਣ ਜਮੀਨ ਜਵਾਨ ਸਵਾਨ ਕੇ ਵੇਖੈ ਪੌਣ ਹਾਰ ਜਦੀ ਅਵਤਾਰ ਸਭ ਸਭ ਚਾਰ ਹਜ਼ਾਰ ਕੇ ਦੇਖੈ ਸਰੀ ਭਗਵਾਨ ਭਜੇ ਬਿਨ ਭੂਪਤ ਏਕ ਰਤੀ ਬਿਨ ਏਕ ਨਾ ਲੇਖੈ ਸ਼ੁੱਧ ਸਬਹਾਦੁਰ ਅੰਤ ਸੁਭਾਸ ਸਾਜ ਸੁਨਾਦੁਰ ਜਾਨ ਦਲੈਂਗੇ ਭਾਰੀ ਗਵਾਨ ਭਰੇ ਮਨਮੈ ਕਰ ਪਰਬਤ ਵੰਖਲ ਨਾ ਲੈਂਗੇ ਤੋਰ ਹਰੀਨ ਮਰੋਰਮ ਵਾਸਨ ਮਾਧਿਅਮ ਨੰਗਨ ਮਾਨ ਮਲੈਂਗੇ ਸਰੀ ਪਾ ਸਰੀ ਭਗਵਾਨ ਕਿਰਪਾ ਬਿਨ ਤਿਆਗ ਜਹਾਨ ਨਿਧਾਨ ਚਲੈਂਗੇ ਵੀਰੋ ਪਾਰ ਵੱਡੇ ਬਰਿਆਰ ਵਿਚਾਰੇ ਸਾਰਗੀ ਦਾਰ ਬਛਈਆ ਤੋਰ ਤਦੇਸ਼ ਮਲਿੰਦਮ ਵਾਸਨ ਮਤ ਕੇ ਜਾਣ ਕੇ ਮਾਨ ਮਲਈਆ ਗਾੜੇ ਗੜਾਨ ਕੋ ਤੋੜਨ ਹਾਰ ਸੁਭਾਤ ਨਹੀਂ ਜਗ ਚਾਰ ਲਵਈਆ ਸਾਹਿਬ ਸ੍ਰੀ ਸਾਹਿਬ ਗੋਸਰ ਨਾਇਕ ਜਾਚਕਨ ਏਕ ਸੋ ਏਕ ਦਵਈਆ ਦਾਨ ਬਦੇਵ ਫਿਰੰਦਰ ਸਾਚਰ ਭੂਤ ਭਵੇਖ ਭਵਾਨ ਜਪੈਂਗੇ ਜੀਵ ਜਿਤੇ ਜਲ ਮੈਂ ਥਲ ਮੈਂ ਪਾਲੀ ਪਲ ਮੈਂ ਸਭ ਦਾਪ ਦਪੈਂਗੇ ਪੁਨ ਪ੍ਰਦਾਪਨ ਬਾਟ ਜਾਤ ਧੁਨ ਪਾਪਨ ਕੇ ਬਹੁ ਪੁੰਜ ਖਪੈਂਗੇ ਸਾਧ ਸਮੂਹ ਪ੍ਰਸੰਨ ਫਿਰੈ ਜਗ ਸਤਰ ਸਭ ਅਵਲੋਕ ਜਪੈਂਗੇ ਮਾਨਵਿੰਦਰ ਗਜਿੰਦਰ ਨਿਰਾਦਬ ਜੋਂਦਰ ਲੋਕ ਰਾਜ ਕਰੇਂਗੇ ਬ੍ਰਹਮ ਮਹੇਸ਼ਰ ਵਿਸ਼ਨ ਹਰੀ ਪਦ ਅੰਧ ਫਸੇ ਅੰਬਾਦ ਪਰੈਂਗੇ ਜੇ ਨਾਰ ਸ੍ਰੀ ਪਦ ਕੇ ਪਰਸੈ ਪਾਗ ਤੇ ਨਾਰ ਫੇਰ ਨਾ ਦੇ ਕਰੇਂਗੇ

ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਪਾਤਸ਼ਾਹੀ ਦਸਵੀਂ ਕਰੋ ਬਾਜ ਬੇਨਤੀ ਚਾਓ ਪਈ ਹਮਰੀ ਕਰੋ ਹਾਥ ਦੈ ਰੱਛਾ ਪੂਰਨ ਹੋਏ ਚਿੱਤ ਕੀ ਇੱਛਾ ਤਬ ਚਰਨਨ ਮਨ ਰਹੇ ਹਮਾਰਾ ਆਪਣਾ ਜਾਨ ਕਰੋ ਬ੍ਰਤ ਪਾਰਾ ਹਮਰੇ ਦੋਸ਼ ਸਭ ਆਤਮ ਕਾਵ ਹੋ ਆਪ ਹਾਥ ਦੈ ਮਹਿ ਬਚਾਵੋ ਸੁਖੀ ਵਸੈ ਮੋਰ ਪਰਿਵਾਰਾ ਸੇਵਕ ਸਿੱਖ ਸਭ ਹੈ ਕਰ ਤਾਰਾ ਮੋਰ ਅੱਛਾ ਨਿਜ ਕਰਦੈ ਕਰਿਆ ਸਭ ਬੈਰਨ ਕਉ ਆਜ ਸੰਗਰਿਆ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹੇ ਪਿਆਸਾ ਤੁਮੈ ਛਾੜ ਕੋਈ ਅਵਰ ਨਾ ਧਿਆਉ ਜੋ ਬਰ ਚਾਹੋ ਸੁਦਮ ਤੇ ਪਾਉ ਸੇਵਕ ਸਿੱਖ ਹਮਾਰੇ ਤਾਰੀ ਹੈ ਜਨ ਜਨ ਸਤਰ ਹਮਾਰੇ ਮਾਰੀ ਹੈ ਆਪ ਹਾਸਦੈ ਮੁਝੇ ਵਰਿਆ ਮਰਨ ਕਾਲ ਕਾ ਦਰਾਸ ਨਿਵਰਿਆ ਹੂ ਜੋ ਸਦਾ ਹਮਾਰੇ ਪਛਾ ਸ੍ਰੀ ਅਸਤੁਜ ਕਰਿਓ ਰਚਾ ਰਾਖ ਲਿਓ ਮੁਝ ਰਾਖਨ ਹਾਰੇ ਸਾਹਿਬ ਸੰਤ ਸਾਹਿਬ ਪਿਆਰੇ ਦੀਨ ਬੰਧ ਦੁਸ਼ਟਨ ਕੇ ਹੰਤਾ ਤਮਹੋ ਬੁਰੀ ਜਦ ਕੰਤਾ ਕਾਲ ਪਾਏ ਬ੍ਰਹਮਾ ਬਬਤਰਾ ਕਾਲ ਪਾਏ ਸ਼ਿਵ ਜੀ ਬਬਤਰਾ ਕਾਲ ਪਾਏ ਕਰ ਵਿਸ਼ਨ ਪ੍ਰਕਾਸ਼ਾ ਸਕਲ ਕਾਲ ਕਾ ਕੀਆ ਤਮਾਸ਼ਾ ਜਮਨ ਕਾਲ ਜੋਗੀ ਸਿਵ ਕੀਓ ਬੇਦ ਰਾਏ ਬ੍ਰਹਮਾ ਜੋਤੀਓ ਜਮਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਹੇ ਹਮਾਰਾ ਜਮਨ ਕਾਲ ਸਭ ਜਗਤ ਬਣਾਇਓ ਦੇਵ ਦੈਂਤ ਜਸ਼ਨ ਪਜਾਇਓ ਆਦਿ ਅੰਤ ਕੈ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਦੇਹੀ ਕੋ ਹਮਾਰੀ ਸਕਲ ਪ੍ਰਜਾ ਜਿਨ ਆਪ ਸਵਾਰੀ ਸਿਵ ਕਨ ਕੋ ਸਿਵ ਗੁਣ ਸੁਖ ਦੀਓ ਸਤਰਨ ਕੋ ਬਲਵੋ ਬਦ ਕੀਓ ਗੜ ਗੜ ਕੇ ਅੰਤਰ ਕੀ ਜਾਣਤ ਬਲੇ ਬੁਰੇ ਕੀ ਪੀਰ ਪਛਾਣਤ ਚੀਟੀ ਦੇ ਗੁੰਜਰ ਅਸੂਲਾ ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਕੀ ਪੀਰ ਪਛਾਣੈ ਗੜ ਗੜ ਕੇ ਬਟ ਬਟ ਕੀ ਜਾਣੈ ਜਾ ਬੁਧ ਕਰਕ ਕਰਾ ਕਰਤਾਰ ਪ੍ਰਜਾ ਦਰਤ ਤਵ ਦੇ ਅਪਾਰ ਜਬ ਆ ਕਰਖ ਕਰਤ ਹੋ ਕਬੂ ਤਮ ਮੈਂ ਮਿਲਤ ਦੇ ਦਰ ਸਬੂ ਜੇਤੇ ਵਦਨ ਸਿਰ ਸਵਧਾਰੇ ਆਪ ਆਪਣੀ ਬੂਝ ਚਾਰੇ

मूर्खस भेद न जानत। महादेव को कैसे सदैव उदरंग कर का चिंत भैव आप। आप अपनी बुद्ध है जीती वर्णत पैन पैन तो देती। तुमरा लखन जाय पसारा केह बिद सजा प्रथम संसारा। एक रूप अनूप सुरूपा रंग पयू राव कई भूपा। अंडज जेर स्थित जकीनी उत्पुज खान बहुर रच दीनी। कहूं भूल राजा व बैठा कहूं सिमट पहु शंकर कैठा। सगरी श्रेष्ठ दिखाए जम पव आदि जुगाद स्वरूप सुजम पव। रचा मेरी तुम करो हे खुबार सिख संग्रह। लोटिए ते उठ मत पाता सकल मलेश करुण काता। जे अस तुझ तब सरणी भरे दिन के दुष्ट हरे। पुरख जवन भग भरे तिहारी दिन के दम संकट सब टारी। जो कल को एक बार दिहाई है ताके काल निकट नहीं है। रक्षा हुई ताए सब काला दुष्ट अरष्ट डरंत काला। कृपा दृष्ट तन जहन हरिओ ताके रूप ताके दाब दन कम हरिओ। रिद सिद्ध कर्म सब होई दोष शास्व सकै न कोई। एक बार जिनत मैं संभारा काल वास्ते ताहि उबारा। जैन नर नाम तिहारु कहा दार्द दोष्ट दोग तेरा। खड़ग केत मैं शरण तिहारी आप हाथ दलियो उबारी। सर बठाओर मोहो सहाई दोष्ट दोग दिल बचाई। खड़ग केत मैं शरण तिहारी या बहादुर ले उबारी। सर्ब ठार मोहो सहाई दोष्ट लोक ते ले बचाई। राम कली महला तीजा आनंद एक ओंकार सतगुर प्रसाद। आनंद पाया मेरी माई सतगुरु मैं पाया। सतगुरु तां पाया सहज से ती मन वजियां बधाइयां। राग रतन परवार परियां शब्द गावण आईयां। शब्दों तंगा वो हरि के राम जिनी बसाया। कहे नानक आनंद हुआ सतगुरु मैं पाया। हे मन मेरे तू सदा रहो हर नाले हर नाल रहो। तू मन मेरे दुख सब विसारना अंगीकार करे तेरा कार्य सब सवारना। सबना गल्ला समरथ स्वामी सुख मनो विसारे। कहे नानक मन मेरे सदा रहो हर नाले। साचे साहिबा क्या नहीं कर तेरा करता तेरा सब कुछ है। जिस दे सो पावे सदा सिफत सलाह तेरी नाम मन वसावे। नाम जिनकै मन वसया वाजे शब्द कनेरे। कहे नानक सचे साहिब क्या नहीं कर तेरा। साचा नाम मेरा आधारू साच नाम आधार मेरा। जिन भुखा सब गवाइयां कर शांत सुख मन वसया। जिन इच्छा सब बुझाइयां सदा कुर्बान किता गुरु बिटाओ। जिस दियां वडियाईयां कहे नानक सुनो संतो शब्द धरो प्यारो। साचा नाम मेरा दारो वाजे पंच शब्द तित कर सुभागे। कर सुभागे शब्द वाजे कला जित कर धारिया। पंच दूत तुद वास कीते काल कंटक मारिया। तुर करम पाया तुद जन कहो से नाम हर कह लागे। कहे नानक तै सुख हुआ तित कर अनहद वाजे। साची लिवै बन देन माणी देहन माणी लिवै बाजों क्या करे बेचारिया। तुदवाज समरथ कोई नाही कृपा कर बनवारिया। इस नोर थाओ नाही शब्द लाग सवारिया। कहे नानक लिवै बाजों क्या करे बेचारिया। आनंद आनंद सब को कहे आनंद गुरु ते जाणिया। जाणिया आनंद सदा गुरु ते कृपा करे प्यारिया। कर कृपा कलेवे कटे ज्ञान अंजन सारिया। अंदरों जिनका मोह टुटा जिनका सब सच सवारिया। कहे नानक जैन यह आनंद है आनंद गुर दे जानिया। बीबी बाबा जिस तू दे सुईहन पावे पावे ता सोजन दे जिसनों और क्या करे बेचारिया। एक भरम पूले फिर दह दिस एक नाम लाग सवारिया। गुर प्रसादी मन पया निर्मल जिन्ना पाणा पावे। कहे नानक जिस दे प्यारे सोई जन पावे। आव हो संत प्यारे हो अगथ की करें कहानी। करें कहानी अगथ केरी गित द्वारे पाई है। तन मन तान सब सौंप गुरु का हुक्म मन्या पाई है। हुक्म मन्या गुरु केरा गावो सच्ची बाणी। कहे नानक सुनो संत हो गथे हो गथ कहानी। ए मन चंचला जद राही गिने ना पाया। जद राही ना पाया गिने दूसरो मन मेरे आप। ए माया मोहनी जिने परम भुलाया। माया दमोनी जिने कीती जंग जिन ठगौली पाईया। गुरबाणी की दा दिसै बिटाओ जिन मोह मीठा लाया। कहे नानक मन चंचल जद राही किने न पाया। ए मन प्यारिया तू सदा सच संभाले। एक टम तुझे देखदा चले नाही तेरे नाले।
ਸਾਹ ਤੇਰਾ ਚੱਲੇ ਨਾ ਹੀ ਤਿਸ ਨਾਲ ਕਿਉਂ ਚਤਲ ਆਈ ਹੈ, ਐਸਾ ਕੰਮ ਮੂਲੇ ਨਾ ਕੀਚਾ ਜੋ ਤੰਤ ਪਛੋਤ ਆਈ ਹੈ। ਸਤਿਗੁਰੂ ਕਾ ਉਪਦੇਸ਼ ਸੁਣ ਤੂੰ ਹੋਵੇ ਤੇਰੇ ਨਾਲੇ, ਕਹੇ ਨਾਨਕ ਮਨ ਪਿਆਰੇ ਤੂੰ ਸਦਾ ਸੱਚ ਸੰਭਾਲੇ। ਆਗਮੈ ਗੋਚਰਾ ਤੇਰਾ ਅੰਤ ਨਾ ਪਾਇਆ, ਅੰਤ ਨਾ ਪਾਇਆ ਕਿਨੇ ਤੇਰਾ ਆਪਣਾ ਆਪ ਤੂੰ ਜਾਣ ਹੀ, ਜੀ ਜੰਤ ਸਭ ਖੇਲ ਤੇਰਾ ਕਿਆ ਕੋ ਅੱਖ ਵਖਾਣੇ। ਆਖੇ ਤਾਂ ਵੇਖੇ ਸਭ ਤੂੰ ਹੈ ਜਿਨ ਜਗ ਤੋਂ ਪਾਇਆ, ਕਹੇ ਨਾਨਕ ਤੂੰ ਸਦਾ ਗਮ ਹੈ ਤੇਰਾ ਅੰਤ ਨਾ ਪਾਇਆ। ਸੁਰ ਨਾਰੇ ਮੁਨ ਜਨ ਅੰਮ੍ਰਿਤ ਖੋਜ ਦੇ, ਸੁ ਅੰਮ੍ਰਿਤ ਗੁਰ ਤੇ ਪਾਇਆ, ਪਾਇਆ ਅੰਮ੍ਰਿਤ ਗੁਰ ਕਿਰਪਾ ਕਿਨੀ, ਸੱਚਾ ਮਨ ਵਸਾਇਆ ਜੀ ਜੰਤ ਸਭ ਤੋਂ ਦਪਾਏ, ਇੱਕ ਵੇਖ ਪਰਸਣ ਆਇਆ ਲਭ ਲੋਭ ਅਹੰਕਾਰ ਚੁੱਕਾ, ਸਤਿਗੁਰੂ ਭਲਾ ਪਾਇਆ, ਕਹੇ ਨਾਨਕ ਜਿਸਨੂੰ ਆਪ ਦੁਠਾ ਤਿੰਨ ਅੰਮ੍ਰਿਤ ਗੁਰ ਦੇ ਪਾਇਆ। ਭਗਤਾਂ ਕੀ ਚਾਲ ਨਿਰਾਲੀ, ਚਾਲਾਂ ਨਿਰਾਲੀ ਭਗਤਾਂ ਕੇਰੀ, ਬੇਖਮ ਮਾਰਗ ਚੱਲਣਾ, ਲਭ ਲੋਭ ਅਹੰਕਾਰ ਦਾ ਦ੍ਰਿਸ਼ਨਾ, ਬਹੁਤ ਨਾ ਹੀ ਬੋਲਣਾ, ਕੰਨੋ ਦੇਖੀ ਬਾਲੋ ਨਿੱਕੀ ਏਤ ਮਾਰਗ ਜਾਣਾ, ਗੁਰਪ੍ਰਸਾਦੀ ਮਨ ਪੈ ਨਿਰਮਲ, ਗੁਰਪ੍ਰਸਾਦੀ ਜਿਨੀ ਆਪ ਤਜਿਆ ਹਰ ਵਾਸ ਨਾ ਸਮਾਣੀ, ਕਹੇ ਨਾਨਕ ਚਾਲ ਭਗਤਾਂ ਜੁਗੋ ਜੁਗ ਨਿਰਾਲੀ, ਜਿਉ ਤੂੰ ਚਲਾਹੀ ਤਿਵ ਚਲਾ ਸੁਆਮੀ, ਹੋਰ ਕਿਆ ਜਾਣਾ ਗੁਣ ਤੇਰੇ, ਜਿਵ ਤੂੰ ਚਲਾਈ ਤਿਵੈ ਚੱਲਾਂ, ਜਿੰਨਾ ਮਾਰਗ ਪਾਵਹੀ, ਕਰ ਕਿਰਪਾ ਜਨ ਨਾਮ ਲਾਹੀ, ਸੇ ਹਰ ਹਰ ਸਦਾ ਸਦਾ ਧਿਆਵੇ, ਜਿਸ ਨੂੰ ਕਥਾ ਸੁਣਾਹੀ ਆਪਣੀ, ਸੇ ਗੁਰਦੁਆਰੇ ਸੁਖ ਪਾਵੇ, ਕਹੇ ਨਾਨਕ ਸੱਚੇ ਸਾਹਿਬ ਜਿਉ ਭਾਵੇ ਤਿਵੈ ਚਲਾਵੇ। ਇਹ ਸੁਹਿਲਾ ਸਭ ਸੁਹਾਵਾ, ਸਬਦ ਸੁਹਾਵਾ ਸਦਾ ਸੁਹਿਲਾ, ਸਤਿਗੁਰੂ ਸੁਣਾਇਆ ਆਏ ਦਿਨ ਕੇ ਮਨ ਵਸਿਆ, ਜਿੰਦਰੋਂ ਲਿਖਿਆ ਆਇਆ, ਇੱਕ ਫਿਰੇ ਕਨੇਰੇ ਕਰੇ ਗੱਲਾਂ, ਗੱਲ ਨਹੀਂ ਕਰੇ ਨਾ ਪਾਇਆ, ਕਹੇ ਨਾਨਕ ਸਭ ਸੁਹਿਲਾ ਸਤਿਗੁਰੂ ਸੁਣਾਇਆ। ਪਵਿੱਤ ਹੋਏ ਸੇਜਨ ਜਿਨੀ ਹਰ ਦਿਆਇਆ, ਹਰ ਦਿਆਇਆ ਪਵਿੱਤ ਹੋਏ ਗੁਰਮੁਖ ਜਿਨੀ ਧਿਆਇਆ, ਪਵਿੱਤ ਮਾਤਾ ਪਿਤਾ ਕੁਟੰਬ ਸਹਿਤ ਸਿਉਂ, ਪਵਿੱਤ ਸੰਗ ਸਵਾਈਆ, ਕਹਿੰਦੇ ਪਵਿੱਤ ਸੁਣਦੇ ਪਵਿੱਤ, ਸੇ ਪਵਿੱਤ ਜਿਨੀ ਮਨ ਵਸਾਇਆ, ਕਹੇ ਨਾਨਕ ਸੇ ਪਵਿੱਤ ਜਿਨੀ ਗੁਰਮੁਖਾਰ ਹਰ ਦਿਆਇਆ। ਕਰਮੀ ਸਹਿਜ ਰਹੁ ਪੁਜੈ, ਬਿਨ ਸਚ ਸਸ ਨ ਜਾਈ, ਨ ਜਾਇ ਸ ਸੰਗਤ ਸੰਜਮ, ਰਹਿ ਕਰਮ ਕਮਾਏ, ਸਹਿ ਸਜੀਵ ਮਲੀਣ ਹੈ ਕਦ ਸੰਜਮ ਦੋਤਾ ਜਾਈ, ਮਨ ਧੋਵੋ ਸ਼ਬਦ ਲਾਗੋ ਹਰ ਸੁਰ ਹੋ ਚਿਤ ਲਾਏ, ਕਹੇ ਨਾਨਕ ਗੁਰਪ੍ਰਸਾਦੀ ਸਹਿਜ ਉਪਜਾਏ, ਸਹਿ ਸਾਹਿਬ ਜਾਏ, ਜੀਉ ਮੈਲੇ ਬਾਹਰੋਂ ਨਿਰਮਲ, ਬਾਹਰੋਂ ਨਿਰਮਲ ਜੀਉ ਤਾਂ ਮੈਲੇ, ਤਿੰਨੀ ਜਨਮ ਜੂ ਹੈ ਹਾਰਿਆ, ਇਹ ਤਿਸਨਾ ਵੱਡਾ ਰੋਗ ਲੱਗਾ, ਮਰਨ ਮਨੋ ਵਿਸਾਰਿਆ, ਵੇਦਾਂ ਮੈਂ ਨਾਮ ਉਤਮ ਸੋ ਸੁਣੇ ਨਾਹੀਂ ਫਿਰੇ ਜਿਉਂ ਬੇਤਾਲਿਆ, ਕਹੇ ਨਾਨਕ ਜਿਨ ਸੱਚ ਤਜਿਆ ਕੂੜੇ ਲਾਗੇ, ਤਿੰਨੀ ਜਨਮ ਜੂ ਹੈ ਹਾਰਿਆ, ਜੀਉ ਨਿਰਮਲ ਬਾਹਰੋਂ ਨਿਰਮਲ, ਬਾਹਰੋਂ ਤਾਂ ਨਿਰਮਲ ਜੀਉ ਨਿਰਮਲ, ਸਤਿਗੁਰ ਦੇ ਕਰਨੀ ਕਮਾਣੀ, ਕੂੜ ਕੀ ਸੋਏ ਪਹੁੰਚੈ ਨਾਹੀ, ਮਨਸਾ ਸੱਚ ਸਮਾਣੀ, ਜਨਮ ਰਤਨ ਖਟਿਆ ਭਲੇ ਸੇਵਣ ਜਾਰੀ, ਕਹੇ ਨਾਨਕ ਜਨ ਮਨ ਨਿਰਮਲ, ਸਦਾ ਰਹੇ ਗੁਰਨਾਲੇ, ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੇ, ਹੋਵੇ ਤਾਂ ਸਾਨੂੰ ਸਿੱਖ ਹੋਈ ਜੀਉ ਰਹੇ ਗੁਰਨਾਲੇ, ਗੁਰ ਕੇ ਚਰਨੇ ਦੇ ਧਿਆਈ ਅੰਤਰਾਤਮਾ ਸੰਭਾਲੇ, ਆਪ ਛੱਡ ਸਦਾ ਰਹਿ ਪਰਣੇ ਗੁਰੂ ਨੇ ਵਰਨ ਜਾਣੇ ਕੋਈ, ਕਹੇ ਨਾਨਕ ਸੁਣੋ ਸੰਤ ਸੋ ਸਿੱਖ ਸਨਮੁਖ ਹੋਏ, ਜੇ ਕੋ ਗੁਰ ਤੇ ਬੇਮੁਖ ਹੋਵੇ, ਬਿਨ ਸਤਿਗੁਰ ਮੁਕਤ ਨਾ ਪਾਵੇ, ਪਾਵੇ ਮੁਕਤ ਨਾ ਹੋਰ ਸੈ ਕੋਈ, ਪੁੱਛੋ ਭਵਿੱਖੀਆਂ ਜਾਏ, ਅਨੇਕ ਜੂਨੀ ਪਰਮ ਆਵੇ, ਬਿਨ ਸਤਿਗੁਰ ਮੁਕਤ ਨਾ ਪਾਏ, ਫਿਰ ਮੁਕਤ ਪਾਏ ਲਾਗ ਚਰਨੀ, ਸਤਿਗੁਰ ਸਭ ਸੁਣਾਏ, ਕਹੇ ਨਾਨਕ ਵਿਚਾਰ ਦੇਖੋ, ਬਿਨ ਸਤਿਗੁਰ ਮੁਕਤ ਨਾ ਪਾਏ, ਆਵ ਹੋ ਸਿੱਖ ਸਤਿਗੁਰੂ ਕੇ ਪਿਆਰੇ ਹੋ, ਗਾਵੋ ਸੱਚੀ ਬਾਣੀ, ਬਾਣੀ ਤਾਂ ਗਾਵੋ ਗੁਰੂ ਕੇਰੀ ਬਾਣੀਆਂ ਸਿਰ ਬਾਣੀ, ਜਿਨ ਕਉ ਨਦਰ ਕਰਮ ਹੋਵੇ ਹਿਰਦੈ ਤਨਾ ਸਮਾਣੀ, ਪੀਵੋ ਅੰਮ੍ਰਿਤ ਸਦਾ ਰਹੋ ਹਰ ਰੰਗ, ਜਪਿਓ ਸਾਰੰਗ ਬਾਣੀ, ਕਹੇ ਨਾਨਕ ਸਦਾ ਗਾਵੋ ਇਹੋ ਸੱਚੀ ਬਾਣੀ, ਸਤਿਗੁਰੂ ਬਿਨਾ ਹੋਰ ਕੱਚੀ ਹੈ ਬਾਣੀ, ਬਾਣੀ ਤਾਂ ਕੱਚੀ ਸਤਿਗੁਰੂ ਬਾਜੋ ਹੋਰ ਕੱਚੀ ਬਾਣੀ, ਕਹਿੰਦੇ ਕੱਚੇ ਸੁਣਦੇ ਕੱਚੇ ਕੱਚੀ ਆਖ ਵਖਾਣੀ, ਹਰ ਹਰ ਨਿਤ ਕਰੇ ਰਸਨਾ ਕਹਿਆ, ਕਛੂ ਨਾ ਜਾਣੀ ਚਿਤ ਜਿਨ ਕਹਿਰ ਲਾਇਆ ਮਾਇਆ, ਬੋਲਣ ਪਏ ਰਵਾਣੀ, ਕਹੇ ਨਾਨਕ ਸਤਿਗੁਰੂ ਬਾਜੋ ਹੋਰ ਕੱਚੀ ਬਾਣੀ, ਗੁਰ ਕਾ ਸ਼ਬਦ ਰਤਨ ਹੈ ਹੀਰੇ ਜਿਤ ਜੜਾਓ, ਸ਼ਬਦ ਰਤਨ ਜਿਤ ਮਨ ਲਾਗਾ ਹੀ ਹੁਆ ਸਮਾਓ, ਸਭ ਸੇਤੀ ਮਨ ਮਿਲਿਆ ਸੱਚੇ ਲਾਇਆ ਪਾਓ, ਆਪੇ ਹੀਰਾ ਰਤਨ ਆਪੇ, ਜਿਸਨੋਂ ਦੇ ਬਜਾਏ, ਕਹੇ ਨਾਨਕ ਸ਼ਬਦ ਰਤਨ ਹੈ ਹੀਰਾ ਜਿਤ ਜੜਾਓ, ਸ਼ਿਵ ਸਕਦਾ ਪਾਈ ਕਹਿ ਕਰਤਾ ਪਿਓ, ਗੁੰਬਰਤਾਏ ਗੁੰਬਰਦਾਈ ਆਪ ਵੇਖੇ ਗੁਰਮੁਖ ਸਭ ਜਾਏ, ਤੋੜੇ ਬੰਧਨ ਹੋਵੇ ਮੁਕਤ ਸ਼ਬਦ ਮਨ ਵਸਾਈ, ਗੁਰਮੁਖ ਜਿਸਨੂੰ ਆਪ ਕਰੇ ਸੋ ਹੋਵੇ ਇਕ ਸਿਵ ਲਿਵ ਲਾਈ, ਕਹੇ ਨਾਨਕ ਆਪ ਕਰਤਾ ਆਪੇ ਹੁਕਮ ਬਜਾਏ।
ਸਿਮਰਤ ਸਾਸਤ੍ਰ ਪੁੰਨ ਪਾਪ ਵਿਚਾਰ ਦੇ ਤੱਤੈ ਸਾਰ ਨ ਜਾਣੀ ਤੱਤੈ ਸਾਰ ਨ ਜਾਣੀ ਗੁਰੂ ਵਾਜੋ ਤੱਤੈ ਸਾਰ ਨ ਜਾਣੀ ਤੇਹੀ ਗੁਣੀ ਸੰਸਾਰ ਪਰਮ ਸੁਤਾ ਸੁਤਿਆ ਰਹਿਣ ਬਿਆਣੀ ਗੁਰ ਕਿਰਪਾ ਤੇ ਸੇ ਜਨ ਜਾਗੇ ਜਿਨ ਹਰ ਮਨ ਵਸਿਆ ਬੁਲੇ ਅੰਮ੍ਰਿਤ ਬਾਣੀ ਕਹੇ ਨਾਨਕ ਸੋਤ ਪਾਈ ਜਿਸਨੂੰ ਅਣਦ ਨਾਲ ਲਿਵ ਲਾਗੇ ਜਾਗਤ ਰਹਿਣ ਬਿਆਣੀ ਮਾਤਾ ਕੇ ਉਦਰ ਮੈਂ ਬ੍ਰਤ ਪਾਲ ਕਰੇ ਸੋ ਕਿ ਮਨੋ ਵਸਾਰੀਏ ਮਨੋ ਕਿ ਵਸਾਰੀਏ ਉੜਦਾਤਾ ਜੇ ਅਗਨ ਮੈਂ ਆਹਾਰ ਪਹੁੰਚਾਵੇ ਉਸ ਨੂੰ ਕਿਹ ਪਹੁ ਨਾ ਸਕੀ ਜਿਸ ਨੂੰ ਆਪਣੀ ਲਿਵ ਲਾਵੇ ਆਪਣੀ ਲਿਵ ਆਪੇ ਲਾਏ ਗੁਰਮੁਖ ਸਦਾ ਸੰਭਾਲੀ ਕਹੇ ਨਾਨਕ ਉੜਦਾਤਾ ਸੋ ਕਿ ਮਨੋ ਵਸਾਰੀਏ ਜੈਸੀ ਅਗਨ ਉਦਰ ਮੈਂ ਤੈਸੀ ਬਾਹਰ ਮਾਇਆ ਮਾਇਆ ਅਗਨ ਸਭ ਕੋ ਜੇਈ ਕਰਤਾ ਖੇਲ ਰਜਾਇਆ।

ਇਹ ਮਾਇਆ ਜਿਥਰ ਵਿਸਰੈ ਮੋਹ ਉਪਜੈ ਭਾਉ ਦੂਜਾ ਲਾਇਆ। ਕਹਿ ਨਾਨਕ ਗੁਰਪ੍ਰਸਾਦੀ ਜਿਨ੍ਹਾਂ ਜਗ ਲਾਗੀ ਤਿੰਨ ਵਿੱਚ ਇਹ ਮਾਇਆ ਪਾਇਆ। ਹਰ ਆਪ ਮੁੱਲ ਕਹੈ ਮੁੱਲ ਨਾ ਪਾਇਆ ਜਾਈ, ਮੁੱਲ ਨਾ ਪਾਇਆ ਜਾਈ ਕਿਸੇ ਬਿਟੋ ਰਹਿ ਲੋਕ ਮਿਲ ਲਾਏ। ਐਸਾ ਸਤਿਗੁਰ ਜੀ ਮਿਲੈ ਤਿਸ ਨੂੰ ਸਿਰ ਸੌਂਪੀਆ ਵਿੱਚੋਂ ਆਪ ਜਾਏ। ਜਿਸ ਦਾ ਜੀਉ ਤਿਸ ਮਿਲ ਰਹੇ ਹਰ ਵਸੈ ਮਨ ਆਏ। ਹਰ ਆਪ ਮੁੱਲ ਕਹੈ ਬਾਗਦ ਨਾ ਕੇ ਨਾਨਕਾ, ਹਰ ਰਾਸ ਮੇਰੀ ਹਰ ਆਪ ਮੁਲਕਾ ਭਗਤ ਨਾ ਕੇ ਨਾਨਕਾ ਜਨ ਹਰ ਪੱਲੇ ਪਾਏ। ਹਰ ਰਾਸ ਮੇਰੀ ਮਨ ਵਣਜਾਰਾ, ਹਰ ਰਾਸ ਮੇਰੀ ਮਨ ਵਣਜਾਰਾ, ਸਤਿਗੁਰ ਦੇ ਰਾਸ ਜਾਣੀ ਹਰ ਹਰ ਨਿਤ ਕਰੇ ਰਸਨਾ ਕਹਿਆ ਕਿਸ ਨਾ ਜਾਣੀ। ਚਿਤ ਜਨ ਕਹਿ ਲਿਆ ਮਾਇਆ ਬੋਲਣ ਪਏ ਰਵਾਣੀ, ਕਹੇ ਰੰਗ ਸਤਿਗੁਰ ਵਜੋਂ ਹੋਰ ਗੱਚੀ ਬਾਣੀ। ਗੁਰ ਕਾ ਸ਼ਬਦ ਰਤਨ ਹੈ ਹੀਰੇ ਜਿਤ ਜੜਾਓ, ਸ਼ਬਦ ਰਤਨ ਜਿਤ ਮਨ ਲਾਗਾ ਹੀ ਹੋਆ ਸਮਾਓ। ਸ਼ਬਦ ਛੇਤੀ ਮਨ ਮਿਲਿਆ ਸੱਚੇ ਲਾਇਆ ਪਾਓ, ਆਪੇ ਹੀਰਾ ਰਤਨ ਆਪੇ ਜਿਸਨੋਂ ਦੇ ਬੁਝਾਏ। ਕਹੇ ਨਾਨਕ ਸ਼ਬਦ ਰਤਨ ਹੈ ਹੀਰਾ ਜਿਤ ਜੜਾਓ, ਸਿਵ ਸਕਤਾ ਪੋ ਪਾਏ ਕਹਿ ਕਰਤਾ ਪਿਓ ਕੁੰਬਰਦਾਏ। ਕੁੰਬਰਦਾਏ ਆਪ ਵੇਖੈ ਗੁਰਮੁਖ ਕਿਸੇ ਬੁਝਾਏ, ਤੋੜੇ ਬੰਧਨ ਹੋਵੇ ਮੁਕਤ ਸ਼ਬਦ ਮਨ ਵਸਾਏ। ਗੁਰਮੁਖ ਜਿਸਨੂੰ ਆਪ ਕਰੇ ਸੋ ਹੋਵੈ ਇੱਕ ਸਿਆਂ ਲਬਲਾਏ। ਕਹੇ ਨਾਨਕ ਆਪ ਕਰਤਾ ਆਪੇ ਹੁਕਮ ਬੁਝਾਏ। ਸਿਮਰਤ ਸ਼ਾਸਤਰ ਪੁੰਨ ਪਾਪ ਵਿਚਾਰਦੇ ਤੱਤੈ ਸਾਰ ਨਾ ਜਾਣੀ, ਤੱਤੈ ਸਾਰ ਨਾ ਜਾਣੀ ਗੁਰੂ ਬਾਜੋਂ ਤੱਤੈ ਸਾਰ ਨਾ ਜਾਣੀ। ਤੇਹੀ ਗੁਣੀ ਸੰਸਾਰ ਬ੍ਰਹਮ ਸੁਤਾ ਸੁਤਿਆ ਰਹਿਣ ਵਿਆਣੀ। ਗੁਰ ਕਿਰਪਾ ਤੇ ਸੇ ਜਨ ਜਾ ਕੇ ਜਿਨ ਹਰ ਮਨ ਵਸਿਆ ਬੋਲੇ ਅੰਮ੍ਰਿਤ ਬਾਣੀ। ਕਹੇ ਨਾਨਕ ਸੋ ਦਤ ਪਾਏ ਜਿਸ ਨੂੰ ਅਨ ਦਿਨ ਹਰ ਲਿਵ ਲਾਗੈ ਜਾਗਤ ਰਹਿਣ ਬਿਆਣੀ। ਮਾਤਾ ਕੇ ਉਦਰ ਮੈਂ ਪ੍ਰਤਪਾਲ ਕਰੇ ਸੋ ਕ ਮਨੋ ਵਸਾਰੀਐ, ਮਨੋ ਕ ਵਸਾਰੀਐ ਬੁੜਦਾਤਾ ਜੇਗਰ ਮੈਂ ਆਹਾਰ ਪਹੁੰਚਾਵੇ। ਉਸ ਨੂੰ ਕਿਹ ਪਹੁ ਨਾ ਸਕੇ ਜਿਸ ਨੂੰ ਆਪਣੀ ਲਿਵ ਲਾਵੇ, ਆਪਣੀ ਲਿਵ ਆਪੇ ਲਾਏ ਗੁਰਮੁਖ ਸਦਾ ਸੰਭਾਲੀਐ। ਕਹੇ ਨਾਨਕ ਬੁੜਦਾਤਾ ਸੋ ਕ ਮਨੋ ਵਸਾਰੀਐ। ਜੈਸੀ ਅਗਨ ਉਦਰ ਮੈਂ ਤੈਸੀ ਬਾਰ ਮਾਇਆ, ਮਾਇਆ ਅਗਨ ਸਭ ਇੱਕੋ ਜਿਹੀ ਕਰਤਾ ਖੇਦ ਰਜਾਇਆ। ਜਾਂ ਤਿਸ ਪਾਣਾ ਤੇ ਜੰਮਿਆ ਪ੍ਰਵਾਲ ਭਲਾ ਪਾਇਆ, ਲਿਵ ਛੁੜਕੀ ਲਗੀ ਦ੍ਰਿਸ਼ਨਾ ਮਾਇਆ ਅਮਰ ਵਰਤਾਇਆ। ਇਹ ਮਾਇਆ ਜਿਥਰ ਵਿਸਰੈ ਮੋਹ ਉਪਜੈ ਭਾਉ ਦੂਜਾ ਲਾਇਆ। ਕਹੇ ਨਾਨਕ ਗੁਰਪ੍ਰਸਾਦੀ ਜਿਨ੍ਹਾਂ ਲਿਵ ਲਾਗੀ ਤਿੰਨੀ ਵਿੱਚ ਮਾਇਆ ਪਾਇਆ। ਹਰ ਆਪ ਮੁਲਕ ਹੈ ਮੁੱਲ ਨਾ ਪਾਇਆ ਜਾਈ, ਮੁੱਲ ਨਾ ਪਾਇਆ ਜਾਏ ਕਿਸੇ ਬਿਟੋ ਰਹੇ ਲੋਕ ਬਿਲ ਲਾਈ। ਐਸਾ ਸਤਿਗੁਰੂ ਜੇ ਮਿਲਾਏ ਤਿਸ ਨੂੰ ਸਿਰ ਸੌਂਪੀਐ ਵਿੱਚੋਂ ਆਪ ਜਾਏ। ਜਿਸ ਦਾ ਜੀਓ ਤਿਸ ਮਿਲ ਰਹੇ ਹਰ ਵਸੈ ਮਨ ਆਈ। ਹਰ ਆਪ ਮੁਲਕ ਹੈ ਭਗਤ ਨਾ ਕੇ ਨਾਨਕਾ, ਜਿਨ ਹਰ ਪੱਲੇ ਪਾਏ।

ਆਖਟ ਦਿਹਾੜੀਏ ਤਨਤ ਨਾ ਮਿਲਿਆ ਜਨ ਹਰਿਆ ਪੇ ਪਾਣ ਕਹਿ ਨਾਨਕਾ ਰਾਸ ਮੇਰੀ ਮਨੋਵਾ ਬਣਜਾਰਾ ਰਸਨਾ ਤੂੰ ਅੰਦਰ ਰਸ ਰਾਜ ਰਹੀ ਤੇਰੀ ਪਿਆਸ ਨਾ ਜਾਈ ਪਿਆਸ ਨਾ ਜਾਏ ਹੋਰ ਕਿਤੇ ਜੇ ਤੇਰੇ ਹਰ ਰਸ ਪੱਲੇ ਨਾ ਪਾਈ ਹਰ ਰਸ ਪਾਏ ਪੱਲੇ ਪੀਏ ਹਰ ਰਸ ਬਹੁੜ ਨਾ ਤਿਸ਼ਨਾ ਲਾ ਗਏ ਆਏ ਇਹ ਹਰ ਰਸ ਕਰਮੀ ਪਾਈਏ ਸਤਿਗੁਰ ਮਿਲੇ ਜਿਸ ਆਏ ਕਹਿ ਨਾਨਕੋਰ ਅੰਦਰ ਸਾਹਿਬ ਵਿਸਰੇ ਜਾਂ ਹਰ ਵਸ ਮਨ ਆਈ ਇਹ ਸ੍ਰੀ ਰਾਮ ਮੇਰਿਆ ਇਸ ਹਰ ਤੁਮ ਮੈਂ ਜੋਤ ਰੱਖੀ ਦਾ ਤੂੰ ਜਗ ਮੈਂ ਆਇਆ ਜੋਤ ਰੱਖੀ ਦੁੱਧ ਵਿੱਚ ਦਾ ਤੂੰ ਜਗ ਮੈਂ ਆਇਆ ਹਰ ਜੋਤ ਰੱਖੀ ਦੁੱਧ ਵਿੱਚ ਦਾ ਤੂੰ ਜਗ ਮੈਂ ਆਇਆ ਹਰਿਆ ਪੇ ਮਾਤਾ ਪੇ ਪਿਤਾ ਜਨ ਜੀਓ ਪਾਏ ਜਗਤ ਦਿਖਾਇਆ ਗੁਰਪ੍ਰਸਾਦੀ ਬੁੱਝਿਆ ਤਾਂ ਚਲਤ ਹੋ ਆ ਚੜਨ ਦੇ ਨਦਰੀ ਆਇਆ ਕਹੇ ਨਾਨਕ ਸ੍ਰੇਸ਼ਟ ਕੰਮ ਉਦ ਰਚਿਆ ਜੋਤ ਰਾਖੀ ਦਾਤੂ ਜਗ ਮੈਂ ਆਇਆ ਮਨ ਚਾਹੋ ਪਿਆ ਪ੍ਰਭਾਕਮ ਸੁਣਿਆ ਮੰਗਲ ਗਾਉ ਸਕੀ ਗ੍ਰਹਿ ਮੰਦਰ ਬਣਿਆ ਰਗਾਉ ਰੰਗਲ ਨਸਗੇ ਦੁੱਖ ਸੁੱਖ ਦੁੱਖ ਨਾ ਬਿਆ ਪਏ ਗੁਰਚਰਨ ਲਾਗੇ ਜਨਮ ਪਾ ਕੇ ਆਪਣਾ ਪਿਰ ਜਾ ਪਏ ਗੁਰਚਰਨ ਲਾਗੇ ਜਨ ਸੁਭਾਗੇ ਆਪਣਾ ਪਿਰ ਜਾ ਪਏ ਅਨਹਤ ਬਾਣੀ ਗੁਰ ਸ਼ਬਦ ਜਾਣੀ ਹਰ ਨਾਮ ਹਰ ਰਸ ਭੋਗੋ ਕਹਿ ਨਾਨਕ ਪ੍ਰਭ ਆਪ ਮਿਲਿਆ ਕਰਨ ਕਾਰਨ ਯੋਗ ਏ ਸ਼੍ਰੀ ਰਾਮੇ ਰਿਆ ਇਸ ਜਗ ਮੈਂ ਆਏ ਕਹਿ ਕਿਆ ਤੁਧ ਕਰਮ ਕਮਾਇਆ ਕੇ ਕਰਮ ਕਮਾਇਆ ਤੁਧ ਸ਼੍ਰੀ ਰਾਜਾ ਤੂੰ ਜਗ ਮੈਂ ਆਇਆ ਜਿਨ ਹਰ ਤੀਰਾ ਰਚਨ ਰਚਿਆ ਸੁ ਹਰ ਮਨ ਨਾ ਵਸਾਇਆ ਗੁਰਪ੍ਰਸਾਦੀ ਹਰ ਮਨ ਵਸਿਆ ਪੂਰਵ ਲਿਖਿਆ ਪਾਇਆ ਕਹਿ ਨਾਨਕ ਸਰੀਰ ਪ੍ਰਵਾਨ ਹੋਆ ਜਿਨ ਸਤਿਗੁਰ ਸਿਉਂ ਚਿਤ ਲਾਇਆ ਇਹ ਨੇਤਰੋ ਮੇਰੇ ਹੋ ਹਰ ਤੋਂ ਮੈਂ ਜੋ ਧਰੀ ਹਰ ਬਿਨੇ ਵਰਨਾ ਦੇਖੋ ਕੋਈ ਹਰ ਬਿਨੇ ਵਰਨਾ ਦੇਖੋ ਕੋਈ ਨਦਰੀ ਹਰ ਨੇ ਹਲਿਆ ਇਹ ਵਿਸ਼ ਸੰਸਾਰ ਤੁਮ ਵੇਖਦੇ ਹਰ ਕਾ ਰੂਪ ਆਇਆ ਰੂਪ ਨਦਰੀ ਆਇਆ ਗੁਰਪ੍ਰਸਾਦੀ ਬੁੱਝਿਆ ਜਾ ਵੇਖਾ ਹਰਿ ਕਹੇ ਹਰ ਬਿਨੇ ਵਰਨਾ ਕੋਈ ਕਹਿ ਨਾਨਕ ਨਿਦਰਾਂ ਦਿਸੇ ਸਤਿਗੁਰ ਮਿਲਿਆ ਸਰਵਣਾ ਮੇਰੇ ਹੋ ਸਾਚਾ ਸੁਣਦਿਆਂ ਨੂੰ ਬਿਠਾਏ ਸਾਚਾ ਸੁਣਦਿਆਂ ਨੂੰ ਬਿਠਾਏ ਸਰੀਰ ਲਾਏ ਸੁਣੋ ਸਤਬਾਣੀ ਜਤ ਸੁਣੀ ਮੰਤਨਾ ਰਿਹਾ ਹੋ ਰਸਨਾ ਰਸ ਮਾਣੀ ਸਾਚਾ ਲੱਖ ਬਡਾਣੀ ਦਾ ਕੀ ਗਤ ਕਹੀ ਨਾ ਜਾਏ ਕਹੇ ਨਾਨਕ ਅੰਮ੍ਰਿਤ ਨਾਮ ਸੁਣੋ ਪਵਿੱਤਰ ਹੋਵਾ ਸਾਚਾ ਸੁਣਦਿਆਂ ਨੂੰ ਬਿਠਾਏ

ਧਿਆਵੇ ਸਚੋ ਧਿਆਵੇ ਜਾਂ ਤੁਧ ਭਾਵੇ ਜੋ ਤੁਧ ਭਾਵਨਾ ਸਚੋ ਧਿਆਵੇ ਜਾਂ ਤੁਧ ਭਾਵੇ ਗੁਰਮੁਖ ਜਨਾ ਬੁਝਾਵੇ ਇਹ ਸੱਚ ਸਭਨਾ ਕਾ ਖਸਮ ਹੈ ਜਿਸ ਬਖਸ਼ੇ ਸੁਜਨ ਪਾਵੇ ਕਹੇ ਨਾਨਕ ਸੱਚ ਸੁਹਿਲਾ ਸਚੈ ਕਰ ਗਾਵੇ ਆਨੰਦ ਸੁਣੋ ਬਟ ਭਾਗੀ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਪਾਇਆ ਉਤਰੇ ਸਗਲ ਵਸੂਰੇ ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਪਏ ਸਰਸੇ ਪੂਰੇ ਗੁਰ ਤੇ ਜਾਣੀ ਸੁਣ ਤੇ ਪੁਨੀਤ ਕਹਿਤੇ ਪਵਿੱਤ ਸਤਿਗੁਰ ਰਹਾ ਪਰ ਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨ ਹਰ ਤੂਰੇ ਸੁਣ ਤੇ ਪੁਨੀਤ ਕਹਿਤੇ ਪਵਿੱਤ ਸਤਿਗੁਰ ਰਹਾ ਪਰ ਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨ ਹਰ ਤੂਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੂੰ ਸਾਧ ਗੁਰੂ ਸੰਤ ਹਰਿ ਦਾਸ ਜੀ

Thank you.

ಈಗ ಏನು?

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੱਜਣ ਸੱਚਾ ਪਾਤਸ਼ਾਹ ਸਰਸ਼ਾਹਾਂ ਦਾ ਸ਼ਾਹ, ਜਿਸ ਪਾਸ ਬੈਠਿਆ ਸੋਹੀ ਹੈ, ਸਭਨਾਂ ਦਾ ਵਿਸਾਰ ਹੋਏ। ਨਿਮਾਣੀ ਢਹਿ ਪਈ, ਮਿਲਿਆ ਸਹਿਜ ਸੁਭਾਈ, ਪੂਰਬ ਲਿਖਿਆ ਪਾਇਆ, ਨਾਨਕ ਸੰਤ ਸਹਾਈ। ਸੂਹੀ ਮਹੱਲਾ ਪੰਜਵਾਂ। ਸਿਮਰਤ ਵੇਦ ਪੁਰਾਣ ਪੁਕਾਰਨ ਪੋਥੀਆਂ, ਨਾਮ ਬਿਨਾ ਸਭ ਕੂੜ ਗਾਲੀ ਹੋਛੀਆਂ। ਸਿਮਰਤ ਵੇਦ ਪੁਰਾਣ ਪੁਕਾਰਨ ਪੋਥੀਆਂ, ਨਾਮ ਬਿਨਾ ਸਭ ਕੂੜ ਗਾਲੀ ਹੋਛੀਆਂ। ਨਾਮ ਨਿਧਾਨ ਅਪਾਰ ਭਗਤਾਂ ਮਨ ਵਸੈ, ਜਨਮ ਮਰਨ

0: ਕੇਵੂ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CIFT 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਟਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
1: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
2: You are listening Sikh Radio broadcasting from Gurdwara Sahib Western Singh Sabha at Williams Lake. Any comments and suggestions, please call 250-392-3874.
3: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
4: Waheguru Ji Ka Khalsa, Waheguru Ji Ki Fateh. Tusi sun rahe ho Sikh Radio 94.3 FM. Assi bol rahe haan Gurdwara Western Singh Sabha Williams Lake BC Canada to. Tusi sanu apna salah mashwara den layi sade is number te sampark kar sakde ho 250-392-3374। ਇੱਕ ਵਾਰ ਫਿਰ ਨੋਟ ਕਰ ਲਓ ਜੀ, 250-392-3374। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ, singhsabha2@gmail.com, singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਚੱਕਰ ਲਗੇ ਚਾਕਰੀ ਜਿਸ ਲਕਸ਼ਮੀ ਪਾਰ ਹੋਰ ਮਤ ਕਿਸ ਨੂੰ ਅਗਲੀ ਉਹ ਜੋ ਨਾ ਖਾਏ ਖਸਮੀ ਕਰੇ ਬਰਾਬੀ ਖਗੈ ਤੰਦਰ ਪਾਏ ਵਜੋ ਗੁਆਏ ਅਗਲਾ ਮੋਹੇ ਮੂੰਹ ਪਾਣਾ ਖਾਏ ਇਸ ਕਰਤਾ ਖਾਣਾ ਤਿੱਕੀ ਸਵਾਸ ਨਾਲ ਹੁਕਮ ਨਾ ਚਲਈ ਨਾਲ ਖਸਮ।

ಯಾವರೂ ಕಾಂಪೋದು ಮಾಡುತ್ತದೆ ಸುಖ ಕಾಂಪದೆಯ ಕಾಣ

ਗੁਣਾਂ ਨਾ ਪਾਈਏ ਕਰਨ ਮਾਰੀ ਜਿਹਾ ਖਾਲੀ ਖਾਲ ਨਾ ਤੇ ਨੌਕਾਰੀਆਂ ਸ਼ਿਕਲਾ ਨਾ ਖੇਡੀਆਂ ਇਸ ਦਰਗੇ ਆਰੀਆਂ ਪੜਿਆ ਚੋਣੀਆਂ ਤਾਰ ਕੇ ਉਤਾਰੀਆਂ

Thank you.

Thank you.

हमारी कामना संकर पूजा करे कृपा।

Thank you.

Thank you.

कर

Thank you.

Thank you.

0: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ 'ਤੇ ਸੰਪਰਕ ਕਰ ਸਕਦੇ ਹੋ 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
2: ਸੁਖਮਨੀ ਸਾਹਿਬ ਇੱਕ ਓਂਕਾਰ ਸਤਿਗੁਰ ਪ੍ਰਸਾਦ ਗੌੜੀ ਸੁਖਮਨੀ ਮਹਿਲਾ।

ਨਾਨਕ ਉਹ ਅਪਰਸ ਸਗਲ ਨਿਸਤਾਰ ਹੈ। ਅਸ਼ਟਪਦੀ ਮਿਥਿਆ ਰਾਹੀਂ ਰਸਨਾ ਪਰਸ ਮਨ ਮੈਂ ਪ੍ਰੀਤ ਨਿਰੰਜਨ ਦਰਸ ਪਰਤ ਰਹਿ ਰੂਪ ਨਾ ਪੇਖੈ ਨੇਤਰ ਸਾਧਕੀ ਟਹਿਲ ਸੰਤ ਸੰਗੇਤ ਕਰਨ ਨਾ ਸੁਣੈ ਕਾਹੂ ਕੀ ਨਿੰਦਾ ਸਭ ਤੇ ਜਾਣੈ ਆਪਸ ਕੋ ਮੰਦਾ ਗੁਰ ਪ੍ਰਸਾਦ ਵਿਖਿਆ ਪਰ ਹਰੈ ਮਨ ਕੀ ਵਾਸਨਾ ਮਨ ਤੇ ਟਰੈ ਇੰਦਰੀ ਜਿਤ ਪੰਚ ਦੋਖ ਤੇ ਰਹਿ ਨਾਨਕ ਕੋਟ ਮਦੇ ਕੋ ਐਸਾ ਪਰਸਤ ਬੈਸਨੋ ਸੋ ਜਿਸ ਉਪਰ ਸੋ ਪ੍ਰਸੰਨ ਬਿਸਨ ਕੀ ਮਾਇਆ ਤੇ ਹੋਏ ਭਿੰਨ ਕਰਮ ਕਰਤ ਹੋਵੈ ਨੀ ਕਰਮ ਤਿਸ ਬੈਸਨੋ ਕਾ ਨਿਰਮਲ ਧਰਮ ਕਾਉ ਫਲ ਕੀ ਇੱਛਾ ਨਹੀਂ ਬਾਛੈ ਕੇਵਲ ਭਗਤ ਕੀਰਤਨ ਸੰਗਰਾਚੈ ਮਨ ਤਨ ਅੰਤਰ ਸਿਮਰਨ ਗੋਪਾਲ ਸਭ ਉਪਰ ਹੋਵਤ ਕਿਰਪਾਲ ਆਪ ਦ੍ਰਿੜੈ ਅਵਰੈ ਨਾਮ ਜਪਾਵੈ ਨਾਨਕ ਕੋ ਬੈਸਨੋ ਪਰਮ ਗਤ ਪਾਵੈ ਭਗਵਤੀ ਭਗਵੰਤ ਭਗਤ ਸਾਰੰਗ ਸਗਲ ਤਿਆਗੈ ਦੁਸ਼ਟ ਕਾ ਸੰਗ ਮਨ ਤੇ ਬਿਨਸੈ ਸਗਲਾ ਪਰਮ ਕਰ ਪੂਜੈ ਸਗਲ ਪਾਰ ਬ੍ਰਹਮ ਸਾਧ ਸੰਗ ਪਾਪਾ ਮਲਕ ਹੋਵੈ ਤਿਸ ਭਗਵਤੀ ਕੀ ਮਤ ਉੱਤਮ ਹੋਵੈ ਭਗਵੰਤ ਕੀ ਟਹਿਲ ਕਰੈ ਨਿਤਨੀਤ ਮਨ ਤਨ ਅਰਪੈ ਬਿਸਨ ਪ੍ਰੀਤ ਹਰ ਕੇ ਚਰਨ ਹਿਰਦੈ ਬਸਾਵੈ ਨਾਨਕ ਐਸਾ ਭਗਵਤੀ ਭਗਵੰਤ ਕੋ ਪਾਵੈ ਸੋ ਪੰਡਤ ਜੋ ਮਨ ਪ੍ਰਬੋਧੈ ਰਾਮ ਨਾਮ ਆਤਮ ਮੈਂ ਸੋਧੈ ਰਾਮ ਨਾਮ ਸਾਰ ਰਸ ਪੀਵੈ ਉਸ ਪੰਡਤ ਕੈ ਉਪਦੇਸ਼ ਜਗ ਜੀਵੈ ਹਰ ਕੀ ਕਥਾ ਹਿਰਦੈ ਬਸਾਵੈ ਸੋ ਪੰਡਤ ਫਿਰ ਜੋ ਨਾ ਆਵੈ ਵੇਦ ਪੁਰਾਣ ਸਿਮਰਤ ਬੂਜੈ ਮੂਲ ਸੂਖਮ ਮੈਂ ਜਾਣੈ ਅਸਥੂਲ ਚਹੁ ਵਰਨਾ ਕੋ ਦੇ ਉਪਦੇਸ਼ ਨਾਨਕ ਉਸ ਪੰਡਤ ਕੋ ਸਦਾ ਆਦੇਸ਼ ਬੀਜ ਮੰਤਰ ਸਰਬ ਕੋ ਗਿਆਨ ਚਹੁ ਵਰਨਾ ਮੈਂ ਜਪੈ ਕਉ ਨਾਮ ਜੋ ਜੋ ਜਪੈ ਤਿਸ ਕੀ ਗਤ ਹੋਏ ਸਾਥ ਸੰਗ ਪਾਵੈ ਜਨ ਕੋਏ ਕਰ ਕਿਰਪਾ ਅੰਤਰ ਉਰਧਾਰੈ ਪਸ ਪ੍ਰੇਤ ਮੁਗਧ ਪਾਥਰ ਕੋ ਉਤਾਰੈ ਸਰਬ ਰੋਗ ਕਾ ਔਖਦ ਨਾਮ ਕਲਿਆਣ ਰੂਪ ਮੰਗਲ ਗੁਣਗਾਮ ਕਾਹੂ ਜੁਗਤ ਕਿਤੇ ਨ ਪਾਈਐ ਧਰਮ ਨਾਨਕ ਤਿਸ ਮਿਲੈ ਜਿਸ ਲਿਖਿਆ ਤੁਰ ਕਰਮ ਜਿਸ ਕੈ ਮਨ ਪਾਰ ਬ੍ਰਹਮ ਕਾ ਨਿਵਾਸ ਤਿਸ ਕਾ ਨਾਮ ਸਤ ਰਾਮਦਾਸ ਆਤਮ ਰਾਮ ਤਿਸ ਨਦਰੀ ਆਇਆ ਦਾਸ ਦਸਨ ਤਨ ਪਾਏ ਤਿਨ ਪਾਇਆ ਸਦਾ ਨਿਕਟ ਨਿਕਟ ਹਰ ਜਾਨ ਸੋ ਦਾਸ ਦਰਗੈ ਪ੍ਰਵਾਨ ਆਪਣੇ ਦਾਸ ਕੋ ਆਪ ਕਿਰਪਾ ਕਰੈ ਤਿਸ ਦਾਸ ਕੋ ਸਭ ਸੋ ਜੀ ਪਰੈ ਸਗਲ ਸੰਗ ਆਤਮ ਉਦਾਸ ਐਸੀ ਜੁਗਤ ਨਾਨਕ ਰਾਮਦਾਸ ਪ੍ਰਭ ਕੀ ਆਗਿਆ ਆਤਮ ਹਿਤਾਵੈ ਜੀਵਨ ਮੁਕਤ ਸੋ ਕਹਾਵੈ ਤੈਸਾ ਹਰ ਤੈਸਾ ਉਸੋਕ ਸਦਾ ਅਨੰਤ ਤੈਹ ਨਹੀਂ ਵਿਯੋਗ ਤੈਸਾ ਸਵਰਨ ਤੈਸੀ ਉਸਮਾਟੀ ਤੈਸਾ ਅੰਮ੍ਰਿਤ ਤੈਸੀ ਬਿਖਾਟੀ ਤੈਸਾ ਮਾਨ ਤੈਸਾ ਅਭਿਮਾਨ ਤੈਸਾ ਰੰਗ ਤੈਸਾ ਰਾਜਾਨ ਜੋ ਵਰਤਾਏ ਸਾਈ ਜੁਗਤ ਨਾਨਕ ਉਹ ਪੁਰਖ ਕਹੀਐ ਜੀਵਨ ਮੁਕਤ ਪਾਰ ਬ੍ਰਹਮ ਕੇ ਸਗਲੇ ਠਾਉ ਜਿਤ ਜਿਤ ਕਰ ਰਾਖੈ ਤੈਸਾ ਤਿਨ ਨਾਉ ਆਪੇ ਕਰਨ ਕਰਾਵਨ ਜੋਗ ਪ੍ਰਭ ਪਾਵੈ ਸੋਈ ਫੁਨ ਹੋ ਪਸਿਓ ਆਪ ਹੋਏ ਅੰਤ ਰੰਗ ਲਖੇ ਨ ਜਹਾਂ ਪਾਰ ਬ੍ਰਹਮ ਕੇ ਰੰਗ ਜੈਸੀ ਮਤ ਦੇ ਤੈਸਾ ਪ੍ਰਗਾਸ ਪਾਰ ਬ੍ਰਹਮ ਕਰਤਾ ਅਵਿਨਾਸ ਸਦਾ ਸਦਾ ਸਦਾ ਦਿਆਲ ਸਿਮਰ ਸਿਮਰ ਨਾਨਕ ਪਏ ਨਿਹਾਲ ਸਲੋਕ ਉਸ ਤਤ ਕਰੇ ਅਨੇਕ ਜਨ ਅੰਤ ਨਾ ਪਾਰਾ ਵਾਰ ਨਾਨਕ ਰਚਨਾ ਪ੍ਰਭ ਰਚੀ ਬਹੁ ਬਿਜਨ ਪ੍ਰਕਾਰ ਅਸ਼ਟਪਦੀ ਕਈ ਕੋਟ ਹੋਏ ਪੁਜਾਰੀ ਕਈ ਕੋਟ ਆਚਾਰ ਵਿਵਹਾਰੀ ਕਈ ਕੋਟ ਪਏ ਤੀਰਥਵਾਸੀ ਕਈ ਕੋਟ ਬਨ ਪ੍ਰਮੈ ਉਦਾਸੀ ਕਈ ਕੋਟ ਵੇਦ ਕੇ ਸਰੋਤੇ ਕਈ ਕੋਟ ਤਪੀਸਰ ਹੋਤੇ ਕਈ ਕੋਟ ਆਤਮ ਧਿਆਨ ਤਾਰੈ ਕਈ ਕੋਟ ਕਪ ਕਾਪ ਵਿਚਾਰੈ ਕਈ ਕੋਟ ਨਵਤਨ ਨਾਮ ਧਿਆਵੈ ਨਾਨਕ ਕਰਤੇ ਕੰਤ ਨ ਪਾਵੈ ਕਈ ਕੋਟ ਭਏ ਅਭਿਮਾਨੀ ਕਈ ਕੋਟ ਅੰਧ ਗਿਆਨੀ ਕਈ ਕੋਟ ਕਿਰਪਨ ਕਠੋਰ ਕਈ ਕੋਟ ਅਭਿਗ ਆਤਮ ਨਿਕੋਰ ਕਈ ਕੋਟ ਪਰ ਦਰਬ ਕੋ ਹਿਰੈ ਕਈ ਕੋਟ ਪਰ ਦੁਖ ਨਾ ਕਰੈ ਕਈ ਕੋਟ ਮਾਇਆ ਸ਼ਰਮ ਮਾਹੈ ਕਈ ਕੋਟ ਪਰਦੇਸ਼ ਪਰਮਾਏ ਜਿਤ ਜਿਤ ਲਾਵੋ ਤਿਤ ਤਿਤ ਲਗਨਾ ਨਾਨਕ ਕਰਤੇ ਕੀ ਜਾਣੈ ਕਰਤਾ ਰਚਨਾ ਕਈ ਕੋਟ ਸਿ ਜਤੀ ਜੋਗੀ ਕਈ ਕੋਟ ਰਾਜੇ ਰਸ ਹੋਗੀ ਕਈ ਕੋਟ ਪੰਖੀ ਸਰਪ ਪਾਏ ਕਈ ਕੋਟ ਪਾਥਰ ਬਿਰਖ ਨਿਕ ਜਾਏ ਕਈ ਕੋਟ ਪਵਨ ਪਾਣੀ ਵੈ ਸੰਤਰ ਕਈ ਕੋਟ ਦੇਸ ਭੂ ਮੰਡਲ ਕਈ ਕੋਟ ਸਸੀ ਔਰ ਸੂਰ ਨਖਤ੍ਰ ਕਈ ਕੋਟ ਦੇਵ ਦਾਨਵ ਇੰਦਰ ਸਿਰ ਛਤ੍ਰ ਸਗਲ ਸਮਗਰੀ ਆਪਣੇ ਸੂਤ ਧਾਰੈ ਨਾਨਕ ਜਿਸ ਜਿਸ ਪਾਵੈ ਤਿਸ ਤਿਸ ਨਿਸਤਾਰੈ ਕਈ ਕੋਟ ਰਾਜਸਤਾਮਸ ਸਾਤ ਕਈ ਕੋਟ ਵੇਦ ਪੁਰਾਣ ਸਿਮਰਤ ਅਰਸਾਸ ਕਈ ਕੋਟ ਕੀਏ ਰਤਨ ਸਮੁੰਦ ਕਈ ਕੋਟ ਨਾਨਾ ਪ੍ਰਕਾਰ ਜੰਤ ਕਈ ਕੋਟ ਕੀਏ ਚਿਰ ਜੀਵੇ ਕਈ ਕੋਟ ਗਿਰੀ ਮੇਰ ਸਵਰਮ ਥੀਵੇ ਕਈ ਕੋਟ ਜਗ ਕਿਨਰ ਪਿਸਾਚ ਕਈ ਕੋਟ ਭੂਤ ਪ੍ਰੇਤ ਸੂਕਰ ਮਿਰਗਾਚ ਸਭ ਤੇ ਨੇੜੇ ਸਮੂਹ ਤੇ ਦੂਰ ਨਾਨਕ ਆਪ ਅਲਿਪਤ ਰਿਹਾ ਭਰਪੂਰ ਕਈ ਕੋਟ ਪਾਤਾਲ ਕੇ ਵਾਸੀ ਕਈ ਕੋਟ ਨਰਕ ਸੁਰਗ ਨਿਵਾਸੀ ਕਈ ਕੋਟ ਜਨਮੈ ਜੀਵੇ ਮਰੇ ਕਈ ਕੋਟ ਬਹੁ ਜੋਨੀ ਫਿਰੈ ਕਈ ਕੋਟ ਬੈਠਕੀ ਖਾਏ ਕਈ ਕੋਟ ਕਾਲੇ ਥਕ ਪਾਏ ਕਈ ਕੋਟ ਕੀਏ ਤਨਵੰਤ ਕਈ ਕੋਟ ਮਾਇਆ ਮਹਿ ਚਿੰਤ ਜੈ ਜੈ ਪਾਣਾ ਤਹਿ ਤੈ ਰਾਖੇ ਨਾਨਕ ਸਭ ਕਿਛ ਪ੍ਰਭ ਕੇ ਹਾਥੇ
कई कोट पई बैरागी राम नाम संकीर्तन लागी कई कोट प्रभु को खोजनते आत्म में पार ब्रह्म लंगते कई कोट दर्शन प्रप्यास तिन को मिलियो प्रभु विनाश कई कोट मांगे सत्संग पार ब्रह्म तिन लागा रंग जिनको हुए आप सो प्रसन्न नानक तेजन सदा धन तन कई कोट खाणी अरखंड कई कोट आकाश ब्रह्मंड कई कोट हुए अवतार कई जुगत की नो विस्तार कई बार पसरे उपासार सदा सदा एक कंकार कई कोट की ने बहु भांत प्रभ ते हुए प्रभ महेशमात ताका अंत न जाने कोई आपे आप नानक प्रभ सोए कई कोट पार ब्रह्म के दास तिन होवत आत्म प्रगास कई कोट तत् के बेते सदा निहारे को नेत्र कई कोट नाम रस पीवे अमर पय सत सधी जीवे कई कोट नाम गुण गावे आत्म रस सुख सह समावे अपने जन को साथ साथ समारे नानक होए परमेश्वर के प्यारे श्लोक करण कारण प्रभ एक है दूसर नाही कोए नानक तिस बलिहार ने जल थल मैयल सोए अष्टपदी करण करावन करने जोग जो तिस पावे सोई हो खिन में थाप उठा पनहारा अंत नहीं किछ पारा वारा हुक्मे तार अधर रहावे हुक्मे उपजय हुक्म समावे हुक्मे ऊंच नीच व्यवहार हुक्मे अनेक रंग प्रकार कर कर देखे अपनी वड्याई नानक सब मेहरिया समाई प्रब पावे मानव गत पावे प्रब पावे ता पाथर तरावे प्रब पावे बिन शास्त्री राखे प्रब पावे ता हर गुण पाक है प्रब पावे ता पति तुधारे आप करे आपन विचारे धुआं सिरिया का आप स्वामी खेले बिछे अंतर जामी जो पावे सो कार करावे नानक दृष्टिया वरनावे कहो मानक ते क्या होयावे जो तिस पावे सोई करावे इसके हाथ हुए ता सब पिछले जो तिस पावे सोई करे अनजानत भिख्या में रचे जे जानत अपन आप बचे परमे पूला दैद सावे निमक माई चार कुंठ फिरावे कर कृपा जिस अपनी भगत दे नानक ते जन नाम मिले खिन में नीच कीट को राज पार ब्रह्म गरीब निवाज जा का दृष्ट कछु ना आवे तिस तत्काल दैद प्रगटावे जा को अपनी करे बख्शीस ता का लेखा न गने जगदीश जियो पिंड सब तिसकी रास कट कट पूरन ब्रह्म प्रगास अपनी बनत आप बनाई नानक जीव है देश बढ़ाई इसका बल नाही इस हाथ कर्म करावन सर्व को नाथ आज्ञाकारी बपरा जियो जो तिस पावे सोई फुंथियो कभू ऊंच नीच में बसे कभू सोग हरख रंग हसे कभू

ਬਚਨ ਸਾਧੁ ਉਪਦੇਸ਼ ਸਤ ਤੇ ਜਨ ਜਾ ਕਰਦੇ ਪ੍ਰਵੇਸ਼ ਸਤ ਨਿਰਧ ਬੂਜੈ ਜੇ ਕੋਈ ਨਾਮ ਜਪਤ ਤਾਂ ਕਿੰਗਤ ਹੋਏ ਆਪ ਸਤ ਪਿਆ ਸਭ ਸਤ ਆਪੇ ਜਾਣੈ ਆਪਣੀ ਮਿਤਗਤ ਜਿਸ ਕੀ ਸਿਰਫ ਸੋ ਕਰਨੈ ਹਾਰ ਅਵਰ ਨਾ ਬੂਜ ਕਰਤ ਵਿਚਾਰ ਕਰਤੇ ਕੀ ਮਿਤ ਨਾ ਜਾਣੈ ਕੀਆ ਨਾਨਕ ਜੋ ਤਿਸ ਪਾਵੈ ਸੋ ਵਰਤੀਆ ਬਿਸਮਨ ਬਿਸਮ ਪੈ ਵਿਚ ਮਾਦ ਜਿਨ ਬੂਜਿਆ ਤਿਸ ਆਇਆ ਸਵਾਦ ਪ੍ਰਭ ਕੈ ਰੰਗ ਰਾਤ ਜਨ ਰਹੇ ਗੁਰ ਕੈ ਬਚਨ ਪਦਾਰਥ ਲਹੇ ਕੋਈ ਦਾਤੇ ਦੁੱਖ ਕਾਟਨ ਹਾਰ ਜਾਂ ਕੈ ਸੰਗ ਕਰੈ ਸੰਸਾਰ ਜਨ ਕਾ ਸੇਵਕ ਸੋਵੜ ਭਾਗੀ ਜਨ ਕੈ ਸੰਗ ਏਕ ਲਿਵ ਲਾਗੀ ਗੁਣ ਗੋਬਿੰਦ ਕੀਰਤਨ ਜਨ ਗਾਵੈ ਗੁਰ ਪ੍ਰਸਾਦ ਨਾਨਕ ਫਲ ਪਾਵੈ ਸਲੋਕ ਆਦਿ ਸੱਚ ਜੁਗਾਦ ਸੱਚ ਹੈ ਬੇ ਸੱਚ ਨਾਨਕ ਹੋਸੀ ਵੇ ਸੱਚ ਅਸ਼ਟਪਦੀ ਚਰਨ ਸਤ ਸਤ ਪਰਤਨ ਹਾਰ ਪੂਜਾ ਸਤ ਸਤ ਸੇਵਦਾਰ ਦਰਸ਼ਨ ਸਤ ਸਤ ਦੇਖਣ ਹਾਰ ਨਾਮ ਸਤ ਸਤ ਧਿਆਵਨ ਹਾਰ ਆਪ ਸਤ ਸਤ ਸਵਧਾਰੀ ਆਪੇ ਗੁਣ ਆਪੇ ਗੁਣਕਾਰੀ ਸਬਦ ਸਤ ਸਤ ਪ੍ਰਭਕਤਾ ਸੁਰ ਸਤ ਸਤ ਜਸਮਤਾ ਮੂਜਨ ਹਾਰ ਕੋ ਸਤ ਸਭ ਹੋਏ ਨਾਨਕ ਸਤ ਸਤ

0: ਨਾਮ ਸੁਖਮਨੀ
1: ਵਾਹਿਗੁਰੂ ਜੀ ਕਾ ਖਾਲਸਾ
2: ਕੇਬੂ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਨ ਸਿੰਘ ਸਵਾ ਵਿਲੀਅਮ ਸਲਿਪ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3074 ਅਤੇ ਫੈਕਸ ਨੰਬਰ ਏਰੀਆ ਕੋਡ 250-392-3075।
3: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
4: You are listening Sikh Radio broadcasting from Gurdwara Sahib Western Singh Sabha Williams Lake. Any comments and suggestions please call 250-392-3874.
5: Mainu maut to darana, main tan lokan nu maut da paath padhaya hai te kende ne Guru Tegh Bahadur ji nu puchya gaya ke aap ji antli ichha ki hai। Satguru ne uttar ditta, kehn lage ik kam karo, mere ishnan da prabandh kita jaye। ਨੇੜੇ ਖੂਹੀ ਸੀ ਤੇ ਉਸ ਖੂਹੀ ਦੇ ਵਿੱਚੋਂ ਜਲ ਕੱਢਿਆ ਗਿਆ। ਗੁਰੂ ਤੇਗ ਬਹਾਦਰ ਸੱਚੀ ਸਰਕਾਰ ਨੇ ਕਈ ਦਿਨਾਂ ਤੋਂ ਬਾਅਦ ਅੱਜ ਉਸ ਖੂਹੀ ਦੇ ਉੱਪਰ ਉਸ ਜਲ ਨਾਲ ਇਸ਼ਨਾਨ ਕੀਤਾ ਹੈ। ਇਸ਼ਨਾਨ ਕਰਨ ਤੋਂ ਬਾਅਦ ਸੋਹਣੇ ਬਸਤਰ ਪਾ ਲਏ ਨੇ। ਸੱਚੀ ਸਰਕਾਰ ਚੌਂਕੜਾ ਮਾਰ ਕੇ ਬੈਠ ਗਏ। ਹੁਣ ਦੇਖੋ ਦੁਨੀਆਂ ਵਿੱਚ ਅਜੀਬੋ ਗਰੀਬ ਘਟਨਾ ਵਾਪਰਨ ਲੱਗੀ ਹੈ। ਆਪ ਤਿਲਕ ਨਹੀਂ ਲਾਇਆ, ਆਪ ਜਨੇਊ ਨਹੀਂ ਪਾਇਆ, ਪਰ ਚੇਤੇ ਰੱਖੋ ਭਾਵੇਂ ਆਪ ਤਿਲਕ ਜਨੇਊ ਨਹੀਂ ਲਾਇਆ ਨਹੀਂ ਪਾਇਆ, ਪਰ ਕਿਸੇ ਦੇ ਧਰਮ ਦੀ ਆਜ਼ਾਦੀ ਨੂੰ ਖੋਣ ਦਾ ਕਿਸੇ ਨੂੰ ਵੀ ਹੱਕ ਨਹੀਂ। ਮੈਂ ਤਾਂ ਕਹਿੰਦਾ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹੋ। ਗੁਰੂ ਗ੍ਰੰਥ ਸਾਹਿਬ ਇਕੱਲਾ ਸਿੱਖਾਂ ਦਾ ਗੁਰੂ ਨਹੀਂ, ਗੁਰੂ ਗ੍ਰੰਥ ਸਾਹਿਬ ਮਨੁੱਖਤਾ ਦਾ ਗੁਰੂ ਹੈ, ਹਰ ਮਨੁੱਖ ਮਾਤਰ ਦਾ ਗੁਰੂ ਹੈ। ਆਪ ਪੁੱਛੋਗੇ ਕਿਉਂ, ਇੱਥੇ ਰਾਮ ਦੀ ਆਵਾਜ਼ ਆਏਗੀ, ਇੱਥੇ ਗੋਪਾਲ ਦੀ ਆਵਾਜ਼ ਆਏਗੀ, ਇੱਥੇ ਮੁਰਲੀਧਰ ਦੀ ਆਵਾਜ਼ ਆਏਗੀ, ਇੱਥੇ ਗੋਵਰਧਨ ਦੀ ਆਵਾਜ਼ ਆਏਗੀ, ਇੱਥੇ ਬੀਥੁਲ ਦੀ ਆਵਾਜ਼ ਆਏਗੀ, ਇੱਥੇ ਰਾਮ ਦੀ ਆਵਾਜ਼ ਤੋਂ ਬਾਅਦ ਰਹੀਮ ਦੀ ਆਵਾਜ਼ ਆਏਗੀ, ਇੱਥੇ ਅੱਲਾ ਸ਼ਬਦ ਸੁਣਾਈ ਦੇਵੇਗਾ। ਜੇ ਗੁਰੂ ਬਾਣੀ ਵਿੱਚ ਕਹਿੰਦਾ ਹੈ ਕਿ ਰਾਮ ਬੋਲ ਰਾਮ ਬੋਲ, ਤੇ ਦੂਜੇ ਪਾਸੇ ਇਹ ਹੀ ਗੁਰੂ ਬੋਲ ਕੇ ਕਹਿੰਦਾ ਉੱਠ ਫਰੀਦਾ, ਉਹਨਾਂ ਦੇ ਸ਼ਬਦ ਨੇ ਕਿ ਉੱਠ ਫਰੀਦਾ ਉਜੂ ਸਾਜ, ਸੁਬਾ ਨਿਵਾਜ ਗੁਜ਼ਾਰ, ਜੋ ਸਿਰ ਸਾਈ ਨਾਨੂ ਵੈ ਸੋ ਸਿਰ ਕੱਪ ਉਤਾਰ। ਇਹ ਗੁਰੂ ਬੋਲ ਕੇ ਕਹਿੰਦਾ ਫਰੀਦਾ ਬੇਨਿਵਾਜਾ ਕੁੱਤਿਆ, ਇਹ ਨਾ ਭਲੀ ਰੀਤ, ਕਭੀ ਚੱਲ ਨਾ ਆਇਓ ਪੰਜੇ ਵਕਤ ਮਸੀਹ। ਗੁਰਮੁਖੋ ਕੱਟੜ ਤਾਂ ਨਹੀਂ, ਸੰਕੀਰਨ ਤਾਂ ਨਹੀਂ, ਗੁਰੂ ਗ੍ਰੰਥ ਸਾਹਿਬ ਦਾ ਕੇਵਲ ਇੱਕ ਸਿਧਾਂਤ ਹੈ ਕਿ ਕੀਰਤਨ ਦੀ ਪੂਜਾ ਛੱਡ ਕੇ ਕੇਵਲ ਇੱਕ ਓੰਕਾਰ ਨਾਲ ਜੁੜ ਜਾ, ਇੱਕ ਕਰਤੇ ਨਾਲ ਜੁੜ। ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਨੇ ਇਸ਼ਨਾਨ ਕੀਤਾ। ਇਸ਼ਨਾਨ ਤੋਂ ਬਾਅਦ ਕੁਝ ਗੱਲਬਾਤ ਹੋਈ ਹੈ। ਕਹਿਣ ਲੱਗੇ ਸਾਹਮਣੇ ਜਲਾਦ ਤੇਗ ਪਿਆ ਤਿੱਖੀ ਕਰਦਾ ਹੈ। ਅੱਜ ਚਾਂਦਨੀ ਚੌਂਕ ਵਿੱਚ ਹਜ਼ਾਰਾਂ ਦੀ ਤਾਦਾਦ ਵਿੱਚ ਲੋਕ ਇਕੱਠੇ ਹੋ ਕੇ ਆਏ ਨੇ ਤੇ ਕੀ ਦੇਖਣ ਆਏ ਨੇ ਕਿ ਗੁਰੂ ਅਰਜੁਨ ਦੇਵ ਜੀ ਦੇ ਪੋਤੇ ਨੂੰ ਜਹਾਂਗੀਰ ਦਾ ਪੋਤਰਾ ਔਰੰਗਜ਼ੇਬ ਅੱਜ ਕਤਲ ਕਰਨ ਲੱਗਾ। ਦਾਦੇ ਦੀ ਦਾਦੇ ਨਾਲ ਟੱਕਰ ਸੀ, ਪੋਤੇ ਦੀ ਪੋਤੇ ਨਾਲ ਟੱਕਰ ਹੈ। ਉਦੋਂ ਲਾਹੌਰ ਸੀ ਤੇ ਹੁਣ ਦਿੱਲੀ ਸੀ, ਉਦੋਂ ਜਹਾਂਗੀਰ ਸੀ ਤੇ ਹੁਣ ਔਰੰਗਜ਼ੇਬ ਹੈ। ਔਰੰਗਜ਼ੇਬ ਦਾ ਜਲਾਦ ਜਲਾਲੂਦੀਨ ਤੇਗ ਤੇਜ ਪਿਆ ਕਰਦਾ ਤੇ ਗੁਰੂ ਤੇਗ ਬਹਾਦਰ ਜੀ ਨੇ ਕੋਈ ਸ਼ਬਦ ਕਹੇ। ਤੁਸੀਂ ਪੰਜਾਬੀ ਦਾ ਇੱਕ ਸ਼ਾਇਰ ਹੈ, ਉਹਨੇ ਤੇਗ ਸ਼ਬਦ ਬੜਾ ਸੋਹਣਾ ਕਿਹਾ ਹੈ। ਉਹ ਕਹਿੰਦਾ ਹੈ ਕਿ ਇੱਧਰ ਤੇਗ ਇੱਕੋ ਦਮ ਤੇਜ ਪਈ ਹੁੰਦੀ ਹੈ ਤੇ ਗੁਰੂ ਤੇਗ ਬਹਾਦਰ ਕਿਰਪਾਲੂ ਜੀ ਇਹ ਬਖਸ਼ਿਸ਼ ਕਰਦੇ ਕੋਈ ਸ਼ਬਦ ਕਹਿ ਰਹੇ ਨੇ ਕਿ ਇਹ ਜਲਾਦ ਤੂੰ ਤੇਗ ਨੂੰ ਤੇਜ ਕਰ ਲੈ, ਪਰ ਚੇਤੇ ਰੱਖੀ ਮੇਰਾ ਨਾਮ ਤੇਗ ਬਹਾਦਰ ਹੈ। ਤੇਗ ਬਹਾਦਰ ਦਾ ਅਰਥ ਹੈ ਜਿਹੜਾ ਤੇਗ ਦਾ ਧਨੀ। ਮੈਂ ਕਰਤਾਰਪੁਰ ਦੀ ਜੰਗ ਵਿੱਚ ਤੇਗ ਦਾ ਧਨੀ ਤੇਗ ਚਲਾ ਵੀ ਸਕਣਾ ਵਾਂ ਤੇ ਕੱਲਾ ਚਲਾ ਨਹੀਂ ਸਕਦਾ, ਸਮਾਂ ਆਵੇ ਤੇ ਮੈਂ ਤੇਗ ਖਾ ਵੀ ਸਕਦਾ। ਮੈਂ ਤੇਗ ਬਹਾਦਰ ਹਾਂ, ਤੇਗ ਦਾ ਧਨੀ ਹਾਂ। ਇੱਥੇ ਪੰਜਾਬੀ ਦੇ ਇੱਕ ਸ਼ਾਇਰ ਨੇ ਸ਼ਬਦ ਲਿਖਿਆ ਹੈ ਕਿ ਗੁਰੂ ਤੇਗ ਬਹਾਦਰ ਕਹਿਣ ਲੱਗੇ ਕਿ ਔਰੰਗਜ਼ੇਬ ਨੂੰ ਕਹਿ ਦਿਓ ਮੈਂ ਖਾਂ ਤੇਗ ਤੇ ਕੱਢ ਲੈ ਤੇਗ ਤੂੰ ਵੀ। ਸਤਿਗੁਰੂ ਦੇ ਬਚਨਾਂ ਨੂੰ ਇੱਕ ਅਦੀਬ ਨੇ ਆਪਣੇ ਖਿਆਲਾਂ ਵਿੱਚ ਲੜੀ ਦੇ ਕੇ ਪਰੋਇਆ ਹੈ। ਕਹਿਣ ਲੱਗੇ ਮੈਂ ਖਾਂ ਤੇਗ ਤੇ ਕੱਢ ਲੈ ਤੇਗ ਤੂੰ ਵੀ, ਇੱਕ ਦੋ ਨੀ ਪਰਖ ਲੈ ਸੌ ਤੇਗਾਂ, ਮੈਨੂੰ ਲਕਬ ਹੈ ਤੇਗ ਬਹਾਦਰੀ ਦਾ, ਮੇਰੇ ਸਾਵੇਂ ਨੀ ਸਕਦੀਆਂ ਖੋ ਤੇਗਾਂ, ਮੈਂ ਤਾਂ ਜੰਮਦਿਆਂ ਤੇਗਾਂ ਦੀ ਸ਼ਾਮ ਆਣੀ, ਵੇਖ ਪਿਤਾ ਦੀਆਂ ਪਹਿਨੀਆਂ ਦੋ ਤੇਗਾਂ, ਮੇਰੇ ਪਿਤਾ ਦੀ ਅਣਖ ਬਹਾਦਰੀ ਤੇ ਰਿਹਾ ਪਰਖ ਦਾ ਤੇਰਾ ਪਿਓ ਤੇਗਾਂ, ਹੁਣ ਵੀ ਵੇਖੇਗਾ ਆਉਂਦੇ ਭਵਿੱਖ ਅੰਦਰ ਮੇਰੇ ਪੁੱਤਰ ਨੇ ਵਾਹੁਣੀਆਂ ਉਹ ਤੇਗਾਂ, ਉਹਦੀ ਤੇਗ ਵਿੱਚੋਂ ਜਿਹੜੀ ਤੇਗ ਨਿਕਲੂ ਲੱਖਾਂ ਲੈ ਗਈ ਤੇਰੀਆਂ ਖੋ ਤੇਗਾਂ। ਧਿਆਨ ਦਿਆ ਜੇ ਤੇਗ ਸ਼ਬਦ ਹੈ ਕਿ ਮੈਂ ਖਾਂ ਤੇਗ, ਇਹਦਾ ਮਤਲਬ ਤੇਗ ਬਹਾਦਰ ਗੁਰੂ ਜੀ, ਮੈਂ ਖਾਂ ਤੇਗ ਤੇ ਕੱਢ ਲੈ ਤੇਗ ਤੂੰ ਵੀ, ਇੱਕ ਦੋ ਨੀ ਪਰਖ ਲੈ ਸੌ ਤੇਗਾਂ, ਉਹ ਮੈਨੂੰ ਲੱਗਦਾ ਹੈ ਤੇਗ ਬਹਾਦਰੀ ਦਾ, ਮੇਰੇ ਸਾਵੇਂ ਨੀ ਸਕਦੀਆਂ ਖੋ ਤੇਗਾਂ, ਮੈਂ ਤਾਂ ਜੰਮਦਿਆਂ ਤੇਗਾਂ ਦੀ ਸ਼ਾਮ ਆਣੀ, ਵੇਖ ਪਿਤਾ ਦੀਆਂ ਪਹਿਨੀਆਂ ਦੋ ਤੇਗਾਂ, ਮੇਰੇ ਪਿਤਾ ਦੀ ਅਣਖ ਬਹਾਦਰੀ ਤੇ ਰਿਹਾ ਪਰਖ ਦਾ ਤੇਰਾ ਪਿਓ ਤੇਗਾਂ, ਹੁਣ ਵੀ ਵੇਖੀ ਆਉਂਦੇ ਭਵਿੱਖ ਅੰਦਰ ਮੇਰੇ ਪੁੱਤਰ ਨੇ ਵਾਹੁਣੀਆਂ ਉਹ ਤੇਗਾਂ, ਉਹਦੀ ਤੇਗ ਵਿੱਚੋਂ ਜਿਹੜੀ ਤੇਗ ਨਿਕਲੂ ਖਾਲਸੇ ਦੀ ਤੇਗ, ਉਹਦੀ ਤੇਗ ਵਿੱਚੋਂ ਜਿਹੜੀ ਤੇਗ ਨਿਕਲੂ ਔਰੰਗਜ਼ੇਬ, ਲੱਖਾਂ ਲੈ ਗਈ ਤੇਰੀਆਂ ਖੋ ਤੇਗਾਂ। ਤਾਂ ਹੀ ਮੇਰੇ ਗੁਰੂ ਕਲਗੀਧਰ ਜੀ ਨੇ ਜਿੱਦਣ ਤੇਗ ਪਕੜੀ ਤੇ ਔਰੰਗਜ਼ੇਬ ਨੂੰ ਚਿੱਠੀ ਲਿਖਦਿਆਂ ਕਿਹਾ ਸੀ ਜ਼ਬਰਨਾਮੇ ਵਿੱਚ, ਚੂੰਕਾਰ ਅਜ਼ ਹਮਾ ਖੀਲ ਤੇ ਦਰ ਗੁਜਸਤ, ਹਲਾਲ ਅਸਤ ਬੁਰਦਨ ਕਾ ਬਾਬਾ ਸ਼ਮਸ਼ੀਰ ਦਸਤ, ਜਦੋਂ ਸਾਰੇ ਕੀਲਿਆਂ ਤੋਂ ਪਾਣੀ ਟੱਪ ਜਾਏ ਉਦੋਂ ਚੂੰਕਾਰ ਅਜ਼ ਹਮਾ ਖੀਲ ਤੇ ਦਰ ਗੁਜਸਤ, ਹਲਾਲ ਅਸਤ ਬੁਰਦਨ ਬਾ ਸ਼ਮਸ਼ੀਰ ਦਸਤ, ਉਦੋਂ ਤੇਗ ਤੇ ਖੱਤ ਪਾਉਣਾ ਜਾਇਜ਼ ਹੈ। ਗੁਰਮੁਖੋ, ਗੁਰੂ ਤੇਗ ਬਹਾਦਰ ਸੱਚੀ ਸਰਕਾਰ ਨੇ ਇਸ਼ਨਾਨ ਤੋਂ ਬਾਅਦ ਚੌਂਕੜਾ ਮਾਰਿਆ ਤੇ ਜਲਾਦ ਆਪਣੀ ਤੇਗ ਪਿਆ ਤੇਜ ਕਰਦਾ। ਭਾਈ ਸਾਹਿਬ ਭਾਈ ਜੈਤਾ ਆਪਣੇ ਨਾਲ ਕੱਪੜੇ ਲੈ ਕੇ ਆਇਆ ਹੈ ਕਿ ਗੁਰੂ ਤੇਗ ਬਹਾਦਰ ਸੱਚੀ ਸਰਕਾਰ, ਮੈਂ ਤੇਰੇ ਉਤਰੇ ਹੋਏ ਸੀਸ ਨੂੰ ਇਹਨਾਂ ਕੱਪੜਿਆਂ ਵਿੱਚ ਲਪੇਟ ਕੇ ਆਨੰਦਪੁਰ ਦੀ ਧਰਤੀ ਨੂੰ ਲੈ ਕੇ ਜਾਵਾਂਗਾ। ਸਤਿਗੁਰੂ ਨੇ ਇਸ਼ਨਾਨ ਕੀਤਾ, ਚੌਂਕੜਾ ਮਾਰਿਆ, ਜਪਜੀ ਸਾਹਿਬ ਦਾ ਪਾਠ ਸ਼ੁਰੂ ਹੋ ਗਿਆ ਹੈ, ਸਿੱਖਾਂ ਨੇ ਵੀ ਪਾਠ ਕਰਦਿਆਂ ਸ਼ਹਾਦਤ ਦਾ ਜਾਮ ਪੀਤਾ ਤੇ ਗੁਰੂ ਤੇਗ ਬਹਾਦਰ ਜੀ ਨੇ ਜਪਜੀ ਸਾਹਿਬ ਦਾ ਪਾਠ ਸ਼ੁਰੂ ਕੀਤਾ। ਲੋਕਾਂ ਨੇ ਆਪਣੇ ਕਾਲਜੇ ਪਕੜ ਲਏ, ਦਰਦਮੰਦਾਂ ਦੀਆਂ ਅੱਖਾਂ ਵਿੱਚੋਂ ਨੀਰ ਵਹਿ ਤੁਰਿਆ, ਹਮਦਰਦੀ ਕਰਨ ਵਾਲਿਆਂ ਨੇ ਮੂੰਹ ਬੰਦ ਕਰਕੇ ਖੋ ਕੇ ਲਏ। ਇੱਕੋ ਦਮ ਅਸਮਾਨ ਦੇ ਉੱਤੇ ਲਾਲੀ ਸਾ ਗਈ। ਗੁਰੂ ਤੇਗ ਬਹਾਦਰ ਇਸ ਪੌੜੀ ਤੇ ਆ ਪਹੁੰਚੇ ਕਿ ਜੱਤ ਪਹਾਰਾ ਧੀਰਜ ਸੁਨਿਆਰ, ਲੋਕ ਦੇਖਦੇ ਪਏ ਨੇ ਤੇ ਕੁਝ ਖੋਣਗੇ ਬਾਣੀ ਨੂੰ ਪਿਆਰ ਕਰਨ ਵਾਲੇ ਕਿ ਜਪਜੀ ਸੰਪੂਰਨ ਹੋਣਾ ਹੈ ਤੇ ਤੇਗ ਚੱਲਣੀ ਹੈ। ਆਵਾਜ਼ ਆ ਰਹੀ ਸੀ ਜੱਤ ਪਹਾਰਾ ਧੀਰਜ ਸੁਨਿਆਰ, ਐਰਨ ਮਤ ਵੇਦ ਹਥਿਆਰ, ਪਾਓ ਖੱਲਾ ਅਗਨ ਤਪਤਾਓ, ਭਾਂਡਾ ਪਾਓ ਅੰਮ੍ਰਿਤ ਤਿਤਾਲ, ਘੜੀਆ ਸ਼ਬਦ ਸੱਚੀ ਟਕਸਾਲ। ਤੇ ਨੌਵਾਂ ਗੁਰੂ ਕਹਿ ਰਿਹਾ ਸੀ ਕਿ ਜਿਨ ਕਉ ਨਦਰ ਕਰਮ ਤਿਨਕਾਰ, ਨਾਨਕ ਨਦਰੀ ਨਦਰ ਨਿਹਾਨ। ਸਲੋਕ ਸ਼ੁਰੂ ਹੋ ਗਿਆ ਕਿ ਪਵਨ ਗੁਰੂ ਪਾਣੀ ਪਿਤਾ, ਮਾਤਾ ਧਰਤ ਮਹਤ, ਦਿਵਸ ਰਾਤ ਦੋ ਦਾਈ ਦਾਇਆ, ਖੇਲੈ ਸਗਲ ਜਗਤ। ਆਵਾਜ਼ ਆਈ ਚੰਗਿਆਈਆਂ ਬੁਰਿਆਈਆਂ, ਵਾਚੈ ਧਰਮ ਹਧੂਰ, ਕਰਮੀ ਆਪੋ ਆਪਣੀ ਕੇ ਨੇੜੈ ਕੇ ਦੂਰ। ਆਵਾਜ਼ ਆਉਂਦਿਆਂ ਆਉਂਦਿਆਂ ਸਿਰ ਚੁੱਕਿਆ, ਛੇਤੇ ਰੱਖਿਓ ਹਕੂਮਤ ਅੱਗੇ ਨਹੀਂ ਉਸ ਅਕਾਲ ਦੇ ਅੱਗੇ ਜਿਹਦੀ ਅਲਾਹੀ ਬਾਣੀ ਗਾਈ ਜਾ ਰਹੀ ਸੀ ਕਿ ਜਿੰਨੀ ਨਾਮ ਧਿਆਇਆ ਗਏ ਮਸ਼ਕਤ ਕਾਲ, ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾਲ, ਕੇਤੀ ਛੁੱਟੀ ਨਾਲ ਕਹਿਣ ਦੀ ਦੇਰ ਸੀ। ਜਲਾਲੂਦੀਨ ਨੇ ਦੋਨਾਂ ਹੱਥਾਂ ਵਿੱਚ ਤੇਗ ਪਕੜ ਕੇ ਇੱਕੋ ਵਾਰ ਕੀਤਾ ਤੇ ਮੇਰੇ ਨੌਵੇਂ ਗੁਰੂ ਤੇਗ ਬਹਾਦਰ ਜੀ ਦੇ ਧੜ ਤੋਂ ਸੀਸ ਨੂੰ ਅਲੈਦਾ ਕਰਕੇ ਰੱਖ ਦਿੱਤਾ। ਸੀਸ ਇੱਕ ਪਾਸੇ ਹੈ, ਧੜ ਇੱਕ ਪਾਸੇ ਹੈ। ਗੁਰਮੁਖੋ, ਭਾਵੇਂ ਗੁਰੂ ਕਲਗੀਧਰ ਜੀ ਨੇ ਬਾਅਦ ਵਿੱਚ ਇਹ ਬਚਨ ਉਚਾਰਨ ਕੀਤੇ ਨੇ, ਮੈਂ ਤੇ ਕਹਿੰਦਾ ਉਸ ਵੇਲੇ ਦੀ ਫਿਜ਼ਾ ਵਿੱਚ, ਉਸ ਵੇਲੇ ਦੀ ਹਵਾ ਵਿੱਚ ਇਹ ਆਉਣ ਵਾਲੇ ਸਮੇਂ ਦੀ ਆਵਾਜ਼ ਗੂੰਜ ਰਹੀ ਸੀ। ਤੇ ਆਵਾਜ਼ ਗੂੰਜ ਕੇ ਕਹਿ ਰਹੀ ਸੀ, ਇੱਧਰ ਸਿਰ ਇੱਕ ਪਾਸੇ, ਧੜ ਇੱਕ ਪਾਸੇ, ਖੂਨ ਦੇ ਪ੍ਰਣਾਲੇ ਚੱਲੇ ਤੇ ਹਵਾ ਆਉਣ ਵਾਲਾ ਸੁਨੇਹਾ ਦੇ ਰਹੀ ਸੀ ਕਿ ਤਿਲਕ ਜੰਯੂ ਰਾਖਾ ਪ੍ਰਭ ਤਾਂਕਾ, ਕੀਨੋ ਵੱਡੋ ਕਲੂ ਮੈਂ ਸਾਕਾ, ਸਾਧਨ ਖੇਤ ਇਤੀ ਜਿਨ ਕਰੀ, ਸੀਸ ਦੀਆ ਪਰ ਸੀ ਨਾ ਉਚਰੀ। ਗੁਰਮੁਖੋ ਸਿਰ ਦੇ ਦਿੱਤਾ ਪਰ ਖਾਏ ਤੇ ਸੀਸ ਨਹੀਂ। ਆਵਾਜ਼ ਆ ਰਹੀ ਸੀ ਕਿ ਧਰਮ ਖੇਤ ਸਾਕਾ ਜਿਨ ਕੀਆ, ਸੀਸ ਦੀਆ ਪਰ ਸਿਰ ਨਾ ਦੀਆ। ਸਿਰ ਦਾ ਅਖਰੀ ਅਰਥ ਅਡੋਲਤਾ। ਖਵਾ ਗੂੰਜ ਰਹੀ ਸੀ, ਆਉਣ ਵਾਲੇ ਸਮੇਂ ਨੂੰ ਦਰਸਾ ਰਹੀ ਸੀ ਕਿ ਤਿਲਕ ਜੰਯੂ ਰਾਖਾ ਪ੍ਰਭ ਤਾਂਕਾ, ਕੀਨੋ ਵੱਡੋ ਕਲੂ ਮੈਂ ਸਾਕਾ, ਸਾਧਨ ਖੇਤ ਇਤੀ ਜਿਨ ਕਰੀ, ਸੀਸ ਦੀਆ ਪਰ ਸੀ ਨਾ ਉਚਰੀ। ਤੇ ਸ਼ਬਦ ਸੀ ਧਰਮ ਖੇਤ ਸਾਕਾ ਜਿਨ ਕੀਆ, ਸੀਸ ਦੀਆ ਪਰ ਸਿਰ ਨਾ ਦੀਆ, ਠੀਕਰ ਫੋਰ ਦਲੀ ਸਿਰ ਪ੍ਰਭਪੁਰ ਕੀਆ ਪਿਆਨ। ਔਰੰਗਜ਼ੇਬ ਦੇ ਸਿਰ ਤੇ ਠੀਕਰਾ ਭੰਨ ਕੇ ਗਏ। ਠੀਕਰ ਫੋਰ ਦਲੀ ਸਿਰ ਪ੍ਰਭਪੁਰ ਕੀਆ ਪਿਆਨ, ਤੇਗ ਬਹਾਦਰ ਸੀ ਕਿਰਿਆ ਕਰੀ ਨਾ ਕਿਨੂੰ ਆਨ, ਤੇਗ ਬਹਾਦਰ ਕੇ ਚਲਤ ਭਇਓ ਜਗਤ ਕੋ ਸ਼ੋਕ, ਖੈ ਖੈ ਖੈ ਸਭ ਜਗ ਭਇਓ ਜੈ ਜੈ ਜੈ ਸੁਰ ਲੋਕ। ਪਰਮਾਤਮਾ ਦੇ ਘਰ ਵਿੱਚੋਂ ਜੈ ਜੈਕਾਰ ਦੀ ਆਵਾਜ਼ ਪਈ ਆਉਂਦੀ ਸੀ। ਗੁਰਮੁਖ ਇੱਕ ਅਦੀਬ ਦੇ ਸ਼ਬਦ ਮੈਨੂੰ ਬੜੇ ਭਾਏ, ਕਹਿੰਦੇ ਨੇ ਆਖਰ ਮਾਂ ਤੂੰ ਆਪਣਾ ਪੁੱਤਰ ਤੋਰੇ ਤੇ ਆਪਣੇ ਕਾਲਜੇ ਤੇ ਹੱਥ ਰੱਖ ਕੇ ਦੇਖ, ਜਦੋਂ ਗੁਰੂ ਤੇਗ ਬਹਾਦਰ ਜੀ ਦਾ ਸੀਸ ਧੜ ਤੋਂ ਵਾਹ ਕੀਤਾ ਗਿਆ, ਮਾਤ ਨਾਨਕੀ ਨੇ ਆਨੰਦਪੁਰ ਆਪਣੇ ਕਾਲਜੇ ਨੂੰ ਕੁੱਟ ਕੇ ਪਕੜ ਲਿਆ। ਕਿਉਂਕਿ ਆਂਦਰਾਂ ਨੇ ਮਾਂ ਦੇ ਅੰਦਰ ਨੂੰ ਧੂਹ ਭਰੀ ਹੈ। ਭਾਈ ਜੈਤਾ ਤੁਰਿਆ ਫਿਰਦਾ ਹੈ, ਚਾਰ ਚੁਫੇਰੇ ਹਨੇਰੀ ਚੁੱਲ ਗਈ, ਚੱਕਰ ਚੁੱਲ ਗਿਆ। ਇੱਥੇ ਤੁਸੀਂ ਥੋੜੀ ਜਿਹੀ ਤਵੱਜੋ ਦਿਆ ਜੇ, ਹਨੇਰੀ ਆਈ, ਲੋਕ ਘਰਾਂ ਨੂੰ ਚਲੇ ਗਏ ਤੇ ਗੁਰੂ ਕਾ ਲਾਲ ਭਾਈ ਜੈਤਾ ਉਹ ਮੌਕੇ ਦੀ ਤਾੜ ਵਿੱਚ ਹੈ ਕਿ ਹੇ ਮੇਰੀ ਸੱਚੀ ਸਰਕਾਰ, ਸਾਡਾ ਦਿੱਲੀ ਵਿੱਚ ਰਹਿਣ ਦਾ ਕੀ ਫਾਇਦਾ ਜੇ ਤੇਰਾ ਪਵਿੱਤਰ ਧੜ ਤੇ ਸੀਸ ਨਾ ਆਪਾਂ ਸਾਂਭ ਸਕੇ। ਗੁਰਮੁਖ ਇੱਕੋ ਦਮ ਰਾਤ ਦੇ ਹਨੇਰੇ ਵਿੱਚ ਅੱਗੇ ਵਧਿਆ। 11 ਨਵੰਬਰ ਸਨ 1675 ਦੀ ਸ਼ਾਮ ਹੈ, ਭਾਈ ਜੈਤਾ ਅੱਗੇ ਵਧਿਆ। ਇਸ ਪ੍ਰਸੰਗ ਵੱਲ ਤੁਸੀਂ ਥੋੜਾ ਜਿਹਾ ਧਿਆਨ ਦੇਣਾ, ਹੋ ਸਕਦਾ ਕਿ ਆਪ ਵਿੱਚੋਂ ਪਹਿਲਾਂ ਨੇ ਪਹਿਲਾਂ ਸੁਣਿਆ ਵੀ ਹੋਵੇ ਜਾਂ ਨਾ, ਕਿਉਂਕਿ ਅਸੀਂ ਇੱਕੋ ਗੱਲ ਕਰਨੇ ਹਾਂ ਕਿ ਸੀਸ ਲੈ ਕੇ ਆਨੰਦਪੁਰ ਚਲਾ ਗਿਆ। ਇਕੱਲਾ ਆਨੰਦਪੁਰ ਨਹੀਂ, ਸੀਸ ਦੀ ਇੰਤਜ਼ਾਰ ਕਰਦੇ ਪਏ ਸਨ ਸਿੱਖ, ਕਿਉਂਕਿ ਗੁਰੂ ਤੇਗ ਬਹਾਦਰ ਸਾਰੀਆਂ ਥਾਵਾਂ ਤੇ ਸਹਾਇਤਾ ਕਰਨ ਵਾਲੇ ਨੇ। ਹੈ ਭਾਈ ਜੈਤਾ ਜੀ ਅੱਗੇ ਵਧੇ, ਇੱਕੋ ਦਮ ਸਤਿਗੁਰੂ ਦੇ ਸੀਸ ਨੂੰ ਧਰਤੀ ਤੋਂ ਚੁੱਕਿਆ, ਅੱਖਾਂ ਦੇ ਅਥਰੂ ਪੀ ਗਿਆ, ਅੰਦਰ ਦੇ ਖੌਕਿਆਂ ਨੂੰ ਅੰਦਰ ਹੀ ਦਬਾ ਗਿਆ, ਸੱਚੀ ਸਰਕਾਰ ਦਾ ਸੀਸ ਚੁੱਕਿਆ ਤੇ ਕੱਪੜੇ ਵਿੱਚ ਲਪੇਟ ਕੇ ਕੁੱਟ ਕੇ ਆਪਣੇ ਸੀਨੇ ਨਾਲ ਲਾ ਕੇ ਕਿਹਾ, ਸੱਚੇ ਪਾਤਸ਼ਾਹ ਹੁਣ ਸਿੱਖ ਦੇ ਸਿਰ ਤੇ ਹੱਥ ਰੱਖੀ, ਮੈਂ ਸੀਸ ਤੇਰੇ ਪੁੱਤਰ ਕੋਲ ਲੈ ਕੇ ਚੱਲਿਆ, ਮੈਂ ਸੀਸ ਤੇਰੀ ਮਾਤਾ ਕੋਲ ਲੈ ਕੇ ਚੱਲਿਆ, ਸਿੱਖ ਦੇ ਅੰਗ ਸੰਗ ਰਹੀ। ਇੰਨੀ ਦੇਰ ਨੂੰ ਗੱਡੇ ਲੰਘੇ, ਲੱਖੀ ਸ਼ਾਹ ਵਣਜਾਰਾ ਲੰਘਿਆ, ਤੇ ਲੱਖੀ ਸ਼ਾਹ ਵਣਜਾਰਾ ਕੌਣ ਹੈ? ਭਾਈ ਸਾਹਿਬ ਭਾਈ ਮਨੀ ਸਿੰਘ ਜੀ ਦੇ ਸਹੁਰਾ ਨੇ। ਭਾਈ ਮਨੀ ਸਿੰਘੋਣਾ ਦੀ ਸੁਪਤਨੀ ਬੀਬੀ ਸੀਤੋ ਬਾਈ ਲੱਖੀ ਸ਼ਾਹ ਵਣਜਾਰੇ ਦੀ ਬੱਚੀ ਹੈ। ਗੱਡੇ ਲੰਘੇ ਨੇ, ਲੱਖੀ ਸ਼ਾਹ ਵਣਜਾਰਾ ਕਹਿੰਦਾ, ਕਾਹਦਾ ਤੂੰ ਸ਼ਾਹ ਹੈ? ਜੇ ਗੁਰੂ ਤੇਗ ਬਹਾਦਰ ਦਾ ਧੜ ਚੁਰਸ ਦੇ ਵਿੱਚ ਰੁਲਦਾ ਰਹੇ, ਧੜ ਚੁੱਕਿਆ ਗੱਡੇ ਤੇ ਰੱਖਿਆ ਤੇ ਆਪਣੇ ਘਰ ਨੂੰ ਲੈ ਤੁਰਿਆ। ਮੈਂ ਪਿਛਲੇ ਦਿਨੀ ਅਰਜ਼ ਕੀਤੀ ਸੀ, ਮੇਰੇ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਤੁਹਾਨੂੰ ਦੋ ਸ਼ਾਹ ਮਿਲੇ, ਇੱਕ ਸ਼ਾਹ ਬਾਬਾ ਬਕਾਲਾ ਸਾਹਿਬ ਦੀ ਧਰਤੀ ਤੇ ਮਿਲਿਆ, ਉਹ ਵੀ ਸ਼ਾਹ ਸੀ, ਤੇ ਉਹਨੇ ਤੈਨੂੰ ਭੋਰੇ ਵਿੱਚੋਂ ਤਰਲੇ ਕਰਕੇ ਬਾਹਰ ਲਿਆਂਦਾ ਤੇ ਪੱਲੂ ਫੇਰ ਕੇ ਕਿਹਾ, ਲੋਕ ਭੁੱਲੋ ਨਾ ਗੁਰੂ ਲੱਭ ਗਿਆ, ਜੇ ਇੱਕ ਸ਼ਾਹ ਤੇਰੇ ਧੜ ਨੂੰ ਦਿੱਲੀ ਦੇ ਚਾਂਦਨੀ ਚੌਂਕ ਵਿੱਚ ਮਿਲਿਆ, ਤੇ ਜਿਹੜਾ ਘਰ ਨੂੰ ਫੂਕ ਕੇ ਕਹਿੰਦਾ, ਲੋਕ ਮੇਰੇ ਘਰ ਦੇ ਨੇੜੇ ਨਾ ਆਇਓ, ਅੱਜ ਮੇਰਾ ਸਭ ਕੁਝ ਹੀ ਫੂਕਿਆ ਗਿਆ। ਇੱਕ ਪੰਜਾਬੀ ਦਾ ਵਿਦਵਾਨ ਲਿਖਦਾ, ਕਹਿੰਦਾ, ਇੱਕ ਸ਼ਾਹ ਨੇ ਸ਼ਾਹਾਂ ਦੇ ਸ਼ਾਹ ਨੂੰ, ਤੁਸੀਂ ਇਹਦੇ ਅਰਥ ਸਮਝ ਜਾਓਗੇ, ਇੱਕ ਸ਼ਾਹ ਨੇ, ਮੱਖਣ ਸ਼ਾਹ ਨੇ, ਇੱਕ ਸ਼ਾਹ ਨੇ ਸ਼ਾਹਾਂ ਦੇ ਸ਼ਾਹ ਨੂੰ ਜੱਗ ਦੇ ਵਿੱਚ ਇੰਜ ਪ੍ਰਗਟਾਇਆ, ਗੁਰੂ ਲਾਦੋ ਰੇ, ਗੁਰੂ ਲਾਦੋ ਰੇ, ਗੁਰੂ ਲਾਦੋ ਰੇ, ਕੋਠੇ ਚੜ ਉਸ ਰੌਲਾ ਪਾਇਆ। ਇੱਕ ਸ਼ਾਹ ਨੇ ਸ਼ਾਹ ਦੇ ਸ਼ਾਹ ਦਾ ਧੜ ਦਿੱਲੀ ਵਿੱਚ ਇੰਜ ਲੁਕਾਇਆ ਆਪਣੇ ਹੱਥੀਂ ਆਪਣੇ ਸਾਹਮਣੇ ਗੁਰੂ ਸਰੀਰ ਨੂੰ ਲਾਂਬੂ ਲਾਇਆ, ਇੱਕ ਸ਼ਾਹ ਨੇ ਗੁਰੂ ਨੂੰ ਪ੍ਰਗਟਾਇਆ, ਇੱਕ ਸ਼ਾਹ ਨੇ ਗੁਰੂ ਨੂੰ ਲੁਕਾਇਆ, ਉਹਨੇ ਆਪਣਾ ਫਰਜ਼ ਨਿਭਾਇਆ, ਉਹਨੇ ਆਪਣਾ ਫਰਜ਼ ਨਿਭਾਇਆ, ਦੋਨਾਂ ਨੇ ਆਪਣਾ ਆਪਣਾ ਫਰਜ਼ ਅਦਾ ਕੀਤਾ। ਸ਼ਾਮ ਦੀ ਰਾਤ ਜਦੋਂ ਹਨੇਰਾ ਪਿਆ, ਭਾਈ ਜੈਤੇ ਨੇ ਸੀਸ ਚੁੱਕਿਆ, ਗੁਰਮੁਖੋ ਪਹਿਲੇ ਦਿਨ ਚ ਗੁਰੂ ਕੇ ਲਾਲ ਨੇ 40 ਕਿਲੋਮੀਟਰ ਪੰਧ ਕੀਤਾ। ਭਾਈ ਜੈਤਾ ਤੁਰਿਆ ਜਾਂਦਾ ਹੈ ਤੇ ਨਾਲ ਅਰਦਾਸਾਂ ਕਰਦਾ, ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਹੁਣ ਸਹਾਇਤਾ ਕਰੀ, ਧਿਆਨ ਦਿਆ ਜੇ। 5 ਪੜਾਂ ਕੀਤੇ ਨੇ ਚ ਗੁਰੂ ਕੇ ਲਾਲ ਨੇ, ਤੇ ਮੈਂ ਉਹ ਸਾਖੀਆਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਚਾਹੁੰਦਾ ਜਿਨ੍ਹਾਂ ਇਤਿਹਾਸਕਾਰਾਂ ਨੇ ਇੱਕ ਇੱਕ ਥਾਂ ਤੇ ਜਾ ਕੇ ਲੋਕਾਂ ਤੋਂ ਪੁੱਛਿਆ ਤੇ ਫਿਰ ਪਤਾ ਲੱਗਾ ਗੁਰੂ ਤੇਗ ਬਹਾਦਰ ਜੀ ਦਾ ਸੀਸ ਵੀ ਰਹਿਮਤਾਂ ਵੜਦਾ ਗਿਆ। ਪਹਿਲਾਂ ਦਿੱਲੀ ਤੋਂ ਰਾਤ ਨੂੰ ਚੁਰਿਆ, ਸੀਸ ਨੂੰ ਆਪਣੇ ਸੀਨੇ ਨਾਲ ਲਾ ਕੇ ਇਹਨੇ ਦਿੱਲੀ ਤੋਂ ਟੱਪ ਕੇ ਯੂਪੀ ਵਿੱਚ ਇੱਕ ਸਾਖ ਹੈ ਬਾਗਪਤ, ਉਹਨੂੰ ਬਾਗਪਤ ਵੀ ਕਹਿੰਦੇ। ਪਹਿਲਾ ਪੜਾਅ ਇਹਨੇ ਬਾਗਪਤ ਕੀਤਾ ਹੈ। ਇੱਥੇ ਇੱਕ ਦਰਗਾਹ ਸੀ, ਉਸ ਦਰਗਾਹ ਦੇ ਉੱਤੇ ਇੱਕ ਮੁਸਲਮਾਨ ਸੂਫੀ ਵਕੀਲ ਸੀ, ਉਹਦਾ ਨਾਮ ਸੀ ਹਜ਼ਰਤ ਵਾਉਦੀਨ, ਸ਼ੇਖ ਹਜ਼ਰਤ ਵਾਉਦੀਨ। ਭਾਈ ਜੈਤਾ ਦਿਨ ਚੜ੍ਹਦਾ ਪਿਆ, 12 ਨਵੰਬਰ ਦੀ ਸਵੇਰ ਹੁੰਦੀ ਪਈ ਏ, ਲੁਕਦਾ ਹੋਇਆ ਇੱਕੋ ਦਮ ਇਸ ਦਰਗਾਹ ਦੇ ਕੋਲ ਗਿਆ ਤੇ ਇਸ ਸ਼ੇਖ ਹਜ਼ਰਤ ਵਾਉਦੀਨ ਨੇ ਪੁੱਛਿਆ ਤੂੰ ਕੌਣ? ਕਹਿਣ ਲੱਗਾ ਜੇ ਸੱਚ ਪੁੱਛੇ ਮੈਂ ਗੁਰੂ ਤੇਗ ਬਹਾਦਰ ਦਾ ਸਿੱਖ ਹਾਂ। ਹਜ਼ਰਤ ਵਾਉਦੀਨ ਕਹਿੰਦਾ ਗੁਰੂ ਤੇਗ ਬਹਾਦਰ ਦਾ ਸਿੱਖ? ਕਹਿੰਦਾ ਹਾਂ। ਕਹਿੰਦਾ ਸੁਣਾ ਗੁਰੂ ਤੇਗ ਬਹਾਦਰ ਜੀ ਕਿੱਥੇ ਜੀ? ਇੱਕੋ ਦਮ ਸੀਸ ਨੂੰ ਕੁੱਟ ਕੇ ਸੀਨੇ ਨਾਲ ਲਾ ਲਿਆ, ਕਿਤੇ ਮੇਰੇ ਗੁਰੂ ਦਾ ਸੀਸ ਨਾ ਮੇਰੇ ਤੋਂ ਕੋਈ ਖੋਹ ਲਵੇ। ਕਹਿੰਦੇ ਨੇ ਭਰੇ ਹੋਏ ਗਲੇ ਨਾਲ ਕਿਹਾ ਕਿ ਗੁਰੂ ਜੀ ਸ਼ਹੀਦ ਹੋ ਗਏ ਨੇ, ਸੀਸ ਲੈ ਕੇ ਆਨੰਦਪੁਰ ਚੱਲਿਆ ਵਾਂ, ਤੁਸੀਂ ਮੇਰੀ ਕੁਝ ਮਦਦ ਕਰ ਸਕਦੇ ਹੋ? ਹਜ਼ਰਤ ਵਾਉਦੀਨ ਨੇ ਸ਼ੇਖ ਨੇ ਗੁਰੂ ਤੇਗ ਬਹਾਦਰ ਜੀ ਦਾ ਸੀਸ ਦੇਖਿਆ ਤੇ ਸਜਦਾ ਕਰਕੇ ਰੋ ਪਿਆ। ਕਹਿਣ ਲੱਗਾ ਸਿੱਖਾਂ ਤੁਰਿਆ ਕਦੋਂ ਦਾ? ਕਹਿੰਦਾ ਰਾਤ ਦਾ ਚੱਲਿਆ ਵਾਂ, ਇੱਕ ਖਿੰਨ ਨਹੀਂ ਕਿਤੇ ਰੁਕਿਆ ਤੇ ਇਸ ਬਾਗਪਤ ਵਿੱਚ ਇੱਕ ਹਿੰਦੂ ਵੀਰ ਸੀ, ਉਹਦਾ ਨਾਮ ਸੀ ਭਾਈ ਕ੍ਰਿਸ਼ਨ ਪਾਲ। ਇਸ ਹਜ਼ਰਤ ਸ਼ੇਖ ਵਾਉਦੀਨ ਨੇ ਭਾਈ ਸਾਹਿਬ ਭਾਈ ਜੈਤੇ ਨੂੰ ਉਸੇ ਵੇਲੇ ਉਸ ਹਿੰਦੂ ਵੀਰ ਦੇ ਘਰ ਪਹੁੰਚਾ ਦਿੱਤਾ। ਰਾਤ ਦਾ ਕੁਝ ਖਾਧਾ ਪੀਤਾ ਨਹੀਂ। ਕਹਿੰਦੇ ਨੇ ਉਸ ਹਿੰਦੂ ਵੀਰ ਕ੍ਰਿਸ਼ਨ ਪਾਲ ਨੇ ਭਾਈ ਜੈਤੇ ਦੇ ਪ੍ਰਸ਼ਾਦ ਪਾਣੀ ਦਾ ਪ੍ਰਬੰਧ ਕੀਤਾ ਤੇ ਗੁਰੂ ਤੇਗ ਬਹਾਦਰ ਜੀ ਦੇ ਸੀਸ ਨੂੰ ਦੇਖਦਾ ਰਿਹਾ। 12 ਨਵੰਬਰ ਦਾ ਦਿਨ ਚੜਿਆ ਤੇ ਭਾਈ ਸਾਹਿਬ ਨੇ ਆਰਾਮ ਨਹੀਂ ਕੀਤਾ। ਤੁਸੀਂ ਗਿਣਤੀ ਕਰੀ ਜਾਇਓ ਕਿ 11 ਸ਼ਾਮ ਨੂੰ ਰਾਤ ਤੁਰਿਆ, 12 ਨੂੰ ਬਾਗਪਤ ਪਹੁੰਚੇ ਨੇ ਤੇ ਜਦੋਂ ਸੂਰਜ ਚੜ੍ਹ ਆਇਆ ਤੇ ਗੁਰੂ ਤੇਗ ਬਹਾਦਰ ਜੀ ਦੇ ਸੀਸ ਵਾਲੀ ਜਿਸ ਚਾਦਰ ਵਿੱਚ ਇਹਨੇ ਲਪੇਟਿਆ ਸੀ, ਕਈ ਸੱਜਣ ਟੋਕਰੀ ਦਾ ਜ਼ਿਕਰ ਕਰਦੇ ਨੇ, ਉਸ ਚਾਦਰ ਨੂੰ ਖੂਨ ਨਾਲ ਲੱਥਪਤ ਹੋਈ ਨੂੰ ਚਾਦਰ ਨੂੰ ਪਰਤ ਕੇ ਬਦਲ ਲਿਆ ਹੈ। ਇੱਥੋਂ ਤੁਰਿਆ ਤੇ ਸਿੱਧੇ ਰਸਤੇ ਨਹੀਂ, ਜੰਗਲ ਦੀਆਂ ਝਾੜੀਆਂ ਨੂੰ ਮਿੱਟਦਾ, ਕੰਢਿਆਂ ਨੂੰ ਲਤਾੜਦਾ। 12 ਨਵੰਬਰ ਦਾ ਸਾਰਾ ਦਿਨ ਭਾਈ ਸਾਹਿਬ ਭਾਈ ਜੇਤਾ ਜੀ ਮਾਨੋ ਪਵਨ ਬਣ ਕੇ ਦੌੜਦੇ ਰਹੇ। ਉਧਰ ਸ਼ਾਮ ਦਾ ਸੂਰਜ ਢਲ ਗਿਆ, ਇੱਧਰ ਸਿੱਖ ਥੱਕ ਗਿਆ, ਸਾਰਾ ਦਿਨ ਤੁਰਦਾ ਰਿਹਾ। ਪਰ ਬਾਣੀ ਪੜ੍ਹਦਿਆਂ ਸਾਹਮਣੇ ਦੇਖਿਆ ਕਿ ਜਰਨੈਲੀ ਸੜਕ ਸੀ, ਜਿਹਨੂੰ ਤੁਸੀਂ ਅੱਜ ਜੀਟੀ ਰੋਡ ਹਾਈਵੇ ਕਹਿੰਦੇ ਹੋ, ਜਿਹਨੂੰ ਸ਼ੇਰ ਸ਼ਾਹ ਸੂਰੀ ਮਾਰਗ ਕਿਹਾ ਜਾਂਦਾ ਸੀ, ਬਾਗਪਤ ਤੋਂ ਤੁਰਿਆ ਤੇ ਤਰਾਵੜੀ ਆ ਪਹੁੰਚਿਆ। ਚਿੱਤ ਚ ਆਇਆ ਰਾਤ ਪੈ ਗਈ ਹੈ, ਜੰਗਲ ਦਾ ਰਸਤਾ ਮਨਾ ਇਹਦੇ ਪਾਸੇ ਜਾਏਗਾ ਤੇ ਇੱਥੇ ਨਵਾਬ ਦਾ ਕਿਲਾ ਸੀ ਤੇ ਕਿਲੇ ਦੇ ਨਾਲ ਇੱਕ ਜੋੜ ਇੱਕ ਛੱਪੜ ਸੀ ਤੇ ਇੱਥੇ ਧੋਬੀ ਆ ਕੇ ਕੱਪੜੇ ਧੋਂਦੇ ਸਨ। ਭਾਈ ਜੈਤਾ ਝਾੜੀਆਂ ਤੋਂ ਓਹਲੇ ਲੁਕਦਾ ਹੋਇਆ ਥਾਂ ਭਾਲਦਾ ਕਿ 2 ਘੜੀਆਂ ਕਿਤੇ ਟਿਕ ਕੇ ਬਹਿ ਜਾਂਦਾ, ਥੋੜਾ ਜਿਹਾ ਆਰਾਮ ਕਰਾਂ, ਸਵੇਰੇ ਤਾਰਿਆਂ ਦੀ ਲੋਏ ਲੋਏ ਫਿਰ ਅੱਗੇ ਨੂੰ ਚੱਲ ਪਵਾਂਗਾ। ਜਦੋਂ ਇਹ ਝਾੜੀਆਂ ਵਿੱਚ ਤੁਰਦਾ ਪਿਆ ਤੇ ਇਹਦੇ ਪੈਰਾਂ ਨਾਲ ਮਿੱਟਦੇ ਹੋਏ ਕੱਖਾਂ ਦੀ ਆਵਾਜ਼, ਇੱਕ ਧੋਬੀ ਕੱਪੜੇ ਪਿਆ ਧੋਂਦਾ ਸੀ, ਉਹ ਕੱਪੜੇ ਬੰਨ ਕੇ ਲਿਜਾਣ ਲੱਗਾ ਤੇ ਦੇਖਿਆ ਇਹਨਾਂ ਝਾੜੀਆਂ ਦੇ ਓਹਲੇ ਕੋਈ ਆਦਮੀ ਆਵਾਜ਼ ਦਿੱਤੀ ਤੂੰ ਕੌਣ ਹੈ? ਤੇ ਭਾਈ ਜੈਤੇ ਤੋਂ ਰਿਹਾ ਨਾ ਗਿਆ, ਇੰਜ ਲੱਗਾ ਆਵਾਜ਼ ਆਪਣਿਆਂ ਦੀ ਹੈ, ਆਵਾਜ਼ ਕਿਸੇ ਗੁਰੂ ਤੇਗ ਬਹਾਦਰ ਦੀ ਸਿੱਖ ਦੀ ਹੈ। ਕੱਪੜੇ ਲਪੇਟਦਾ ਹੋਇਆ ਕਹਿੰਦਾ ਤੂੰ ਕੌਣ ਹੈ? ਤੇ ਭਾਈ ਜੈਤਾ ਕਹਿੰਦਾ ਮੈਂ ਗੁਰੂ ਤੇਗ ਬਹਾਦਰ ਜੀ ਦਾ ਸਿੱਖ ਹਾਂ। ਕਹਿਣ ਲੱਗਾ ਸਿੱਖ ਹੋਵੇ ਤੇ ਸਿੱਖ ਦਾ ਘਰ ਪਿੰਡ ਵਿੱਚ ਹੋਵੇ ਤੇ ਝਾੜੀਆਂ ਦੇ ਉਹਨੇ ਰਾਤ ਰਹੇ। ਆਹ ਗੁਰੂ ਤੇਗ ਬਹਾਦਰ ਦੇ ਸਿੱਖਾਂ, ਆਹ ਮੇਰੇ ਸਤਿਗੁਰੂ ਦੇ ਪਿਆਰੇ ਲਾਲ, ਮੈਂ ਖਾਂ ਤਾਂ ਗਰੀਬ ਜਿਹਾ, ਕੱਪੜੇ ਧੋ ਕੇ ਅਸੀਂ ਗੁਜ਼ਾਰਾ ਕਰਨੇ ਆ, ਮੈਂ ਰਾਤ ਤੈਨੂੰ ਝਾੜੀਆਂ ਵਿੱਚ ਨਹੀਂ ਰਹਿਣ ਦੇਣਾ, ਆ ਮੈਂ ਤੈਨੂੰ ਆਪਣੇ ਘਰ ਵਿੱਚ ਜੋ ਕੁਛ ਹੈ ਮੈਂ ਹਾਜ਼ਰ ਕਰ ਦੇਣਾ ਵਾ। ਭਾਈ ਜੈਤਾ ਨਿਕਲਿਆ ਬਾਹਰ, ਇਹਨੇ ਕੀਸ ਨੂੰ ਉਸੇ ਤਰ੍ਹਾਂ ਸੀਨੇ ਨਾਲ ਲਾਇਆ, ਕਿਸੇ ਨੂੰ ਪਤਾ ਨਹੀਂ ਲੱਗਣ ਦਿੰਦਾ, ਤੇ ਚੁੱਪ ਕਰਕੇ ਉਸ ਧੋਬੀ ਦੇ ਘਰ ਚਲਾ ਗਿਆ। ਉਸ ਧੋਬੀ ਦਾ ਨਾਮ ਸੀ ਭਾਈ ਦੇਵਾ ਰਾਮ। ਮੈਂ ਨਾਮ ਵੀ ਅਰਜ਼ ਕਰੀ ਜਾਂਦਾ ਜਿੱਥੇ ਜਿੱਥੇ ਰੁਕੇ। ਭਾਈ ਦੇਵਾ ਰਾਮ ਦੇ ਘਰ ਚਲੇ ਗਏ ਤੇ ਰਸਤੇ ਵਿੱਚ ਭਾਈ ਦੇਵਾ ਰਾਮ ਨੇ ਆਪ ਕੱਪੜਿਆਂ ਦੀ ਪੰਡ ਚੁੱਕੀ ਤੇ ਭਾਈ ਜੈਤੇ ਨੂੰ ਪੁੱਛਦੇ ਨੇ ਕਿ ਗੁਰੂ ਤੇਗ ਬਹਾਦਰ ਜੀ ਦੀ ਰਾਜੀ ਖੁਸ਼ੀ ਦੱਸੋ। ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਦੀ ਕੋਈ ਸੁਣਾ ਬਾਤ, ਹੁਣ ਭਾਈ ਜੈਤਾ ਗਲੀ ਵਿੱਚ ਲੰਘਦਾ ਕੀ ਦੱਸੇ ਕਿ ਜਿਸ ਗੁਰੂ ਦੀ ਗੱਲ ਸੁਣਨੀ ਚਾਹੁੰਦੇ ਉਸ ਗੁਰੂ ਦਾ ਸਿਰ ਤਾਂ ਮੈਂ ਸੀਨੇ ਨਾਲ ਲਾ ਕੇ ਤੇਰੇ ਘਰ ਆ ਗਿਆ। ਕਹਿਣ ਲੱਗਾ ਸਿੱਖਾ, ਗੁਰੂ ਤੇਗ ਬਹਾਦਰ ਜੀ ਦੀ ਕੋਈ ਗੱਲ ਸੁਣਾ। ਜੈਤਾ ਚੁੱਪ ਕਰ ਗਿਆ, ਕੁਛ ਨਹੀਂ ਬੋਚੇ ਭਾਈ ਜੈਤਾ ਜੀ। ਘਰ ਗਿਆ, ਆਵਾਜ਼ ਦਿੱਤੀ ਭਾਈ ਦਾਦਾ ਰਾਮ ਨੇ, ਭਾਗਵਾਨੇ ਦੇਖ ਅੱਜ ਗੁਰੂ ਤੇਗ ਬਹਾਦਰ ਦਾ ਸਿੱਖ ਸਾਡੇ ਘਰ ਆਇਆ ਹੈ। ਉਹਨੇ ਦੀਵਾ ਬਾਲਿਆ, ਭਾਈ ਜੈਤੇ ਦਾ ਚਿਹਰਾ ਦੀਵੇ ਦੀ ਲੋਹ ਵਿੱਚ ਦੇਖਿਆ ਤੇ ਕਹਿਣ ਲੱਗੇ, ਲਿਆ ਜੋ ਹੱਥ ਵਿੱਚ ਪਕੜੀ ਸਾਨੂੰ ਪਕੜਾ ਦੇ, ਕੋਈ ਖਜ਼ਾਨਾ ਹੈ? ਭਾਈ ਜੈਤਾ ਕਹਿੰਦਾ, ਇਹ ਉਹ ਖਜ਼ਾਨਾ ਹੈ ਜਿਹੜਾ ਜਿੰਦ ਵਾਰ ਕੇ ਵੀ ਕਿਸੇ ਨੂੰ ਦਿੱਤਾ ਨਹੀਂ ਜਾ ਸਕਦਾ, ਜਿੰਦ ਬਦਲੇ ਵੀ ਨਹੀਂ ਦਿੱਤਾ ਜਾ ਸਕਦਾ। ਕਹਿਣ ਲੱਗੇ, ਲਿਆ ਅਸੀਂ ਸਾਂਭ ਦਿੰਦੇ ਹਾਂ। ਤੇ ਨਾਲੇ ਕਹਿਣ ਲੱਗੇ, ਇੱਕ ਕੰਮ ਕਰੀ, ਗੁਰੂ ਤੇਗ ਬਹਾਦਰ ਜੀ ਕੋਲ ਜਾਏ ਤੇ ਉਹਨਾਂ ਨੂੰ ਕਈ ਸੱਚੇ ਪਾਤਸ਼ਾਹ ਗਰੀਬੀ ਹੈ, ਬਸਤਰ ਤੇਰੇ ਲਈ ਤਿਆਰ ਕਰਕੇ ਰੱਖਿਆ ਹੈ, ਕਿਤੇ ਲੰਘਦੇ ਆਉਂਦਿਆਂ ਦੇ ਚਰਨ ਪੈ ਜਾਂਦੇ ਤੇ ਇੱਕ ਚਾਦਰ ਤੇਰੇ ਚਰਨਾਂ ਵਿੱਚ ਭੇਟ ਕਰਨੀ ਸੀ। ਗੁਰਮੁਖੋ, ਗੁਰੂ ਦਾ ਸੀਸ ਵੀ ਸਿੱਖ ਦੀ ਅਰਦਾਸ ਸੁਣਦਾ ਪਿਆ ਹੈ, ਕਿਉਂਕਿ ਸਭ ਥਾਈ ਖੋਏ ਸਹਾਇ ਗੁਰੂ ਤੇਗ ਬਹਾਦਰ ਮਿਲਣ। ਤੇ ਕਈ ਕਿ ਗਰੀਬ ਧੋਬੀ ਸਿੱਖ ਤੈਨੂੰ ਚੇਤੇ ਕਰਦਾ ਸੀ। ਭਾਈ ਜੈਤਾ ਜਿਹੜੇ ਅਜੇ ਤੀਕਰਾ ਚੁੱਪ ਸੀ, ਕਹਿੰਦਾ, ਦੀਵਾ ਲਿਆਓ। ਦੀਵਾ ਕੋਲ ਲਿਆਂਦਾ, ਇੱਕ ਇੱਕ ਪਰਤ ਚਾਦਰ ਦੀ ਲਾਈ ਗਿਆ। ਮਨ ਨੇ ਸੋਚਿਆ, ਧੋਬੀ ਨੇ ਪਤਾ ਨਹੀਂ ਕੀ ਦਿਖਾਣ ਲੱਗਾ ਹੈ। ਜਦੋਂ ਇੱਕ ਇੱਕ ਚਾਦਰ ਦੀ ਪਰਤ ਖੋਲੀ ਗਿਆ, ਅਖੀਰ ਤੇ ਜਿਹੜੀ ਚਾਦਰ ਦੀ ਤਹਿ ਸੀ ਉਹਦੇ ਨਾਲ ਥੋੜਾ ਜਿਹਾ ਖੂਨ ਲੱਗਾ। ਅਖੀਰਲਾ ਪਰਤਾ ਲਾਇਆ ਤੇ ਕੀ ਦੇਖਦੇ ਨੇ, ਗੁਰੂ ਤੇਗ ਬਹਾਦਰ ਜੀ ਦਾ ਸੀਸ ਹੈ। ਸੀਸ ਦਿਖਾਇਆ, ਆਪ ਇੱਕ ਪਾਸੇ ਬੈਠ ਗਿਆ, ਕੁਛ ਨਹੀਂ ਬੋਲਿਆ, ਆਪ ਥੱਲੇ ਬੈਠ ਗਿਆ, ਮੰਜੇ ਦੇ ਉੱਤੇ ਸੀਸ ਰੱਖਿਆ। ਉਸ ਧੋਬੀ ਦੀਆਂ ਭੁੱਬਾਂ ਨਿਕਲ ਗਈਆਂ, ਹੇ ਸੱਚੇ ਪਾਤਸ਼ਾਹ ਤੇਰੇ ਦਰਸ਼ਨ ਕਰਨੇ ਸਨ, ਕਿਹੜੇ ਰੂਪ ਵਿੱਚ ਆ ਗਿਆ ਹੈ? ਕਹਿੰਦੇ ਨੇ, ਉਸ ਵੇਲੇ ਭਾਈ ਜੈਤੇ ਦੇ ਚਰਨ ਪਕੜ ਕੇ ਕਿਹਾ, ਐ ਗੁਰੂ ਕੇ ਲਾਲ, ਤੇਰੇ ਚਰਨਾਂ ਤੋਂ ਕੁਰਬਾਨ ਜਾਈਏ, ਦੱਸ ਅਸੀਂ ਤੇਰੀ ਸੇਵਾ ਕੀ ਕਰ ਸਕਦੇ। ਸਾਰੇ ਦਿਨ ਦਾ ਥੱਕਾ ਸੀ, ਰੋਟੀ ਪਾਣੀ ਤਿਆਰ ਕੀਤਾ, ਭਾਈ ਜੈਤੇ ਨੂੰ ਲੰਘਣਾ ਕੀ ਸੀ, ਥੋੜੀ ਜਿਹੀ ਰੋਟੀ ਖਾਧੀ ਤੇ ਬਿਲਕੁਲ ਇੱਕ ਪਾਸੇ ਬੈਠ ਗਏ। ਤੇ ਉਸ ਪਰਿਵਾਰ ਭਾਈ ਦੇਵਾ ਰਾਮ ਨੇ ਕਿਹਾ, ਸਿੱਖਾ ਤੂੰ ਆਰਾਮ ਕਰ, ਅੱਜ ਸਾਰੀ ਰਾਤ ਅਸੀਂ ਸੀਸ ਦੀ ਸੇਵਾ ਕਰਾਂਗੇ। ਸਿੱਖ ਤਵਾਰੀ ਕਹਿੰਦੀ ਏ, ਜਿਹੜੀ ਚਾਦਰ ਭੇਟ ਕਰਨੀ ਸੀ ਉਹ ਚਾਦਰ ਵਿੱਚ ਗੁਰੂ ਤੇਗ ਬਹਾਦਰ ਜੀ ਦਾ ਸੀਸ ਰੱਖ ਦਿੱਤਾ ਤੇ ਸਾਰੀ ਰਾਤ ਭਾਈ ਦੇਵਾ ਰਾਮ ਬਸਤਰ ਨੂੰ ਚੌਰ ਬਣਾ ਕੇ ਗੁਰੂ ਤੇਗ ਬਹਾਦਰ ਜੀ ਦੇ ਸੀਸ ਦੇ ਉੱਤੇ ਚੌਰ ਕਰਦਾ ਰਿਹਾ। ਨਾਲੇ ਬੈਰਾਗ ਵਿੱਚ ਦੋਨੋਂ ਜੀ ਰੋਈ ਗਏ, ਨਾਲੇ ਸੀਸ ਨੂੰ ਚੌਰ ਕੀਤਾ। ਅੱਧੀ ਰਾਤ ਲੰਘੀ, ਭਾਈ ਜੈਤਾ ਉੱਠਿਆ, ਕਮਰ ਸਿੱਧੀ ਕੀਤੀ ਸੀ, ਕੇਵਲ ਉੱਠ ਕੇ ਇਸ਼ਨਾਨ ਕੀਤਾ। ਕਹਿਣ ਲੱਗਾ, ਲਿਆਓ ਗੁਰੂ ਸੱਚੇ ਪਾਤਸ਼ਾਹ ਜੀ ਦਾ ਸੀਸ। ਕਹਿੰਦੇ ਨੇ, ਉਸੇ ਵੇਲੇ ਸੀਸ ਉਸ ਚਾਦਰ ਵਿੱਚ ਲਪੇਟ ਕੇ ਭਾਈ ਜੈਤੇ ਦੇ ਨੇਤਰ ਸਿਮ ਆਏ, ਸੱਚੇ ਪਾਤਸ਼ਾਹ ਅਸੀਂ ਤੁਰ ਕੇ ਤਾਂ ਦੇਖੀਏ, ਤੂੰ ਤਾਂ ਗੁਰੂ ਤੇਗ ਬਹਾਦਰ ਸੀਸ ਦੇ ਰੂਪ ਵਿੱਚ ਵੀ ਸਿੱਖਾਂ ਨੂੰ ਨਿਵਾਜੀ ਜਾ ਰਿਹਾ। ਚਾਦਰ ਵਿੱਚ ਸੀਸ ਲਪੇਟਿਆ, ਭਿੰਨੀ ਰੈਨੜੀਏ ਸੀ, ਤਾਰੇ ਚਮਕਦੇ ਸਨ, ਸਿੱਖ ਵਾਹੋਦਾਈ ਤਰਾਵੜੀ ਤੋਂ ਇਹ ਦੂਜਾ ਪੜਾਅ ਸੀ ਤਰਾਵੜੀ, ਪਹਿਲਾ ਬਾਗਪਟ ਦੂਜਾ ਤਰਾਵੜੀ, ਇੱਕੋ ਦਮ ਸੀਸ ਹਨੇਰੇ ਵਿੱਚ ਲੈ ਕੇ ਫਿਰ ਵਾਹੋਦਾਈ ਤੁਰ ਪਿਆ, ਜੰਗਲ ਨੂੰ ਮਿੱਧਦਾ ਹੋਇਆ ਅੰਬਾਲੇ ਵਾਲੇ ਪਾਸੇ ਨੂੰ ਚੱਲਿਆ, ਤੀਜਾ ਪੜਾਅ ਕਰ ਲੱਗਾ, ਟਾਂਗਰੀ ਨਦੀ ਆਈ। ਦੋ ਦਿਨ ਦਾ ਥੱਕਿਆ ਹੈ, ਕਿੰਨਾ ਕੁ ਤੁਰਦਾ? ਟਾਂਗਰੀ ਨਦੀ ਦੇ ਕਿਨਾਰੇ ਇੱਕ ਜੰਡ ਸੀ, ਥੱਕ ਗਿਆ। ਸੀਸ ਨੂੰ ਉੱਥੇ ਜੰਡ ਦੇ ਕੋਲ ਰੱਖਿਆ ਤੇ ਆਪ ਜੰਡ ਦੀ ਢੋ ਲਾ ਕੇ ਕੁਝ ਸਮਾਂ ਬੈਠ ਗਿਆ। ਲੰਘਣ ਵਾਲਿਆਂ ਨੂੰ ਪੁੱਛਦਾ ਕਿ ਸ਼ਾਮ ਪੈਂਦੀ ਪਈ ਹੈ, ਇੱਥੇ ਕੋਈ ਸਿੱਖਾਂ ਦਾ ਘਰ ਹੈ, ਕੋਈ ਸਿੱਖ ਹੈ? ਉੱਤਰ ਮਿਲਿਆ, ਤੂੰ ਕੈਂਥ ਮਾਜਰੀ ਚਲਾ ਜਾ, ਅੰਬਾਲੇ ਵਿੱਚ ਅੱਜ ਇਹ ਸਥਾਨ ਹੈ। ਪਹਿਲਾਂ ਇਹਨੇ ਅੰਬਾਲੇ ਪ੍ਰਵੇਸ਼ ਕਰਨ ਤੋਂ ਪਹਿਲਾਂ ਟਾਂਗਰੀ ਨਦੀ ਦੇ ਕਿਨਾਰੇ ਜੰਡ ਦੇ ਥੱਲੇ ਸੀਸ ਰੱਖਿਆ। ਹੁਣ ਗੁਰਮੁਖੋ, ਇਸ ਸਿੱਖ ਦੇ ਚਰਨਾਂ ਨੂੰ ਕਿਉਂ ਨਹੀਂ ਮੱਥੇ ਟੇਕਾਂਗੇ ਜਿਹੜਾ ਇੰਨੀ ਵੱਡੀ ਹਨੇਰੀ ਜ਼ੁਲਮ ਦੀ ਚੀਰ ਕੇ ਤਨ ਦੀ ਨਾ ਪਰਵਾਹ ਕਰਦਿਆਂ ਹੋਇਆ ਸੀਸ ਲੈ ਕੇ ਤੁਰਿਆ ਹੈ? ਕੈਂਥ ਮਾਜਰੀ ਚਲਾ ਜਾ, ਉੱਥੇ ਕੁਝ ਹਿੰਦੂਆਂ ਦੇ ਪਰਿਵਾਰ ਨੇ, ਕੁਝ ਸੈਣੀ ਪਰਿਵਾਰ ਨੇ, ਦੱਸਣ ਵਾਲੇ ਨੇ ਦੱਸਿਆ, ਕੁਝ ਰਾਮਦਾਸ ਗਏ ਨੇ। ਸ਼ਾਮ ਸੂਰਜ ਢਲਣ ਤੋਂ ਬਾਅਦ ਭਾਈ ਜੈਤਾ ਜੀ ਕੈਂਥਰੀ ਮਾਜਰੀ ਗਏ। ਉਸ ਮਹੱਲੇ ਵਿੱਚ ਕੈਂਥ ਮਾਜਰੀ ਪਹੁੰਚੇ ਤੇ ਕੀ ਦੇਖਦੇ ਨੇ, ਇੱਥੇ ਇੱਕ ਰਾਮਦਾਸੀਆ ਮਿਲਿਆ। ਉਹਦਾ ਨਾਮ ਸੀ ਭਾਈ ਰਾਮਦੇਵ ਜੀ, ਪਹਿਲਾਂ ਸੀ ਦੇਵਾ ਰਾਮ, ਇਹ ਸੀ ਭਾਈ ਰਾਮਦੇਵ ਜੀ। ਇਹਨੂੰ ਕਹਿਣ ਲੱਗੇ, ਮੈਂ ਗੁਰੂ ਤੇਗ ਬਹਾਦਰ ਜੀ ਦਾ ਸਿੱਖ ਹਾਂ, ਇੱਕ ਰਾਤ ਰਹਿਣਾ ਹੈ, ਮੈਨੂੰ ਘਰ ਤੂੰ ਰੱਖ ਸਕਣੇ? ਉਹ ਕਹਿੰਦਾ, ਹਾਂ ਆ ਗੁਰੂ ਤੇਗ ਬਹਾਦਰ ਤਾਂ ਸਾਡੇ ਲਈ ਜ਼ੁਲਮ ਸਹਾਰਨ ਵਾਸਤੇ ਗਏ ਨੇ, ਕਿਉਂ ਨਹੀਂ ਤੂੰ ਆ ਸਕਦਾ? ਰਾਤ ਘਰ ਲੈ ਗਿਆ। ਉਹਨੇ ਕਿਹਾ, ਲਿਆ ਮੈਨੂੰ ਬਸਤਰ ਵਿੱਚ ਜੋ ਲਪੇਟੀ, ਦਿਖਾ ਕੀ ਹੈ ਤੇਰੇ ਕੋਲ? ਰਾਤ ਦੇ ਦੀਵੇ ਦੀ ਲੋਹ ਵਿੱਚ ਗੁਰੂ ਤੇਗ ਬਹਾਦਰ ਜੀ ਦਾ ਤੀਜੀ ਵਾਰੀ ਸੀਸ ਵਿਰ ਖੋਲਿਆ। ਰਾਮਦੇਵ ਨੇ ਦਰਸ਼ਨ ਕੀਤੇ, ਚੌਵਾਲ ਚੈਕੋ ਦਮ ਸੀਸ ਦੇ ਚਾਹਮਣ ਸਾਹਮਣੇ ਡਿੱਗ ਪਿਆ, ਕੁਛ ਨਹੀਂ ਬੋਲਿਆ। ਸਾਰੀ ਰਾਤ ਮੰਜੀ ਤੇ ਸੀਸ ਰੱਖ ਕੇ, ਗੁਰੂ ਤੇਗ ਬਹਾਦਰ ਜੀ ਦੇ ਸੀਸ ਵਾਲੀ ਮੰਜੀ ਤੇ ਆਪਣਾ ਸਿਰ ਰੱਖ ਕੇ ਰੋਂਦਾ ਰਿਹਾ। ਅੰਬਾਲੇ ਤੋਂ ਚੱਲੇ ਨੇ ਤੇ ਨਾਭਾ ਸਾਹਿਬ ਦੇ ਕੋਲ ਜਾ ਪਹੁੰਚੇ, ਜਿੱਥੇ ਆਪਾਂ ਨਾਭਾ ਸਾਹਿਬ ਚੰਡੀਗੜ੍ਹ ਦੇ ਕੋਲ ਜਾਂਦੇ। ਇੱਥੇ ਫਿਰ ਭਾਈ ਸਾਹਿਬ ਨੂੰ ਸ਼ਾਮ ਪੈ ਗਈ, ਹੁਣ ਥੱਕ ਚੁੱਕੇ ਸਨ, ਤਿੰਨ ਚਾਰ ਦਿਨ ਹੋ ਗਏ ਨੇ, ਕੋਈ ਸੁੱਖ ਨਹੀਂ, ਸਹੂਲਤ ਨਹੀਂ। ਤੇ ਗੁਰਮੁਖੋ, ਇੱਕ ਪਾਸੇ ਜੰਗਲ ਦਾ ਰਸਤਾ, ਦੂਜੇ ਪਾਸੇ ਸੱਚੀ ਸਰਕਾਰ ਦਾ ਸੀਸ, ਤੇ ਤੀਜਾ ਮਨ ਵਿੱਚ ਆਉਂਦਾ, ਮਣਾ ਜਦੋਂ ਮਾਤਾ ਨਾਨਕੀ ਨੂੰ ਸੀਸ ਦਿਖਾਏਗਾ, ਮਾਤਾ ਗੁਜਰੀ ਨੂੰ ਸੀਸ ਦਿਖਾਏਗਾ, ਉਦੋਂ ਤੂੰ ਕਿਵੇਂ ਫੇਸ ਕਰੇਗਾ ਉਸ ਪਰਿਵਾਰ ਦੇ ਜੀਆਂ? ਇਹ ਗਿਆ ਨਾਭਾ ਸਾਹਿਬ ਵਾਲੀ ਥਾਂ ਤੇ ਇੱਥੇ ਵੀ ਝਾੜੀਆਂ ਦੇ ਓਹਲੇ ਲੁੱਕ ਗਿਆ। ਇੱਥੇ ਇੱਕ ਮੁਸਲਮਾਨ ਫਕੀਰ ਸੀ, ਉਹਦਾ ਨਾਮ ਸੀ ਦਰਗਾਹੀ ਸਾਹਿਬ। ਉਹਨੇ ਦੇਖਿਆ ਤੇ ਕੋਈ ਆਦਮੀ ਹੈ ਤੇ ਸਿਰ ਲੁਕਾਉਂਦਾ ਪਿਆ ਰੁੱਖਾਂ ਦੇ ਥੱਲੇ। ਆਵਾਜ਼ ਦਿੱਤੀ, ਅਜਨਬੀ ਕੌਣ ਹੈ? ਤੇ ਉੱਤਰ ਮਿਲਿਆ, ਗੁਰੂ ਤੇਗ ਬਹਾਦਰ ਜੀ ਦਾ ਸਿੱਖ ਹਾਂ। ਇਹ ਹੀ ਕਹਿ ਗਏ। ਦਰਗਾਹੀ ਸਾਹਿਬ ਕਹਿਣ ਲੱਗੇ, ਤੂੰ ਸਿੱਖ ਹੋ ਕੇ ਲੋਕੇ ਕਿਉਂ ਰਹਿੰਦਾ? ਆ ਮੇਰੇ ਕੋਲ, ਭਾਵੇਂ ਮੇਰੇ ਕੋਲ ਕੱਖਾਂ ਦੀ ਕੁੱਲੀ ਹੈ, ਮੈਂ ਤੈਨੂੰ ਰੁੱਖਾਂ ਥੱਲੇ ਨਹੀਂ ਰਹਿਣ ਦੇਣਾ। ਆਇਆ ਕੋਲ, ਨਾਲੇ ਅੰਦਰ ਵਾੜ ਲਿਆ ਆਪਣੀ ਝੌਂਪੜੀ ਵਿੱਚ, ਤੇ ਨਾਲੇ ਕਹਿੰਦਾ, ਗੁਰੂ ਤੇਗ ਬਹਾਦਰ ਜੀ ਨੂੰ ਕਹੀ, ਕਿਉਂਕਿ ਅੱਜ ਦੀ ਤਰ੍ਹਾਂ ਕੋਈ ਸੰਚਾਰ ਮੀਡੀਆ ਦਾ ਸਾਧਨ ਨਹੀਂ ਸੀ, ਕਿਸੇ ਨੂੰ ਕੀ ਪਤਾ ਲੱਗੇ ਕਿ ਗੁਰੂ ਤੇਗ ਬਹਾਦਰ ਜੀ ਨਾਲ ਕੀ ਵਾਪਰੀ। ਅੰਦਰ ਦਰਗਾਹੀ ਸਾਹਿਬ ਲਿਜਾ ਕੇ ਕਹਿੰਦਾ ਕਿ ਗੁਰੂ ਤੇਗ ਬਹਾਦਰ ਜੀ ਨੂੰ ਕਹੀ ਕਿ ਬੁੱਢਾ ਫਕੀਰ ਤੇਰੇ ਦਰਸ਼ਨਾਂ ਦੀ ਤਾਂਘ ਵਿੱਚ ਬੈਠਾ ਹੈ, ਮੇਰੇ ਦੀਦੇ ਸਹਿਕਦੇ ਨੇ ਗੁਰੂ ਹਰਗੋਬਿੰਦ ਸਾਹਿਬ ਦੇ ਪੁੱਤਰ, ਗੁਰੂ ਤੇਗ ਬਹਾਦਰ ਨੂੰ ਮੇਰਾ ਸੁਨੇਹਾ ਜ਼ਰੂਰ ਜਾ ਕੇ ਦਈ ਕਿ ਬੁੱਢਾ ਫਕੀਰ ਤੇਰੇ ਦਰਸ਼ਨਾਂ ਦੀ ਤਾਂਘ ਵਿੱਚ ਬੈਠਾ ਹੈ। ਜਦੋਂ ਇੰਨੇ ਸ਼ਬਦ ਕਹਿ ਤੇ ਭਾਈ ਜੈਤੇ ਨੇ ਚੌਥੀ ਥਾਂ ਤੇ ਹੁਣ ਸੀਸ ਖੋਲਿਆ, ਬਸਤਰ ਪਰਾਂ ਕੀਤੇ। ਦਰਗਾਹੀ ਸਾਹਿਬ ਨੂੰ ਕਹਿੰਦਾ, ਫਕੀਰ ਬਾਬਾ, ਤੂੰ ਆਤਮਾ ਤੋਂ ਅਰਦਾਸ ਕਰਨੇ, ਗੁਰੂ ਤੇਗ ਬਹਾਦਰ ਇੱਕ ਵਾਰੀ ਮੈਨੂੰ ਦਰਸ਼ਨ ਦੇ ਜਾ। ਕਹਿਣ ਲੱਗੇ, ਆਹ ਦੇਖ, ਧੜ ਤਾਂ ਨਹੀਂ ਆਇਆ, ਗੁਰੂ ਜੀ ਦੇ ਸੀਸ ਦੇ ਦਰਸ਼ਨ ਕਰ ਲੈ। ਦਰਗਾਹੀ ਸਾਹਿਬ ਮੁਸਲਮਾਨ ਫਕੀਰ ਇੱਕਦਮ ਭੁੱਬਾ ਮਾਰ ਕੇ ਰੋ ਪਿਆ, ਕਹਿੰਦਾ ਇਹ ਮਾਜਰਾ ਕੀ? ਅੱਗੋਂ ਦੱਸ ਦਿੱਤਾ, ਗੁਰੂ ਤੇਗ ਬਹਾਦਰ ਸ਼ਹੀਦ ਹੋ ਗਏ ਨੇ। ਦਰਗਾਹੀ ਸਾਹਿਬ ਬੁੱਢਾ ਫਕੀਰ ਕਹਿੰਦੇ, ਸਾਰੀ ਰਾਤ ਦੀਵਾ ਬਾਲ ਕੇ ਮੈਂ ਇਤਿਹਾਸ ਦੇ ਪੱਤਰੇ ਪੜ੍ਹੇ ਨੇ, ਲੈ ਕੇ ਪੱਲੂ ਆਪਣੇ ਗਲ ਵਿੱਚ ਪਾਏ ਕੱਪੜੇ ਦਾ, ਕਦੀ ਗੁਰੂ ਤੇਗ ਬਹਾਦਰ ਜੀ ਦਾ ਮੱਥਾ ਪੂੰਜੇ, ਕਦੀ ਹਜ਼ੂਰ ਦੇ ਕੇਸ ਝਾੜੇ, ਤੇ ਕਦੀ ਆਪਣੇ ਹੱਥ ਵਿੱਚ ਪੱਲੇ ਹੋਏ ਪਕੜੇ ਪੱਲੇ ਨਾਲ ਚੌਰ ਕਰਕੇ ਕਹੇ, ਸੱਚੇ ਪਾਤਸ਼ਾਹ ਆਏ ਕਿਹੜੇ ਰੂਪ ਵਿੱਚ? ਆਏ ਆਏ ਤਾਂ ਮੁਬਾਰਕ ਹੈ, ਪਰ ਕਿਹੜੇ ਰੂਪ ਵਿੱਚ ਇਸ ਬੁੱਢੇ ਨੂੰ ਆ ਕੇ ਦਰਸ਼ਨ ਦਿੱਤੇ ਨਹੀਂ? ਰਾਤ ਪਈ, ਭਾਈ ਜੈਤੇ ਨੇ ਇੱਥੇ ਆਪਣੀ ਇੱਕ ਰਾਤ ਚੌਥੇ ਪੜਾਅ ਦੀ ਬਤੀਤ ਕੀਤੀ। ਸਵੇਰੇ ਅੰਮ੍ਰਿਤ ਵੇਲੇ ਭਾਈ ਜੈਤਾ ਜੀ ਉੱਠੇ ਨਹੀਂ ਤੇ ਦਰਗਾਹੀ ਸ਼ਾਹ ਨੂੰ ਕਹਿਣ ਲੱਗੇ, ਹੁਣ ਵਿਦਿਆ ਦਿਓ। ਕਹਿੰਦੇ ਨੇ ਉਸ ਫਕੀਰ ਨੇ ਨਾ ਆਪਣੇ ਹੱਥਾਂ ਵਿੱਚ ਜਿਵੇਂ ਗੁਰੂ ਨੂੰ ਵਿਦਿਆ ਕਰੀਦਾ, ਸੀਸ ਨੂੰ ਪਕੜ ਕੇ ਆਪਣੀ ਉਸ ਝੌਂਪੜੀ ਤੋਂ ਕੁਝ ਸਮਾਂ ਪੈਰ ਪੱਟ ਕੇ ਅੱਗੇ ਗਿਆ, ਸੀਸ ਪਕੜਿਆ ਤੇ ਫਿਰ ਭਾਈ ਜੈਤੇ ਦੀ ਝੋਲੀ ਵਿੱਚ ਪਾ ਦਿੱਤਾ ਤੇ ਕਹਿੰਦਾ, ਇੱਕ ਕੰਮ ਕਰੀ ਜੈਤਿਆ, ਕਿ ਗੁਰੂ ਗੋਬਿੰਦ ਰਾਏ ਨੂੰ ਕਹੀ ਕਿ ਮੈਂ ਓਨੀ ਦੇਰ ਤੱਕ ਪ੍ਰਾਣ ਨਹੀਂ ਤਿਆਗਣੇ, ਤਿਲਕ ਜੰਨੂ ਦੀ ਰਾਖੀ ਦੀ ਖਾਤਰ ਬਾਪੂ ਨੂੰ ਤੋਰਨ ਵਾਲਿਆ, ਮੈਂ ਘੱਟੋ ਘੱਟ ਤੇਰੇ ਦਰਸ਼ਨ ਕਰਨ ਚਾਹੁੰਦਾ, ਜਿਹੜਾ ਹਿੰਦੁਸਤਾਨ ਦੀ ਪੱਤ ਦੀ ਖਾਤਰ ਆਪਣੇ ਬਾਪ ਦਾ ਸੀ ਜਵਾਰ ਦਿੱਤਾ। ਇੱਕ ਵਾਰੀ ਕਹੀ ਕਿ ਬੁੱਢੜਾ ਫਕੀਰ ਬੈਠਾ ਹੈ, ਕਿਤੇ ਲੰਘਦਾ ਹੁੰਦਾ ਦਰਸ਼ਨ ਦੇ ਦੇਈ, ਤੇ ਮੇਰੇ ਗੁਰੂ ਕਲਗੀਧਰ ਸੱਚੇ ਪਾਤਸ਼ਾਹ ਫਿਰ ਇਸ ਫਕੀਰ ਦਰਗਾਹੀ ਸ਼ਾਹ ਦੇ ਕੋਲ ਗਏ ਸਨ। ਕੁਝ ਸਮੇਂ ਤੋਂ ਬਾਅਦ ਇਹਨੇ ਦਰਸ਼ਨ ਕੀਤੇ ਤੇ ਤਾਂ ਆਪਣੇ ਪ੍ਰਾਣ ਤਿਆਗੇ ਸਨ। ਭਾਈ ਜੈਤਾ ਪਹਿਲਾ ਪੜਾਅ ਬਾਗਪਤ ਕੀਤਾ, ਦੂਜਾ ਪੜਾਅ ਤਰਾਵੜੀ ਕੀਤਾ, ਤੀਜਾ ਪੜਾਅ ਅੰਬਾਲੇ ਕੀਤਾ ਤੇ ਚੌਥਾ ਪੜਾਅ ਨਾਭਾ ਸਾਹਿਬ ਦਰਗਾਹੀ ਸ਼ਾਹ ਦੇ ਕੋਲ ਕੀਤਾ। ਹੁਣ ਸਾਹਮਣੇ ਉਹ ਕੀਰਤਪੁਰ ਦਿਸਦਾ ਪਿਆ ਹੈ, ਕੀਰਤਪੁਰ ਸਾਹਿਬ ਤੋਂ ਅੱਗੇ ਆਨੰਦਪੁਰ ਖੈਂ। ਜਿਉਂ ਜਿਉਂ ਭਾਈ ਜੈਤਾ ਪੈਰ ਪੱਟਦਾ ਕੀਰਤਪੁਰ ਵੱਲ, ਤਿਉਂ ਤਿਉਂ ਅੰਦਰ ਤਾਂ ਦ੍ਰਿੜਤਾ ਵਿੱਚ ਹੈ, ਮਨ ਬੈਰਾਗ ਵੀ ਚਾਹੁੰਦਾ ਮਨਾ ਕਿ ਗੁਰੂ ਤੇਗ ਬਹਾਦਰ ਗਏ ਕਿਵੇਂ ਤੇ ਸੀਸ ਵਾਪਸ ਕਿਵੇਂ।

ਦੀ ਨੇਤਰ ਬੰਦ ਕਰਕੇ ਭਾਈ ਜੈਤੇ ਦੇ ਚਰਨਾਂ ਦਾ ਧਿਆਨ ਟਿਕਾ ਕੇ ਉਹਦੇ ਸੀਨੇ ਨਾਲ ਲੱਗੇ ਹੋਏ ਗੁਰੂ ਤੇਗ ਬਹਾਦਰ ਜੀ ਦੇ ਸੀਤ ਦੇ ਦਰਸ਼ਨ ਕਰਿਆ ਜੀ। ਸੁਰਤ ਟਿਕਾ ਕੇ ਕੀਰਤਪੁਰ ਭਾਈ ਜੈਤਾ ਪਹੁੰਚ ਗਿਆ। ਸੁਨੇਹਾ ਆਨੰਦਪੁਰ ਭੇਜ ਦਿੱਤਾ, ਸੱਚੇ ਪਾਤਸ਼ਾਹ ਗੁਰੂ ਗੋਬਿੰਦ ਰਾਏ ਜੀ ਨੂੰ ਕਹਿ ਦਿਓ ਕਿ ਜੈਤਾ ਆ ਗਿਆ ਹੈ, ਆਪ ਜੀ ਦੇ ਪਿਤਾ ਜੀ ਦਾ ਸੀਸ ਲੈ ਕੇ। ਕਹਿੰਦੇ ਨੇ ਕਿ ਸ਼ਾਮ ਦੇ ਵੇਲੇ ਸੂਰਜ ਢਲਦੇ ਹੋਏ ਆਨੰਦਪੁਰ ਸਾਹਿਬ ਸੁਨੇਹਾ ਪਹੁੰਚਿਆ ਹੈ। ਮਾਤਾ ਨਾਨਕੀ, ਮਾਤਾ ਗੁਜਰੀ ਜੀ, ਗੁਰੂ ਗੋਬਿੰਦ ਰਾਏ, ਗੁਰੂ ਗੋਬਿੰਦ ਰਾਏ ਜੀ ਦੇ ਮਾਮਾ ਕਿਰਪਾਲ ਚੰਦ ਕੀਰਤਪੁਰ ਤੋਂ ਸੁਨੇਹਾ ਗਿਆ। ਕੁਝ ਕਹਿੰਦੇ ਨੇ ਭਾਈ ਉਹਦੇ ਨਾਲ ਗਿਆ ਸੀ ਕਿ ਭਾਈ ਜੈਤੇ ਨਾਲ ਹੋਰ ਵੀ ਸੱਜਣ ਸਨ। ਜਾ ਕੇ ਦਰਵਾਜ਼ਾ ਗੁਰੂ ਕਾ ਕਿਲਾ ਟੱਪ ਕੇ ਅੰਦਰ ਪ੍ਰਵੇਸ਼ ਕੀਤਾ ਘਰ ਦੇ। ਮਾਤ ਨਾਨਕੀ ਨੇ ਦੇਖਿਆ, ਪੁੱਛਿਆ ਕੌਣ? ਗੁਰੂ ਗੋਬਿੰਦ ਰਾਏ ਸਾਹਮਣੇ ਆਏ, ਸਿੱਖ ਤੋਂ ਬੋਲਿਆ ਨਾ ਗਿਆ, ਚੁੱਪ ਸੀ। ਪੁੱਛਿਆ ਦੱਸ, ਸਿਰਫ ਰੋ ਪਿਆ। ਕਹਿਣ ਲੱਗੇ ਬੋਲਦਾ ਕਿਉਂ ਨਹੀਂ? ਗੁਰੂ ਗੋਬਿੰਦ ਰਾਏ ਜੀ ਦੇ ਸਾਹਮਣੇ ਝੁੱਕ ਕੇ ਕਹਿੰਦਾ, ਸੱਚੇ ਪਾਤਸ਼ਾਹ ਆਪ ਜੀ ਦੇ ਪਿਤਾ ਦਾ ਸੀਸ ਦਿੱਲੀ ਤੋਂ ਕੀਰਤਪੁਰ ਪਹੁੰਚ ਚੁੱਕਾ, ਭਾਈ ਜੈਤਾ ਲੈ ਕੇ ਆਏ। ਪਰ ਭਾਈ ਜੈਤੇ ਨੇ ਸੀਸ ਨਹੀਂ ਛੱਡਿਆ, ਸੀਸ ਦੇ ਨਾਲ ਰਿਹਾ ਹੈ। ਗੁਰੂ ਗੋਬਿੰਦ ਰਾਏ ਆਨੰਦਪੁਰ ਸਾਹਿਬ ਦੀ ਧਰਤੀ ਤੋਂ ਚੱਲੇ, ਇੱਕ ਪਾਲਕੀ ਲੈ ਲਈ, ਬੁੱਢੜੀ ਦਾਦੀ ਨੂੰ ਨਾਲ ਲਿਆ, ਆਪਣੀ ਮਾਤਾ ਮਾਂ ਗੁਜਰੀ ਨੂੰ ਨਾਲ ਲੈ ਲਿਆ। ਸਿੱਖ ਸੰਗਤ ਬੈਰਾਗ ਦੇ ਵਿੱਚ ਆਈ ਤੇ ਗੁਰੂ ਕੀ ਬਾਣੀ ਸ਼ਬਦ ਪੜ੍ਹਦੇ ਹੋਏ ਕੀਰਤਪੁਰ ਸਾਹਿਬ ਆਏ। ਭਾਈ ਜੈਤਾ ਗੁਰੂ ਪਰਿਵਾਰ ਨੂੰ ਦੇਖ ਕੇ ਉੱਠ ਕੇ ਖੜਾ ਹੋ ਗਿਆ। ਹੁਣ ਆਖਰ ਇਸ ਸਿੱਖ ਨੂੰ ਕਿੰਨਾ ਕੁ ਵੱਡਾ ਮਾਣ ਤੇ ਕਿਹੋ ਜਿਹਾ ਅੰਦਰ, ਇਹਨੇ ਦੇਖਿਆ ਅੱਖਾਂ ਨਾਲ ਸਭ ਕੁਝ, ਇਹਨੇ ਆਰੇ ਨਾਲ ਚਿਰਦਾ ਹੋਇਆ ਮਤੀ ਦਾਸ ਗੁਰੂ ਕਾ ਲਾਲ ਦੇਖਿਆ, ਇਹਦੀਆਂ ਅੱਖਾਂ ਨੇ ਉਬਾਲੇ ਖਾਂਦਾ ਭਾਈ ਦਿਆਲਾ ਦੇਖਿਆ, ਇਹਦੀਆਂ ਅੱਖਾਂ ਨੇ ਸਤੀ ਦਾਸ ਦੇ ਰੂਹ ਨਾਲ ਲੱਗੇ ਹੋਏ ਲਾਂਬੂ ਦੇਖੇ ਨੇ, ਤੇ ਇਸ ਭਾਈ ਜੈਤੇ ਨੇ ਗੁਰੂ ਤੇਗ ਬਹਾਦਰ ਦਾ ਪਿੰਜਰਾ ਵੀ ਦੇਖਿਆ ਤੇ ਗੁਰੂ ਤੇਗ ਬਹਾਦਰ ਜੀ ਦਾ ਸੀਸ ਧੜ ਤੋਂ ਵੱਖ ਹੁੰਦਾ ਵੀ ਦੇਖਿਆ। ਹੁਣ ਕਿਵੇਂ ਫੇਸ ਕਰੇਗਾ ਪਰਿਵਾਰ ਨੂੰ? ਸੱਚੇ ਪਾਤਸ਼ਾਹ ਆਏ ਤੇ ਚਾਦਰ ਵਿੱਚ ਲਪੇਟਿਆ ਹੋਇਆ ਸੀਸ ਇੱਕੋ ਦਮ ਗੁਰੂ ਕਲਗੀਧਰ ਜੀ ਦੇ ਸਾਹਮਣੇ ਰੱਖ ਕੇ ਆਪ ਭਾਈ ਜੈਤਾ ਜੀ ਪਿੱਛੇ ਹਟ ਗਏ, ਨੀਵੀਂ ਪਾ ਲਈ, ਕੁਛ ਨਹੀਂ ਬੋਲੇ, ਅੱਖਾਂ ਨਾ ਮਿਲਾ ਸਕੇ। ਮਾਤਾ ਨਾਨਕੀ ਜੀ ਕੋਲ ਆਏ। ਪ੍ਰਿੰਸੀਪਲ ਸਤਬੀਰ ਸਿੰਘ ਲਿਖਦੇ ਨੇ, ਪਹਿਲਾਂ ਗੋਬਿੰਦ ਰਾਏ ਜੀ ਨੇ ਦਾਦੀ ਦੀ ਬਾਂਹ ਪਕੜ ਕੇ, ਮਾਤਾ ਨਾਨਕੀ ਗੁਰੂ ਤੇਗ ਬਹਾਦਰ ਜੀ ਦੀ ਮਾਤਾ ਦੀ ਬਾਂਹ ਪਕੜ ਕੇ ਅੱਗੇ ਲਿਆ ਕੇ ਕਿਹਾ, ਦਾਦੀ ਮਾਂ ਆ ਬਾਪੂ ਪਿਤਾ ਜੀ ਦਾ ਸੀਸ ਦੇਖ ਲਓ, ਆਪਣੇ ਪੁੱਤਰ ਦੇ ਸੀਸ ਨੂੰ ਦੇਖ। ਮਾਤਾ ਨਾਨਕੀ ਨੇ ਸੀਸ ਦੇਖਿਆ, ਕਹਿਣਾ ਬਹੁਤ ਸੌਖਾ ਹੈ ਗੁਰਮੁਖੋ। ਇੱਕ ਵਿਦਵਾਨ ਕਹਿੰਦਾ ਹੈ, ਭਾਵਾਂ ਕਿ ਗੁਰੂ ਘਰ ਦੀਆਂ ਤੇ ਖੇਡਾਂ ਹੀ ਹੋਰ ਨੇ, ਪਰ ਅਸੀਂ ਸਿੱਖ ਹਾਂ, ਐਵੇਂ ਕਹਿਣ ਮਾਤਰ ਨਹੀਂ। ਕਹਿੰਦਾ, ਬੰਦਾ ਆਪਣੇ ਮੋਢਿਆਂ ਤੇ ਹਰ ਇੱਕ ਭਾਰ ਚੁੱਕ ਸਕਦਾ ਹੈ, ਪਰ ਮਾਪਿਆਂ ਲਈ ਸਭ ਤੋਂ ਵੱਡਾ ਭਾਰ ਹੁੰਦਾ ਪੁੱਤਰ ਦੀ ਅਰਥੀ ਚੁੱਕਣੀ, ਇਹ ਨਹੀਂ ਮੋਢਾ ਚੁੱਕ ਸਕਦਾ। ਮਾਤਾ ਨਾਨਕੀ ਨੇ ਦੇਖਿਆ, ਮੈਂ ਕਿਵੇਂ ਸਾਂਭ ਸਾਂਭ ਕੇ ਪੁੱਤਰ ਨੂੰ ਅੰਮ੍ਰਿਤਸਰ ਤੋਂ ਰੱਖਿਆ, ਕਿਵੇਂ ਬਾਬੇ ਬਕਾਲੇ ਰੱਖਿਆ, ਕਿਵੇਂ ਕੀਰਤਪੁਰ ਰੱਖਿਆ। ਕਹਿੰਦੇ, ਦਾਦੀ ਦੀ ਬਾਂਹ ਪਕੜ ਕੇ ਕੋਲ ਲਿਆਂਦਾ ਤੇ ਸਿਰ ਤੇ ਹੱਥ ਰੱਖ ਕੇ ਨਾ ਮਾਤਾ ਨਾਨਕੀ ਨੇ ਪਿਆਰ ਦਿੱਤਾ, ਮਸਤਕ ਚੁੰਮਿਆ ਤੇ ਵੇਖ ਕੇ ਮੁਸਕਰਾ ਪਈ ਤੇ ਨਾਲ ਸ਼ਬਦ ਕਹਿ ਸਨ, ਦੇਖੋ ਮੇਰੇ ਲਾਲ ਦੇ ਚਿਹਰੇ ਦੀ ਲਾਲੀ ਤਾਂ ਉਸੇ ਤਰ੍ਹਾਂ ਹੀ ਪੱਕਦੀ ਪਈ ਹੈ। ਮਾਤਾ ਗੁਜਰੀ ਜੀ ਆਏ, ਮੱਥਾ ਟੇਕ ਕੇ ਸ਼ਬਦ ਕਹਿ ਸਨ, ਸਵਾਮੀ ਜੀ ਤੁਹਾਡੀ ਨਿਭ ਗਈ, ਕਿਰਪਾ ਕਰਿਓ ਮੇਰੀ ਨਿਭ ਜਾਏ, ਤੁਹਾਡੀ ਨਿਭ ਗਈ, ਕਿਰਪਾ ਕਰਿਓ ਮੇਰੀ ਨਿਭ ਜਾਏ। ਗੁਰੂ ਗੋਬਿੰਦ ਰਾਏ ਜੀ ਨੇ ਪਿਤਾ ਜੀ ਦੇ ਸੀਸ ਦੇ ਦਰਸ਼ਨ ਕੀਤੇ ਤੇ ਆਵਾਜ਼ ਦੇਖ ਕੇ ਕਿਹਾ, ਭਾਈ ਜੈਤੇ ਸਾਹਮਣੇ ਆ, ਦੇਖੋ ਕਈ ਦਿਨਾਂ ਦਾ ਥੱਕਿਆ, ਗਿੱਟੇ ਗੋਡੇ ਸਾਰੇ ਕੰਢਿਆਂ ਨੇ ਛਿੱਲੇ ਪਏ, ਇੰਨੇ ਜ਼ਬਰ ਜਾਲ ਕੇ ਸਿੱਖ ਪਹੁੰਚਿਆ ਤੇ ਪਦਵੀ ਪਤਾ ਕਾਹਦੀ ਮਿਲੀ? ਕਹਿਣ ਲੱਗੇ, ਰੰਗਰੇਟੇ ਗੁਰੂ ਕੇ ਬੇਟੇ। ਗੁਰੂ ਕਾ ਬੇਟਾ ਕਿਉਂ ਕਿਹਾ? ਇੱਥੇ ਮੈਂ ਇੱਕ ਅਰਜ਼ ਕਰਨੀ ਚਾਹਾਂਗਾ, ਗੁਰੂ ਕੇ ਬੇਟੇ ਦਾ ਅਰਥ ਹੈ ਕਿ ਜਿਵੇਂ ਪਿਤਾ ਦੇ ਜਾਣ ਤੋਂ ਬਾਅਦ ਪੁੱਤਰ ਪਿਤਾ ਦੇ ਤਨ ਨੂੰ ਸਾਂਭਦਾ ਹੈ, ਹੇ ਭਾਈ ਜੇਤੇ ਤੂੰ ਗੁਰੂ ਤੇਗ ਬਹਾਦਰ ਜੀ ਦੇ ਤਨ ਨੂੰ ਸਾਂਭਣ ਵਿੱਚ, ਸੀਸ ਨੂੰ ਸਾਂਭਣ ਵਿੱਚ ਇੱਕ ਪੁੱਤਰ ਵਾਲਾ ਰੋਲ ਅਦਾ ਕੀਤਾ ਹੈ।
ਤੂੰ ਗੁਰੂ

0: का बेटा है, नाले सीने न ला के क्या रंग रहते, गुरु के बेटे ते भाई जैते ने चरण पकड़ के क्या सच्चे पातशाह, कृपा करो सिदक दी दात बख्शो, सिखी दी दात बख्शो, मेर करी मैं तेरा हां, बस अज एक झोली विच दात पा दे, जिस दिन शहादत दा जाम पीवा उस दिन तेरे नेत्र मेरे तन नू देख देखूं। भाई जैता अमृत छक के भाई जीवन सिंह बनिया है, जिन्हें शहादत दा जाम पीता कलगी वाले दिया रहमता लिया, खजूर दे शीश नू पालकी विच रखिया, आनंदपुर साहब की धरती ते लियाए, ते मैं कई बारी बेनती करना उन्हां गुरु तेग बहादुर आप जी दे पुत्र ने बचित्र नाटक लिखिया, केवल लिखिया ही नहीं तेरे पुत्र ने जिन्ने भी नाटक किए वह बचित्र ने। मैं जदों साहबजादे दा साका अर्ज किया सी उस दिन बेनती की सी दुनिया विच सब तो कीमती थां केवल सरहंद की धरती ते ज्योति स्वरूप है, जिथे सोने दियां मोरां तिरछियां करके थां खरीद के गुरु तेग बहादुर दे पोतियां दा ते महल दा संस्कार किया गया सी। सब तो कीमती थां है दुनिया विच, इको एक मिसाल है कि एक शरीर दे दो संस्कार होण, एक दा संस्कार धड़ दा संस्कार दिल्ली दी धरती ते होवे ते शीश दा संस्कार आनंदपुर साहब दी धरती ते होवे, कई दिनां दा वकवा होवे, हजूर दे शीश नूं लियांदा शीशगंज आनंदपुर साहब जायो ते दर्शन करिया जे, पुछियो कि शीशगंज किथे है, गुरु तेग बहादुर जी दे शीश नूं गुलाब दा पानी लियांदा, मेरे गुरु कलगीधर गोविंद राय जी ने इशनान कराया ते गुरमुख भाई जैते नूं वख नहीं करन दिता, अपने हथ नाल ही इशनान कराया ते नाल भाई जैते नूं कहा गुरु के बेटे आ अखीर वाली संस्कार दी मर्यादा भी तू नाल निभानी है, तू इन्ने दिन शीश सांभ के लिया इशनान कराया, चिखा चिणी अपने हथी लांबू लाया ते नाल पुछया जैतिया तू शीश चुकया धर सुनिया लखी सां लै गया, ओए उत्थे होर सिख नहीं सन, कहन लगा सच्चे पातशाह होणगे पर की पता सी सिखां दे चेहरे ते कोई लिखिया। उस वेले मिले कलगीधर गुरु गोबिंद राय ने कहा जैतिया बापू दा शीश लैके आया है, चेते रखी हुण एहो जी ज्वाला भटकेगी कि जिन्हां खत्थां ने शीश सांभ के लियांदे ने इन्हां खत्थां विच अज खड़क पकड़ाई जाएगी ते आवाज आवेगी खा खंड बेहंडंग खलदल खंडंग अतरन मंडंग बर बंडंग कुछ दंड अखंडंग तेज प्रचंडंग जोत अमंडंग पान प्रबंग सुख संता करनंग दुध दुरमत दरनंग किलविक हरनंग। कहन लगे अज तो बाद हाथ विच तेज पकड़ावांगा ते अज सिख लुकिया भी दिसिया नहीं, जे लखां विच खलोता होवेगा ते पता लग जाएगा ये गुरु नानक साहब ते गुरु गोबिंद सिंह दा सिख है। हजूर ने पिता दे शीश दा संस्कार कीता, फिर हजूर ने तेग पकड़ी है, उस तेग विचो एक खालस पंथ निकलिया ते उस खालस पंथ नूं वेख के दी मर्यादा बनी कि जागत जोत जपै निस बासुर एक बिना मन नैक न आने, पूर्ण प्रेम प्रतीत सजै व्रत गोर मड़ी मत भूल न माने, तीर्थ दान दया तप संयम एक बिना न एक बछाने। कहन लगे प्यारे पूर्ण जोत जगै घट में, अज प्रगट की होया तब खालस ताहे नखालस जंग नखालस बिल्कुल शुद्ध। इधर गुरु तेग बहादुर जी दे शीश दा ते धर दा संस्कार आया। मैं इत्थे एक छोटी जी बेनती करके संपूर्णता करनी चाहना वा, सिखां ने दिल्ली फतेह कीती, चांदनी चौंक दा पता सी भी इत्थे सिख शहीद किए गए, पर यह नहीं सी पता कि गुरु तेग बहादुर जी दा शीश धर तों अलहदा किहड़ी थां ते कीता गया। सरदार बघेल सिंह ने दिल्ली फतेह कीती ते इको गल कही सी कि सानू गुरु धामां दी सेवा करन दित्ती जाए। गुरमुखो भाई बघेल सिंह ने दिल्ली विच टंडोरा पटवाया, देखो समय दी गर्दश कदी समा सी कि टंडोरा पटवाया गया, सवेरे आयो सिखां दे नौवें गुरु दा सिर धड़ तों अलहदा कीता जाणा है, ते अज गुरु के खालसे ने टंडोरा पटवाया। कोई दिल्ली विचो एहो जिहा मनुख होवे जिन्हें अपनियां अखां नाल गुरु तेग बहादुर दा शीश उतरदा देखिया होवे, मैनू दस के जाए उस शीश वाला खून कैड़ी थां ते डुलिया सी। ਢੰਡੋਰਾ ਪਿਟਵਾਇਆ ਗਿਆ। ਇੱਥੇ ਵਿਦਵਾਨ ਦੋ ਗੱਲਾਂ ਕਹਿੰਦੇ ਨੇ, ਕੁਝ ਕਹਿੰਦੇ ਨੇ ਮਾਸਕੀ ਦੀ ਘਰ ਵਾਲੀ, ਕੁਝ ਕਹਿੰਦੇ ਨੇ ਮਾਸਕੀ ਦੀ ਪੋਤੀ, ਕਿ ਜਦੋਂ ਗੁਰੂ ਤੇਗ ਬਹਾਦਰ ਜੀ ਨੂੰ ਸ਼ਹੀਦ ਕੀਤਾ ਗਿਆ ਤੇ ਜ਼ਮੀਨ ਤੇ ਖੂਨ ਦਾ ਇੱਕੋ ਦਮ ਪ੍ਰਣਾਲਾ ਚੱਲਿਆ ਤੇ ਉਸ ਤੋਂ ਬਾਅਦ ਮਾਸਕੀ ਆਇਆ ਜਿਹਨੇ ਹੱਥ ਮਸਕ ਵਿੱਚ ਪਾਣੀ ਭਰਿਆ ਸੀ, ਜਿੱਥੇ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਦਾ ਖੂਨ ਡੁੱਲਿਆ ਉਹਨੇ ਉਸ ਥਾਂ ਨੂੰ ਧੋਤਾ। ਕਹਿੰਦੇ ਨੇ ਬਿਰਤ ਮਾਈ ਆਈ, ਇਹਦੀਆਂ ਅੱਖਾਂ ਦੀ ਜੋਤ ਮੱਧਮ ਸੀ, ਬੜੀ ਮੁਸ਼ਕਲ ਨਾਲ ਇਹਨੂੰ ਐਸਤਾ ਚਾਂਦਨੀ ਚੌਂਕ ਵਿੱਚ ਲੈ ਕੇ ਆਏ ਤੇ ਇਹਨੇ ਕਿਹਾ, ਕਹਿਣ ਲੱਗੀ, ਸਰਦਾਰ ਬਘੇਲ ਸਿੰਘਾ, ਮੈਂ ਇਹਨਾਂ ਅੱਖਾਂ ਨਾਲ ਗੁਰੂ ਤੇਗ ਬਹਾਦਰ ਨੂੰ ਦੇਖਿਆ ਹੈ, ਮੈਂ ਇਹਨਾਂ ਅੱਖਾਂ ਨਾਲ ਭਾਈ ਮਤੀ ਦਾਸ ਨੂੰ ਦੇਖਿਆ ਹੈ, ਮੈਂ ਇਹਨਾਂ ਅੱਖਾਂ ਨਾਲ ਧਰ ਤੇ ਸੀਤ ਦੇਖਿਆ ਹੈ। ਕਹਿੰਦੇ ਨੇ ਸਰਦਾਰ ਬਘੇਲ ਸਿੰਘ ਨੇ ਨਾ ਉਸ ਮਾਈ ਦੇ ਚਰਨਾਂ ਵਿੱਚ ਆਪਣਾ ਸਿਰ ਰੱਖ ਦਿੱਤਾ ਕਿ ਮਾਂ ਤੂੰ ਧਨ ਹੈ ਪਰ ਮੈਨੂੰ ਦੱਸ ਤਾਂ ਸਹੀ। ਕਹਿੰਦੇ ਟਟੋਲ ਦੀ ਕੋਈ ਥਾਂ ਉਸ ਜਗ੍ਹਾ ਤੇ ਆ ਪਹੁੰਚੀ ਜਿੱਥੇ ਖੂਨ ਡੁੱਲਿਆ ਸੀ। ਕਹਿਣ ਲੱਗੀ, ਇੱਥੇ ਗੁਰੂ ਜੀ ਦਾ ਸੀਸ ਲਾਇਆ ਗਿਆ, ਖੂਨ ਦੇ ਪ੍ਰਣਾਲੇ ਚੱਲੇ ਤੇ ਜਦੋਂ ਸਾਡੇ ਘਰੋਂ ਮਸਕ ਲੈ ਕੇ ਸਾਫ਼ ਕਰਨ ਆਏ ਤੇ ਮੈਂ ਖੁਦ ਇੱਥੇ ਆ ਕੇ ਆਪਣੇ ਹੱਥਾਂ ਨਾਲ ਥਾਂ ਨੂੰ ਸਾਫ਼ ਕੀਤਾ ਸੀ, ਮੇਰੇ ਹੱਥ ਛੋਟੇ ਸਨ, ਮੈਂ ਗੁਰੂ ਤੇਗ ਬਹਾਦਰ ਦਾ ਖੂਨ ਮੇਰੇ ਹੱਥਾਂ ਨਾਲ ਮੈਂ ਸਾਫ਼ ਕੀਤਾ। ਕਹਿੰਦੇ ਨੇ ਮਾਈ ਨੂੰ ਮਾਲੋ ਮਾਲ ਕਰ ਦਿੱਤਾ ਤੇ ਸੀਸਗੰਜ ਦਾ ਇਹ ਸਥਾਨ ਸਰਦਾਰ ਬਘੇਲ ਸਿੰਘ ਨੇ ਕਾਇਮ ਕੀਤਾ ਹੈ। ਆਓ ਗੁਰਮੁਖੋ, ਮੇਰੇ ਸੱਚੀ ਸਰਕਾਰ, ਗੁਰੂ ਤੇਗ ਬਹਾਦਰ ਨੂੰ ਚੇਤੇ ਤਾਂ ਕਰੋ। ਸਤਿਗੁਰੂ ਤਾਂ ਕਹਿੰਦੇ ਨੇ ਤੇਗ ਬਹਾਦਰ ਸਿਮਰਿਆ ਘਰ ਨੌਨਿਧ ਆਵੇ ਧਾਏ, ਖਜ਼ਾਨੇ ਤੇਰੇ ਘਰ ਆ ਜਾਣਗੇ। ਤੇਗ ਬਹਾਦਰ ਸਿਮਰਿਆ ਘਰ ਨੌਨਿਧ ਆਵੇ ਧਾਏ, ਉਹ ਸਿੱਖਾ ਚੇਤੇ ਰੱਖ, ਸਭ ਥਾਈ ਖੋਏ ਸਹਾਏ, ਸਾਰੀਆਂ ਥਾਵਾਂ ਤੇ ਸਹਾਇਤਾ ਕਰਦਾ ਗੁਰੂ ਤੇਗ ਬਹਾਦਰ ਸੱਚਾ ਪਾਤਸ਼ਾਹ, ਤੇ ਅੱਜ ਵੀ ਚੇਤੇ ਰੱਖਿਓ, ਸੀਸ ਚਲਾ ਗਿਆ, ਧੜ ਚਲਾ ਗਿਆ, ਤੂੰ ਭਾਵਨਾ ਬਣਾ ਕੇ ਦੇਖ, ਗੁਰੂ ਤੇਗ ਬਹਾਦਰ ਅੱਜ ਵੀ ਤੇਰੇ ਨਾਲ। ਜੇ ਸੀਸ ਜਾ ਕੇ ਸਿੱਖਾਂ ਨੂੰ ਰਹਿਮਤਾਂ ਦਿੰਦਾ ਤੇ ਚੇਤੇ ਰੱਖੀ। ਬਾਣੀ ਵਿੱਚ ਇੱਕ ਬਚਨ ਕਿਹਾ, ਕਹਿਣ ਲੱਗੇ, ਹਰਬੰਸ ਜਗਤ ਜਸ ਸੰਚਰੋ ਸੋ ਕਵਣ ਕਹਿ ਸ੍ਰੀ ਗੁਰੂ ਮੋਹਿਓ। ਗੁਰੂ ਕਿਤੇ ਨਹੀਂ ਜਾਂਦਾ, ਤੂੰ ਭਾਵਨਾ ਬਿਨਾ ਸਤਿਗੁਰ ਮੇਰਾ ਸਦਾ ਸਦਾ, ਨਾ ਆਵੇ ਨਾ ਜਾਏ, ਉਹ ਅਵਨਾਸ਼ੀ ਪੁਰਖ ਹੈ, ਸਮੈਂ ਰਹਾ ਸਮਾਈ। ਗੁਰਮੁਖੋ, ਜਿਤਨੀ ਕੁ ਸੂਝ ਸੀ ਆਪ ਨਾਲ ਸਾਂਝਾ ਕੀਤਾ, ਇੱਕ ਤਾਂ ਬਾਣੀ ਨਾਲ ਜੁੜੋ ਆਪ। ਮੈਂ ਇੱਕ ਬੇਨਤੀ ਕਰਾਂਗਾ, ਦੂਰੀਆਂ ਕੈਂਚੀ ਨਾਲ ਪੈਂਦੀਆਂ ਨੇ, ਕੈਂਚੀ ਨਹੀਂ ਸਿੱਖ ਨੇ ਬੰਨਾ, ਸਿੱਖ ਸੂਈ ਧਾਗਾ ਬਣੇ, ਧਿਆਨ ਦਿਆ ਜੇ। ਕੈਂਚੀ ਜਦੋਂ ਵੀ ਦਰਜੀ ਕੱਟਦਾ ਤੇ ਕੱਟਣ ਤੋਂ ਬਾਅਦ ਪੈਰਾਂ ਤੇ ਸੱਟਦਾ, ਪੈਰਾਂ ਦੇ ਥੱਲੇ ਸੱਟਦਾ ਤੇ ਸੂਈ ਨਾਲ ਜਦੋਂ ਸੀਂਦਾ ਤੇ ਸੂਈ ਨੂੰ ਆਪਣੀ ਪੱਗ ਦੇ ਵਿੱਚ ਟੰਗ ਦਿੰਦਾ। ਜੋੜਨ ਵਾਲੇ ਪੱਗਾਂ ਦੇ ਤਾਜ ਬਣਦੇ ਨੇ ਤੇ ਤੋੜਨ ਵਾਲੀਆਂ ਕੱਟਣ ਵਾਲੀਆਂ ਕੈਂਚੀਆਂ ਪੈਰਾਂ ਦੇ ਵਿੱਚ ਰੁਲਦੀਆਂ ਹੁੰਦੀਆਂ। ਜੁੜਨ ਦਾ ਯਤਨ ਕਰੀਏ, ਅੰਮ੍ਰਿਤ ਦੀ ਦਾਤ ਲੈ ਕੇ ਗੁਰੂ ਗੋਬਿੰਦ ਸਿੰਘ ਦੇ ਚਰਨਾਂ ਨਾਲ ਜੁੜੀਏ ਤੇ ਜਿਸ ਦਿਨ ਗੁਰੂ ਤੇਗ ਬਹਾਦਰ ਜੀ ਦਾ ਸ਼ਹੀਦੀ ਪੁਰਬ ਆਏਗਾ ਨਾ, ਦੇਖੋ ਅਸੀਂ ਲੋਕ ਮਨਾਉਂਦੇ ਹਾਂ ਹੋਰ ਤਰ੍ਹਾਂ। ਗੁਰੂ ਤੇਗ ਬਹਾਦਰ ਸ਼ਹੀਦ ਹੋ ਗਏ ਤੇ ਪਟਿਆਲਾ ਬਾਅਦ ਵਿੱਚ ਬਣਿਆ, ਪਹਿਲਾਂ ਸੈਫਾਬਾਦ ਸੀ। ਸਾਹਿਬ ਖਾਂ ਕੋਲ ਸਤਿਗੁਰੂ ਚੁਮਾਸੇ ਦਾ ਸਮਾਂ ਰਹੇ ਤੇ ਸਾਹਿਬ ਖਾਂ ਮੁਸਲਮਾਨ ਫਕੀਰ ਆਪਣੇ ਕਿਲੇ ਵਿੱਚ ਮਸੀਤ ਬਣਾਈ ਤੇ ਦੂਜੇ ਦਿਨ ਇੱਟਾਂ ਖੜੀਆਂ ਕਰੇ ਪਿਆ ਤੇ ਗੁਰੂ ਤੇਗ ਬਹਾਦਰ ਜੀ ਨੇ ਕਿਹਾ, ਇਹ ਕੀ ਬਣਾਉਣਾ? ਕਹਿਣ ਲੱਗਾ, ਤੁਹਾਡੇ ਪਾਠ ਕਰਨ ਲਈ, ਧਿਆਨ ਲਈ ਧਰਮਸ਼ਾਲਾ। ਕਹਿਣ ਲੱਗੇ, ਕਿਹੜੇ ਇੱਟਾਂ ਦੇ ਭਰਮ ਵਿੱਚ ਪੈ ਗਏ, ਤੂੰ ਮਸੀਤ ਵਿੱਚ ਨਮਾਜ਼ ਪੜ੍ਹ ਲਿਆ ਕਰ ਤੇ ਮੈਂ ਇੱਥੇ ਗੁਰੂ ਗੁਰੂ ਕਰ ਲਾਂਗਾ, ਇੱਟਾਂ ਦਾ ਤੇ ਭਰਮ ਹੀ ਹੈ। ਜਦੋਂ ਸੁਣਿਆ ਨਾ ਕਿ ਗੁਰੂ ਤੇਗ ਬਹਾਦਰ ਸ਼ਹੀਦ ਹੋ ਗਏ ਨੇ, ਕਹਿੰਦੇ ਨੇ ਸੈਫ ਖਾਂ ਕਸ਼ਮੀਰ ਦਾ ਸੂਬੇਦਾਰ ਸੀ, 40 ਦਿਨ ਕਾਲੇ ਕੱਪੜੇ ਪਾ ਕੇ ਰੋਂਦਾ ਰਿਹਾ, ਗਲੀਆਂ ਵਿੱਚ ਤੁਰਿਆ ਫਿਰਦਾ ਸੀ। ਔਰੰਗਜ਼ੇਬ ਦਾ ਰਿਸ਼ਤੇਦਾਰ ਸੀ, ਨਾਲੇ ਰੋਂਦਾ ਤੇ ਨਾਲੇ ਕਹਿੰਦਾ ਸੀ ਔਰੰਗਜ਼ੇਬ ਦੀ ਜੜ ਪੱਟੀ ਗਈ ਜੇ। ਤੇ 40 ਦਿਨ ਉਹ ਮੰਜੇ ਤੇ ਨਹੀਂ ਜ਼ਮੀਨ ਤੇ ਸੌਂਦਾ ਰਿਹਾ। ਆਪ ਬਜ਼ੁਰਗਾਂ ਨੂੰ ਪਤਾ ਹੈ, ਜਦੋਂ ਗੁਰੂ ਤੇਗ ਬਹਾਦਰ ਦੀ ਸ਼ਹਾਦਤ ਆਉਂਦੀ ਸੀ ਤੇ ਸਿੱਖ ਮੰਜੇ ਤੇ ਨਹੀਂ ਸਨ ਸੌਂਦੇ, ਰਾਤ ਨੂੰ ਜ਼ਮੀਨ ਤੇ ਸੌਂਦੇ ਸਨ। ਗੁਰੂ ਕੇ ਲਾਲਾਂ ਦੇ ਦਿਨ ਆਉਂਦੇ ਸਨ ਤੇ ਪੋਹ ਦੀਆਂ ਰਾਤਾਂ ਜ਼ਮੀਨ ਤੇ ਸੌਂਦੇ ਸਨ। ਮੈਂ ਸਿਰਫ ਤੁਹਾਨੂੰ ਇੱਕ ਬੇਨਤੀ ਕਰਨੀ ਹੈ, ਗੁਰਮੁਖੋ, ਜਦੋਂ ਸ਼ਹਾਦਤ ਵਾਲਾ ਦਿਨ ਆਵੇਗਾ ਨਾ ਤੇ ਸਾਰੇ ਸਿੱਖ ਗੁਰੂ ਤੇਗ ਬਹਾਦਰ ਦੀ ਬਾਣੀ ਜ਼ਰੂਰ ਪੜ੍ਹਿਆ ਜੀ। ਉਸ ਬਾਪੂ ਨਾਲ ਗੱਲਾਂ ਕਰਿਓ, 59 ਸ਼ਬਦ ਨੇ, 57 ਸ਼ਲੋਕ ਨੇ, ਤੇ ਜਦੋਂ ਪੜੋਗੇ ਬਾਣੀ ਤੇ ਸ਼ਹੀਦੀ ਵਾਲੇ ਦਿਨ ਜਦੋਂ ਇਹ ਪੜੋਗੇ ਨਾ ਕਿ ਬਲ ਖੋਵਾ ਬੰਧਨ ਛੁੱਟੇ ਸਭ ਕੁਛ ਹੋ ਤੂੰ ਪਾਏ, ਉਦਣ ਸਾਡੇ ਅੰਦਰ ਨੂੰ ਵੀ ਬਲ ਮਿਲੇਗਾ। ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਨੀਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।
1: ਕੇਵੋ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
2: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
3: You are listening Sikh Radio, broadcasting from Gurdwara Sahib, Western Singh Sabha, the Williams Lake. Any comments and suggestions, please call 250-392-3874.

0: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ 'ਤੇ ਸੰਪਰਕ ਕਰ ਸਕਦੇ ਹੋ 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

0: ਕਿਰਬੂਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸ਼ਨ ਸਿੰਘ ਸਵਾ ਵਿਲੀਅਮ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ।
1: ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
2: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
3: You are listening Sikh Radio, broadcasting from Gurdwara Sahib, Western Singh Sabha, Williams Lake. Any comments and suggestions, please call 250-392-3874.

ਖਾਲਸਾ ਬਣਿਆ ਰੂਪੀ ਸਾਡਾ, ਖਾਲਸਾ ਬਣਿਆ ਰੂਪੀ ਸਾਡਾ, ਆਖਿਆ ਸੀ ਸੰਸਾ ਹਰ ਨੂੰ ਹੱਥ ਜੋੜ ਕੇ ਬੰਦਨਾ ਮਿਲ ਜਾਏ ਸਵਾਲੂ, ਮੇਰੀ ਹੱਥ ਜੋੜ ਕੇ ਬੰਦਨਾ ਮਿਲ ਜਾਏ ਸਵਾਲੂ।

ਪੁੱਤ ਸਿਵਾਰੇ ਦੇ ਸ਼ਰਮ ਦੀ ਕਾਦਰ ਮਾਰੇ ਦੋ ਨੀਹਾਂ ਵਿੱਚ ਕਿਲਾਰੇ ਦੋ ਨੀਹਾਂ ਵਿੱਚ ਕਿਲਾਰੇ ਕੀਤਾ ਭਾਰੀ ਅਵਤਾਰ ਨੂੰ ਹੱਥ ਜੋੜ ਕੇ ਬੰਦਨਾ ਮਿਲ ਜਾਏ ਸਵਾਲ ਨੂੰ।

संत रूप भगवान जगत उतारने आते ने, संत रूप भगवान

ਪਰਮ ਸਨਮਾਨਯੋਗ ਗੁਰੂ ਖਾਲਸਾ ਜੀ ਗੁਰਦੁਆਰਾ ਸਾਹਿਬ ਦੇ ਅੰਦਰ ਇੱਥੇ 2 ਦਸੰਬਰ ਨੂੰ ਅੰਮ੍ਰਿਤ ਸੰਚਾਰ ਹੋ ਰਿਹਾ ਹੈ। ਸਿੱਖ ਸੰਗਤਾਂ ਨੂੰ ਦੋਨੋਂ ਹੱਥ ਜੋੜ ਕੇ ਬੇਨਤੀ ਹੈ, ਜਿਨ੍ਹਾਂ ਪ੍ਰਾਣੀਆਂ ਨੇ ਅਜੇ ਤੱਕ ਅੰਮ੍ਰਿਤ ਨਹੀਂ ਛਕਿਆ, ਆਪਣੇ ਨਾਮ ਦਰਜ ਕਰਵਾਓ, ਆਪਣਾ ਮਨ ਬਣਾਓ, ਗੁਰੂ ਵਾਲੇ ਬਣੋ, ਸਿੰਘ ਸਜੋ, ਮੇਰੇ ਸਤਿਗੁਰ ਦੇ ਪਾਤਸ਼ਾਹ ਦੀਆਂ ਖੁਸ਼ੀਆਂ ਪ੍ਰਾਪਤ ਕਰੋ। ਹਰ ਰੋਜ਼ ਦੀਵਾਨ ਸੱਜਦੇ ਨੇ, ਸਿੱਖ ਸੰਗਤਾਂ ਬਹੁਤ ਸਾਰੇ ਵੀਰ ਆਣ ਕੇ ਸ਼ਾਮ ਦੇ ਦੀਵਾਨਾਂ ਵਿੱਚ ਮਿਲਦੇ ਨੇ, ਅਤੇ ਅਸਾਂ ਨੇ ਹੁਣ ਮਨ ਬਣਾ ਲਿਆ ਏ ਅਸੀਂ ਖੰਡੇ ਬਾਟੇ ਦੀ ਪਹਿਲ ਪ੍ਰਾਪਤ ਕਰਨੀ ਏ। ਬਹੁਤ ਚੰਗੀ ਗੱਲ ਹੈ। ਹੋਰ ਵੀ ਮੈਂ ਬੇਨਤੀ ਕਰਾਂ ਭੈਣਾਂ ਬੀਬੀਆਂ ਨੂੰ, ਸਿੱਖ ਸੰਗਤਾਂ ਨੂੰ, ਕਿ ਆਪਣਾ ਮਨ ਬਣਾਓ, ਗੁਰੂ ਵਾਲੇ ਬਣੋ, ਸਿੰਘ ਸਜੋ, ਬਾਜਾਂ ਵਾਲੇ ਦੇ ਪੁੱਤਰ ਧੀਆਂ ਬਣੀਏ। ਸੱਚੇ ਪਾਤਸ਼ਾਹ ਜਿਨ੍ਹਾਂ ਨੇ ਆਪਣਾ ਸਾਰਾ ਸਰਬੰਧ ਸਾਡੇ ਤੋਂ ਵਾਰਿਆ ਏ, ਮੇਰੇ ਕਲਗੀਧਰ ਪਾਤਸ਼ਾਹ ਨੇ, ਉਹਨਾਂ ਦੇ ਸਿੰਘ ਸਜੀਏ। ਆਓ ਇਹ ਅੰਮ੍ਰਿਤ ਦੀ ਦਾਤ ਦਾ ਪ੍ਰਸੰਗ ਸਿੱਖ ਸੰਗਤਾਂ ਦੇ ਨਾਲ ਮੈਂ ਸਾਂਝਾ ਕਰਾਂ। ਪਰਚਾ ਕੀਤੀ ਤੰਗ ਜਦੋਂ ਰਾਜੀ ਅਨਿਆਈ, ਹਿੰਦੂ ਲੁੱਟਦੇ ਮੋਮਨਾ ਨਿਤ ਖਾਂਦੇ ਗਾਈ, ਲੰਡੇ ਲੁੱਚੇ ਚੌਧਰੀ ਪਲੇ ਭਰਨ ਸਜਾਈ, ਚੇਤੇ ਆ ਗਿਆ ਹੁਕਮ ਕਾਲ ਦਾ ਕਲਗੀਧਰ ਤਾਈ। ਕਲਗੀਧਰ ਪਾਤਸ਼ਾਹ ਨੂੰ ਉਹ ਕੀਤਾ ਹੋਇਆ ਕਾਲ ਪੁਰਖ ਦੇ ਨਾਲ ਵਾਅਦਾ ਯਾਦ ਆਇਆ, ਜਦੋਂ ਹਿੰਦੁਸਤਾਨ ਦੇ ਉੱਤੇ ਕਿਸੇ ਸਿੱਖ ਨੂੰ ਘੋੜ ਸਵਾਰੀ ਕਰਨ ਦੀ ਕੋਈ ਇਜਾਜ਼ਤ ਨਹੀਂ, ਸ਼ਸਤਰ ਰੱਖਣ ਦੀ ਕੋਈ ਇਜਾਜ਼ਤ ਨਹੀਂ, ਦਸਤਾਰ ਸਜਾਉਣ ਦੀ ਕੋਈ ਇਜਾਜ਼ਤ ਨਹੀਂ, ਸ਼ਿਕਾਰ ਖੇਡਣ ਦੀ ਕੋਈ ਇਜਾਜ਼ਤ ਨਹੀਂ। ਔਰੰਗਜ਼ੇਬ ਨੇ ਐਲਾਨ ਕੀਤਾ ਹੋਇਆ ਸੀ ਢੋਲ 'ਤੇ ਡਗਾ ਲਾ ਕੇ, ਕੋਈ ਵੀ ਹਿੰਦੂ ਸ਼ਸਤਰ ਨਹੀਂ ਰੱਖ ਸਕਦਾ, ਕੋਈ ਹਿੰਦੂ ਘੋੜ ਸਵਾਰੀ ਨਹੀਂ ਕਰ ਸਕਦਾ, ਕੋਈ ਹਿੰਦੂ ਸ਼ਿਕਾਰ ਨਹੀਂ ਖੇਡ ਸਕਦਾ। ਮੇਰੇ ਬਾਜਾਂ ਵਾਲੇ ਸਤਿਗੁਰ ਨੇ ਨਗਾਰੇ ਦੀ ਚੋਟ 'ਤੇ ਐਲਾਨ ਕਰ ਦਿੱਤਾ ਕਿ ਮੇਰੇ ਸਿੰਘ ਸ਼ਸਤਰ ਰੱਖਣਗੇ, ਤੂੰ ਰੋਕ ਲਈ, ਮੇਰੇ ਸਿੰਘ ਘੋੜ ਸਵਾਰੀ ਕਰਨਗੇ, ਤੂੰ ਰੋਕ ਲਈ, ਮੇਰੇ ਸਿੰਘ ਸ਼ਿਕਾਰ ਖੇਡਿਆ ਕਰਨਗੇ, ਤੂੰ ਰੋਕ ਲਈ। ਮੇਰੇ ਕਲਗੀਧਰ ਪਾਤਸ਼ਾਹ ਨੇ ਐਲਾਨ ਕਰ ਦਿੱਤਾ ਏ। ਅੱਜ ਬਹੁਤ ਹੀ ਰੇਡੀਓ ਦੇ ਉੱਤੇ ਟੀਵੀ 'ਤੇ ਗਾਣੇ ਗਾਏ ਜਾਂਦੇ ਨੇ, ਸਾਰੇ ਜਾਂ ਸੇ ਅੱਛਾ ਹਿੰਦੁਸਤਾਨ ਹਮਾਰਾ, ਹਮ ਬੁਲਬੁਲ ਹੈ ਇਸਕੀ ਜੇ ਗੁਸਤਾ ਹੈ ਮਾਰਾ। ਇਸ ਦੌਰ ਦਾ ਵਿੱਚ ਇੰਡੀਆਈ ਦਾ ਵਿਸ, ਜਹਾਂ ਡਾਲ ਡਾਲ ਪਏ ਸੋਨੇ ਕੀ ਚਿੜੀਆ, ਕਰਤੀ ਹਮ ਸੇਰਾ ਜੇ ਭਾਰਤ ਦੇਸ਼ ਹੈ ਮੇਰਾ। ਭਾਰਤ 'ਤੇ ਆਪਣੇ ਆਪ ਨੂੰ ਭਾਰਤ ਕਹਿਣ ਵਾਲੇ ਹੋ, ਉਸ ਵੇਲੇ ਜਦੋਂ ਹਿੰਦੂਆਂ 'ਤੇ ਜ਼ੁਲਮ ਹੋ ਰਿਹਾ ਸੀ, ਉਸ ਵੇਲੇ ਪਹਾੜਾਂ ਦੀਆਂ ਖੁੱਡਾਂ ਦੇ ਵਿੱਚ ਜਾਂ ਪਾਣੀਆਂ ਵਾਂਗਰ ਅੰਦਰਲੇ ਕੁੰਡੇ ਲਾ ਕੇ ਬੈਠੇ ਹੋਏ ਸੀ, ਮੇਰੇ ਕਲਗੀਧਰ ਪਾਤਸ਼ਾਹ ਨੇ ਪਿਤਾ ਗੁਰੂ ਤੇਗ ਬਹਾਦਰ ਮਹਾਰਾਜ ਦੀ ਸ਼ਹੀਦੀ ਕਰਾ ਕੇ ਸਿੱਖ ਪੰਥ 'ਤੇ ਇਹ ਸਿੱਖਾਂ ਨੂੰ ਹਿੰਦੂ ਧਰਮ ਨੂੰ ਬਚਾਇਆ ਏ। ਬਾਪੂ ਦਾ ਦਿੱਤਾ ਹੋਇਆ ਰੁਮਾਲ ਹਿੰਦੁਸਤਾਨ ਦਾ ਜਦੋਂ ਅੰਗੇਜ਼ ਹੋਣ ਲੱਗਾ, ਹਿੰਦ ਦੀ ਚਾਦਰ ਬਣਿਆ। ਮੇਰੇ ਪਾਤਸ਼ਾਹ ਨੇ ਸਿੱਖਾਂ ਨੂੰ ਥਾਂ ਥਾਂ ਹੀ ਚਿੱਠੀਆਂ ਭੇਜੀਆਂ। ਸਮਾਂ ਆਉਣ ਵਾਲਾ ਬੜਾ ਭਿਆਨਕ, ਬਾਣੀ ਵਿੱਚ ਲਿਖ ਗਏ ਨਾਨਕ, ਅੱਜ ਤਿਆਰ ਕਰੂੰ ਚਟਾਨਕ, ਅੱਖ ਬਾਣੀ ਵਿੱਚ ਰੱਖ ਬਾਣੀਆਂ 5 ਲਾਵਾਂਗਾ, ਬਾਟੇ ਦੇ ਵਿੱਚ ਪਾ ਕੇ ਖੰਡਾ ਖੂਬ ਕਸਾਵਾਂਗਾ, ਫਿਰ ਚਾਹੀਦੇ 5 5 ਪੰਜਾਂ ਦੀ ਤਾਂ 5 5 ਫਿਰ ਆਪਣੇ ਲਾਵਾਂਗਾ। ਜਦ ਸਿੰਘ ਕਰਨਗੇ ਹੱਲਾ, ਪੈ ਜੂ ਦੁਸ਼ਮਣ ਵਿੱਚ ਤੜਫੱਲਾ, ਲੜੂ 1.25 ਲੱਖ 'ਤੇ ਇਕੱਲਾ, ਬਲਵੀਰ ਸਿੰਘਾਂ ਦੀ ਫੌਜ ਬਣਾਵਾਂਗਾ, ਜੁਲਮੀਆਂ ਮਾਰ ਪਜਾਵਾਂਗਾ, ਫਿਰ ਚਾਹੀਦੇ 5 5 ਹਨ, 5 ਦੀ ਤਾਂ 5 5 ਫਿਰ ਆਪਣੇ ਲਾਵਾਂਗਾ। ਅਪਦੇਸ਼ ਚੋਂ ਭਰਨਾ ਕੋਈ ਸਾਂਝਾ, ਰਹਿ ਜਾਵੇ ਨਾ ਕੋਈ ਵਾਂਝਾ, ਜਾਤ ਪਾਤ ਦਾ ਮਕਾਉਣਾ ਲਾਂਝਾ, 5 ਨੂੰ ਇੱਕੋ ਵੱਟੇ ਵਿੱਚੋਂ ਪੌਲ ਚੁਕਾਵਾਂਗਾ, ਛੂਤ ਛਾਤ ਦਾ ਪੇਟ ਮੁਕਾਵਾਂਗਾ, ਫਿਰ ਚਾਹੀਦੇ 5 5 ਹਨ, 5 ਦੀ ਤਾਂ 5 5 ਫਿਰ ਆਪਣੇ ਲਾਵਾਂਗਾ। ਪਿਤਾ ਗੁਰੂ ਤੇਗ ਬਹਾਦਰ ਮਹਾਰਾਜ ਦੀ ਸ਼ਹੀਦੀ ਤੋਂ ਬਾਅਦ ਗੁਰਦੇਵ ਦੇ ਕੋਲ 3 ਤਰੀਕੇ ਸਨ, ਜਾਂ ਤਾਂ ਕਰਕੇ ਆਸਣ ਦਾ ਜਾਪ ਮਾਰ ਕੇ ਚੌਂਕੜਾ ਆਪਸ ਵਿੱਚ ਮਾਲਾ ਫੜ ਕੇ ਬੈਠ ਜਾਂਦੇ, ਮਣਕੀ 'ਤੇ ਮਣਕਾ ਸੁੱਟੀ ਜਾਂਦੇ, ਚੜਾਵਾ ਚੜਾਉਣ ਵਾਲੇ ਦਾ ਘਾਟਾ ਨਹੀਂ ਸੀ। ਕਿਉਂ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਸਿੱਖੀ ਦਾ ਬੀਜ ਦੁਨੀਆਂ ਦੇ ਅੰਦਰ ਬੜਾ ਬੀਜਿਆ ਹੋਇਆ ਸੀ, ਚੜਾਵਾ ਲੋਕਾਂ ਨੇ ਬੜੇ ਆਸਾਨੀਆਂ ਚਾ ਦੇਣਾ ਸੀ। ਜਾਂ ਆਪਣੇ ਪਿਤਾ ਗੁਰੂ ਤੇਗ ਬਹਾਦਰ ਮਹਾਰਾਜ ਜੀ ਤਰ੍ਹਾਂ ਜਾ ਕੇ ਔਰੰਗਜ਼ੇਬ ਦੀ ਤਲਵਾਰ ਦੇ ਕੇ ਆਪਣੇ ਸੀਸ ਨੂੰ ਪੇਸ਼ ਕਰ ਦਿੰਦੇ, ਪਰ ਇਹ ਨੁਸਖਾ ਵੀ ਅਜਮਾਇਆ ਜਾ ਚੁੱਕਾ ਸੀ। ਔਰੰਗਜ਼ੇਬ ਦੇ ਹਿਰਦੇ ਦੇ ਅੰਦਰ ਕੋਈ ਦਿਲ ਨਹੀਂ ਸੀ, ਮੋਮ ਦਾ ਜਿਹੜਾ ਪਿਘਲ ਜਾਂਦਾ ਉਹਦੇ ਅੰਦਰ ਸੀ ਪੱਥਰ। ਪੱਥਰ ਦਾ ਹੁੰਦਾ ਇੱਕੋ ਇੱਕ ਇਲਾਜ, ਹੱਥ ਵਿੱਚ ਫੜ ਕੇ ਥੋੜ੍ਹਾ ਮਾਰ ਮਾਰ ਕੇ ਉਸਨੂੰ ਚੂਰ ਕੀਤਾ ਜਾਵੇ, ਤਾਂ ਕਿ ਕਿਸੇ ਵੀ ਆਉਣ ਵਾਲੇ ਜਾਤੀ ਨੂੰ ਕੋਈ ਠੁੱਕ ਨਾ ਬਚ ਸਕੇ। ਤੀਸਰਾ ਤਰੀਕਾ ਸੀ ਮਹਾਰਾਜ ਚੁੱਕੀ ਤੇਗ ਕੀਤਾ ਐਲਾਨ, ਗੁਰਦੇਵ ਨੇ ਥਾਂ ਥਾਂ ਹੀ ਚਿੱਠੀਆਂ ਭੇਜ ਦਿੱਤੀਆਂ, ਚਿੱਠੀਆਂ ਪੜ੍ਹ ਕੇ ਹਿੰਦੁਸਤਾਨ ਦੇ ਹਰ ਕੋਨੇ ਦੇ ਉੱਤੋਂ ਦੁਨੀਆਂ ਅਨੰਦਪੁਰ ਦੀ ਧਰਤੀ 'ਤੇ ਆਣ ਇਕੱਠੀ ਹੋਈ ਏ। ਜਿਵੇਂ ਮੇਰੇ ਸਤਿਗੁਰ ਦੇ ਪਾਤਸ਼ਾਹ ਧੰਨ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਚਿੱਠੀਆਂ ਲਿਖੀਆਂ, ਸੰਗਤਾਂ ਮੰਜਰਾਂ ਮਾਰ ਕੇ ਅਨੰਦਪੁਰ ਦੀ ਧਰਤੀ 'ਤੇ ਆਈਆਂ, ਕਿਵੇਂ ਤੇਜ ਲੱਗੀ ਉਸ ਵੇਲੇ ਦੇ ਵਾਰਤਾਲਾਪ ਨੂੰ, ਮੇਰੇ ਦਾਦਾ ਉਸਤਾਦ ਗਿਆਨੀ ਬਲਵੀਰ ਸਿੰਘ ਚੰਦ ਨੇ ਇੱਕ ਕਲੀ ਦੇ ਵਿੱਚ ਸਾਰੇ ਨਾਚੇ ਨੂੰ ਫਰੋ ਕੇ ਇਉਂ ਪੇਸ਼ ਕੀਤਾ।

ਪੂਰੇ ਬਣਾਵਾਂ, ਮੈਂ ਮੁਕੀਆਂ ਦੇ ਬਦਲੇ ਹੂਰੇ ਬਣਾਵਾਂ। ਮੈਂ ਸਦੀਆਂ ਤੋਂ ਸੁੱਤੀ ਗੈਰਤ ਜਵਾਲਾਂ, ਮੈਂ ਬੈਰੀ ਦੀ ਗੋਲੀ ਲਹਿਕਾਂ ਦੀਆਂ ਢਾਲਾਂ, ਮੈਂ ਸ਼ੇਰਾਂ ਦੀਆਂ ਪਿਆਰ ਜੁੰਡੀਆਂ ਕਰਾਂਗਾ, ਮੈਂ ਖਤਮ ਸਭ ਜਮਾਤਾਂ ਗੁੰਡੀਆਂ ਕਰਾਂਗਾ, ਮੈਂ ਜ਼ਾਲਮ ਦੀਆਂ ਤੇਗਾਂ ਖੁੰਡੀਆਂ ਕਰਾਂਗਾ, ਨਾ ਹੋਣ ਦਿਆਂਗਾ ਗਰੀਬਾਂ ਦੇ ਟੁਕੜੇ, ਕਰਾਂਗਾ ਮੈਂ ਆਪਣੇ ਨਸੀਬਾਂ ਦੇ ਟੁਕੜੇ, ਮੈਂ ਵਹਿਮਾਂ ਦੇ ਪੱਕੇ ਇਸ ਤੀਰਾਂ ਨੂੰ ਤੋੜੂੰ, ਮੈਂ ਤੀਰਾਂ ਸਹਿਤ ਖੂਨੀ ਤੀਰਾਂ ਨੂੰ ਤੋੜੂੰ, ਮੈਂ ਭਾਰਤ 'ਤੇ ਪਈਆਂ ਜੰਜੀਰਾਂ ਨੂੰ ਤੋੜੂੰ, ਮੈਂ ਫਿਰਕਾ ਪ੍ਰਸਤੀ ਲਕੀਰਾਂ ਨੂੰ ਤੋੜੂੰ, ਮੈਂ ਚਾਹੁੰਦਾ ਹਾਂ ਭਾਰਤ ਸਰਸਾਰ ਹੋਵੇ, ਨਿਸ਼ਾਵਰ ਭਾਵੇਂ ਮੇਰਾ ਸਾਰਾ ਪਰਿਵਾਰ ਹੋਵੇ, ਮੈਂ ਦੀਨਾਂ ਦੀ ਰੁਖਿਆ ਲਈ, ਮੈਂ ਦੀਨਾਂ ਦੀ ਰੱਖਿਆ ਲਈ ਖੰਡਾ ਬਣਾਂਗਾ, ਮੈਂ ਵਿਗੜੇ ਸੁਧਾਰ ਲਈ ਡੰਡਾ ਬਣਾਂਗਾ, ਮੈਂ ਪਰਬਤ ਹਿਮਾਚਲ ਤੋਂ ਠੰਡਾ ਬਣਾਂਗਾ, ਮੈਂ ਦੁੱਖੜੇ ਤਰਸ ਸਭ ਸਿਰ 'ਤੇ ਜਰਾਂਗਾ, ਵਤਨ ਲਈ ਜੀਵਾਂਗਾ ਵਤਨ ਲਈ ਮਰਾਂਗਾ, ਮੈਂ ਪੀਤ ਕਿਸੇ ਤੋਂ ਲੈਂਦਾ ਨਹੀਂ, ਫਿਰ ਫੀਸਾਂ ਪੜ੍ਹਨਾ ਦੱਸਾਂਗਾ, ਕੀੜੇ ਨੂੰ ਬੰਗ ਪਤੰਗੇ ਦੇ ਦੀਵੇ ਤੋਂ ਸੜਨਾ ਦੱਸਾਂਗਾ, ਫੁੱਲਾਂ ਤੋਂ ਡਰਨੇ ਵਾਲੇ ਨੂੰ ਤੇਗਾਂ 'ਤੇ ਖੜਨਾ ਦੱਸਾਂਗਾ, ਮੈਂ ਮਰ ਕੇ ਜੀਉਣਾ ਦੱਸਾਂਗਾ, ਜੀਂਦੇ ਜੀ ਸਭ ਸਿਖਾਵਾਂਗਾ, ਆਓ ਸਿਖਲੋ ਜਿੱਦਾਂ ਜੀ ਚਾਹੇ ਕੁਰਬਾਨੀ ਸਭ ਕੁਛ ਸਿਖਾਵਾਂਗਾ, ਕੱਟਾਂਗਾ ਪਰਬਤ ਔਕੜ ਦੇ, ਮੈਂ ਈਨ ਕਿਸੇ ਦੀ ਮੰਨਦਾ ਨਹੀਂ, ਨਾ ਖੌਫ ਕਿਸੇ ਨੂੰ ਦਿੰਦਾ ਹਾਂ, ਅਤੇ ਆਪ ਕਿਸੇ ਤੋਂ ਡਰਦਾ ਨਹੀਂ, ਜੋ ਦੁਨੀਆ ਖਾਤਰ ਮਰਦਾ ਹੈ ਉਹ ਦੁਨੀਆ ਵਿੱਚੋਂ ਮਰਦਾ ਨਹੀਂ, ਰਾਹ ਦੱਸਣ ਦੇ ਲਈ ਦੁਨੀਆ ਨੂੰ ਇੱਕ ਲਾਈਟ ਹਾਊਸ ਬਣਾਵਾਂਗਾ, ਆਓ ਸਿਖਲੋ ਜਿੱਦਾਂ ਜੀ ਚਾਹੇ ਕੁਰਬਾਨੀ ਸਭ ਕੁਛ ਸਿਖਾਵਾਂਗਾ। ਉਹ 5-7 ਸਾਲ ਦਾ ਕੋਰਸ ਨਹੀਂ, ਝਟਪਟ ਹੀ ਪਰਚੇ ਪੈ ਜਾਂਦੇ, ਜੋ ਸਿਦਕ ਸਬੂਰੀ ਰੱਖਦੇ ਨੇ ਉਹ ਨੰਬਰ ਚੰਗੇ ਲੈ ਜਾਂਦੇ, ਫਿਰ ਲੱਥ ਪੈਦਾ ਕਰਨੇ ਲਈ ਫਿਰ ਧਰਦੀ ਬਾਜ਼ੀ ਲਾਵਾਂਗਾ, ਆਓ ਸਿੱਖ ਲਓ ਜਿੱਦਾਂ ਜੀ ਚਾਹੇ ਕੁਰਬਾਨੀ ਸਭ ਕੁਛ ਸਿਖਾਵਾਂਗਾ। ਨਿਰੰਕਾਰੀ ਝੰਡੇ ਹੇਠ ਖੜ੍ਹੇ ਹੋ ਕੇ ਗੁਰਦੇਵ ਨੇ ਐਲਾਨ ਕੀਤਾ, ਦੁਨੀਆ ਦੇ ਦੁਖੀ ਬੰਦਿਓ, ਮੈਨੂੰ ਨਿਰੰਕਾਰ ਨੇ ਦੁਖੀਆਂ ਦੇ ਦੁੱਖ ਮਰਾਉਣ ਵਾਸਤੇ ਭੇਜਿਆ ਏ, ਮੈਂ ਨੀਚਾਂ ਨੂੰ ਊਚ ਅਤੇ ਗੁਲਾਮਾਂ ਨੂੰ ਬਾਦਸ਼ਾਹ ਬਣਾ ਦਿਆਂਗਾ, ਮੈਂ ਸਭ ਕੁਛ ਸਹਾਰ ਸਕਦਾ ਹਾਂ ਪਰ ਗਰੀਬਾਂ 'ਤੇ ਧੱਕਾ ਹੁੰਦਾ ਦੇਖ ਕੇ ਸਹਾਰ ਨਹੀਂ ਸਕਦਾ, ਗਰੀਬਾਂ ਦੇ ਹੋਕੇ ਧਰਤੀ ਤਮਾਜ਼ਾ ਕਰਦੇ ਨੇ, ਗਰੀਬਾਂ ਦੇ ਆਹੀ ਅਸਮਾਨ 'ਤੇ ਧੂੰਆਂ ਬਣ ਕੇ ਛਾਇਆ ਕਰਦੀਆਂ ਨੇ। ਮੇਰੇ ਗੁਰੂ ਦਾ ਸਿਧਾਂਤ ਏ, ਨਾ ਕਿਸੇ ਤੋਂ ਡਰੋ, ਨਾ ਕਿਸੇ ਨੂੰ ਡਰਾਵੋ, ਨਾ ਕਿਸੇ 'ਤੇ ਜ਼ੁਲਮ ਕਰੋ, ਨਾ ਕਿਸੇ ਦਾ ਜ਼ੁਲਮ ਸਹਾਰੋ, ਆਓ ਕਾਲ ਦੇ ਝੰਡੇ ਹੇਠ ਇਕੱਠੇ ਹੋ ਜਾਵੋ। ਇਹ ਸੁਣ ਕੇ ਦੁੱਖਾਂ ਵਿੱਚ ਤੜਪਦੇ ਲੋਕ, ਜ਼ਾਲਮ ਦੀ ਛੁਰੀ ਹੇਠ ਬਿਲਕਦੇ ਲੋਕ ਗੁਰਦੇਵ ਦੇ ਨਿਰੰਕਾਰੀ ਝੰਡੇ ਹੇਠ ਇਕੱਠੇ ਹੋਣੇ ਸ਼ੁਰੂ ਹੋ ਗਏ। ਜਿਨ੍ਹਾਂ ਨੂੰ ਚੁੱਗਾਂ ਤੋਂ ਤੜਪਦੇ ਹੋਏ ਲੋਕਾਂ ਨੂੰ ਅੱਜ ਮਹਾਰਾਜ ਨੇ ਆਪਣੇ ਗਲ ਦੇ ਨਾਲ ਲਾਇਆ, ਭੁੱਖਿਆਂ ਨੂੰ ਖਾਣਾ ਨਸੀਬ ਹੋਇਆ, ਅਤੇ ਜਿਨ੍ਹਾਂ ਬੁੱਲਾਂ 'ਤੇ ਕਦੇ ਹਾਸਾ ਨਹੀਂ ਸੀ ਆਇਆ ਅੱਜ ਉਹ ਹੱਸਣ ਲੱਗੇ ਨੇ। ਮਹਾਰਾਜ ਨੇ ਆਪਣੇ ਕੋਲ ਸਾਰੀਆਂ ਜਾਤਾਂ ਦੇ ਚੌਂਬਰਨਾਂ ਨੂੰ ਪ੍ਰੇਰਿਤ ਕੀਤਾ, ਚੌਂਬਰਨ ਮਹਾਰਾਜ ਦੇ ਕੋਲ ਅਨੰਦਪੁਰ ਦੀ ਧਰਤੀ ਦੇ ਮਹਾਰਾਜ ਦਾ ਹੁਕਮਨਾਮਾ ਪੜ੍ਹ ਕੇ, ਮਹਾਰਾਜ ਦੀਆਂ ਚਿੱਠੀਆਂ ਪੜ੍ਹ ਕੇ ਅਨੰਦਪੁਰ ਦੀ ਧਰਤੀ 'ਤੇ ਆਉਣੇ ਸ਼ੁਰੂ ਹੋ ਗਏ। ਗੁਰਦੇਵ ਨੇ ਇੱਕ ਆਉਣ ਵਾਲੀਆਂ ਸੰਗਤਾਂ ਦਾ ਚੇਚਾ ਪ੍ਰਬੰਧ ਕੀਤਾ, ਲੰਗਰ ਥਾਂ ਥਾਂ 'ਤੇ ਨਿਯੁਕਤ ਕਰ ਦਿੱਤੇ, ਰਿਹਾਇਸ਼ ਦਾ ਪ੍ਰਬੰਧ ਕਰ ਦਿੱਤਾ। ਗੁਰਦੇਵ ਨੇ ਇੱਕ ਵੱਡਾ ਸਾਰਾ ਸ਼ਮਿਆਨਾ ਝਾੜੀਆਂ ਲਾ ਕੇ ਇੱਕ ਦੀਵਾਨ ਸਜਾਇਆ ਏ, ਹਰ ਦੀਵਾਨ ਦੇ ਉੱਤੇ ਇੱਕ ਜਦੋਂ ਗੇਟ ਸ਼ੁਰੂ ਹੁੰਦਾ ਏ ਅਤੇ ਤਿੰਨਾਂ ਪਾਸਿਆਂ ਤੋਂ ਹੋਰ ਜਦੋਂ ਲੋਕਾਂ ਨੇ ਆਉਣਾ ਏ, ਮਾਟੋ ਲਿਖ ਕੇ ਲਗਾਏ ਗਏ ਜਿਨ੍ਹਾਂ ਦੇ ਉੱਤੇ ਗੁਰਦੇਵ ਨੇ ਲਿਖਿਆ, ਜੋ ਤੋਂ ਪ੍ਰੇਮ ਖੇਲਣ ਕਾ ਚਾਓ ਸਿਰ ਤਰਤਲੀ ਗਲੀ ਮੁਰੀ ਆਓ, ਇਸ ਮਾਰਗ ਪੈਰ ਨਤੀਜੇ ਸਿਰ ਬੀਜੇ ਕਾਂ ਨਾ ਕੀਜੇ, ਪਹਿਲਾਂ ਮਰਨ ਕਬੂਲ ਜੀਵਨ ਕੀ ਛੱਡ ਆਸ, ਉਹ ਸਭਨਾ ਕੀ ਰਹਿਣ ਕਾ ਤਾਂ ਆਓ ਹਮਾਰੇ ਪਾਸ, ਸੂਰਾ ਸੋ ਪਹਿਚਾਨੀਏ ਜੋ ਲੜੇ ਦੀਨ ਕੇ ਹੇਤ, ਪੁਰਜਾ ਪੁਰਜਾ ਕਟਮਰੇ ਕਬੂ ਨਾ ਛਾਡੇ ਖੇਤ। ਹੁਣ ਅਨੰਦਪੁਰ ਦੀ ਧਰਤੀ 'ਤੇ ਮਹਾਰਾਜ ਨੇ ਸੰਗਤਾਂ ਨੂੰ ਸੱਦਿਆ, ਦੀਵਾਨ ਸੱਦਿਆ ਏ। ਮਹਾਰਾਜ ਨੇ ਜਿਸ ਪਾਸਿਓਂ ਆਉਣਾ ਸੀ, ਤੰਬੂ ਗੁਰਦੇਵ ਦਾ ਪਿਛਲੇ ਪਾਸੇ ਲੱਗਿਆ ਹੋਇਆ ਸੀ, ਸੰਗਤਾਂ ਸਾਰ ਰੋਕ ਕੇ ਮਹਾਰਾਜ ਦਾ ਇੰਤਜ਼ਾਰ ਕਰਨ ਵਾਸਤੇ ਅੜੀਕ ਕਰ ਰਹੀਆਂ ਸਨ। ਵੱਡੇ ਬਾਜ਼ਾਰ ਵਿਚਾਰ ਕਰਨ ਵਾਲੇ ਬੁੱਧੀਜੀਵੀਏ, ਵਿਦਵਾਨ, ਉੱਚੇ ਕੱਡਾਂ ਵਾਲੇ ਮਹਾਬਲੀ ਸੂਰਵੀਰ ਆਪਸ ਵਿੱਚ ਵਿਚਾਰਾਂ ਕਰ ਰਹੇ ਸਨ ਕਿ ਸੱਚੇ ਪਾਤਸ਼ਾਹ ਨੇ ਕੋਈ ਗੁਰਬਾਣੀ ਦਾ ਐਲਾਨ ਕਰਨਾ ਹੋਵੇਗਾ, ਮਹਾਰਾਜ ਨੇ ਕੋਈ ਅੱਜ ਅਨੋਖਾ ਹੀ ਕੌਤਕ ਰਚਨਾ ਹੋਵੇਗਾ। ਮਹਾਰਾਜ ਨੇ ਜਦ ਪਾਸੇ ਆਉਣਾ ਸੀ, ਸੰਗਤਾਂ ਸਰ ਰੋਕ ਕੇ ਗੁਰਦੇਵ ਦਾ ਦਰਸ਼ਨ ਕਰਨ ਵਾਸਤੇ ਈਡੀ ਕਰ ਰਹੀਆਂ ਸੀ, ਤੰਬੂ ਦਾ ਪਰਦਾ ਹਿਲਿਆ, ਗੁਰਦੇਵ ਸਟੇਜ ਦੇ ਆਏ ਨੇ, ਗੁਰਦੇਵ ਦੇ ਹੱਥ ਵਿੱਚ ਦਿਲ ਦਲਾਉਂਦੀ ਹੋਏ ਬਿਲਵਾ ਚਮਕਦੀ ਹੋਈ ਸ਼ਮਸ਼ੀਰ ਏ, ਵਿੱਚ ਦੇਗ ਦਸਮੇਸ਼ ਨੇ ਕਿਹਾ, ਇੱਦਾਂ ਐਸੀ ਦੁਨੀਆ ਕਿ ਨਵੀਂ ਵਸਾਵਾਂਗਾ ਮੈਂ, ਪੈਦਾ ਕਰਾਂਗੇ ਵੀਰ ਸਲੱਤ ਜੋਧੇ, ਐਸੀ ਅੰਮ੍ਰਿਤ ਦੀ ਪਾਨ ਚੜਾਵਾਂਗਾ ਮੈਂ, ਟੈਂਟਾ ਵੱਜ ਕੇ ਉੱਚੇ ਨੀਚਾ ਦਾ ਇੱਕੋ ਲੜੀ ਦੇ ਵਿੱਚ ਪਰੋ ਦਿਆਂਗਾ, ਲੱਗਾ ਦਾ ਗੁਲਾਮੀ ਦਾ ਜੱਗ ਤਾਂ ਪਾ ਕੇ ਖੂਨ ਸ਼ਹੀਦਾਂ ਦਾ ਧੋ ਦਿਆਂਦਾ, ਬਿਜਲੀ ਦੇ ਤਾਈ ਚਮਕਾ ਕੇ ਤਕੀ ਤੇਗ ਤਾਈਂ, ਕਹਿੰਦੇ ਦਸਮੇਸ਼ ਮੈਂ ਸਜਾਉਣਾ ਪੰਥ ਖਾਲਸਾ, ਛੱਡ ਲੈਣੇ ਪੰਜ ਮਰਜੀ ਵੜੇ ਤੁਹਾਡੇ ਵਿੱਚੋਂ, ਜੱਗ ਜੂਣ ਵਾਲੀ ਮਕਾਈ ਜਿਨਾ ਲਾਲਸਾ, ਉਹ ਉੱਠੋ ਛਾਲਾ ਮਾਰ ਕੇ ਤੇ ਨਿੱਤਰੋ ਮੈਦਾਨ ਵਿੱਚ, ਪਿੱਛੋਂ ਪਛਤਾਊ ਕਰੂਗਾ ਜਿਹੜਾ ਆਲਸਾ, ਸਿੰਘ ਬਲ ਵੀਰ ਮੈਂ ਬਣਾਉਣਾ ਅੱਜ ਮਾੜਿਆਂ ਨੂੰ, ਸੱਦਿਆ ਤੁਹਾਨੂੰ ਤਾਈਓ, ਮੇਰੇ ਸਿਆਸਾ ਕਲਗੀਧਰ ਪਾਤਸ਼ਾਹ ਨੇ
ਸਿੱਖਾਂ ਨੂੰ ਸੰਬੋਧਨ ਕਰਦਿਆਂ ਹੋਇਆ ਕਿਸੇ ਮੇਰੇ ਗੁਰਦੇਵ ਦਾ

ਬੋਲੇ ਕਿਸੇ ਕੀ ਹਾਲ

ਉਹਦੀ ਕੋਮਲ ਸਾਰੇ ਪੁੱਛ ਹੋ ਉਹਦੇ ਸਾਹਮਣੇ ਦੁਨੀਆ ਉਹਦੇ ਸਾਹਮਣੇ ਦੁਨੀਆ ਦੋਸੋ ਉਹਦੇ ਮੂੰਹ ਤੇ ਦਾੜੀ ਉਹਦੇ ਮੂੰਹ ਤੇ ਦਾੜੀ ਮੁੱਝ ਹੋ ਜਿਹਾ ਬੰਦ ਸਾਬੰਦ ਸਜਾਵਾ ਦਾ ਸਿਰਿਆ ਤੋਂ ਬਾਜੇ ਸਿਰਿਆ

ਗੁਰਦੇਵ ਨੇ ਆਉਂਦਿਆਂ ਐਲਾਨ ਕਰ ਦਿੱਤਾ, ਕੋਈ ਹੈ ਗੁਰੂ ਦਾ ਸਿੱਖ? ਹਰ ਰੋਜ਼ ਗੁਰੂ ਦੇ ਸਿੱਖ ਪੜ੍ਹਦੇ ਹੋ, ਤਨ ਮਨ ਧਨ ਸਭ ਸੌਪ ਗੁਰ ਕੋ, ਹੁਕਮ ਮੰਨੀਏ ਪਾਈਏ। ਅੱਜ ਗੁਰੂ ਕੁਝ ਹੁਕਮ ਕਰਨ ਲੱਗਾ, ਗੁਰੂ ਦਿਓ ਸਿੱਖੋ। ਅੱਜ ਨਾਨਕ ਦੇ ਘਰ ਨੂੰ ਅੱਜ ਕੁਝ ਸਿਰਾਂ ਦੀ ਲੋੜ ਪਈ ਹੈ। ਹੈ ਕੋਈ ਗੁਰੂ ਦਾ ਸਿੱਖ ਜੋ ਖੁਸ਼ੀ ਨਾਲ ਆਪਣਾ ਸੀਸ ਪੇਸ਼ ਕਰੇ? 80,000 ਦੇ ਕਰੀਬ ਦੀਵਾਨ ਦੇ ਅੰਦਰ ਸੰਗਤਾਂ ਹਾਜ਼ਰੀ ਭਰ ਰਹੀਆਂ ਸੀ, ਪਰ ਇੱਕਦਮ ਖਮੋਸ਼ੀ ਆ ਗਈ, ਸਾਰਿਆਂ ਦੇ ਸਿਰ ਝੁਕ ਗਏ। ਗੁਰਦੇਵ ਨੇ ਪਹਿਲਾਂ ਨਾਲੋਂ ਵੀ ਉੱਚੀ ਗਰਮੀ ਆਵਾਜ਼ ਵਿੱਚ ਕਿਹਾ, ਹੈ ਕੋਈ ਗੁਰੂ ਦਾ ਸਿੱਖ ਜੋ ਖੁਸ਼ੀ ਨਾਲ ਆਪਣਾ ਸੀਸ ਪੇਸ਼ ਕਰੇ? ਕਿਸੇ ਪਾਸੇ ਕੋਈ ਆਵਾਜ਼ ਨਾ ਆਈ, ਕੋਈ ਗੁਰੂ ਦਾ ਸਿੱਖ ਨਾ ਉੱਠਿਆ। ਮਨ ਦੇ ਅੰਦਰ ਵਿਚਾਰਾਂ ਕਰ ਰਹੇ ਨੇ ਕਿ ਅੱਜ ਗੁਰਦੇਵ ਨੇ ਪਰਚਾ ਕਿਹੋ ਜਿਹਾ ਪਾ ਦਿੱਤਾ ਏ। ਤੇ ਮਹਾਰਾਜ ਨੇ ਇੱਕ ਮਿੰਟ, ਦੋ ਮਿੰਟ, ਤਿੰਨ ਮਿੰਟ ਬੀਤੇ, ਮਹਾਰਾਜ ਨੇ ਫਿਰ ਅੱਗੇ ਨਾਲੋਂ ਵੀ ਕੜਕਵੀਂ ਆਵਾਜ਼ ਵਿੱਚ ਆਖਿਆ, ਹੈ ਕੋਈ ਗੁਰੂ ਦਾ ਸਿੱਖ ਜੋ ਖੁਸ਼ੀ ਨਾਲ ਆਪਣਾ ਸੀਸ ਪੇਸ਼ ਕਰੇ? ਲਾਹੌਰ ਸ਼ਹਿਰ ਦਾ ਖੱਤਰੀ ਜਾਂ ਸਤਿਗੁਰ ਕੋਲੇ ਨਾ ਬਤਾ ਕੇ ਦਇਆ ਰਾਮ ਮੁਖ ਤੇ ਬੋਲੇ, ਮੇਰਾ ਮੁਝਮੇ ਕੁਛ ਨਹੀਂ, ਕਹਿ ਸਭ ਕੁਛ ਤੇਰਾ, ਹਾਜ਼ਰ ਹੈ ਗੁਰਦੇਵ ਪਿਤਾ, ਸਿਰ ਕੱਟ ਲਓ ਮੇਰਾ।

लाहौर शहर का खत्तरी का सतगुर को रब ताके दया राम इज मुख तो बोले

ਤੇ ਬਾਜਾ ਦੀਕ ਦੀਕ ਜਾਨ ਹੋਦੀ ਓ ਬਾਜਾ ਵਾਲੇ ਦੀਕ ਦੀਕ ਜਾਨ ਹੋਦੀ ਸਵਾ ਲੱਖ ਨਾ

ਉਦਮ ਮਤ ਪ੍ਰਭ ਅੰਤਰ ਜਾਮੀ ਜਿਉਂ ਪ੍ਰੇਰੇ ਤਿਉਂ ਕਰਨਾ ਜਿਉਂ ਨਟੂਆ ਤੰਤ ਵਜਾਵੈ ਤੰਤੀ ਜਿਉਂ ਨਾਚੈ ਜੰਤ ਜਣਾ। ਸਤਿਗੁਰੂ ਮਹਾਰਾਜ ਜੀ ਦੇ ਚਰਨਾਂ ਵਿੱਚ ਸਤਿਗੁਰੂ ਮਹਾਰਾਜ ਜੀ ਦੀ ਬਖਸ਼ਿਸ਼ ਅਤੇ ਰਹਿਮਤ ਦੇ ਪਾਤਰ ਬਣਨ ਵਾਸਤੇ ਜੁੜ ਮਿਲ ਬੈਠੇ ਗੁਰੂ ਪਿਆਰੇ ਖਾਲਸਾ ਜੀਓ, ਆਓ ਸਤਿਗੁਰੂ ਮਹਾਰਾਜ ਜੀ ਨੂੰ ਸੀ ਚੁਕਾਈਏ। ਸਾਰੇ ਗੱਜ ਵੱਜ ਕੇ ਬੁਲਾਓ ਫਤਿਹ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਮਹਾਰਾਜ ਜੀ ਦੇ ਪਾਵਨ ਦਰਬਾਰ ਦੀਆਂ ਜਿੱਥੇ ਰੌਣਕਾਂ ਵਧਾ ਰਹੇ ਹੋ, ਖੁਸ਼ੀਆਂ ਪ੍ਰਾਪਤ ਕਰ ਰਹੇ ਹੋ, ਉੱਥੇ ਅਸੀਂ ਸਤਿਗੁਰੂ ਮਹਾਰਾਜ ਜੀ ਦੀ ਰਹਿਮਤ ਬਖਸ਼ਿਸ਼, ਗੁਰਮਤ ਦੀ ਪਾਵਨ ਪਵਿੱਤਰ ਬਖਸ਼ਿਸ਼ ਜਿਹੜੀ ਹੈ ਉਹਨੂੰ ਜਾਣਨ ਦਾ ਯਤਨ ਕਰ ਰਹੇ ਹਾਂ। ਅੱਜ ਦਾ ਇਹ ਸੁਭਾਗਾ ਸਮਾਂ ਜਿਹੜਾ ਹੈ, ਕੱਲ੍ਹ ਤੋਂ ਲੈ ਕੇ ਆਪਾਂ ਕਲਗੀਆਂ ਵਾਲੇ ਪ੍ਰੀਤਮ ਨਾਸਰੋ ਮਨਸੂਰ ਗੁਰੂ ਗੋਬਿੰਦ ਸਿੰਘ ਨੂੰ ਸਮਰਪਿਤ ਉਹਨਾਂ ਦੇ ਮੁਬਾਰਕ ਜਨਮਦਿਨ ਨੂੰ, ਜਿੱਥੇ ਸਤਿਗੁਰੂ ਮਹਾਰਾਜ ਜੀ ਦੀ ਅਲਾਹੀ ਬਾਣੀ ਦੇ ਅਖੰਡ ਜਾਪ ਚੱਲ ਰਹੇ ਨੇ, ਉੱਥੇ ਆਪਾਂ ਸਤਿਗੁਰੂ ਮਹਾਰਾਜ ਜੀ ਦੇ ਇਸ ਪਾਵਨ ਪਵਿੱਤਰ ਪ੍ਰਕਾਸ਼ ਉਤਸਵ ਨੂੰ ਮਨਾਉਣ ਵਾਸਤੇ ਜਿੱਥੇ ਹਾਜ਼ਰੀਆਂ ਲਵਾ ਰਹੇ ਹਾਂ, ਉੱਥੇ ਕੱਲ੍ਹ ਦੇ ਦੀਵਾਨ ਅੰਦਰ ਵਿਸ਼ੇਸ਼ ਤੌਰ ਉੱਤੇ ਸਮੁੱਚੇ ਪ੍ਰਬੰਧ ਵੱਲੋਂ ਬੇਨਤੀ ਕੀਤੀ ਜਾ ਰਹੀ ਹੈ, ਬਈ ਆਓ ਸਾਰੇ ਰਲ ਮਿਲ ਕੇ ਇਸ ਪਾਵਨ ਪਵਿੱਤਰ ਧਰਤੀ ਉੱਤੇ ਸਤਿਗੁਰੂ ਮਹਾਰਾਜ ਜੀ ਦਾ ਅਵਤਾਰ ਪੁਰਬ ਜਿਹੜਾ ਹੈ ਇਹ ਮਨਾਉਣ ਵਾਸਤੇ ਪਰਿਵਾਰਾਂ ਸਮੇਤ ਪਹੁੰਚੀਏ। ਕਿਉਂਕਿ ਜੋ ਸਤਿਗੁਰੂ ਮਹਾਰਾਜ ਜੀ ਨੇ ਬਖਸ਼ਿਸ਼ ਕੀਤੀ ਹੈ, ਰਹਿਮਤ ਕੀਤੀ ਹੈ, ਉਹਦੇ ਸੰਦਰਭ ਦੇ ਵਿੱਚ ਜਿੱਥੇ ਅਸੀਂ ਗਿਆਨ ਦੇ ਨਾਲ ਸਤਿਗੁਰੂ ਮਹਾਰਾਜ ਜੀ ਦੇ ਪਾਵਨ ਪੁੱਤਰ ਜੀਵਨ ਨੂੰ ਜਾਣਨ ਦਾ ਯਤਨ ਕਰਨਾ ਹੈ, ਉੱਥੇ ਸ਼ਰਧਾ ਅਤੇ ਪ੍ਰੇਮ ਜਿਹੜਾ ਉਹਨਾਂ ਪ੍ਰਤੀ ਹੈ ਉਹਦਾ ਵੀ ਇਜ਼ਹਾਰ ਕਰਨਾ ਹੈ। ਗਿਆਨ ਬਹੁਤ ਸਾਰੇ ਲੋਕ ਬੜਾ ਵੱਡਾ ਵੱਡਾ ਪ੍ਰਾਪਤ ਕਰ ਜਾਂਦੇ ਨੇ, ਬੜੀਆਂ ਵੱਡੀਆਂ ਵੱਡੀਆਂ ਡਿਗਰੀਆਂ ਪ੍ਰਾਪਤ ਕਰ ਜਾਂਦੇ ਨੇ, ਪਰ ਜੋ ਆਨੰਦ ਸ਼ਰਧਾ ਅਤੇ ਪ੍ਰੇਮ ਵਿੱਚ ਮਨੁੱਖ ਨੂੰ ਪ੍ਰਾਪਤ ਹੁੰਦਾ ਹੈ ਇਹ ਕਈ ਵਾਰ ਗਿਆਨ ਦੀ ਜਿਹੜੀ ਹੈਗੀ ਹੈ ਧੁਜਾ ਉਹਦੇ ਉੱਤੇ ਜਾ ਕੇ ਮਨੁੱਖ ਨਹੀਂ ਪ੍ਰਾਪਤ ਕਰ ਸਕਦਾ। ਜੇ ਗਿਆਨ ਦੇ ਨਾਲ ਸਭ ਕੁਝ ਪ੍ਰਾਪਤ ਹੋ ਜਾਂਦਾ ਹੋਵੇ ਤਾਂ ਫਿਰ ਬਹੁਤ ਸਾਰੇ ਐਸੇ ਲੋਕ ਨੇ ਜਿਨ੍ਹਾਂ ਨੇ ਬੜੀਆਂ ਵੱਡੀਆਂ ਵੱਡੀਆਂ ਡਿਗਰੀਆਂ ਕੀਤੀਆਂ ਪਰ ਜ਼ਿੰਦਗੀ ਤੋਂ ਭਟਕ ਕੇ ਕਈ ਵਾਰ ਉਹ ਰਸਤੇ ਅਖਤਿਆਰ ਕਰ ਲਏ ਜਿਹੜੇ ਸਧਾਰਨ ਲੋਕ ਵੀ ਕਈ ਵਾਰ ਨਹੀਂ ਅਖਤਿਆਰ ਕਰਦੇ, ਭਾਵ ਬਹੁਤ ਵੱਡੇ ਵੱਡੇ ਨਸ਼ਿਆਂ ਦੇ ਆਦੀ ਬਣ ਗਏ, ਖੁਦਕਸ਼ੀਆਂ ਕੀਤੀਆਂ। ਗਿਆਨ ਦਾ ਬੇਸ਼ੱਕ ਉਹਨਾਂ ਕੋਲ ਭੰਡਾਰ ਬਹੁਤ ਵੱਡਾ ਸੀ ਪਰ ਮਨ ਅੰਦਰ ਸਥਿਰਤਾ ਨਾ ਬਣ ਸਕੀ। ਇਹ ਕੇਵਲ ਅਤੇ ਕੇਵਲ ਦੋ ਚੀਜ਼ਾਂ ਦੇ ਵਿੱਚ ਸਾਨੂੰ ਬਹੁਤ ਵੱਡੀ ਪ੍ਰਾਪਤ ਹੁੰਦੀ ਹੈ, ਸ਼ਰਧਾ ਅਤੇ ਵਿਸ਼ਵਾਸ ਵਿੱਚ। ਹੁਣ ਕਈ ਵਾਰ ਆਮ ਇਹ ਗੱਲ ਕਹਿਣ ਦਾ ਯਤਨ ਕੀਤਾ ਜਾਂਦਾ ਹੈ ਬਈ ਜਿਹੜੀ ਅੰਨੀ ਸ਼ਰਧਾ ਹੈ ਇਹ ਵੀ ਕਈ ਵਾਰ ਮਨੁੱਖ ਨੂੰ ਆਪਣੇ ਟਿਕਾਣੇ ਤੋਂ ਹਿਲਾਉਂਦੀ ਹੈ, ਪਰ ਬੇਸ਼ੱਕ ਇਹ ਗੱਲ ਹਕੀਕਤ ਹੈ, ਪਰ ਸ਼ਰਧਾ ਤੋਂ ਬਗੈਰ ਮਨੁੱਖ ਜਿਹੜਾ ਧਰਮ ਦਾ ਅੰਤਰੀ ਵਿਰਾਸਤ ਨਹੀਂ ਪ੍ਰਾਪਤ ਕਰ ਸਕਦਾ। ਆਓ ਜਰਾ ਤੱਕਣ ਦਾ ਯਤਨ ਕਰਦੇ ਹਾਂ ਜਿਨ੍ਹਾਂ ਗੁਰਮੁਖ ਪਿਆਰਿਆਂ ਨੇ ਪੂਰਨ ਸ਼ਰਧਾ ਦੇ ਰੂਪ ਦੇ ਵਿੱਚ ਗੁਰੂ ਨਾਲ ਸਾਂਝ ਕਰਨ ਦਾ ਯਤਨ ਕੀਤਾ ਹੈ ਅਤੇ ਕਿਵੇਂ ਉਹਨਾਂ ਨੂੰ ਗੁਰੂ ਮਹਾਰਾਜ ਨੇ ਸਤਿਕਾਰ ਬਖਸ਼ਿਆ, ਕਿਵੇਂ ਬਖਸ਼ਿਸ਼ ਕੀਤੀ ਹੈ, ਅੱਜ ਦੇ ਪ੍ਰਕਰਨ ਦੇ ਵਿੱਚ ਆਪਾਂ ਇਹ ਵੇਖਣ ਦਾ ਯਤਨ ਕਰਨਾ। ਕਿਉਂਕਿ ਸਤਿਗੁਰੂ ਮਹਾਰਾਜ ਕਹਿੰਦੇ ਨੇ, ਹੋਏ ਇਕੱਤਰ ਮਿਲੋ ਮੇਰੇ ਭਾਈ, ਦੁਬਧਾ ਦੂਰ ਕਰੋ ਲਿਵਲਾਏ, ਹਰ ਨਾਮੇ ਕੀ ਹੋਵੋ ਜੋੜੀ, ਗੁਰਮੁਖ ਬੈਸੋ ਸਫਾ ਵਿਛਾਏ। ਇਹ ਗੁਰੂ ਨਾਨਕ ਦੇਵ ਮਹਾਰਾਜ ਦੇ ਘਰ ਅੰਦਰ ਕਿਸੇ ਜਾਤ ਪਾਤ ਕਿਸੇ ਉੱਚੇ ਨੀਵੇਂ ਦਾ ਕੋਈ ਭਿੰਨ ਭੇਦ ਨਹੀਂ, ਇੱਥੇ ਨਾਈ ਆਵੇ, ਝੂਰ ਆਵੇ, ਛੀਂਬਾ ਆਵੇ, ਕਿਸੇ ਉੱਚੀ ਜਾਤ ਦਾ ਆਵੇ, ਕਿਸੇ ਛੋਟੀ ਜਾਤ ਦਾ ਆਵੇ, ਗੁਰੂ ਨਾਨਕ ਦੇਵ ਮਹਾਰਾਜ ਦਾ ਉਪਦੇਸ਼ ਜਿਹੜਾ ਹਰ ਕਿਸੇ ਵਾਸਤੇ ਸਾਂਝਾ ਹੈ। ਪਰ ਇਹਦੇ ਨਾਲ ਨਾਲ ਸਤਿਗੁਰੂ ਮਹਾਰਾਜ ਦੀ ਜਿਹੜੀ ਵਰੋਸਾਈ ਸਿੱਖੀ ਹੈ ਇਹਦਾ ਸਿਧਾਂਤ ਖਾਲਸੇ 'ਤੇ ਨਿਰਭਰ ਕਰਦਾ ਹੈ, ਖਾਲਸੇ ਉੱਤੇ ਟਿਕਿਆ ਹੋਇਆ ਅਤੇ ਖਾਲਸਾ ਓਤ ਪੋਤ ਗੁਰੂ ਨਾਲ। ਇਹ ਗੱਲ ਮੈਂ ਇਸ ਕਰਕੇ ਕਰ ਰਿਹਾ ਹਾਂ ਬਈ ਜਿਹੜੀ ਸਿੱਖ ਜੀਵਨ ਸ਼ੈਲੀ ਹੈ ਇਹਦੀ ਬਖਸ਼ਿਸ਼ ਜਿਹੜੀ ਹੈ ਇਹਦਾ ਜਿਹੜਾ ਮਰਿਆਦਾ ਦਾ ਡੰਡਾ ਹੈ ਉਹ ਸਿੱਖ ਜੀਵਨ ਦੇ ਉੱਤੇ ਬਾਦ ਦਸਤੂਰ ਜਾਰੀ ਹੈ।
ਪਰ ਇਹਦੇ ਤੋਂ ਬਾਅਦ ਕੋਈ ਵੀ ਕਿਸੇ ਧਰਮ ਨਾਲ ਸੰਬੰਧ ਰੱਖਣ ਵਾਲਾ ਵੀ ਗੁਰੂ ਨਾਲ ਪ੍ਰੀਤ ਕਰੇ ਉਹ ਆਪਣੀ ਇਸ ਸਾਂਝ ਨੂੰ ਬੜੇ ਖੁਸ਼ੀ ਨਾਲ ਪੂਰਿਆਂ ਕਰ ਸਕਦਾ। ਪਰ ਜੇ ਇਹ ਗੱਲ ਕਹਿਣ ਦਾ ਯਤਨ ਕੀਤਾ ਜਾਵੇ ਬਈ ਕਿਸੇ ਦੀ ਪਿਆਰ ਦੀ ਹਕੀਕਤ ਵਿੱਚ ਸਿੱਖ ਸਿਧਾਂਤ ਨੂੰ ਕੋਈ ਠੇਸ ਪਹੁੰਚਾਉਣ ਦੀ ਗੱਲ ਚੱਲੇ ਇਹ ਜਿਹੜੀ ਹੈ ਨਹੀਂ ਮੰਨੀ ਜਾ ਸਕਦੀ, ਕਿਉਂਕਿ ਇਹਨੂੰ ਸਤਿਗੁਰੂ ਮਹਾਰਾਜ ਜੀ ਨੇ ਪ੍ਰਵਾਨ ਨਹੀਂ ਕੀਤਾ। ਸਤਿਗੁਰੂ ਮਹਾਰਾਜ ਕਹਿੰਦੇ ਖਾਲਸਾ ਮੇਰੋ ਰੂਪ ਹੈ ਖਾਸ, ਖਾਲਸੇ ਮੈਂ ਹੂੰ ਕਰੂੰ ਨਿਵਾਸ, ਖਾਲਸਾ ਮੇਰੋ ਪਿੰਡ ਪ੍ਰਾਨ, ਖਾਲਸਾ ਮੇਰੋ ਜਾਨ ਕੀ ਜਾਨ, ਖਾਲਸਾ ਮੇਰੋ ਮਿੱਤਰ ਸਿਖਾਈ, ਖਾਲਸਾ ਮੇਰੋ ਮਾਤ ਪਿਤਾ ਸੁਖਦਾਈ, ਹੂੰ ਖਾਲਸੇ ਕੇ ਖਾਲਸਾ ਮੇਰੋ ਓਤ ਪੋਤ ਸਾਗਰ ਬੰਦੇ। ਪਰ ਸਤਿਗੁਰੂ ਮਹਾਰਾਜ ਨਾਲ ਅੱਗੇ ਕਹਿੰਦੇ ਨੇ ਜਾਵੇ ਗਏ ਵਿਪਰਨ ਕੀ ਰੀਤ, ਮੈਂ ਨਾ ਕਰੂੰ ਇਨਕੀ ਪ੍ਰਤੀਤ। ਵਿਪਰਨ ਕੀ ਹੈ? ਉਹ ਹੈ ਜਿਹੜਾ ਸਿੱਖ ਸਿਧਾਂਤ ਦੀ ਉਲੰਘਣਾ ਕਰਨੀ ਔਰ ਇੱਕ ਬੰਨਿਓ ਗੁਰੂ ਨੂੰ ਆਪਣਾ ਸਮਰਪਿਤ ਕਰਨਾ, ਖਾਲਸੇ ਦੀ ਪਰਿਭਾਸ਼ਾ ਵਿੱਚ ਸ਼ਾਮਲ ਹੋਣਾ, ਦੂਸਰੇ ਬੰਨੇ ਜਿਹੜਾ ਆਪਣੀ ਮਨਮਤੀ ਜਿਹੜੀ ਹੈ ਉਹਦੇ ਵਿੱਚ ਵੀ ਜਾਣਾ। ਪਰ ਇਹ ਖਾਲਸੇ ਦੀ ਅਤੇ ਗੁਰੂ ਦੇ ਸਿਧਾਂਤ ਦੀ ਗੱਲ ਕਰਕੇ ਇਹਦੇ ਨਾਲ ਨਾਲ ਆਓ ਜਿਹੜਾ ਚੌਹ ਵਰਨਾਂ ਦੇ ਵਿੱਚ ਜਾ ਕੇ ਆਪਾਂ ਵੇਖਣ ਦਾ ਯਤਨ ਕਰੀਏ ਬਈ ਸਤਿਗੁਰੂ ਮਹਾਰਾਜ ਜੀ ਨੇ ਕੀ ਬਖਸ਼ਿਆ।

ਨੇ ਇਹ ਮੁਸਲਮਾਨ ਜਾਤੀ ਨਾਲ ਸੰਬੰਧ ਰੱਖਦਾ, ਬੇੜੀ ਦਾ ਧੰਦਾ ਕਰਦਾ ਤੇ ਇਹਦੀ ਬੇੜੀ ਵਿੱਚ ਜਦੋਂ ਗੁਰੂ ਕੇ ਸਿੱਖ ਸਵਾਰ ਹੁੰਦੇ ਨੇ ਕਲਗੀਆਂ ਵਾਲੇ ਪ੍ਰੀਤਮ ਦੀ ਸਿਫਤ ਕਰਦੇ ਨੇ।

ਬਈ ਉਹ ਸਾਰੀ ਮਾਨਵਤਾ ਦਾ ਸਾਂਝਾ ਹੈ। ਕਿਉਂਕਿ ਸਤਿਗੁਰੂ ਮਹਾਰਾਜ ਜੀ ਦਾ ਬੜਾ ਸੁੰਦਰ ਫਰਮਾਨ ਹੈ, ਹਿੰਦੂ ਨਾ ਤੁਰਕ ਦਉ ਰੱਬ ਜੀ ਇਮਾਮ ਛਾਪੀ ਮਾਨਸ ਕੀ ਜਾਤ ਸਭੇ ਕੇ ਪਹਿਚਾਣਦੇ। ਇਹ ਸਿਧਾਂਤ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਹੈ, ਕਿਉਂਕਿ ਦਸਵੇਂ ਜਾਮੇ ਵਿੱਚ ਸਤਿਗੁਰੂ ਮਹਾਰਾਜ ਇਹ ਗੱਲ ਕਹਿ ਰਹੇ ਨੇ ਅਤੇ ਪਹਿਲੇ ਜਾਮੇ ਵਿੱਚ ਕਹਿ ਰਹੇ ਨੇ ਨਾ ਕੋ ਹਿੰਦੂ ਨਾ ਕੋ ਮੁਸਲਮਾਨ। ਇਹ ਇੱਕ ਹੀ ਵਿਚਾਰਧਾਰਾ ਦਾ ਜਿਹੜਾ ਸੰਸਾਰ ਦੇ ਵਿੱਚ ਪ੍ਰਗਟਾਵਾ ਹੈ। ਉੱਥੇ ਸਤਿਗੁਰੂ ਮਹਾਰਾਜ ਕਹਿੰਦੇ ਨੇ ਵੀ ਜਨਮ ਕਰਕੇ ਕੋਈ ਹਿੰਦੂ ਨਹੀਂ ਅਤੇ ਜਨਮ ਕਰਕੇ ਕੋਈ ਮੁਸਲਮਾਨ ਨਹੀਂ, ਪਰ ਜੇ ਚੰਗੇ ਸੰਸਕਾਰ ਗ੍ਰਹਿਣ ਕਰ ਜਾਵੇ, ਜਿਹੜੀ ਪੈਗੰਬਰੀ ਭਾਸ਼ਾ ਦੇ ਵਿੱਚ ਹਿੰਦੂ ਮਤ ਦੀ ਗੱਲ ਹੈ ਉਹਦੇ ਵਿੱਚ ਚਲਾ ਜਾਵੇ ਅਤੇ ਉਹ ਹਿੰਦੂ ਮੰਨਿਆ ਜਾ ਸਕਦਾ, ਮੁਸਲਮਾਨ ਮਤ ਚਲਾ ਵਿੱਚ ਚਲਾ ਜਾਵੇ ਅਤੇ ਮੁਸਲਮਾਨ ਮੰਨਿਆ ਜਾ ਸਕਦਾ। ਇਹ ਪਹਿਲੇ ਜਾਮੇ ਦੇ ਵਿੱਚ ਸਤਿਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿ ਰਹੇ ਨੇ। ਦਸਵੇਂ ਜਾਮੇ ਦੇ ਵਿੱਚ ਸਤਿਗੁਰੂ ਮਹਾਰਾਜ ਇਸੇ ਗੱਲ ਨੂੰ ਅੱਗੇ ਵਧਾ ਰਹੇ ਨੇ ਬਈ ਕੇਵਲ ਦੋ ਨਹੀਂ, ਇਹ ਸਾਰੀ ਮਨੁੱਖਤਾ ਜਿਹੜੀ ਹੈ ਉਸ ਪਰਮੇਸ਼ੁਰ ਦੀ ਪੈਦਾ ਕੀਤੀ ਹੋਈ ਹੈ। ਅੱਜ ਆ ਜਿੰਨੀ ਕੁ ਧਰਤੀ ਦਾ ਮਨੁੱਖ ਨੂੰ ਗਿਆਨ ਹੈ, ਭਾਵੇਂ ਕੋਈ ਕਾਲਾ ਹੈ, ਭਾਵੇਂ ਕੋਈ ਚਿੱਟਾ ਹੈ, ਭਾਵੇਂ ਕੋਈ ਲਹਿੰਦੇ ਵੱਸਦਾ ਹੈ, ਭਾਵੇਂ ਕੋਈ ਚੜ੍ਹਦੇ ਵੱਸਦਾ ਹੈ, ਭਾਵੇਂ ਕੋਈ ਕਿਸੇ ਦਿਸ਼ਾ ਵਿੱਚ ਵੱਸਦਾ ਹੈ, ਜਿਹਨੂੰ ਮਨੁੱਖ ਜੀਵਨ ਮਿਲਿਆ ਹੈ ਨਾ, ਉਹਦੇ ਖੂਨ ਦੇ ਜਿੰਨੇ ਤੱਤ ਨੇ ਇਹ ਸਾਰੀ ਮਨੁੱਖਤਾ ਦੇ ਨਾਲ ਬਰਾਬਰ ਨੇ। ਹਰ ਕਿਸੇ ਦੀ ਬਿਮਾਰੀ ਜਿਹੜੀ ਹੈ ਉਹ ਬਰਾਬਰ ਹੈ, ਸੁੱਖ ਬਰਾਬਰ ਨੇ, ਦੁੱਖ ਬਰਾਬਰ ਨੇ, ਮਨ ਦੀਆਂ ਵਸਤਾਵਾਂ ਬਰਾਬਰ ਨੇ, ਕਿਸੇ ਚੀਜ਼ ਵਿੱਚ ਕੁਦਰਤ ਨੇ ਇੱਕ ਦੂਸਰੇ ਤੋਂ ਭੇਦ ਨਹੀਂ ਰਹਿਣ ਦਿੱਤਾ। ਇਹ ਕੁਦਰਤ ਦੀ ਖੂਬਸੂਰਤੀ ਹੈ ਜਿਹੜੀ ਉਹਨੇ ਆਪਣੀ ਦੁਨੀਆਂ ਦੇ ਵਿੱਚ ਪ੍ਰਗਟ ਕੀਤੀ ਹੈ। ਕਿਸੇ ਨੂੰ ਕਿਸੇ ਨਾਲ ਮਿਲਣ ਨਹੀਂ ਦਿੱਤਾ ਅਤੇ ਕਿਸੇ ਨੂੰ ਕਿਸੇ ਤੋਂ ਨਿਖੜਨ ਨਹੀਂ ਦਿੱਤਾ। ਸਮੁੱਚੀ ਮਾਨਵਤਾ ਨੂੰ ਇੱਕੋ ਹੀ ਖੂਨ, ਇੱਕੋ ਹੀ ਉਹਦੇ ਅੰਦਰ ਤੱਤ, ਇੱਕੋ ਹੀ ਵਿਚਾਰਧਾਰਾ ਉਹਨੇ ਪਰੋਈ ਹੋਈ ਹੈ। ਮਨ ਦੀਆਂ ਬੁਰਾਈਆਂ ਜਿਹੜੀਆਂ ਨੇ ਹਰ ਕਿਸੇ ਦੇ ਵਿੱਚ ਬਰਾਬਰ ਨੇ, ਚੰਗਿਆਈਆਂ ਬਰਾਬਰ ਨੇ, ਹਰ ਚੀਜ਼ ਜਿਹੜੀ ਹੈ ਕੁਦਰਤ ਨੇ ਸਮਤੋਲ ਵਿੱਚ ਰੱਖੀ ਹੋਈ ਹੈ। ਪਰ ਮਨੁੱਖ ਜੀਵਨ ਨੂੰ ਜਿਹੜੀਆਂ ਮਨੁੱਖ ਨੇ ਪਾਈਆਂ ਹੋਈਆਂ ਵੰਡੀਆਂ ਸਨ, ਉਹਦਾ ਕਰਕੇ ਬਹੁਤ ਵੱਡੀਆਂ ਤ੍ਰਾਸਦੀਆਂ 'ਚੋਂ ਗੁਜ਼ਰਨਾ ਪੈ ਰਿਹਾ। ਅੱਜ ਵੀ ਜਦੋਂ ਤੁਸੀਂ ਮਨੁੱਖਤਾ ਦੇ ਇਤਿਹਾਸ ਵੱਲ ਨਜ਼ਰ ਮਾਰੋਗੇ ਤਾਂ ਹਰ ਰੋਜ਼ ਮਨੁੱਖਤਾ ਲਹੂ ਲੁਹਾਣ ਹੋ ਰਹੀ ਹੈ। ਕੋਈ ਆਪਣੇ ਆਪ ਨੂੰ ਸੱਚਾ ਸੁੰਨੀ ਕਹਿ ਕੇ ਸ਼ੀਆ ਦਾ ਕਤਲ ਕਰੀ ਜਾ ਰਿਹਾ ਹੈ, ਕੋਈ ਹਿੰਦੂ ਸੰਤਲਤ ਨੂੰ ਅੱਗੇ ਉਭਾਰਨ ਵਾਸਤੇ ਬਹੁਤ ਵੱਡੇ ਬੰਬ ਸਫੋਟ ਮੁਸਲਮਾਨਾਂ 'ਤੇ ਕਰੀ ਜਾ ਰਿਹਾ, ਕੋਈ ਮੁਸਲਮਾਨ ਹਿੰਦੂਆਂ 'ਤੇ ਕਰੀ ਜਾ ਰਿਹਾ, ਕਿਤੇ ਮਸਜਿਦ ਢਾਈ ਜਾ ਰਹੀ ਹੈ, ਕਿਤੇ ਮੰਦਰ ਢਾਏ ਜਾ ਰਹੇ ਨੇ, ਇਹ ਸਾਰਾ ਕੁਝ ਮਨੁੱਖ ਵੱਲੋਂ ਕੀਤਾ ਜਾ ਰਿਹਾ। ਪਰ ਪਰਮੇਸ਼ੁਰ ਨੇ ਕਿਸੇ ਨੂੰ ਦੋ ਵੰਡੀਆਂ ਵਿੱਚ ਨਹੀਂ ਕੀਤਾ, ਹਰ ਕਿਸੇ ਨੂੰ ਇੱਕ ਹੀ ਉਹਦੀ ਨਿਗਾਹ ਦੇ ਵਿੱਚ ਜੋ ਬਣਤਰ ਹੈ ਉਹਨੇ ਬਣਾਈ ਹੈ ਅਤੇ ਇੱਕੋ ਜਿਹਾ ਉਹ ਹਰ ਕਿਸੇ ਨੂੰ ਪਿਆਰ ਕਰਦਾ, ਕਿਸੇ ਨਾਲ ਵੀ ਉਹਦਾ ਕੋਈ ਵੈਰ ਵਿਰੋਧ ਨਹੀਂ। ਅਤੇ ਇਹ ਸਿਧਾਂਤ ਹੈ ਗੁਰਮਤਿ ਦਾ, ਗੁਰੂ ਨਾਨਕ ਦੇਵ ਮਹਾਰਾਜ ਦੇ ਘਰ ਦਾ। ਹੁਣ ਕਲਗੀਆਂ ਵਾਲੇ ਪ੍ਰੀਤਮ ਅਨੰਦਪੁਰ ਸਾਹਿਬ ਦੀ ਧਰਤੀ ਦੇ ਉੱਤੇ ਹਰ ਰੋਜ਼ ਜਦੋਂ ਦੀਵਾਨ ਸਜਦਾ ਅਤੇ ਇਹ ਸਹੀਜੇ ਦੀਆਂ ਮਨ ਦੀਆਂ ਭਾਵਨਾਵਾਂ ਜਿਹੜੀਆਂ ਨੇ ਉੱਥੇ ਪਹੁੰਚਦੀਆਂ ਨੇ, ਇੱਕ ਦਿਨ ਇਹ ਜਿਹੜੀ ਤਾਰ ਸਤਿਗੁਰੂ ਮਹਾਰਾਜ ਜੀ ਦੇ ਨਾਲ ਜੁੜੀ ਹੈ, ਸਤਿਗੁਰੂ ਮਹਾਰਾਜ ਸਿੰਘਾਂ ਨੂੰ ਨਾਲ ਲੈ ਕੇ ਇਸ ਭਰੇ ਹੋਏ ਦੀਵਾਨ ਦੇ ਵਿੱਚ ਜਿੱਥੇ ਬਹੁਤ ਵੱਡੀਆਂ ਰੌਣਕਾਂ ਸਨ, ਨਾਲ ਅੱਜ ਗੁਰੂ ਕੇ ਸਿੱਖ ਦੀ ਮਨ ਦੀ ਭਾਵਨਾ ਨੂੰ ਸਮਝਿਆ ਹੋਇਆ ਸਤਿਗੁਰੂ ਮਹਾਰਾਜ ਅਨੰਦਪੁਰ ਸਾਹਿਬ ਦੇ ਸਜੇ ਹੋਏ ਦੀਵਾਨਾਂ ਦੇ ਵਿੱਚੋਂ ਫੁਰਸ਼ਤ ਲੈ ਕੇ ਜਿਵੇਂ ਸਹੀਜੇ ਮਲਾਹ ਦੇ ਵੱਲ ਨੂੰ ਤੁਰਨ ਲੱਗੇ ਨੇ, ਉਸ ਵੇਲੇ ਦਾ ਸੀਨ ਕਵਿਤਾ ਦੀਆਂ ਲੀਨਾਂ ਕਹਿਣ ਲੱਗੇ ਹਾਂ। ਸਰਵਣ ਕਰੋ।

0: ਕੌਣ ਸਟੇਜ ਤੇ ਸਾਈ ਨੀਲ ਦੇ ਅਸਵਾਰ ਨੱਚ ਰਹੀਆਂ ਖੁਸ਼ੀਆਂ ਤੇਰੇ ਤੇ
1: ਰਹੀਆਂ ਖੁਸ਼ੀਆਂ ਤੇਰੇ ਤੇ ਰੇਹਾ ਜੋਬਨ ਦ

0: ਭਰਿਆ ਸਾ ਕਵਤਾ ਦਾ ਰੰਗ ਵੇਖ ਕੇ
1: ਐਸਾ ਕਵਤਾ ਦਾ ਰੰਗ ਵੇਖ ਕੇ ਬਾਜਾਂ ਵਾਲੇ ਤੇਰੇ ਪਿਆਰ ਪੈ ਗਈ ਆ ਕੇ ਖਿੱਚ ਪ੍ਰੇਮ ਦੀ
0: ਪੈ ਗਈ ਆ ਕੇ ਖਿੱਚ ਪ੍ਰੇਮਾਂ ਦੀ ਕਹਿੰਦੇ ਮੁੱਖ ਪਰਵ ਦਗਾਰ ਛੇਤੀ ਭੋਗ ਦਵਾਨ ਦਾ ਪਾ ਦਿਓ
1: ਛੇਤੀ ਭੋਗ ਦਵਾਨ ਦਾ ਪਾ ਦਿਓ ਜਾਣਾ ਪੈ ਗਿਆ ਕਿਧਰੇ ਬਾਰ ਸਿੱਖ

0: ਸਰਦੀ ਬਣਦੀ ਭੇਜਦਾ,
1: ਸਰਦੀ ਬਣਦੀ ਭੇਜਦਾ, ਰਿਹਾ ਸਰਦੀ ਬਣਦੀ ਭੇਜਦਾ, ਭੇਟਾ ਨਾਨਕ ਦੇ ਦਰਬਾਰ ਬੈਠਾ ਮਨ ਦੇ ਵਿੱਚੋਂ ਮਾਰ ਕੇ,
0: ਬੈਠਾ ਮਨ ਦੇ ਵਿੱਚੋਂ ਮਾਰ ਕੇ, ਪੰਜੇ ਕਾਮ ਕ੍ਰੋਧ ਹੰਕਾਰ ਹੋਣ ਅਸੀਂ ਠਹਿਰ ਨਹੀਂ ਸਕਦੇ,
1: ਅਸੀਂ ਠਹਿਰ ਨਹੀਂ ਸਕਦੇ, ਹੋ ਜੋ ਕੁਝ ਕੁ

0: ਹੱਥ ਜੋੜ ਕੇ ਸਿੱਧਾ ਮੌਜੀਆ
1: ਹੱਥ ਜੋੜ ਕੇ ਸਿੱਧਾ ਮੌਜੀਆ ਬੇੜੀ ਕਰਦਾ ਝੱਟ ਤਿਆਰ ਸਭ ਸੰਗਤ ਕੇ ਦੋ ਵਾਹਿਗੁਰੂ
2: ਇਸ ਪੱਤਨ ਦੇ ਉੱਤੇ ਬਹੁਤ ਸਾਰੀਆਂ ਬੇੜੀਆਂ ਨੇ ਇੱਕ ਬੇੜੀ ਨਹੀਂ ਬਹੁਤ ਸਾਰੇ ਲੋਕ ਬੇੜੀਆਂ ਦਾ ਧੰਦਾ ਕਰਦੇ ਸਨ ਕਿਉਂਕਿ ਬੇਸ਼ੱਕ ਬਹੁਤ ਵੱਡੇ ਅੱਜ ਦੇ ਯੁੱਗ ਵਿੱਚ ਵੀ ਬਦਲ ਬਣੇ ਨੇ ਦਰਿਆਵਾਂ ਦੇ ਉੱਤੇ ਪੁਲ ਵੱਜੇ ਬੜੀ ਬੜੀ ਤਕਨੀਕ ਬਣੀ ਹੈ ਪਰ ਅਜੇ ਵੀ ਬਹੁਤ ਥਾਈਂ ਜਿਹੜੀ ਬੇੜੀ ਦਾ ਸਫ਼ਰ ਹੈ ਇਹਨੂੰ ਦਰਿਆਵਾਂ ਦੇ ਵਿੱਚ ਆਮ ਵੇਖਿਆ ਜਾ ਸਕਦਾ ਉਸ ਵੇਲੇ ਮੁੱਖ ਸਾਧਨ ਹੀ ਬੇੜੀ ਸੀ ਦਰਿਆ ਤੋਂ ਪਾਰ ਨੰਘਾਉਣ ਵਾਸਤੇ ਕੇਵਲ ਬੇੜੀ ਵਰਤੀ ਜਾਂਦੀ ਸੀ ਅਤੇ ਆਮ ਲੋਕ ਇਹ ਗੱਲ ਕਹਿ ਦਿੰਦੇ ਸੀ ਵੀ ਦੂਰ ਕੌਣ ਹੈ ਅਤੇ ਬਜ਼ੁਰਗ ਕਹਿ ਦਿੰਦੇ ਸੀ ਜਿਹੜਾ ਦਰਿਆਓਂ ਪਾਰ ਹੈ ਭਾਵ ਦਰਿਆ ਇੱਕ ਐਸੀ ਉਸ ਵੇਲੇ ਦੀ ਸਭ ਤੋਂ ਵੱਡੀ ਰੁਕਾਵਟ ਸੀ ਜਿਹਦੇ ਵਿੱਚ ਦੀ ਮਨੁੱਖ ਪੈਂਡਾ ਜਿੰਨਾ ਮਰਜ਼ੀ ਤੈਅ ਕਰਕੇ ਆ ਜਾਵੇ ਜਿੰਨਾ ਚਿਰ ਕੋਈ ਸਾਧਨ ਨਾ ਬਣੇ ਉਨਾ ਚਿਰ ਪਾਰ ਨਹੀਂ ਸੀ ਜਾਇਆ ਜਾ ਸਕਦਾ ਬਹੁਤ ਸਾਰੀਆਂ ਬੇੜੀਆਂ ਸ਼ਿੰਗਾਰ ਸ਼ਿੰਗਾਰ ਕੇ ਵੱਡੇ ਵੱਡੇ ਲੋਕਾਂ ਨੇ ਰੱਖੀਆਂ ਹੋਈਆਂ ਨੇ ਪਰ ਸਤਿਗੁਰੂ ਮਹਾਰਾਜ ਇਸ ਪਿਆਰ ਦੀ ਖਿੱਚ ਵਿੱਚ ਕੇਵਲ ਸਹੀਜੇ ਮਲਾਹ ਵੱਲ ਨੂੰ ਤੁਰੇ ਆ ਰਹੇ ਨੇ ਕਿਸੇ ਬੇੜੀ ਵੱਲ ਨਜ਼ਰ ਨਹੀਂ ਮਾਰ ਰਹੇ ਬੜੇ ਮਲਾਹ ਰਾਹ ਦੇ ਵਿੱਚ ਉਤਾਵਲੇ ਸਨ ਬਈ ਸਵਾਰ ਬੜੇ ਨੇ 20-25 ਸਵਾਰ ਨੇ ਪੈਸੇ ਚੰਗੇ ਬਣਨਗੇ ਹਰ ਧੰਦੇ ਵਿੱਚ ਬੈਠਾ ਹੋਇਆ ਬੰਦਾ ਪੈਸੇ ਦੀ ਖਾਤਰ ਆਪਣੇ ਮਨ ਦੇ ਵਿੱਚ ਲਾਲਸਾਵਾਂ ਰੱਖਦਾ ਹੈ ਪਰ ਸਤਿਗੁਰੂ ਮਹਾਰਾਜ ਅੱਜ ਪੈਸਾ ਕਿਸੇ ਨੂੰ ਦੇਣ ਵਾਸਤੇ ਨਹੀਂ ਸਨ ਆ ਰਹੇ ਅੱਜ ਕਿਸੇ ਨੂੰ ਤਾਰਨ ਵਾਸਤੇ ਆ ਰਹੇ ਸਨ ਕਿਉਂਕਿ ਸੰਸਾਰ ਅੰਦਰ ਮਾਇਆ ਮਨੁੱਖ ਜਿੰਨੀ ਮਰਜ਼ੀ ਕਮਾਈ ਜਾਵੇ ਮਾਇਆ ਦੇ ਵਿੱਚ ਕਦੀ ਅੰਤਰੀਵ ਰਸ ਨਹੀਂ ਪ੍ਰਾਪਤ ਹੁੰਦੇ ਜੋ ਰਸ ਗੁਰੂ ਦੀ ਬਖਸ਼ਿਸ਼ ਅਤੇ ਸ਼ਰਧਾ ਦੇ ਵਿੱਚ ਜਾਂ ਗੁਰੂ ਦੇ ਚਰਨਾਂ ਦੀ ਪ੍ਰਾਪਤੀ ਤੋਂ ਬਾਅਦ ਹੁੰਦੇ ਨੇ

ਦੁਆਰਾ ਚਲਦੇ ਚਲਦੇ ਸਜਦੇ ਵਲਾਹ ਦੀ ਬੇੜੀ ਕੋਲ ਪਹੁੰਚੇ ਨੇ। ਟੁੱਟਾ ਜਿਹਾ ਕੰਢੇ ਦੇ ਉੱਤੇ ਛੱਪੜ ਪਾਇਆ ਹੈ, ਉਹਦੇ ਵਿੱਚ ਹੇਠਾਂ ਕਾਹੀ ਵਿਛਾ ਕੇ ਉਹਦੇ ਉੱਤੇ ਇਹ ਸਜਦਾ ਵਲਾਹ ਲੰਮਾ ਪਿਆ ਹੋਇਆ। ਸਤਿਗੁਰੂ ਮਹਾਰਾਜ ਨੇ ਆਵਾਜ਼ ਮਾਰੀ, ਮਾਨੋ ਜਿਸ ਤਰ੍ਹਾਂ ਚਕੋਰ ਜਿਹੜੀ ਹੈ ਉਹਦੇ ਵਾਸਤੇ ਚੰਦਰਮਾ ਜਿਹੜਾ ਦੁਰਲੱਭ ਹੁੰਦਾ ਹੈ, ਇਸ ਤਰ੍ਹਾਂ ਜਦੋਂ ਸਤਿਗੁਰੂ ਮਹਾਰਾਜ ਜੀ ਦੀ ਵੱਜੀ ਹੋਈ ਆਵਾਜ਼ ਤੋਂ ਬਾਹਰ ਸਜਦੇ ਨੇ ਵੇਖਿਆ ਅਤੇ ਮਨ ਜਿਹੜਾ ਸੀ ਖੁਸ਼ੀ ਦੇ ਵਿੱਚ ਜਿੱਥੇ ਲਹਿਰਾ ਉੱਠਿਆ, ਹਰਾ ਹੋਇਆ, ਉੱਥੇ ਮਨ ਹੀ ਮਨ ਅੰਦਰ ਸੋਚਦਾ ਹੈ, ਮਨਾ ਕਿਤੇ ਭੁਲੇਖਾ ਤਾਂ ਨਹੀਂ ਪੈ ਰਿਹਾ, ਕਿਤੇ ਆਵਾਜ਼ ਤੈਨੂੰ ਐਵੇਂ ਤਾਂ ਨਹੀਂ ਲੱਗਦੀ, ਕਿਉਂਕਿ ਤੂੰ ਤਾਂ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਦੇ ਦਰ ਘਰ ਦੇ ਨਾਲ ਜੁੜਿਆ ਹੋਇਆ ਸਿੱਖ ਨਹੀਂ, ਮੁਸਲਮਾਨ ਹੈ, ਯਾਦ ਤਾਂ ਤੂੰ ਬੜੇ ਪਿਆਰ ਨਾਲ ਕਰਦਾ ਹੈ, ਪਰ ਉਹ ਤਾਂ ਸਿੱਖਾਂ ਦਾ ਗੁਰੂ ਹੈ, ਪਰ ਜਦੋਂ ਅੱਖਾਂ ਖੋਲ੍ਹ ਕੇ ਤੱਕਦਾ ਹੈ ਅਤੇ ਕਹਿੰਦਾ ਨਹੀਂ ਸਜਦਿਆ, ਅੱਜ ਤੇਰੀ ਫਰਿਆਦ ਪੂਰੀ ਹੋ ਗਈ ਹੈ, ਅੱਜ ਗੁਰੂ ਤੈਨੂੰ ਦਰਸ਼ਨ ਦੇਣ ਵਾਸਤੇ ਆਇਆ। ਕਈ ਵਾਰ ਜ਼ਿਆਦਾਤਰ ਪਿਆਸੇ ਨੂੰ ਖੂਹ ਉੱਤੇ ਜਾਣਾ ਪੈਂਦਾ, ਪਰ ਕਈ ਵਾਰ ਕੁਦਰਤ ਐਸੇ ਅਜਬ ਢੰਗ ਵਰਤਾਉਂਦੀ ਹੈ ਬਈ ਖੂਹ ਵੀ ਪਿਆਸੇ ਪਾਸ ਚੱਲ ਕੇ ਚਲਾ ਜਾਂਦਾ। ਅੱਜ ਸਜਦੇ ਮਲਾਹ ਨੂੰ ਉਤਾਰਨ ਵਾਸਤੇ ਸਤਿਗੁਰੂ ਮਹਾਰਾਜ ਆਪ ਇਹਦੀ ਬੇੜੀ ਦੇ ਸਰਾਣੇ, ਇਹਦੀ ਛਣ ਦੇ ਸਾਹਮਣੇ ਖੜ੍ਹੇ ਹੋਏ ਨੇ। ਸਜਦੇ ਮਲਾਹ ਨੇ ਬਾਹਰ ਨਿਕਲ ਕੇ ਸਤਿਗੁਰੂ ਮਹਾਰਾਜ ਜੀ ਦੇ ਚਰਨ ਚੁੰਮੇ, ਮੱਥਾ ਟੇਕਿਆ। ਸਤਿਗੁਰੂ ਮਹਾਰਾਜ ਨੇ ਇਸ਼ਾਰਾ ਕੀਤਾ, ਸਜਦਿਆ ਅੱਜ ਅਸੀਂ ਤੇਰੇ ਤੋਂ ਸੇਵਾ ਲੈਣ ਵਾਸਤੇ ਆਏ ਹਾਂ, ਤੇਰੀ ਬੇੜੀ ਵਿੱਚ ਬੈਠ ਕੇ ਇਸ ਦਰਿਆ ਨੂੰ ਪਾਰ ਕਰਨਾ ਹੈ। ਸਜਦਾ ਮਲਾਹ ਮਾਨੋ ਇਹੀ ਕੁਝ ਚਾਹ ਰਿਹਾ ਸੀ ਜੋ ਸਤਿਗੁਰੂ ਮਹਾਰਾਜ ਨੇ ਕਹਿ ਦਿੱਤਾ। ਇੱਕ ਬੰਨਿਓ ਸਤਿਗੁਰੂ ਮਹਾਰਾਜ ਸਿੰਘਾਂ ਸਮੇਤ ਇਹਦੀ ਬੇੜੀ ਵਿੱਚ ਬੈਠੇ ਨੇ, ਇੱਕ ਬੰਨਿਓ ਪਿਆਰ ਵਿੱਚ ਭੇਜਿਆ ਹੋਇਆ ਸਜਦਾ ਮਲਾਹ ਇਸ ਬੇੜੀ ਨੂੰ ਦਰਿਆ ਦੇ ਵਿੱਚ ਚਲਾ ਕੇ ਕਿਸੇ ਕਿਨਾਰੇ ਉੱਪਰ ਨਹੀਂ ਲੱਗਣ ਦੇ ਰਿਹਾ, ਅਤੇ ਸਤਿਗੁਰੂ ਮਹਾਰਾਜ ਦੇ ਨਾਲ ਜਿਹੜੇ ਸਵਾਲ ਜਵਾਬ ਹੋ ਰਹੇ ਨੇ ਉਹ ਆ ਕਵਿਤਾ ਦੀਆਂ ਲਾਈਨਾਂ ਕਹਿਣ ਲੱਗੇ। ਆਓ ਸਰਵਣ ਕਰਦੇ ਹਾਂ।

0: ਦੇ ਹੁਣ ਸਿੱਧਿਆ ਕੰਡੇ ਲਾ ਦੇ ਹੁਣ ਸਿੱਧਿਆ ਸਤਿਗੁਰ ਬੋਲ ਸੁਣਾਇਆ ਏ ਅਸਾਂ ਜ਼ਰੂਰੀ ਕਿਧਰੇ ਜਾਣਾ ਚਿਰ ਮੌਜੀਆਂ ਚਿਰ ਮੌਜੀਆਂ ਚਿਰ ਮੌਜੀਆਂ ਲਾਇਆ ਏ
1: ਫੇਰੀ ਨੂੰ ਖੜ ਕੰਡੇ ਉੱਤੇ।

ਸਤਿਗੁਰੂ ਮਹਾਰਾਜ ਜੀ ਦੀ ਬੇੜੀ ਵਿੱਚ ਸਵਾਰ ਹੋਏ ਨੇ, ਸ਼ਹੀਦਾ ਮੁੰਡਾ ਇਸ ਬੇੜੀ ਨੂੰ ਕਿਸੇ ਕਿਨਾਰੇ ਉੱਪਰ ਨਹੀਂ ਲਾ ਰਿਹਾ। ਮਨ ਵਿੱਚ ਪਿਆਰ ਦੀ ਜਿਹੜੀ ਤਾਂਘ ਹੈ ਉਹ ਸਤਿਗੁਰੂ ਮਹਾਰਾਜ ਦੇ ਨਾਲ ਚਰਨਾਂ ਨਾਲ ਜੁੜੀ ਹੋਈ ਹੈ ਅਤੇ ਜੁੜਿਆ ਹੋਇਆ ਮਨ ਜਿਹੜਾ ਸੀ ਉਹਨੂੰ ਪਤਾ ਨਹੀਂ ਲੱਗ ਰਿਹਾ ਵੀ ਸਮਾਂ ਕਿੱਧਰ ਨੂੰ ਜਾ ਰਿਹਾ, ਕਿੰਨਾ ਹੋ ਗਿਆ। ਮਨ ਦੀ ਸਭ ਤੋਂ ਵੱਡੀ ਜਿਹੜੀ ਅਵਸਥਾ ਹੈ ਇਹਦਾ ਟਿਕਾਓ ਅਤੇ ਇਹਦੀ ਦੌੜ ਜਿਹੜੀ ਹੈ ਅੱਜ ਤੱਕ ਗਿਆਨ ਵਿਗਿਆਨ ਇਹਨੂੰ ਨਹੀਂ ਮਿਲ ਸਕੀ। ਸਤਿਗੁਰੂ ਮਹਾਰਾਜ ਕਹਿੰਦੇ ਨੇ ਕਬਹੂ ਜੀੜਾ ਉਹ ਬਚੜਤ ਹੈ, ਕਬਹੂ ਜਾਏ ਪਿਆਲੇ, ਲੋਭੀ ਜੀੜਾ ਥਿਰਨਾ ਰਹਿਤ ਹੈ ਚਾਰੇ ਕੁੰਟਾ ਪਲ। ਕਦੀ ਬੰਦਾ ਭਾਵੇਂ ਇੰਡੀਆ ਵਿੱਚ ਬੈਠਾ ਹੋਵੇ ਕਨੇਡਾ ਵਿੱਚ ਫਿਰੀ ਜਾਂਦਾ ਇੱਕ ਸਕਿੰਟ ਦੇ ਵਿੱਚ, ਕਦੀ ਕਿਸੇ ਸੰਸਾਰ ਦੇ ਕਿਸੇ ਕੋਨੇ 'ਤੇ ਬੈਠਾ ਕਿਸੇ ਕੋਨੇ ਤੱਕ ਅਡਾਰੀਆਂ ਮਾਰ ਜਾਂਦਾ ਅਤੇ ਕਈ ਵਾਰ ਜੇ ਗੁਰੂ ਕਿਰਪਾ ਕਰ ਦੇਵੇ ਅਤੇ ਇਹਦੇ ਅੰਦਰ ਸਥਿਰਤਾ ਬਣ ਜਾਵੇ, ਇਹ ਭਿੱਜ ਜਾਵੇ ਟਿਕ ਜਾਵੇ ਅਤੇ ਇਹਨੂੰ ਬਹੁਤ ਵੱਡਾ ਸਮਾਂ ਪਤਾ ਹੀ ਨਹੀਂ ਲੱਗਦਾ ਬਈ ਮੈਂ ਕਿੱਥੇ ਸਾਂ। ਇੱਕ ਸ਼੍ਰੀ ਹਰਿਮੰਦਰ ਸਾਹਿਬ ਦੇ ਹਜ਼ੂਰੀ ਰਾਗੀ ਸਨ ਅਤੇ ਬਹੁਤ ਪਿਆਰ ਵਿੱਚ ਭਿੱਜ ਕੇ ਅੱਖਾਂ ਤੋਂ ਵਿਨਾਖੇ ਸਨ ਅਤੇ ਸਤਿਗੁਰੂ ਮਹਾਰਾਜ ਦੇ ਚਰਨਾਂ ਨਾਲ ਜੁੜਦੇ ਸਨ। ਇੱਕ ਦਿਨ ਉਹਨਾਂ ਨੇ ਸੋਦਰ ਸ਼ੁਰੂ ਕੀਤੀ ਅਤੇ ਮਨ ਪਰਮੇਸ਼ਰ ਨਾਲ ਜੁੜ ਗਿਆ, ਗੁਰੂ ਨਾਲ ਜੁੜ ਗਿਆ ਅਤੇ ਥੋੜ੍ਹਾ ਜਿਹਾ ਅੱਗੇ ਗਏ ਸਨ, ਚੁੱਪ ਕਰ ਗਏ ਅਤੇ ਅੱਠ ਪਰ ਉੱਥੇ ਹੀ ਮਨ ਟਿਕਿਆ ਰਿਹਾ। ਅੱਠਾਂ ਪਰਾਂ ਬਾਅਦ ਫਿਰ ਜਦੋਂ ਉਹ ਸਮਾਂ ਜਿਹੜਾ ਸੀ ਵਾਪਸ ਆਇਆ ਅਤੇ ਜਿਹੜੀ ਅੱਗੇ ਬਾਣੀ ਸ਼ੁਰੂ ਕੀਤੀ ਅਤੇ ਸਿੰਘਾਂ ਨੂੰ ਪੁੱਛਣ ਲੱਗੇ ਬਈ ਕਿੰਨਾ ਕੁ ਸਮਾਂ ਹੋ ਗਿਆ, ਆਪਾਂ ਅੱਜ ਥੋੜ੍ਹਾ ਜਿਹਾ ਲੇਟ ਤਾਂ ਨਹੀਂ ਹੋਏ? ਕਹਿਣ ਲੱਗੇ ਬਾਬਾ ਜੀ ਅੱਠ ਪਾਰ ਹੋ ਗਏ ਨੇ। ਭਾਵ ਜਦੋਂ ਮਨ ਟਿਕ ਜਾਵੇ ਫਿਰ ਇਹਨੂੰ ਪਤਾ ਹੀ ਨਹੀਂ ਲੱਗਦਾ ਬਈ ਕਿੰਨਾ ਸਮਾਂ ਲੰਘ ਗਿਆ ਅਤੇ ਜਦੋਂ ਟਿਕਦਾ ਨਹੀਂ ਫਿਰ ਦੋ ਘੰਟਿਆਂ ਦੀ ਜਿਹੜੀ ਰੌਲ ਹੈ ਇਹ ਵੀ ਸਤਿਗੁਰੂ ਮਹਾਰਾਜ ਦੇ ਵਿੱਚ ਲਾਉਣ ਲੱਗਿਆ ਬੰਦਾ ਕਈ ਵਾਰ ਐਂ ਜਗਦਾ ਹੈ ਵੀ ਜਿਵੇਂ ਬੰਦੇ ਨੂੰ ਦੋ ਦਿਨ ਹੋ ਗਏ ਬੈਠੇ। ਟਿਕ ਜਾਵੇ ਮਨ ਅਤੇ ਇਹਨੂੰ ਸਮੇਂ ਦਾ ਪਤਾ ਨਹੀਂ ਲੱਗਦਾ, ਨਾ ਟਿਕੇ ਅਤੇ ਫਿਰ ਇਹਦੇ ਵਾਸਤੇ ਮਿੰਟ ਵੀ ਲੰਘਾਉਣਾ ਔਖਾ ਹੋ ਜਾਂਦਾ, ਇਹ ਮਨ ਦੀ ਅਵਸਥਾ ਹੈ। ਮਨ ਟਿਕ ਗਿਆ ਜਿਹੜਾ ਬੇੜੀ ਨੂੰ ਪਾਰ ਨਹੀਂ ਕਰ ਰਿਹਾ।

0: ਮੈਨੂੰ ਸਾਹਮਣੇ ਲਿਆ ਕੇ ਪ੍ਰਗਟ ਕਰ ਦਿੰਦੀਆਂ ਨੇ। ਇਸ ਕਵੀ ਨੇ ਵੀ ਇਸ ਪੱਖ ਦੇ ਉੱਤੇ ਬਹੁਤ ਮਜ਼ਬੂਤੀ ਦੇ ਨਾਲ ਆਪਣੀ ਉਡਾਰੀ ਲਈ ਹੈ। ਆਓ ਜਰਾ ਸਰਵਣ ਕਰਨ ਦਾ ਯਤਨ।
1: ਉਹ ਗੁਰ ਸੂਰਮੇ ਸਿੱਖਾਂ ਦੇ ਲੈ ਕੇ ਟਾਣੇ ਨੂੰ ਆ ਗਏ ਨਦੀ ਦੇ ਕਿਨਾਰੇ ਪਾਰ ਜਾਣੇ ਨੂੰ ਬਹਿ ਗਏ ਬੇੜੀ ਉੱਤੇ ਪੁੱਛ ਕੇ ਸਿਆਣੇ ਨੂੰ ਬੇੜੀ ਉੱਤੇ ਪੁੱਛ ਕੇ ਸਿਆਣੇ ਨੂੰ ਉਹਨੇ ਉਦੋਂ ਹੀ ਚਲਾਤੀ ਸੀ ਪਾਣੀ ਚੱਪੂ ਨਾਲ ਪਾਣੀ ਚੱਪੂ ਨਾਲ ਕੱਢ ਕੇ ਮਲਾਹ ਨੇ ਅਗਲੇ ਪਤਣ ਲਾਤੀ ਸੀ ਪਾਣੀ ਚੱਪੂ ਨਾਲ
2: ਉਤਰੇ ਬੇੜੀ ਨੂੰ ਪੰਨ ਲਾਤਾ ਸੀ ਮੰਦਾ ਸੰਗਤਾਂ ਨੇ ਅੱਗੇ ਜਾ ਕੇ ਡਾਦਾ ਸੀ ਫਿਰ ਮਿਹਨਤ ਮਾਰਾ ਨੂੰ

0: ਕਿਵੇਂ ਮਜ਼ਦੂਰੀਆਂ।
1: ਫਿਰ ਆਖੀ ਸੀ ਮੱਲਾ ਨੇ ਮੁੱਖੋਂ ਬਾਤ ਜੀ, ਦੇਖੋ ਚਿੱਤ ਵਿੱਚ ਮਾਰ ਕੇ ਤੇ ਚਾਤ ਜੀ, ਹੈਗੀ ਆਪਣੀ ਦੋਹਾਂ ਦੀ ਇੱਕੋ ਜਾਤ ਜੀ, ਆਪਣੀ ਦੋਹਾਂ ਦੀ ਇੱਕੋ ਜਾਤ ਜੀ। ਤੇ ਮਾਰਾ ਟੱਕ ਵਿੱਚ ਟੱਕ ਦੇ ਪਾੜਾ ਲੈਣ ਨੂੰ ਪਾੜਾ ਲੈਣ।

ਡੋਬੀਨਾ ਬੇੜੀ ਧਰਮ ਦੀ ਕਿਸੇ ਨੇ ਕਹਿੰਦੇ ਡੋਬੀਨਾ ਤੁਹਾਡੀ ਧੋਬੀਆਂ ਤੋਂ ਲੈਂਦੇ ਵੇਖ ਕੇ ਧੋਬੀਨਾ ਧੋਬੀਆਂ ਤੋਂ ਲੈਂਦੇ ਵੇਖ ਕੇ ਧੋਬੀਨਾ ਸੁਣ ਲੋ ਬੱਚੇ ਨੇ ਮੁੱਝ ਕੇ ਕਿਵੇਂ ਲੈ ਲਵਾਂ ਕਿਵੇਂ ਲੈ ਲਵਾਂ ਜੀ ਤੂੜੀ ਸੱਚ

0: ਮਲਾਲਕੀਵੇਂ ਮਜਦੂਰੀਆ
1: ਪਾਣੀ ਨਦੀਆਂ ਦੇ ਕਦੇ ਪੁੱਠੇ ਵੈਂਦੇ ਨਾ ਨਾਲ ਹਵਾ ਦੇ ਪਹਾੜ ਵੇਖੇ ਢਹਿੰਦੇ ਨਾ ਉੱਤ ਪਿਓ ਤੋਂ ਮਜਦੂਰੀ ਵੇਖੇ ਲੈਂਦੇ ਨਾ ਪਿਓ ਤੋਂ ਮਜ਼ਦੂਰੀ ਵੇਖੇ ਲੈਂਦੇ ਨਾ ਬੇਨਤੀ ਸੁਣੋ ਮਕੰਦ ਜੀ ਉੱਚੀ ਪਿਤਾ ਦੀ

0: ਤੁਹਾਡੇ ਘਾਟੀ ਉੱਤੇ ਜਦੋਂ ਮੈਂ ਆਊਂਗਾ ਮੈਨੂੰ ਪਾਰ ਕਰ ਦਿਓ ਜਸ ਗਾਉਂਗਾ ਕਰ ਦਿਓ ਪਾਰ ਜਸ ਗਾਉਂਗਾ ਆਇਓ ਰਸਤੀ ਨੀਗਾ ਪਾਰਿਓ ਉੱਥੋਂ ਅੱਜ ਨਹੀਂ ਉੱਥੋਂ ਅੱਜ ਮਜ਼ਦੂਰੀ ਨਹੀਂ ਮੰਗਦਾ ਉਦੋਂ ਮੇਰੀ ਭੀੜੀ ਲਾ ਦਿਓ ਉੱਥੋਂ ਅੱਜ ਨਹੀਂ
1: ਤੁਸੀਂ ਆਖ ਦਿਓ ਕਿ ਮੈਨੂੰ

0: ਮੈਨੂੰ ਪੈਸਿਆਂ ਦੀ ਲੋੜ ਨਹੀਂ ਰਾਹੀ ਜੀ, ਪੈਸਿਆਂ ਦੀ ਲੋੜ ਨਹੀਂ ਰਾਹੀ ਜੀ, ਮੁਕਤੀ ਦਾ ਦੱਸੋ ਰਸਤਾ ਮੇਰੇ ਕਾਂਟ ਤੇ, ਮੇਰੇ ਘਾਟ ਤੇ ਸੁਭਾਬ ਨਾਲ ਆ ਗਏ, ਕਿਵੇਂ ਮੈਂ ਲਗਾ ਲਿਆ ਸਸਤਾ ਮੇਰੇ ਕਾਂਟ ਤੇ।
1: ਇਸ ਗੱਲ ਨੂੰ ਨਾ ਜਾਣਦੇ ਹਸਬੇ ਜੀ, ਜੋਰਾ ਵਾਰ ਦੀ ਸ਼ਰਨ ਜੇ ਤਾਂ ਪਵੇ ਜੀ, ਫਿਰ ਬੱਕਰੀ ਤੇ ਲੇਲੀ ਕਾਹ ਤੋਂ ਲਵੇ ਜੀ, ਬੱਕਰੀ ਤੇ ਲੇਲੀ ਕਾਹ ਤੋਂ ਲਵੇ ਜੀ, ਮੱਝੀਆਂ

0: ਰਾਵੀ ਐਸੇ ਪਾਸੇ ਨਿਗਾਹ ਜਦੋਂ ਧਰਨਗੇ ਤੁਹਾਡੇ ਨਾਲ ਵੀ ਤਾਰੀਫ ਮੇਰੀ ਕਰਨਗੇ ਸ਼ਹਿਰੀ ਚੰਦ ਸਿੰਘ ਛੰਦ ਸਾਂਝਾ ਭਰਨਗੇ ਚੰਦ ਸਿੰਘ ਛੰਦ ਸਾਂਝਾ ਭਰਨਗੇ ਚੱਲ ਵਿੱਚ ਪਾ ਕੇ ਦੂਰੀਆਂ ਸੱਚੇ ਪਾਤਸ਼ਾਹ ਪਾਤਸ਼ਾਹ ਮਲਾਹ ਦੇ ਮਲਾਹ ਤੋਂ ਮਲਾਰਾ ਕਿਵੇਂ ਮਜ਼ਦੂਰੀਆਂ ਮਲਾਰਾ ਕਿਵੇਂ ਮਜ਼ਦੂਰੀਆਂ
1: ਸਤਿਗੁਰੂ ਮਹਾਰਾਜ ਕਹਿੰਦੇ ਨੇ ਬਖਸ਼ਿਸ਼ ਕਰਦੇ ਨੇ ਅਕਲੀ ਸਹਿਬ ਸੇਵੀਏ ਅਕਲੀ ਕੀਚੇ ਮਾਂ ਪਰਮੇਸ਼ਰ ਦੇ ਨਾਲ ਜੁੜਨ ਦਾ ਵੀ ਸਤਿਗੁਰੂ ਮਹਾਰਾਜ ਜੀ ਇੱਕ ਸਬੱਬ ਜਿਹੜਾ ਹੈ ਅਕਲ ਨੂੰ ਦੱਸਦੇ ਨੇ ਹੁਣ ਸਹੀਜੇ ਮਲਾਹ ਦੇ ਅੰਦਰ ਕਿੰਨੀ ਬਖਸ਼ਿਸ਼ ਹੋਵੇਗੀ ਸਮਰੱਥ ਗੁਰੂ ਦੇ ਚਰਨਾਂ ਦੇ ਵਿੱਚ ਜੁੜਨ ਵਾਸਤੇ ਜਿੱਥੇ ਅਰਜੋਈਆਂ ਕਰਦਾ ਸੀ ਅੱਜ ਗੁਰੂ ਦੇ ਰਹਿਮਤਾਂ ਦੇ ਖੁੱਲ੍ਹੇ ਹੋਏ ਭੰਡਾਰਾਂ ਦੇ ਅੱਗੇ ਇੱਕ ਪੈਸੇ ਦੀ ਖੁਆਇਸ਼ ਨਹੀਂ ਰੱਖਦਾ ਸਤਿਗੁਰੂ ਮਹਾਰਾਜ ਨੂੰ ਕਹਿੰਦਾ ਮਹਾਰਾਜ ਮੇਰਾ ਲੋਕ ਅਤੇ ਪਰਲੋਕ ਸੁਵੇਲਾ ਕਰ ਦਿਓ ਇੱਧਰ ਗੁਰੂ ਬਖਸ਼ਿੰਦ ਹੈ ਸਤਿਗੁਰੂ ਮਹਾਰਾਜ ਉੱਠ ਕੇ ਕਹਿੰਦੇ ਨੇ ਸਹੀਜਿਆ ਤੇਰੀ ਇੱਕ ਕੁਲ ਤੱਕ ਹੀ ਤੇਰੀਆਂ ਇੱਕ ਹੀ ਕੁਲਾਂ ਦੇ ਅਸੀਂ ਲੋਕ ਅਤੇ ਪਰਲੋਕ ਦੇ ਵਿੱਚ ਸਹਾਈ ਹੋਵਾਂਗੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਐਸੇ ਸਤਿਗੁਰੂ ਮਹਾਰਾਜ ਦੁਨੀਆਂ ਦੇ ਕਿਸੇ ਪੈਗੰਬਰ ਦੇ ਅੱਗੇ ਕਿਸੇ ਮਾਤਾ ਨੇ ਹੱਥ ਕਰਕੇ ਆਖਿਆ ਐ ਈਸ਼ਵਰੀ ਪੈਗੰਬਰ ਮੇਰੀ ਸੰਤਾਨ ਨਹੀਂ ਬਚਦੀ ਅਤੇ ਮੈਂ ਤੇਰੇ ਧਰਮ ਨੂੰ ਨਹੀਂ ਮੰਨਦੀ ਮੇਰੇ ਉੱਤੇ ਮਿਹਰ ਦਾ ਹੱਥ ਰੱਖਦੇ ਅਤੇ ਮੇਰੀ ਸੰਤਾਨ ਬਚ ਜਾਵੇ ਉਹ ਕਹਿਣ ਲੱਗਾ ਮੈਂ ਆਪਣੇ ਬੱਚਿਆਂ ਦੀ ਰੋਟੀ ਕਿਸੇ ਕੁੱਤੇ ਅੱਗੇ ਨਹੀਂ ਪਾ ਸਕਦਾ ਪਰ ਇੱਧਰ ਸਤਿਗੁਰੂ ਮਹਾਰਾਜ ਨੇ ਜਿਹੜੇ ਬਗੈਰ ਕਿਸੇ ਵਿੱਚ ਵਿਤਕਰੇ ਦੇ ਜੇ ਕਿਸੇ ਸਿੱਖ ਦੀ ਭਾਵਨਾ ਹੈ ਅਤੇ ਉਹਦੇ ਅੰਤਰੀ ਭਾਵਨਾ ਨੂੰ ਸਮਝਦਿਆਂ ਹੋਇਆਂ ਉਹਦੇ ਉੱਤੇ ਆਪਣੀ ਅਸੀਸ ਦਾ ਹੱਥ ਰੱਖਦੇ ਨੇ ਆਓ ਆਪਾਂ ਵੀ ਸਤਿਗੁਰੂ ਮਹਾਰਾਜ ਜੀ ਦੇ ਜਨਮਦਿਨ ਮਨਾਉਂਦਿਆਂ ਹੋਇਆਂ ਸਤਿਗੁਰੂ ਮਹਾਰਾਜ ਦੇ ਚਰਨਾਂ ਨਾਲ ਜੁੜਨ ਵਾਸਤੇ ਆਪਣੀ ਸੁਰਤੀ ਆਪਣਾ ਮਨ ਆਪਣੀ ਅਕਲ ਟਿਕਾਣੇ ਕਰਕੇ ਅੱਜ ਦੇ ਯੁੱਗ ਅੰਦਰ ਗੁਰੂ ਸ਼ਬਦ ਅਤੇ ਗੁਰੂ ਦੀਆਂ ਰਹਿਮਤਾਂ ਦੇ ਨਾਲ ਜੁੜ ਕੇ ਅੰਧ ਵਿਸ਼ਵਾਸੀ ਦੇ ਭਰਮ ਜਾਲ ਤੋੜ ਕੇ ਗੁਰੂ ਦੇ ਚਰਨਾਂ ਨਾਲ ਜੁੜ ਜਾਈਏ ਇਹੀ ਭਾਵਨਾ ਲੈ ਕੇ ਮਿੱਥੇ ਸਮੇਂ 'ਚ ਆਪਦੇ ਨਾਲ ਫਤਿਹ ਦੀ ਸਾਂਝ ਕਰ ਰਹੇ ਆਓ ਗੱਜ ਵੱਜ ਕੇ ਬੁਲਾਓ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਓ ਸਤਿਗੁਰੂ ਮਹਾਰਾਜ ਜੀ ਦੀ ਪਾਵਨ ਪਵਿੱਤਰ ਬਾਣੀ ਅਨੰਦ ਸਾਹਿਬ ਨਾਲ ਜੁੜ ਗਈ
0: ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਰਾਮ ਕਲੀ ਮਹੱਲਾ ਤੀਜਾ ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਨੰਦ ਪਿਆ ਮੇਰੀ ਮਾਈ ਸਤਿਗੁਰੂ ਮਾਂ ਪਾਇਆ ਸਤਿਗੁਰ ਤਾਂ ਪਾਇਆ ਸਹਿਜ ਸੀਤੀ ਮਨੋਜੀਆਂ ਵਾਧਾਈ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
2: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ 'ਤੇ ਸੰਪਰਕ ਕਰ ਸਕਦੇ ਹੋ 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ, 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ, singhsabha2@gmail.com, singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
3: ਏਕ ਓਂਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਰਬੰਗ ਪ੍ਰਸਾਦ ਜਪ ਆਪ ਸਤ ਜੁਗਾਦ ਸਚ ਹੈ ਭੀ ਸਚ ਨਾਨਕ ਬੋਸੇ ਸਚ ਆਦਿ ਪੂਰਨ ਮਦ ਪੂਰਨ ਅੰਤ ਪੂਰਨ ਪਰਮੇਸ਼ਰ

श्री गुरु ग्रंथ साहब महाराज जी, शवर गुरु, शब्दावतार शवर ब्रह्म, उन्होंने पावन पवित्र हजूरी संत महापुरुष श्री गुरु नानक साहब सच्चे पातशाह महाराज जी साहब जी निवासी साध संगत भागों वाले रूप कर्म वाले रूप जिन्हों यहोजा समा नसीब होया है सतसंगत का। कोई भी वस्तु खरीदनी हो उतों मिलती है जिथे वो हो गए। कोई भी आप पदार्थ कोई वस्तु खरीदनी हो जिथों मिलती हो। जे संसार खरीदना हो किते जाण की लोड़ नहीं, सारे पास संसार है। संसार किनू आते हैं? संसार कोई इवें वर्गन नहीं है। संसार ना है प्रसंग का। संसार जड़ा है ये प्रसंग चो पैदा होता है। ते जे आप परमेश्वर को खरीदना है तो फिर सतसंगत जाना पड़ेगा। सतसंगत किवें भी सतसंगत ऐसी जानिए जिथे एको नाम खानी, जिथे एको नाम की व्याख्या होनी हो सतसंगत है। संत महापुरुषों की सतसंगत होंगी है। सत तो बिना किते सुख नहीं। सत की वस्तु है? सत साडे तो बिना होर कोई नहीं। सत आत्मा, आत्मा का अंदर अपना आत्मा जड़ी वस्तु असा खरीदनी है वह पहला पता भी होना चाहिए, थोड़ा घना लक्ष्य भी होना चाहिए, पहला नक्शा वेखी का फिर यात्रा शुरू करी दीजिए, फिर रह पाइदा फिर पहुंच जाइए। तो आप जी वस्तु खरीदनी है वो सत है। सत वस्तु सत संगत चो प्राप्त होती है। सत है कि वास्तव में साडा आपा है। साडा जो अपना आपा है उन्हें आत्मा आने, साडा आपा जेड़ा सारे परिपूर्ण है उन्हें ब्रह्म आने। आपा जानना है सत्संग द्वारा। अंतर आत्मे ब्रह्म न जीनिया माया का मोहताज पै। अंतर आत्मे ब्रह्म नहीं जाने, आत्म ब्रह्म चीन सुख पाया। आत्मा नू ब्रह्म रूप जिन्हें चीनिया जाने उन्हें ही सुख प्राप्त किया। और कि सुख है ही ना, क्यों मिथ्या च सुख होंगे ही नहीं। जे एक मिनट मन भी लो तो वो रहना नहीं, जिड़ी चीज रह लो दुख रूपी होंगी, या मैं उन्हें छड़ जाऊंगा या वो मैं छड़ देगी। तो सत तो बिना कितने सुख नहीं। सत आत्मा, आत्मा उन्हें कितों बाहरों थोड़ा लभन जाना, तू अपने अंदरों ही जानना। अंदर से बाहर से शरीर की उपाधि करके आखिरा है वो आत्मा कितों प्राप्त होगा? हृदय, हृदय कितने है? कोई हृदय कितने कोई शरीर च नहीं है। हृदय वो जिसे हरी वसदा, भावे उन्हें दसवें द्वार च कह लो, भावे उन्हें नाभी च कह लो, भावे अनाथ च कह लो, चित्रा च कह लो, कितने कह लो, पर वो हरी जेड़ा है वो किसी जगह च नहीं।
ਜਗ੍ਹਾ ਉਹਦੇ ਵਿੱਚ ਕਲਪਤ ਹੈ। ਪਰਮੇਸ਼ਰ ਕਿਸੇ ਜਗ੍ਹਾ ਚ ਨਹੀਂ ਹੈ ਜਿੱਥੇ ਉਹਨੂੰ ਢੂੰਢਣ, ਉਸਦੇ ਜਗ੍ਹਾ ਉਹਦੇ ਵਿੱਚ ਕਲਪਤ ਹੈ। ਉਹਨੂੰ ਕਿਹੜੇ ਦੇਸ਼ ਵਿੱਚ ਢੂੰਢਾਂਗੇ, ਦੇਸ਼ ਤੇ ਉਹਦੇ ਵਿੱਚ ਕਲਪਤ ਹੈ। ਕਿਹੜੀ ਵਸਤੂ ਵਿੱਚ ਢੂੰਢਾਂਗੇ, ਜੇ ਸਰੀਰ ਵਸਤੂ ਵਿੱਚ ਢੂੰਢਾਂਗੇ, ਸਰੀਰ ਕਲਪਤ ਹੈ। ਦੇਸ਼ ਕਾਲ ਵਸਤੂ ਕਿਹੜੇ ਸਮੇਂ ਢੂੰਢਾਂਗੇ, ਸਮਾਂ ਵੀ ਉਹਦੇ ਵਿੱਚ ਕਲਪਤ ਹੈ। ਜੇ ਇਹ ਗੱਲ ਸਮਝ ਵਿੱਚ ਆ ਜਾਏ ਤੇ ਅੱਜ ਮਿਲਾਵਾਂ ਸੀ ਇੱਕ ਫਰਿੰਦਾ ਡਾਕਟਰ ਨੂੰ ਪੁੰਜੇ ਜੀ, ਪਰ ਸਰੀਰ ਜੀ ਵਹਿਦਾ ਕਰਦੇ ਰਹਿੰਦੇ, ਇਸੇ ਟਾਈਮ ਰੱਬ ਨਾਲ ਤੁਹਾਨੂੰ ਮੈਂ ਮਿਲਾ ਸਕਦਾ ਜੇ ਕਿਤੇ ਤੁਹਾਡੀ ਸੁਰਤੀ ਟਿਕ ਜਾਏ। ਜੇ ਤੁਸੀਂ ਇੰਦਰੀਆਂ ਨੂੰ ਰੋਕ ਲਓ, ਨੌ ਦਰਵਾਜ਼ੇ ਪ੍ਰਗਟ ਕੀਤੇ, ਦਸਵਾਂ ਗੁਪਤ ਰਖਾਇਆ, ਉਹ ਜਿਹੜਾ ਗੁਪਤ, ਜੇ ਆਪਾਂ ਉਹਨਾਂ ਨਵਾਂ ਦਰਵਾਜ਼ਿਆਂ ਤੋਂ ਸੁਰਤੀ ਨੂੰ ਰੋਕ ਕਰਕੇ ਤੇ ਇੱਕ ਜਿਹੀ ਟੁੱਕ ਦਮ ਕਰਾਰੀ ਜੋ ਕਰੋ ਹਾਜ਼ਰ ਹੋ ਜਾਓ, ਪੁੱਤਾ ਜੀ ਥੋੜਾ ਚਿਰ ਵੀ ਸੁਰਤੀ ਟਿਕ ਜੇ। ਯੋਗਾ ਸਿਰਫ ਵਿਰੋਧ, ਪਤੰਜਲੀ ਯੋਗ ਵਿੱਚ ਉਹਨੇ ਕਿ ਯੋਗ ਵੀ ਚਿੱਤ ਬੈਠੀਆਂ ਦਾ ਨਿਰੋਧ ਹੀ ਯੋਗ, ਦ੍ਰਿਸ਼ਟ ਸਰੂਪ ਸਥਾਨ, ਉਸੇ ਟਾਈਮ ਦ੍ਰਿਸ਼ਟਾ ਦੀ ਸਥਿਤੀ ਹੋ ਜਾਏਗੀ। ਦ੍ਰਿਸ਼ਟਾ ਆਉਂਦੇ ਨੇ ਵੇਖਣ ਵਾਲੇ, ਸਭ ਘੱਟ ਸੁਣਦਾ ਵੇਖਦਾ, ਜਿਹੜਾ ਆਤਮਾ ਹੈ ਉਹੀ ਬ੍ਰਹਮ ਹੈ। ਅੰਤਰ ਆਤਮੇ ਉਹਨੂੰ ਆਪਣੇ ਅੰਦਰ ਬ੍ਰਹਮ ਨਾ ਚੁਣਿਆ, ਬ੍ਰਹਮ ਨਹੀਂ ਜਾਣਿਆ। ਕਿਉਂ ਨਹੀਂ ਜਾਣਿਆ? ਮਾਇਆ ਦਾ ਮੁਹਤਾਜ ਭਇਆ, ਮਾਇਆ ਦੇ ਮੁਹਤਾਜ ਹੋ ਗਿਆ ਜੀ। ਤੇ ਜਿੰਨਾ ਚਿਰ ਆਤਮਾ ਨੂੰ ਬ੍ਰਹਮ ਰੂਪ ਨਹੀਂ ਜਾਣਦਾ, ਭਾਵੇਂ ਆਕਾਸ਼ ਨੂੰ ਚੰਨ ਦੀ ਤਰ੍ਹਾਂ ਲਪੇਟ ਲੈ, ਭਾਵੇਂ ਅੱਗ ਦੇ ਵਸਤਰ ਪਹਿਨ ਲੈ, ਭਾਵੇਂ ਲੋਹੇ ਨੂੰ ਚੱਬ ਲੈ, ਕਿਤੇ ਗੁਪਤ ਹੋ ਜਾਏ, ਕਿਤੇ ਪ੍ਰਗਟ ਹੋ ਜਾਏ, ਲੱਖਾਂ ਕਰੋੜਾਂ ਅਰਬਾਂ ਖਰਬਾਂ ਵਰੇ ਉਮਰ ਹੋ ਜਾਏ, ਜੋ ਮਰਜ਼ੀ ਹੋ ਜਾਏ, ਜੋ ਹੋ ਜਾਏਗਾ ਉਹ ਇੱਕ ਦਿਨ ਟੁੱਟ ਜਾਏਗਾ। ਜਿਹੜੀ ਚੀਜ਼ ਬਣੇਗੀ ਇਹਦੇ ਕਰਮ ਦੁਆਰਾ ਉਹ ਟੁੱਟ ਹੀ ਜਾਏਗੀ। ਗੁਰੂ ਮਹਾਰਾਜ ਜੀ ਆਖੇ ਬਾਚੋ ਸੱਚੇ ਨਾਮ ਦੇ ਹੋਰ ਕਰਾਮਾਤ ਅਸਾਂ ਕਿੰਨਾ। ਬਾਬਾ ਕੇ ਨਾਥ ਜੀ ਸੱਚ ਸ਼ਬਦ ਸਰਮੁਖੋਂ ਅਲਾਈ, ਬਾਚੋ ਸੱਚੇ ਨਾਮ ਦੇ ਹੋਰ ਕਰਾਮਾਤ ਅਸਾਂ ਕਿੰਨਾ। ਬਸਤਰ ਪੈਰਾ ਆਗਣ ਦੇ ਤਨ ਹਿਮਾਲੇ ਮੰਦਰ ਚੜੇ, ਕਰਾਂ ਰਸੋਈ ਸਾਰ ਦੀ ਸਗੜੀ ਧਰਤੀ ਹੱਕੀ ਜਾਏ। ਪਰਾਂ ਦਿਨੇ ਸੱਤ ਨਾਮ ਪਿੰਡ ਬਾਦਲ ਚ, ਸੱਚੇ ਨਾਮ ਤੋਂ ਬਿਨਾਂ ਬਦਲਾਂ ਦੀ ਛਾਂ ਵਰਤੇ, ਕਿੱਡਾ ਵੱਡਾ ਤੂੰ ਸਿੱਧ ਹੋ ਜਾਏ, ਕਿੰਨੀਆਂ ਸ਼ਕਤੀਆਂ ਪ੍ਰਾਪਤ ਕਰ ਲਏ ਯੋਗ ਦੁਆਰਾ। ਪਰ ਜੇ ਆਤਮਾ ਨੂੰ ਬ੍ਰਹਮ ਰੂਪ ਨਹੀਂ ਜਿੰਨੇ ਜਾਣੇ ਆ, ਉਹ ਮੋਖ ਪਦਵੀ ਨਹੀਂ ਪ੍ਰਾਪਤ ਕਰ ਸਕੇ, ਉਹਨੂੰ ਸੁੱਖ ਨਹੀਂ ਪ੍ਰਾਪਤ ਹੋ ਸਕੇ, ਸ਼ਾਂਤੀ ਨਹੀਂ ਪ੍ਰਾਪਤ ਹੋ ਸਕੇ। ਕਿਉਂ? ਸ਼ਾਂਤੀ ਮੇਰੇ ਤੋਂ ਬਿਨਾਂ ਹੋਰ ਕਿਤੇ ਹੈ ਹੀ ਨਾ। ਜਦੋਂ ਮੈਂ ਆਪਣੇ ਆਪ ਵਿੱਚ ਡਿੱਗ ਜਾਂਗਾ ਮੈਂ ਸ਼ਾਂਤ ਹੋ ਜਾਂਗਾ। ਇਹਦਾ ਉਦਾਹਰਣ ਸਾਡੇ ਰੋਜ਼ ਸਾਹਮਣੇ ਵੇਖਾਂਗੇ। ਜਦੋਂ ਸਾਡੀ ਸੁਰਤੀ ਜਾਗਰਤ ਅਵਸਥਾ ਤੋਂ ਸੁਪਨੇ ਚ ਜਾਂਦੀ ਹੈ, ਸੁਪਨੇ ਤੋਂ ਸੁਸ਼ੁਪਤੀ ਚ ਜਾਂਦੀ ਹੈ, ਤੇ ਸੁਸ਼ੁਪਤੀ ਅਵਸਥਾ ਤੇ ਸਮਾਧੀ ਚ ਇੰਨਾ ਕੋਈ ਫਰਕ ਹੈ, ਉਹ ਤਮੋ ਗੁਣ ਹੈ, ਉਹ ਸਤੋ ਗੁਣ। ਸੁਸ਼ੁਪਤੀ ਅਵਸਥਾ ਚ ਕਿਹੜੀ ਚੀਜ਼ ਦਾ ਸੁੱਖ ਹੈ? ਜੇ ਕੋਈ ਤੁਹਾਨੂੰ ਪੁੱਛੇ ਪਰ ਸੁਸ਼ੁਪਤੀ ਅਵਸਥਾ ਚ ਕਿਹੜੀ ਚੀਜ਼ ਦਾ ਸੁੱਖ ਹੈ? ਨਾ ਰੂਪ ਦਾ ਸੁੱਖ ਹੈ, ਨਾ ਸ਼ਬਦ ਦਾ ਸੁੱਖ ਹੈ, ਨਾ ਸਪਰਸ਼ ਦਾ ਸੁੱਖ ਹੈ। ਇੰਦਰੀ ਜਨ ਕੋਈ ਸੁੱਖ ਨਹੀਂ ਹੈ, ਸ਼ਬਦ ਸਪਰਸ਼ ਰੂਪ ਦਾ ਸੁਗੰਧ ਉੱਥੇ ਕੋਈ ਸੁੱਖ ਨਹੀਂ, ਫਿਰ ਵੀ ਮੈਂ ਸੁਖੀ ਹਾਂ, ਉਹ ਸੁੱਖ ਕਿਹਦਾ? ਇਹਦਾ ਮਤਲਬ ਮੈਂ ਖੁਦ ਸੁੱਖ ਸਰੂਪ ਹਾਂ, ਦੁੱਖ ਤੇ ਮੈਨੂੰ ਉੱਤੋਂ ਪੈਂਦੇ ਨੇ। ਦੁਖੀ ਤੇ ਮੈਂ ਜਾਣ ਬੁੱਝ ਕੇ ਹੁੰਦਾ ਜਦੋਂ ਮੈਂ ਆਪਣਾ ਘਰ ਛੱਡ ਕੇ ਬਗਾਨੇ ਚ ਜਾਂਦਾ, ਜਦੋਂ ਮਾਇਆ ਤੋਂ ਮੁਤਾਜ ਹੁੰਦਾ।
ਤੇ ਮਾਇਆ ਕਿਹਨੂੰ ਕਹਿੰਦੇ? ਮਾਈ ਮਾਇਆ ਛਲ, ਛਲ ਨਾ ਮਾਇਆ। ਆ ਮਾਇਆ ਦੁਆਰਾ ਕਿਵੇਂ ਰੰਗਾ ਰੰਗ ਦੀ ਜਾਦੂਗਰੀ ਕੀਤੀ ਪਰਮਾਤਮਾ ਨੇ? ਇਹ ਮਾਇਆ, ਮਾਈ ਮਾਇਆ ਛਲ, ਮਾਇਆ ਛਲ ਹੈ, ਧੋਖਾ ਹੈ, ਫਰੇਬ ਹੈ। ਜਿਹੜੀ ਚੀਜ਼ ਨਹੀਂ ਉਹ ਵਿਖਾ ਦੇਣੀ, ਇਹ ਮਾਇਆ ਹੈ। ਬਾਜੀਗਰ ਜੈਸੇ ਬਾਜੀ ਪਈ ਨਾੜਾ ਰੂਪੇ ਨਿਕਲਾਈ, ਸਵਾਂਗ ਤਾਂ ਥੰਮਿਓ ਪਸਤਾਰਾ ਤਵੇ ਕੋਈ ਹੰਕਾਰ। ਉਹ ਇਕੱਲੇ ਦਾ ਇਕੱਲਾ ਖਲਾ ਬਾਜੀਗਰ ਦੀ ਤਰ੍ਹਾਂ ਆਪਣੀ ਛਲ, ਆਪਣੀ ਮਾਇਆ ਦੁਆਰਾ, ਆਪਣੀ ਮਾਇਆ ਦੁਆਰਾ, ਆਪਣੀ ਕਾਰਾਗਰੀ ਦੁਆਰਾ, ਆਪਣੀ ਹੱਥ ਦੀ ਸਫਾਈ ਦੁਆਰਾ ਆ ਰੰਗਾ ਰੰਗ ਦਾ ਨਾਮ ਰੂਪ ਜਗਤ ਨਿਸਾਜ ਦਿੱਤਾ। ਇਹ ਮਾਇਆ ਹੈ, ਉਹ ਇਕੱਲੇ ਦਾ ਇਕੱਲਾ ਹੈ, ਦੂਜਾ ਵਿੱਚ ਕਦੀ ਹੋਇਆ ਹੀ ਨਹੀਂ। ਬ੍ਰਹਮ ਗਿਆਨੀ ਦਾ ਨਿਸ਼ਚਾ ਕੀ? ਜਿੰਨਾ ਚਿਰ ਸਾਡਾ ਇਹ ਨਿਸ਼ਚਾ ਨਹੀਂ ਹੁੰਦਾ, ਮੇਰੇ ਤੋਂ ਬਿਨਾਂ ਹੋਰ ਕੋਈ ਹੈ ਹੀ ਨਹੀਂ, ਮੈਂ ਇਕੱਲਾ ਸੱਚ ਚਿੱਤ ਆਨੰਦ, ਮੇਰੇ ਚ ਕਦੇ ਵਿਕਾਰ ਆਇਆ ਹੀ ਨਹੀਂ, ਮੇਰੇ ਚ ਦਵੈਤ ਹੈ ਹੀ ਨਾ। ਸੰਸਾਰ ਮਾਇਆ ਤ੍ਰੈ ਗੁਣ ਪੰਜ ਤੱਤ, ਉਹ ਕਲਪਨਾ ਤੇ ਸਾਰਾ ਅਖੀਰੀ ਸ਼ੰਕਰਾਚਾਰਿਆ ਆਖਿਆ ਅਧਿਆ ਰੂਪ ਪਾਤਾ ਬਣੇ ਪ੍ਰਪੰਚਮ ਪ੍ਰਪੰਚ, ਅਧਿਆ ਰੂਪ ਸਮਝਾਉਣ ਵਾਸਤੇ। ਜਿਵੇਂ ਮਾਸਟਰ ਰਕਮਾ ਕਲਪਿਤ ਕਰਦਾ ਹੈ ਵਿਦਿਆਰਥੀਆਂ ਨੂੰ ਸਮਝਾਉਣ ਵਾਸਤੇ, ਜਦੋਂ ਸਵਾਲ ਨਿਕਲ ਗਿਆ ਉਹ ਸਾਰੀਆਂ ਰਕਮਾਂ ਮਿਟਾ ਦੇ, ਕੋਈ ਗੱਲ ਤੇ ਗੱਲ ਸਮਝ ਆ ਗਈ ਤੇ ਗੱਲ ਹੋਮੇ ਤੇ ਹੁਕਮ ਵੀ ਸੀ, ਹੋਮੇ ਕਰਕੇ ਜੀਵ ਸੀ, ਹੋਮੇ ਖਤਮ ਹੋ ਗਈ, ਹੁਕਮ ਵਿੱਚ ਆ ਗਿਆ, ਗੱਲ ਖਤਮ ਹੋ ਗਈ। ਆਖਣ ਨੂੰ ਗੱਲ ਛੋਟੀ ਹੈ, ਕਰਨ ਨੂੰ ਬੜੀ ਵੱਡੀ ਹੈ, ਪਰ ਇਹ ਗੱਲ ਗਿਆਨ ਦੀ। ਕਿਉਂ? ਭਾਵ ਜਿਵੇਂ ਤੱਕ ਕਰ ਲਓ, ਭਾਵ ਕਰਕੇ ਜੀਵ ਹੈ। ਬੁੱਲੇ ਸ਼ਾਹ ਜੀ ਕਹਿੰਦੇ ਜਿਹਦੇ ਨਾਲ ਮੈਂ ਨਹੀਂ ਉਹ ਲਗਾਇਆ ਉਹ ਜਿਹੀ ਹੋਈ, ਜਿਵੇਂ ਦਾ ਭਾਵ ਕਰੇਗਾ ਉਵੇਂ ਦਾ ਹੋ ਜਾਏਗਾ। ਇਹ ਮਾਇਆ ਕਿਉਂ ਪਾਸ ਗਈ? ਭਾਵ ਜੀਵ ਭਾਵ ਜਿਹੜਾ ਹੈ ਇਹ ਹੋਮੇ, ਤੇ ਹੋਮੇ ਕਿੱਥੋਂ ਉਪਜੇ? ਅਗਿਆਨ ਚੋਂ, ਕਿਸ ਦਿਨ ਜੰਮੇ ਜਾਏ? ਗਿਆਨ ਕਰਕੇ। ਹਨੇਰਾ ਜਿਹੜਾ ਹੈ ਉਹ ਇਹ ਨਹੀਂ ਅਸੀਂ ਆ ਸਕਦੇ ਚਾਨਣ ਕਰਕੇ ਜਾਏਗਾ, ਹਨੇਰਾ ਅਸੀਂ ਇਹ ਆ ਸਕਦੇ ਚਾਨਣ ਕਰਕੇ ਹੀ ਜਾਏਗਾ। ਇਹ ਨਹੀਂ ਅਸੀਂ ਆ ਸਕਦੇ ਭਾਈ ਹਨੇਰਾ ਜੀ ਚਾਨਣ ਨਾਲ ਵੀ ਜਾ ਸਕਦਾ ਹੈ, ਇਹਦਾ ਮਤਲਬ ਵੀ ਹਨੇਰੇ ਦੀ ਨਿਵਿਰਤੀ ਦਾ ਕੋਈ ਹੋਰ ਵੀ ਚਾਰਾ ਹੋ ਸਕਦਾ ਹੈ ਨਾ। ਅਸੀਂ ਇਹ ਹੀ ਆ ਸਕਦੇ ਹਾਂ, ਹਨੇਰਾ ਚਾਨਣ ਨਾਲ ਹੀ ਜਾਏਗਾ ਜੀ, ਤੇ ਫਿਰ ਉਹ ਹਨੇਰਾ ਭਾਵੇਂ ਅਰਬਾਂ ਖਰਬਾਂ ਸਾਲਾਂ ਦਾ ਹੋਵੇ, ਭਾਵੇਂ ਹਨੇਰਾ ਦੋਵਾਂ ਦਾ ਹੋਵੇ, ਕਿਸੇ ਹਨੇਰੀ ਗੁਫਾ ਚ ਕੋਈ ਆਖੇ ਜੀ ਉਹ ਹਨੇਰੀ ਗੁਫਾ ਚ ਅਰਬਾਂ ਖਰਬਾਂ ਸਾਲਾਂ ਤੋਂ ਹਨੇਰਾ, ਤੇ ਹੁਣ ਅਰਬ ਖਰਬ ਸਾਲ ਥੋੜਾ ਲੱਗਣਗੇ ਉਸ ਹਨੇਰੇ ਨੂੰ ਦੂਰ ਕਰਨ ਲੱਗਿਆ, ਤੇ ਲੱਗਣਗੇ ਕਿਸੇ ਹਨੇਰੀ ਗੁਫਾ ਚ ਅਰਬਾਂ ਖਰਬਾਂ ਸਾਲਾਂ ਤੋਂ ਹਨੇਰਾ ਸੀ। ਆਖਣ ਲੱਗੇ ਜੀ ਇਹ ਕਿਵੇਂ ਦੂਰ ਹੋਵੇ? ਐਸੀ ਬੜਾ ਚਿਰ ਲੱਗੇਗਾ, ਬਸ ਇੱਥੋਂ ਪ੍ਰਾਣ ਸ਼ੁਰੂ ਹੋ ਗਏ। ਅਗਿਆਨ ਰੂਪੀ ਹਨੇਰੇ ਦੇ ਨਿਵਿਰਤੀ ਦੇ ਬੜੇ ਬੜੇ ਸਾਧਨ ਨੇ, ਬੜੇ ਬੜੇ ਯੋਗ, ਪਰ ਜਿਹੜੇ ਗੁਰੂ ਨੇ ਉਹਨਾਂ ਨੇ ਦੋ ਅੱਧੀ ਗੱਲ ਕੀਤੀ। ਇੱਕ ਨਿਮੁਖ ਨੇ ਮੇਰਾ ਸਭ ਦੁੱਖ ਕੱਟਿਆ, ਤੀਲ ਬਾਲਣ ਲੱਗਿਆ ਕਿੰਨਾ ਚਿਰ ਲੱਗਦਾ? ਇੱਕ ਨਿਮੁਖ ਤੀਲ ਬਾਲੀ ਡੱਬੀ ਚੋ ਤੇ ਹਨੇਰਾ ਦੂਰ ਹੋ ਗਿਆ, ਭਾਵੇਂ ਉਹ ਅਰਬ ਸਾਲ ਦਾ, ਭਾਵੇਂ ਖਰਬ ਸਾਲ ਦਾ, ਭਾਵੇਂ ਉਹ ਕਿਸ ਕਦੋਂ ਦਾ ਹੈ, ਭਾਵੇਂ ਉਹ ਕਿਉਂ ਯੁਗਾਂ ਦਾ ਹਨੇਰਾ ਹੈ, ਤੀਲ ਬਾਲੀ ਹਨੇਰਾ ਗਿਆ। ਕਹਿੰਦੇ ਨੇ ਚੋਰ ਦੇ ਪੈਰ ਨਹੀਂ ਹੁੰਦੇ, ਕੱਖ ਲਿਆ ਤੇ ਚੋਰ ਚੱਲਿਆ, ਤੇ ਜੋ ਚੋਰੀ ਹੋ ਰਹੀ ਹੈ ਇਹ ਹਨੇਰੇ ਦੀ ਵਜ੍ਹਾ ਕਰਕੇ ਹੋ ਰਹੀ ਹੈ। ਤੇ ਗੁਰੂ ਨੇ ਦੱਸ ਦਿੱਤਾ, ਗੁਰ ਦਿਖਲਾਈ ਮੋਰੀ ਜੇ ਮਿਰਗ ਪੜਦਾ ਹੈ ਚੋਰੀ,
मूंद लिए दरवाजे बाजी अले अनहद बाजे गुरु ने रस्ता बखाता तेन ही तो तेरे मेरे को कहते ने खेती तेरी खांदे ने वो केड़ी खेती खांदे ने इस देही में पंच चोर वस्ते काम क्रोध मोह लोभ हंकार अमृत लूटे मन मुख नहीं बूझे अमृत की खेती लुटी जाते कि मन मुख जानता है समझता नहीं कि ना घाटा पैने कोई नसने पुकारा कोई पुकार नहीं सुनने वाला यह हड़क जंगल बियाबान जंगल अनेरे कोई आवाज नहीं सुन रहा पर गुरु महाराज ने अल्लाह दसी जाने मन बिहावले एक साथी लदम दुख हरता हर नाम भयानक जंगल एक साथी भी है हरि हरि का नाम नाम से नामी दो नहीं नावे अंदर हो वस्तु नाम साक्षी का नाम है भाई वीर सिंह ने कुंडी खोली नाम के तारे सगले जंत नाम के तारे खंड ब्रह्मांड गुरु साहब जी ने सतनाम एक बार आते थे और सतना जोड़ देते थे वो सत है कौन तेरे तो बिना तो सत कोई नहीं और तो कोई सत नहीं तेरे तो बिना जे तो तेतों बिना होर कोई हो तेन बड़ा जोत करना पे बड़ा टुरना पे जो तू खोदी है तू खलो जा टिक जा ते किन्ना कुछ है टिक जा जिन्ना चेर तीली पा जा जिमें डब्बी से तीली कसाओ चानना होया ते अग्ञान का हनेरा गया इस तरह गुरु जेड़ा जानता है उसके चरणों च बह के फरियाद करो तो मैनू सुख आए छा से पहुंचा दो गुरु तीर बाल देगा ज्ञान भी ब्रह्म अगन सिंह के परजाली एक चोट से जाया गुरु जेड़ा है ब्रह्म अग्नि प्रज्वलित कर रहा है जिमें बार गुफा च उदाहरण किन्ने चिर का हनेरा हो चानन नाल कपूर हो गया इस तरह साडे मन बुद्धि चिरकाल तो अनादी हनेरा अग्ञान का हुण ये नहीं कि सानू दूर कर लग्या में चार योग लगन गए ना एक निमल आने में गुरु होवे कामल चेला होवे शामल गुरु होवे कामल चेला होवे आमल तेरा शामल साल कुतावली छोटी गल लिखी है जाए हतीखना ता नहीं ततीखना जाए ततीखना वाह नहीं हतीखना आने जिथे ते कोई गुरु है उथे चेला नहीं मिल रहा जिथे कोई चेला जिदे अंदर जिज्ञासा आत्मा नू जानन दी जिज्ञासा अपने आप नू जानन दी जिज्ञासा इन्हू ममुक्षता ने विदाता ले आंदे ने पहला विवेक वराह कर सुपन कर संपत्ति फिर ममुक्षता फिर शरवण मन निधि ध्यासन तत्वां दा शोधन लम्मा चौड़ा चेहरा पर उसे गल विद्या विद्या द्वारा भी उन्होंने लाभिया जा सकता है वो भी साधन से समझे थे अब मान हो गया तो गल गलत होगी ये तो गुरु साहब जप तो लेंगे जप सिमरन लेव धुन ध्यान धुन में ध्यान ध्यान में जाने ध्यान परम अवस्था है साढ़े मन में समाधि च लेंगे मेरे को समाधि अपने आप सुरती टिक गई दम करा जो करो थोड़ा चिर भी सुस्ती चुका लो हाजिर हजूर खुदा है खुदा से हाजरा हजूर वो तो कभी रोक होया ही नहीं परमात्मा से कभी गैर हाजिर होया ही नहीं साड़ी सुरती गैर हाजिर होंगी साड़ी बुद्धि गैर हाजिर होंगी उन्हू हाजिर करो हाजिर करो ये चुन दूजे तो नहीं करना ये असा आप ही करना यही कमाई है महापुरुषा ने जीव प्रचारत की है ब्रह्मा का बिरती तक जीव प्रचारत
ਉਦੋਂ ਅਗਲਾ ਵੀ ਉਹ ਸੰਭਾਲ ਲੈਂਦਾ ਜੀ। ਬ੍ਰਹਮਾਕਾਰ ਬਿਰਤੀ ਤੱਕ ਜੀਵ ਪ੍ਰਸ਼ਾਰਤ ਹੈ, ਅਦਮ ਚੰਡਾਲੀ ਭਾਈ ਬ੍ਰਾਹਮਣ ਸੂਤੀ ਤੇ ਸ੍ਰੇਸ਼ਟ ਹੈ। ਬ੍ਰਹਮਾਕਾਰ ਹੋ ਗਏ, ਗੱਲ ਮੁੱਕ ਗਈ। ਇਹ ਗੱਲਾਂ ਅਜੇ ਕਰਨੇ ਆਪਾਂ, ਜੇ ਸਮਝ ਚ ਆ ਜਾਏ ਤੇ ਗੱਲ ਹੁਣੇ ਮੁੱਕਦੀ ਹੈ, ਤੇ ਜੇ ਨਾ ਸਮਝ ਚ ਆਵੇ ਤੇ ਫਿਰ ਸਮਝਣ ਦੀ ਕੋਸ਼ਿਸ਼ ਕਰਦੇ। ਗੱਲ ਤੇ ਸਾਰੀ ਗੁਰੂ ਸਾਹਿਬ ਇੱਕ ਲਫ਼ਜ਼ ਵਿੱਚ ਹੀ ਕਹੇ ਜਾਂਦੇ ਨੇ, ਸੋ ਹੰਗ ਸੋ ਜਾ ਕੋ ਹੈ ਜਾ, ਅੰਦਰ ਤੂੰ ਉਹ ਹੈ ਉਹ ਤੂੰ ਹੈ ਇਹ ਜਾ, ਇਹਨੂੰ ਸਮਝ ਲੈ। ਪਰ ਨਹੀਂ ਸਮਝਿਆ, ਗੁਰੂ ਸਾਹਿਬ ਇੱਕ ਆਖਿਆ ਗੱਲ ਮੁੱਕ ਗਈ, ਪਰ ਨਹੀਂ ਸਮਝਿਆ, ਫਿਰ ਅੱਗੋਂ ਤੋਂ ਉਪਦੇਸ਼ ਸ਼ੁਰੂ ਹੋ ਗਿਆ, ਫਿਰ ਅੱਗੋਂ ਤੋਂ ਉਪਦੇਸ਼ ਸ਼ੁਰੂ ਹੋ ਗਿਆ। ਸਤ ਸੰਗਤ ਚ ਆ ਕੇ ਕੀ ਕਰਨਾ, ਸੰਗਤ ਕਰਨੀ ਕਿਹਦੀ ਹੈ? ਗੁਰੂ, ਗੁਰੂ ਕੌਣ ਜਿਹਨੇ ਜਾਣੇ ਆ, ਭਾਵੇਂ ਕੋਈ ਹੈ, ਇਹਦੇ ਚ ਨਾ ਭੇਖ ਦੀ ਗੱਲ ਹੈ, ਭੇਖੀ ਪ੍ਰਭੂ ਨਾ ਲੱਭੀ ਬਿਨ ਸੱਚੀ ਸਿੱਖ, ਬਾਹਰ ਭੇਖ ਨਾ ਕਾਹੂ ਭੀਨ, ਜਾਣਨ ਹਾਰ ਪ੍ਰਭੂ ਪ੍ਰਵੀਨ। ਰੱਬ ਬਾਹਰ ਦੇ ਭੇਖਾ ਨਾਲ ਨਹੀਂ ਮਿਲਦਾ, ਉਹ ਜਾਣਨ ਹਾਰ ਅੰਦਰ ਤੇਰੇ। ਸੋ ਜਿਹੜਾ ਜਾਣਦਾ ਭਾਵੇਂ ਕਿਸੇ ਭੇਖ ਦਾ, ਕਿਸੇ ਮਜ਼ਹਬ ਦਾ, ਭਾਵੇਂ ਔਰਤ ਭਾਵੇਂ ਬੱਚਿਆਂ ਦਾ, ਸਵਾਮੀ ਰਾਮ ਨੇ ਉਹਨੂੰ ਆਂਦੇ ਨੇ ਸ਼ੂਦਰ ਹੈ ਗਿਆਨ ਦਾ ਅਧਿਕਾਰੀ ਔਰਤ ਹੈ ਗਿਆਨ, ਉਹਨੇ ਕਿਉਂ, ਉਹਦੇ ਚ ਆਤਮਾ ਨਹੀਂ ਹੈ, ਜਾਣਾ ਹਜੇ ਤੁਸੀਂ ਆਂਦੇ ਉਹ ਤਾਂ ਰਿਹਾ ਜੇ ਸਰਸ ਮਗਰੀ ਤੁਮਰੇ ਸੂਤਰ ਧਾਰੀ ਅਣੋਰਣੀ ਆਣ ਮਨ ਤੋਂ ਮਹੀ ਆਣ ਆਤਮਸਿਆ ਜਨ ਤੋਂ ਮੇਰੇ ਤੋਂ ਗੁਆਇਆ ਈਸ਼ਵਰ ਸਰਵਤਾ ਨਾ ਇੱਕੋ ਦੇਵਾ ਸਰਬੂਤ ਗੁਣ ਸਗਲ ਬਨਸਪਤ ਮੈਂ ਬਸੰਤ ਸਗਲ ਦੂਧ ਮੈਂ ਕੀ ਆ, ਉਸ ਨੀਚ ਮੈਂ ਜੋ ਸੁਮਾਣੀ ਘੱਟ ਕਰਨ ਮਾਧੋ ਜੀ ਆ, ਘੱਟ ਕਰਨ ਮੈਂ ਹਰਜੂ ਬਸ ਸੰਤਨ ਕਹੋ ਪੁਕਾਰ, ਕਹੋ ਨਾਨਕ ਦੇ ਭਾਜ ਮਣਾ ਭੋਜਨ ਉਤਰੇ ਨਾਲੇ ਦਿਆਂ ਦੇ ਉਹ ਘੱਟ ਕਰਦੇ ਸਾਰਿਆਂ ਚ, ਤੇ ਆਪਣੀ ਚੀਜ਼ ਦਾ ਕੌਣ ਨੀ ਅਧਿਕਾਰੀ ਹੁੰਦਾ ਵੇ, ਆਪਣੀ ਚੀਜ਼ ਇਹਨਾਂ ਦਾ ਜਿਆਸਤੀ ਸੀ ਇਹਨਾਂ ਦੀ, ਔਰਤ ਨੀ ਅਧਿਕਾਰੀ ਗਿਆਨ ਦੀ, ਸ਼ੂਦਰ ਨੀ ਅਧਿਕਾਰੀ ਗਿਆਨ ਦਾ, ਸ਼ੂਦਰ ਦੇ ਕੰਨਾਂ ਚ ਸਿੱਕਾ ਢਾਲ ਕੇ ਪਾ ਦਿੱਤਾ, ਪਰ ਪਤਾ ਨੀ ਕਿੰਨੇ ਲਿਖ ਦਿੱਤਾ ਰਮਾਇਣ ਚ, ਸ਼ੂਦਰ ਨੀ ਅਧਿਕਾਰੀ ਨਹੀਂ। ਉਹ ਸ਼ਬਰੀ ਦੇ ਇੱਕ ਪਾਸੇ ਤੇ ਫੇਰ ਰਾਮ ਜੀ ਖਾ ਕੇ ਆ ਗਏ, ਤੇ ਫਿਰ ਇੰਨੇ ਗੁੱਸੇ ਕਿਉਂ ਹੋ ਗਏ ਸ਼ੂਦਰ, ਕਿ ਸ਼ਬਰੀ ਨਹੀਂ ਸੀ ਸ਼ੂਦਰ, ਉਹਦੇ ਲੜੀ ਸੀ ਭੇਲਣੀ ਪਿਆ ਨੇ, ਜਿਹੜੇ ਭੀੜ ਨੇ ਜਾਂਗਲੀ ਛੋਟੀ ਜਾਤ ਇੱਕ ਪਾਸੇ ਤੇ ਉਹ ਭੇਲਣੀ ਦੇ ਬੇਰ ਖਾ ਗਿਆ, ਦੂਜੇ ਪਾਸੇ ਸ਼ੂਦਰ ਦੇ ਇੰਨਾ ਗੁੱਸੇ ਉਹਨੂੰ ਕਰਾ ਦਿੱਤਾ, ਝੂਠ ਬਿਲਕੁਲ ਝੂਠ। ਮਹਾਂਪੁਰਸ਼ਾਂ ਦੇ ਆਪ ਵਚਨ ਹੁੰਦੇ ਨੇ, ਉਹਨਾਂ ਦੀ ਕਸਵੱਟੀ ਤੇ ਜਿਹੜਾ ਪੂਰਾ ਉਤਰੇ ਉਹ ਸਹੀ ਹੁੰਦਾ, ਨਹੀਂ ਤੇ ਭਾਵੇਂ ਕੋਈ ਹੋਵੇ ਭਾਵੇਂ ਕੋਈ ਵੀ ਹੋਵੇ, ਜਿਹੜੀ ਗੱਲ ਗਲਤ ਹੈ ਉਹ ਗਲਤ ਹੈ। ਔਰਤ ਦੇ ਸ਼ੂਦਰ ਨੂੰ ਗਿਆਨ ਨਹੀਂ ਹੁੰਦਾ, ਪਰ ਗੁਰੂ ਸਾਹਿਬ ਨੇ ਇਸ ਗੱਲ ਨੂੰ ਮੰਨਦੇ, ਉਹਨੇ ਆਖਿਆ ਆਪਣੀ ਚੀਜ਼ ਦਾ ਖੁਦ ਘਰ ਜਾ ਉਹਦੇ ਰਾਜਮਾ ਹੀ ਨਹੀਂ ਹੈ, ਕਿ ਮੀਰਾ ਬਾਈ ਨਹੀਂ ਹੈ, ਮਾਈ ਭਾਗੋ ਨਹੀਂ ਹੈ, ਰਵਿਦਾਸ ਨਹੀਂ ਗਿਆ ਨਹੀਂ ਹੁੰਦਾ, ਬਾਲ ਵੇਗ ਨਹੀਂ ਗਿਆ ਨਹੀਂ ਹੁੰਦਾ, ਬੜੇ ਕੁਛ ਗਿਆ ਨਹੀਂ ਹੁੰਦਾ, ਆਪਣੀ ਚੀਜ਼ ਦਾ ਖੁਦ ਘਰ ਹੁੰਦਾ, ਜਾ ਉਹਦੇ ਜਾਦਮਾ ਹੀ ਨਹੀਂ ਹੈ। ਉਹ ਰਾਜੇ ਦੇ ਗੁਰੂ ਬਣੀ ਔਰਤ, ਨਾਲੇ ਆਪਣੇ ਬੰਦੇ ਦੀ ਬਣੀ ਉਹਦਾ ਇਤਿਹਾਸ। ਸੋ ਬ੍ਰਹਮ ਗਿਆਨੀ ਜਾਣੇ ਅਣਜਾਣੇ ਸਭ ਦਾ ਗੁਰੂ ਹੈ, ਭਗਤ ਕਬੀਰ ਜੀ ਸਿੱਧ ਕਰਦਾ, ਕਬੀਰ ਪੁੰਗਰਾ ਰਾਮ ਅੱਲਾ ਕਾ ਸਭ ਗੁਰ ਪੀਰ ਹਮਾਰੇ, ਹਾਲੇ ਸਾਰੇ ਗੁਰੂ ਪੀਰ ਮੇਰੇ ਨੇ। ਗੁਰੂ ਆਂਦੇ ਨੇ ਹਿੰਦੂ ਮਤ ਵਿੱਚ, ਬ੍ਰਹਮ ਗਿਆਨੀ ਨੂੰ ਮੁਸਲਮਾਨਾਂ ਨੂੰ ਪੀਰ ਆਖ ਲੈਂਦੇ ਨੇ, ਗੱਲ ਇੱਕੋ ਹੀ, ਇਹ ਤਾਂ ਲਫ਼ਜ਼ਾਂ ਦੀ ਗੱਲ ਹੈ, ਭਾਸ਼ਾ ਦੀ ਗੱਲ ਹੈ, ਭਾਸ਼ਾ ਦਾ ਭਾਸ਼ਾ ਦੇ ਵੀ ਮਾਰੇ ਜਾਂਦੇ, ਆਪੋ ਆਪਣੀ ਤਸੀਰ ਹੁੰਦੀ ਹੈ ਬਈ, ਫਾਰਸੀ ਪੜਿਆ ਜਾਂਦੇ ਸੀ ਵੀ ਆਪਾਂ ਪੂਰਾ ਆਸ਼ਿਕ ਹੋਵੇਗਾ, ਨਹੀਂ ਅੱਧਾ ਜ਼ਰੂਰ ਹੋਵੇਗਾ, ਸੰਸਕ੍ਰਿਤ ਪੜਿਆ ਆਪਾਂ ਪੂਰਾ ਹੰਕਾਰੀ ਹੋਵੇਗਾ, ਬੜਕ ਨਾਲ ਬੋਲੇਗਾ। ਬਾਬਾ ਜੀ ਦਾ ਗੁਰ ਭਾਈ ਸੀ ਭਿਕਸ਼ੂ, ਉਹ 36 ਸਾਲ ਪੜ੍ਹਦਾ ਲੱਗਾ, ਬੜਾ ਪੜਿਆ, ਉਹਨੇ ਇੱਕ ਤੁਕ ਤੇ ਕਦਾ ਕੀਤੀ, ਕੇਸਗੜ੍ਹ ਸਾਹਿਬ ਕੂਰ ਕਿਰਿਆ ਔਰ ਜੋ ਸਭ ਹੀ ਜਗ ਸ੍ਰੀ ਭਗਵਾਨ ਕੋ ਭੇਜ, ਇਹੋ ਜੀ ਉਹਨੇ ਕਮਾਲ ਕੀਤੀ।
سب نے چندن کیتا جیسے منڈن کرنے والے سے منڈن کیتا پر لوگ اچمبا کر انہیں سب کا کھنڈن کرنا ہی کرنا ہے جی تک کسی اتہاس سنا اسٹیج پہ اسٹیج سے اتہاس سنا کیا پرانک مت کو یہ کانوں گنجوں کی بانی ہے ہمارا تو شاستری مت ہے درکتا سے چلتا ہے اتہاس سے کھنڈن کرنا لیکن شاستر سے بولنا تو تو یہ پکچو تو سارے ڈر رہے بھی پکچو کی گاڑی آئی کری ہے کیا سائی کیا سر کرو ہاں سناتے ہیں ہمارا تو ایک مات ہے ایک سے چلتا ہے کبھی دیکھا سنا نہیں گرو نانک کا پلے ایک سے چلتا ایک مہمان شاستر کا کنڈن کر مطلب جدھر مرضی چلو تھی سو وہ تو گلا جو گل سی گل کی سی گل چلی سی کہ گیانی گیانی ضرور ودیا پڑھیا بہتا نہیں ہوں گیانی دے پڑھیا نے بھید بجے جنہ بجھ لیا جنہ انہوں جان لیا جنہ انہوں پہچان لیا جنہ آتما برہم روپ جان لیا اپنے تو بنا سا مکھیا درشت مان ہے سگل متھینا سارا سپنا جیسا سپنا رہن کا پیسہ ہے سنسار ایکو ہی سات ہے وہ ایک سات دے کدے سنسار ہویا ہی نہیں جنہوں میں درد نشچا ہو گیا وہ برہم گیانی میں گل کر رہا سا اس برہم گیانی کی جہاں شرنج ہے وہ گرو پاوے وہ گرو عورت ہے پاوے وہ بچہ ہے بچے گرو ہوئے سڑکوں میں جو پنجا پنجا ورے رہتے شری گرو ہرکرشن صاحب ماری چھوٹی عمر آپ نارائن روپ گرو نانک کی گدی سے وارس بنے میں تو پنجا سالوں کا گیان پرہلاد پنجا سالوں کا گیان سو یہ کوئی نیم نہیں کسی کے پہلے جنم کے تپ کیتے ہوں کارک ہوں نے کوئی یوگ برائٹ ہوں نے یہ چیزیں کوئی گل نہیں کوئی مر سکتے کہ بہتا بزرگ ہی گیانی ہوں یا بہتا بزرگ ہی سیاح ہوں یہ نہیں گل کیوں پتا نہیں کدو کوئی جیو جمتا مرتا ہوں میں گل کرتا سا گیانی گرو کی سنگت چاہ وہ گیانی جہاں وہ کوئی بھی ہو سکتا ہے نہ وہ کوئی پیٹ کی گل ہے نہ مذہب کی گل ہے نہ وہ بچے کی گل نہ عورت کی گل ہے نہ بال کی گل ہے نہ بڈے کی گل ہے نہ شوتر کی گل ہے نہ برہمن کی گل ہے برہمن تو کبیر جی علماء دیتا ہم گورو تم گوار گسائی جنم جنم رکھوارے کہو نہ پار اتار چرائے کہتے ختم ہمارے آدھا جی گائے تھی سارے گوالے بامن گرو ہے جگت کا پنکھن کا گرنا تھی سارے رکھوالے سو چھیڑو سو پالی سو پر ہم نے کبو نہ پار اتار چرائے کبھی ندیوں پار نہیں سانو تو چرایا سانو کرم کانڈ چی لائی رکھے تھے پار مل گئے پار کہ پانچ کوس پر دو چرا پنجا کوسا تو پرا نیندری روپی گائے مل گئے مطلب وہ آتما تک نہیں گئے جتے ہرا کاس جتے نند سی سکھ سی شانتی سی جتے دا اپنا آپا جگمگا رہا جتے دا آپا جگمگا رہے ساتم برہم چین سکھ پائے آتما برہم روپ جاننے تو بنا سکھی نہیں ہو سکتا وہی سات ہے میرے تو بنا کوئی سات ہے ہی نہ پر اتنے میں کوئی ہنکار ہنکار والی گل نہیں سوئے ابھیمان والی گل نشچے پوری درڑ نشچے دیکھیں گرو مہاراج جی جتنے دس آپ اپنایا ٹھیک ہے دسویں مہاراج جی اپنے آپ دن پاتشی دس نہیں میں پاتشاہ ہاں سیجو پاتشاہ کہتے ہیں کہ کتنے کتنے گیانیاں نے ہم برہمسمی آتا منصور کر کے آ سکتا پر گرو گھر اجازت تو نہیں ایک گانا بولتا وہ آتا ہے بولن نالوں چپ چکیری
ਰਵੱਈਆ ਗੁਰਦਾਸ ਮਾਨ ਆਉਂਦਾ ਹੈ, ਬੋਲਣ ਨਾਲੋਂ ਚੁੱਪ ਚੰਗੇ ਦੀ, ਚੁੱਪ ਨਾਲ ਚੰਗਾ ਪੜਦਾ, ਜੇ ਮਨਸੂਰ ਨਾ ਬੋਲਦਾ ਤਾਂ ਉਹਨੂੰ ਸੂਲੀ ਚੜਦਾ। ਸੋ ਗੱਲ ਬੋਲਣ ਦੀ ਨਹੀਂ, ਗੱਲ ਤੇ ਜਾਣਨ ਦੀ, ਗੱਲ ਜਾਣਨ ਦੀ। ਜਿਹੜਾ ਜਾਣ ਜਾਏ ਉਹ ਫਿਰ ਮੈਂ ਆਪ ਵੀ ਲੈ ਤੇ ਕੋਈ ਗੁਨਾਹ ਵਾਲੀ ਗੱਲ ਨਹੀਂ। ਐਨ ਇਮਾ ਹੈ ਐਨ ਹੱਕ ਕਤਰਾਨਾ, ਲੇਕਿਨ ਇਹ ਕੁਫਰ ਵੀ ਹੈ ਗੱਲ ਦੀ ਤੇ ਮਨਸੂਰ ਨਾ ਹੋ। ਹੈ ਗੱਲ ਸਹੀ ਹਮ ਬ੍ਰਹਮ ਅਸਮੀ ਵਾਲੀ, ਪਰ ਇਹ ਕੁਫਰ ਵੀ ਬੜਾ ਹੈ ਜੇ ਮਨਸੂਰ ਵਾਲੀ ਦ੍ਰਿਸ਼ਟੀ ਪ੍ਰਾਪਤ ਨਾ ਹੋਈ ਹੋਵੇ, ਭਗਵਾਨ ਕ੍ਰਿਸ਼ਨ ਵਾਲੀ ਦ੍ਰਿਸ਼ਟੀ ਨਾ ਪ੍ਰਾਪਤ ਹੋਈ ਹੋਵੇ, ਬ੍ਰਹਮਾਕਾਰ ਦ੍ਰਿਸ਼ਟੀ ਨਾ ਹੋਵੇ ਤੇ ਐਵੇਂ ਆਖੀ ਜਾਣਾ ਹਮ ਬ੍ਰਹਮ ਅਸਮੀ ਹਮ ਬ੍ਰਹਮ ਅਸਮੀ, ਉਹ ਗੱਲ ਗਲਤ ਹੈ। ਮਹਾਂਪੁਰਖ ਉਦਾਹਰਣ, ਮਹਾਰਾਜ ਜੀ ਉਦਾਹਰਣ ਦਿੰਦੇ ਹੁੰਦੇ ਸੀ ਵੀ ਰਾਤੀ ਇੱਕ ਕੁੱਤਾ ਚੋਰ ਵੇਂਦਾ ਪਿੰਡ ਦੇ ਦੂਜੇ ਪਾਸੇ, ਤੇ ਉਹ ਭੌਂਕਦਾ ਉੱਚੀ ਤੇ ਦੂਜੇ ਜਿਹੜੇ ਨੇ ਉਹਦੀ ਆਵਾਜ਼ ਸੁਣ ਕੇ ਦੂਜੇ ਪਾਸੇ ਉਹਨੂੰ ਪੁੱਛੇ ਤੁਸੀਂ ਕੁਝ ਵੇਖਿਆ ਵੀ ਹੈ? ਉਹ ਅਗਰ ਉਹ ਜੋ ਬੋਲਦਾ ਤੇ ਉਹ ਬੋਲਦਾ ਤੇ ਉਹਨੇ ਵੇਖਿਆ ਹੋਏਗਾ। ਸੋ ਜਿਹੜੇ ਉਂਝ ਹੂ ਕਰੀ ਜਾਂਦੇ ਗੱਲ ਉਹਨਾਂ ਦਾ ਜਿੰਨਾ ਜਾਣਿਆ ਅਲ ਫੱਲਾ ਚੰਬੇ ਦੀ ਬੂਟੀ ਮਨੁਸ਼ਤ ਮੇਰੇ ਲਾਈ ਹੂ, ਅੰਦਰ ਬੂਟੀ ਮੁਸ਼ਕ ਬਚਾਇਆ ਜਾ ਫੁੱਲਨ ਪਰ ਆਈ ਹੋ, ਨਫੀ ਇਸ ਬਾਤ ਦਾ ਮਿਲਿਆ ਪਾਣੀ ਹਰ ਬੂਟੀ ਹਰ ਜਾਈ ਹੋ, ਹਜ਼ਰਤ ਪਾਉ ਮੱਤੇ ਸੋ ਸਦਕੇ ਜਿਸ ਮੁਸ਼ਕਤ ਬੂਟੀ ਲਾਈ ਹੋ। ਸੋ ਜਿਹਦੇ ਅੰਦਰ ਉਹ ਬੂਟੀ ਮੁਸ਼ਕ ਮਾਰੇ, ਮੁਸ਼ਕ ਤੋਂ ਇੱਥੇ ਪਾਲ ਸੁਗੰਧ, ਜਿਹਦੀ ਸੁਗੰਧੀ ਜਿਹਦੀ ਮਹਿਕ ਚਾਰ ਚਫੇਰੇ ਜਿਹਨੇ ਚਫੇਰਾ ਮਹਿਕਾ ਦਿੱਤਾ, ਉਹ ਆਂਦੇ ਨੇ ਹਮ ਬ੍ਰਹਮ ਅਸਮੀ ਕਹਿ ਵੀ ਲੈਣ, ਪਰ ਉਹਨਾਂ ਨੇ ਕਿਤੇ ਕਿਤੇ ਕਹਿ ਦਿੱਤਾ ਰਾਮ ਕਬੀਰ ਆਏ ਭੈ ਹੈ ਕੋਈ ਦੱਸ ਕੇ ਪਛਾਣੀ। ਭਗਤ ਕਬੀਰ ਜੀ ਆਂਦੇ ਨੇ ਮੈਂ ਤੇ ਰੱਬ ਇੱਕ ਹੋ ਗਿਆ ਤੇ ਲੋਕ ਨਹੀਂ ਜਾਣਦੇ, ਪਰ ਆਂਦੇ ਲੋਕ ਨਾ ਭਤੀਜੇ ਤੋਂ ਗਿਆ ਕਿ ਜੇ ਨਹੀਂ ਸੀ ਮੇਰੇ ਤੇ ਵਿਸ਼ਵਾਸ ਕਰਦੇ ਫਿਰ ਕੀ ਕਰੀਏ, ਨਹੀਂ ਤੇ ਨਾ ਸੀ ਸਾਡਾ ਕੀ ਨੁਕਸਾਨ ਹੈ? ਨੁਕਸਾਨ ਇਹਨਾਂ ਦਾ, ਸਾਡੇ ਤੋਂ ਕੋਈ ਲਾਭ ਨਹੀਂ ਲੈ ਸਕਣਗੇ। ਕਈ ਸੰਤਾਂ ਬਾਰੇ ਕਈ ਬੜੇ ਪ੍ਰਾਪਤ ਕਹਿੰਦੇ ਚੱਲਦੇ ਨੇ, ਇਹ ਸੰਤਾਂ ਦਾ ਕੀ ਤੁਸੀਂ ਗੁਆਲੋਗੇ? ਲਾਭ ਤੋਂ ਤੁਸੀਂ ਖਾਲੀ ਰਹੋਗੇ, ਜਿਹੜਾ ਤੁਹਾਨੂੰ ਲਾਭ ਪ੍ਰਾਪਤ ਹੋ ਸਕਦਾ ਨਾ ਲੈ ਸਕੋਗੇ, ਨਹੀਂ ਨਾ ਸਹੀ। ਤੇ ਭਗਤ ਕਬੀਰ ਜੀ ਪਹਿਲੇ ਦੱਸ ਗਏ ਨੇ ਲੋਕ ਨਾ ਭਤੀਜੇ ਤੋਂ ਗਿਆ ਕੀ ਜੇ, ਆਹਦੇ ਲੋਕ ਨਹੀਂ ਮੇਰੇ ਤੇ ਭਰੋਸਾ ਕਰਦੇ ਫਿਰ ਕੀ ਕਰੀਏ, ਨਹੀਂ ਤੇ ਨਾ ਸਹੀ। ਤੁਹਾਡਾ ਹੋ ਰਾ ਸਾਡਾ ਨਾ, ਭਗਤਾਂ ਦਾ ਸੰਸਾਰੀਆਂ ਜੋੜ ਕਦੇ ਨਾ ਆਇਆ। ਸੋ ਭਗਤ ਕਬੀਰ ਜੀ ਵੀ ਆਖਿਆ ਰਾਮ ਕਬੀਰ ਆਏ ਇੱਕ ਪਏ ਹੈ ਕੋਈ ਨਾ ਸਕੇ ਪਛਾਣ, ਹਰਜੀ ਉਹ ਨਾਮ ਭਰਿਓ ਰਾਮਦਾਸ, ਹਰੀ ਦਾ ਨਾਂ ਰਾਮਦਾਸ ਪਿਆ ਲੋਕਾਂ ਨੀ ਪਤਾ ਉਹਦੇ ਰਾਮਦਾਸ। ਪਰ ਬਾਣੀ ਚ ਲਿਖਿਆ ਹਰਜੀ ਉਹ ਨਾਮ ਭਰਿਓ ਰਾਮਦਾਸ, ਉਹ ਹਰੀ ਦਾ ਨਾਂ ਰਾਮਦਾਸ ਪਿਆ ਹੋਇਆ। ਧਰਮ ਗਗਨ ਨਵ ਖੰਡ ਨੇ ਜੋ ਸੋ ਰੋਪੀ ਰਹੇ ਉਹ ਭਾਰ, ਭਾਨ ਮਤਰਾ ਕਾਸ਼ ਭੇਦ ਨਹੀਂ ਗੁਰੂ ਅਰਜਨ ਪ੍ਰਤੱਖ ਹਾਰ, ਗੁਰੂ ਅਰਜਨ ਤੇ ਪ੍ਰਤੱਖ ਹਰੀ ਦਾ ਰੂਪ। ਸੋ ਗੁਰੂ ਤੇ ਹੁੰਦਾ ਹੀ ਹਰੀ, ਗੁਰ ਪਰਮੇਸ਼ਰ ਇੱਕੋ ਜਨ। ਅੰਦ ਨੇ ਜੇ ਗਿਆਨ ਮਾਨ ਕੀਤੇ ਇਹ ਗੱਲ ਆਖ ਵੀ ਦੇ ਮੈਂ ਬ੍ਰਹਮ ਹਾਂ, ਤੇ ਜਿਵੇਂ ਰੱਜੇ ਬੰਦੇ ਨੂੰ ਨਕਾਰ ਆ ਜਾਂਦਾ ਤੇ ਉਹਦੇ ਕੋਈ ਦੋਸ਼ ਨਹੀਂ। ਜੇ ਉਸ ਦ੍ਰਿਸ਼ਟੀ ਨੂੰ ਕੋਈ ਨਾ ਪ੍ਰਾਪਤ ਹੁੰਦਾ ਹੋਇਆ ਤੇ ਠੀਸ ਮਾਰੇ ਕੂੜੇ ਕੂੜੇ ਠੀਸ, ਤੇ ਕੂੜਿਆਂ ਦੀਆਂ ਗੱਪਾਂ ਵੀ ਕੂੜੀਆਂ ਨੇ, ਨਾਨਕ ਨਜ਼ਰੀ ਪਾਈ ਹੈ ਕੂੜੀ ਕੂੜੇ ਠੀਸ, ਬ੍ਰਹਮ ਗਿਆਨੀ ਸੇਜਨ ਪਏ ਨਾਨਕ ਆਪ ਕਰੇ। ਸੋ ਇਹੋ ਜਿਹੜੇ ਮਹਾਂਪੁਰਸ਼ ਨੇ ਗਿਆਨੀ ਨੇ ਜਿਹਨਾਂ ਆਪਣੇ ਆਪ ਨੂੰ ਪਛਾਤਾ ਜਿਹਨਾਂ ਜਾਣੇ ਉਹਨਾਂ ਜਾਣਿਆ ਹੋਇਆਂ ਦੀ ਸ਼ਰਨੀ ਜੋ ਉਹਨਾਂ ਦੀ ਸ਼ਰਨ ਜਾ ਕੇ ਉਹਨਾਂ ਦੇ ਕੋਲ ਜੋ ਆਪਾਂ ਛੱਡ ਲਿਆ, ਆਪਾਂ ਛੱਡ ਲਿਆ, ਆਪਾਂ ਛੱਡ ਕੇ ਉਹਨਾਂ ਦੀ ਸੇਵਾ ਚ ਜੁਟ ਜੋ। ਗੁਰ ਪੀਰਾਂ ਦੀ ਚਾਕਰੀ ਮਾਂ ਕਰੜੀ ਸੁਖਸਾਰ, ਸੇਵਾ ਕੀ ਹੈ ਹੁਕਮ ਮੰਨਣਾ, ਗੁਰੂ ਗੁਰੂ ਪੀਰਾਂ ਦੀ ਸੇਵਾ ਕੀ ਹੈ ਹੁਕਮ ਮੰਨਣਾ, ਬਸ ਇਹੀ ਉਹਨਾਂ ਦੀ ਗੁਰ ਪੀਰਾਂ ਦੀ ਚਾਕਰੀ ਮਾਂ ਕਰੜੀ ਸੁਖਸਾਰ।
ਹਸਤੀ ਸਿਰ ਜੋ ਅੰਕਸ ਹੈ, ਪਹਿਰਨ ਜੋ ਸਿਰ ਦੇ, ਤਨ ਮਨ ਅੱਗੇ ਰੱਖ ਕੇ ਉਹ ਵੀ ਸੇਵ ਕਰੇ। ਇਉਂ ਗੁਰਮੁਖ ਆਪ ਨਿਵਾਰੀਏ ਸਭ ਰਾਜ ਸ੍ਰਿਸ਼ਟ ਕਰ ਲਏ। ਬਖਸ਼ਿਆ ਬਣਿਆ ਨੇ ਸੰਤਾਂ ਨੇ, ਗੁਰਮੁਖਾਂ ਨੇ, ਜਿਹੜੇ ਚੌਥੇ ਪਦੇ ਚੁਣ ਪਏ ਨੇ। ਚੌਥੇ ਪਦ ਵਿੱਚ ਸਹਿਜੇ ਗੁਰਮੁਖ ਪਾਇਆ ਜਾਏ, ਕੋਈ ਭੇਖ ਦੀ ਗੱਲ ਨਹੀਂ, ਕੋਈ ਮਜ਼ਹਬ ਦੀ ਗੱਲ ਨਹੀਂ। ਜਿਨ੍ਹਾਂ ਨੇ ਜਾਣਿਆ ਉਹ ਜਾਣਨ ਵਾਲੇ ਗੁਰਮੁਖ ਸੰਤ ਭਗਤ ਕੋਈ ਵੀ ਹੋਵੇ, ਉਹ ਕਿਸੇ ਵਰਨ ਦਾ ਕਿਸੇ ਮਜ਼ਹਬ ਦਾ। ਅਨੈਚਾ ਜਿਹੜਾ ਸੀ ਉਹ ਅਰੰਗ ਸੀ, ਤੇ ਬੁੱਲੇ ਸ਼ਾਹ ਉੱਚੀ ਜਾਤ ਦਾ ਸੈਯਦ ਸੀ। ਉਹਦੀ ਜਾ ਕੇ ਚਰਨੀ ਡਿੱਗ ਪਿਆ ਉਹਦੇ ਚਰਨਾਂ ਤੇ। ਪਿੱਛੋਂ ਉਹਦੇ ਗੁਣਵਾ ਦਾ ਜਿਹੜਾ ਸੀ ਸਰਕਾਰ ਗੁਣਵਾਦਾ, ਉਹਨੇ ਆਖਿਆ ਤੂੰ ਇਹ ਬੜੀ ਘਟੀਆ ਗੱਲ ਕੀਤੀ ਹੈ। ਅਸੀਂ ਉੱਚੇ ਖਾਨਦਾਨ ਦੇ, ਉੱਚੀ ਕੁਲ ਦੇ, ਉੱਚੀ ਜਾਤ ਦੇ। ਹਾਂਜੀ, ਗੁਰੂ ਮਹਾਰਾਜ ਜੀ ਵੀ ਜਾਤ ਤੋਂ ਨੇ, ਕਰਮ ਤੋਂ ਮੰਨੇ। ਬ੍ਰਹਮਜਾ ਨਾਤੀ ਸਿੱਖੀ ਬ੍ਰਾਹਮਣ ਕਹੋ ਕਬੀਰ, ਜੋ ਬ੍ਰਹਮ ਵਿਚਾਰੇ ਸੋ ਬ੍ਰਾਹਮਣ ਕਹੀ ਬ੍ਰਹਮਾਰੇ। ਜਾਤ ਤੋਂ ਸੁਣ ਰਹਿਸਿਆ ਗਿਆਨੀ ਸੀ ਅਰਾਈ। ਅਰਾਈ ਜਿਹੜੇ ਨੇ ਉਹ ਸੱਚੀ ਲੱਗਦੇ ਨੇ ਛੋਟੀ ਜਾਤ ਦੇ ਮੁਸਲਮਾਨ। ਸੈਯਦ ਸਭ ਤੋਂ ਉੱਚੀ ਜਾਤ ਦੱਸਣੇ ਕਿਹਾ। ਸੈਯਦ ਬੜਾ ਭਾਰੀ ਵਿਦਵਾਨ ਆਲਮ ਸੀ ਤੇ ਬਹੁਤੇ ਮਤਾਂ ਦਾ ਗਿਆਨੀ ਸੀ। ਗਿਆਨੀ ਮਤਲਬ ਆਲਮ, ਕਿਤਾਬੀ ਗਿਆਨੀ। ਪਰ ਉਹ ਜਾ ਕੇ ਸੇਵਕ ਚੇਲਾ ਬਣਿਆ, ਮੁਰੀਦ ਬਣਿਆ। ਅਨੈਸ਼ਾ ਦਾ ਉਹ ਸਬਜ਼ੀਆਂ ਲਾਉਂਦਾ ਸੀ। ਤਾਜਾ ਨੇ ਜਦੋਂ ਇਹ ਗਿਆ ਸੀ ਤੇ ਉਹਨੇ ਇੰਨੀ ਗੱਲ ਇੱਧਰੋਂ ਪਟਨਾ ਇੱਧਰ ਲਾਣਾ, ਇੱਧਰੋਂ ਪਟਨਾ ਇੱਧਰ ਲਾਣਾ ਗੱਲ ਤੋਂ ਉਹਨੇ ਸਾਰੀ ਆ ਲਈ ਤੇ ਪਿੱਛੋਂ ਗਈਆਂ ਉਹਦੀਆਂ ਭਰਜਾਈਆਂ ਭੈਣਾਂ। ਬੁੱਲੇ ਨੂੰ ਸਮਝਾਉਣ ਆ ਗਈਆਂ ਭੈਣਾਂ ਤੇ ਭਰਜਾਈਆਂ। ਛੱਡ ਵੀ ਬੁੱਲਿਆ ਰਾਈ ਦਾ ਕਹਿਣਾ ਤੈ ਕਿਆ ਲੀਕਾਂ ਲਾਈਆਂ। ਹਾਂਜੀ, ਬੁੱਲੇ ਨੂੰ ਸਮਝਾਉਣ ਆਈਆਂ ਭੈਣਾਂ ਤੇ ਭਰਜਾਈਆਂ। ਛੱਡ ਵੀ ਬੁੱਲਿਆ ਰਾਈ ਦਾ ਕਹਿਣਾ ਤੈ ਕਿਆ ਲੀਕਾਂ ਲਾਈਆਂ। ਆਉਂਦਾ ਹੈ ਜਿਹੜਾ ਸਾਨੂੰ ਸੈਯਦ ਆਖਾ ਉਹਨੂੰ ਕਰਕੇ ਮਿਲ ਸਜਾਈਆਂ, ਤੇ ਜਿਹੜਾ ਮੈਨੂੰ ਰਾਈ ਆਖਿਆ ਉਹਨੇ ਬਹਿਸ਼ਤੀ ਪੀਂਘਾਂ ਪਾਈਆਂ। ਸਾਰਾ ਜਿਹੜਾ ਮੈਨੂੰ ਰਾਈ ਆਖੇ ਉਹ ਤੇ ਜਾ ਕੇ ਸਵਰਗ ਨੂੰ, ਤੇ ਜਿਹੜਾ ਮੈਨੂੰ ਆਖੇ ਕਹਿੰਦਾ ਸੈਯਦ ਉਹ ਜਾ ਕੇ ਨਰਕ ਨੂੰ ਦੋ ਚੁੱਕਾ। ਪਰ ਸਾਡੇ ਨੇ ਅਰਾਈ ਸਾਈ ਸਭ ਨੀ ਸਾਈ ਰੱਬ ਦੀਆਂ ਬੇਪਰਵਾਹੀਆਂ। ਸਾਡੇ ਕੀਤਾ ਕੀ ਹੈ, ਉਹਦੀ ਮਰਜ਼ੀ ਹੈ, ਜਿਹਨੂੰ ਮਰਜ਼ੀ ਦੇ ਦੇ। ਰਵਿਦਾਸ ਨੂੰ ਦੇ ਦੇ, ਕਬੀਰ ਨੂੰ ਦੇ ਦੇ, ਢੱਡੇ ਨੂੰ ਦੇ ਦੇ, ਜਿਹਨੂੰ ਮਰਜ਼ੀ ਦੇ ਦੇ ਤੇ ਉਹਦੀ ਮਰਜ਼ੀ ਹੈ। ਸਾਰੇ ਝੋਲੀਆਂ ਕਿੱਥੇ ਖੜੇ ਹੁੰਦੇ ਨੇ, ਜਿਹਨੂੰ ਮਰਜ਼ੀ ਉਹ ਦੇ ਦੇ। ਸਾਡੇ ਨੇ ਅਰਾਈ ਨੂੰ ਮਿਲ ਗਿਆ ਤੇ ਉਹ ਮੇਰਾ ਗੁਰੂ, ਮੈਂ ਵੀ ਹੁਣ ਉਹੀ ਜਾ ਰਿਹਾ। ਬੁੱਲੇ ਨੇ ਬਾਅਦ ਵਿੱਚ ਆਖਿਆ ਜਿਹੜਾ ਮੇਰੇ ਅੰਦਰ ਬੋਲੇ ਜਾਲੇ ਜਾ ਤਾਂ ਸਾਡੀ ਸੁਣੀ ਨਾਲ ਤੇ ਬੜੀ ਵਧੀਆ ਆ ਗਿਆ। ਜਿਹੜਾ ਅੰਦਰ ਬੋਲੇ ਜਾਲੇ ਜਾ ਤਾਂ ਸਾਡੀ ਸੁਣੀ, ਕਹਿੰਦਾ ਜਿਹੜਾ ਮੇਰੇ ਅੰਦਰ ਬੋਲਦਾ ਜਾ ਤਾਂ ਮੈਂ ਉੱਥੇ ਜਾ ਸਕਦਾ। ਅਚੁੱਤ ਗੋਤਰੀ ਹੋ ਗਈ, ਇਹਨੂੰ ਅਚੁੱਤ ਗੋਤਰੀ ਨਹੀਂ ਕਿਹਾ, ਸ਼ਾਸਤਰੀ ਬੋਲੀ ਜਗ੍ਹਾ। ਸਭ ਘੱਟ ਸੁਣਦਾ ਵੇਖਦਾ, ਉੱਠ ਸਾਰੇ ਘੱਟ ਸੁਣਦਾ ਨਹੀਂ ਲੈ। ਦਇਆ ਸਿੰਘ ਜੋ ਬੋਲਦਾ ਵਿੱਚ ਤੇਰੇ ਨੂੰ ਕੁਛ ਵੀ ਆਪ ਦੀ ਯਾਦ, ਇਹਨੂੰ ਕੁਛ ਵੀ ਆਪ ਦੀ ਆਪ ਦਾ ਨਾਮ ਕੀ। ਦਇਆ ਸਿੰਘ ਜੋ ਬੋਲਦਾ ਵਿੱਚ ਤੇਰੇ, ਇਹਨੂੰ ਕੁਛ ਵੀ ਆਪ ਦਾ ਨਾਮ ਹੈ। ਮਨ ਕਰ ਮੱਕਾ ਕਿਵਲਾ ਕਰਦੇ ਬੋਲਣ ਹਾਰ ਪਰਮ ਗੁਰੇ, ਜਿਹੜਾ ਸਾਡੇ ਸਭ ਘੱਟ ਰਾਮ ਬੋਲ ਲੈ, ਰਾਮਾ ਬੋਲ ਲੈ, ਰਾਮ ਜੀ ਦਾ ਕੋ ਬੋਲ ਲੈ, ਕੌਣ ਬੋਲ ਦੇਹੀ ਮਾਟੀ ਬੋਲੇ ਕੌਣ ਬੋਝ ਰਹੀ ਗਿਆ ਨਿਮੂਆਂ ਨਾ ਕੌਣ ਮੁਈ ਸੁਤ ਬਾਦ ਹੰਕਾਰੋ ਨਮੂਆ ਜੋ ਦੇਖਣਾ, ਉਹੀ ਦੇਖਣ ਹਾਰ ਉਹੀ ਬੋਲਣ ਹਾਰ ਸਭ ਘੱਟ ਸੁਣਦਾ ਵੇਖਦਾ। ਉਹਨੂੰ ਗੁਰੂ ਸਾਹਿਬ ਦਾਨਾ ਮੀਨਾ ਸਾਈ ਬਹਿ ਜਾ, ਦਾਨਾ ਨੇ ਜਾਣਨ ਵਾਲੇ ਮੀਨਾ ਨੇ ਦੇਖਣ ਵਾਲੇ ਨੇ।
ਕਹਿੰਦਾ ਮੇਰਾ ਸਾਈਂ ਕੌਣ ਹੈ ਜਿਹੜਾ ਅੰਦਰ ਸਾਰੇ ਅੰਦਰ ਵਿਹਲਾ ਵੀ ਜਾਣਦਾ ਵਿਹਲਾ ਵੀ ਸੁਣਦਾ ਸਭ ਤੱਕ ਸੁਣਦਾ ਵੇਖਦਾ ਕਿਉਂ ਮੁੱਕਰ ਪਾਇਆ ਜਾਇਆ ਉਹ ਤੇ ਉਹਦੇ ਜਿਹਾ ਹੀ ਹੋ ਜਾਂਦਾ ਜਿਨ੍ਹਾਂ ਨਾਲ ਇਸਰੇ ਨਾਮ ਤੇ ਕਨੇਹਾ ਭੇਜਦਾ ਜਾਂ ਮੂਲ ਸਾਈਂ ਜੇ ਹੈ ਇਹੋ ਜਿਹੇ ਮਹਾਂਪੁਰਖ ਨੇ ਜਿਹਨਾਂ ਪਛਾਤਾ ਕਿਸੇ ਜਾਤ ਦੇ ਕਿਸੇ ਪਾਤ ਦੇ ਕਿਸੇ ਬਰਾਦਰੀ ਦੇ ਕੋਈ ਹੋਵੇ ਉੱਥੋਂ ਤੁਹਾਨੂੰ ਪ੍ਰਾਪਤ ਹੋਵੇਗਾ ਸਾਖਾ ਉੱਥੋਂ ਤੁਹਾਨੂੰ ਆਪਣੇ ਆਪੇ ਦਾ ਬੋਧ ਪ੍ਰਾਪਤ ਹੋਵੇ ਮੈਂ ਕੌਣ ਆ ਸਵਾਲ ਜੇ ਸਾਰੇ ਗ੍ਰੰਥਾਂ ਦਾ ਕੀ ਮੈਂ ਕੌਣ ਆ ਆਹ ਗੱਲ ਇਹ ਕਹਿੰਦੇ ਨੇ ਮੈਂ ਕੌਣ ਇੰਨੀ ਗੱਲ ਨਹੀਂ ਜਾਣਦੇ ਨੇ ਜੀਵ ਅੰਨਿਆਂ ਤੋਂ ਇਮਰਾਨ ਦੇ ਮੈਂ ਕੌਣ ਬਸ ਆਹ ਸਵਾਲ ਜੇ ਇਹਦਾ ਜਵਾਬ ਇਹ ਮੁਦਾਵਣੀ ਸਤਗੁਰ ਪਾਈ ਗੁਰਸਿੱਖਾਂ ਲੱਤੀ ਪਾ ਇਹ ਮੁਦਾਵਣੀ ਨਾ ਬੁਝਾ ਦਿੱਤਾ ਕੋਠਵਾਰੀ ਬੋਲੀ ਭਾਈ ਵੀਰ ਸਿੰਘ ਉਹ ਜਿੱਥੇ ਨਰੋਤਾ ਤੇ ਤੋਂ ਸਾਰੀ ਬੋਲੀਆਂ ਦੇ ਦੱਸਦਾ ਪਰ ਉਹ ਆਦਾ ਮੁਦਾਵਣੀ ਦੇ ਮੋਹ ਨੂੰ ਵੀ ਉਨਾਰਥ ਕੀਤਾ ਪਰ ਇਹਨਾਂ ਮੁਦਾਵਣੀ ਤੇ ਬੁਝਾ ਦਿੱਤਾ ਨਾ ਉਹਨੇ ਖੋਲ ਦਿੱਤੀ ਗੱਲ ਉਦਾਹਰਣ ਦੇ ਕੇ ਕਹਿੰਦਾ ਇਹ ਗੱਲ ਮਾਰੀ ਦੱਸ ਇਹ ਮੁਦਾਵਣੀ ਸਤਗੁਰ ਪਾਈ ਜੇ ਮੋਹ ਰਖ ਹੁੰਦਾ ਤੇ ਫਿਰ ਪਾਈ ਨਾ ਇਹ ਬੁਝਾਰਤ ਗੁਰੂ ਨੇ ਪਾਈ ਇਹ ਮੁਦਾਵਣੀ ਸਤਗੁਰ ਪਾਈ ਜੋ ਸਿੱਖਾਂ ਲੱਤੀ ਭਾ ਗੁਰੂ ਕੇ ਸਿੱਖਾਂ ਨੇ ਬੁਝਾਰਤ ਬੁਝੀ ਹਾਂਜੀ ਇਹ ਬੁਝਾਰਤ ਕੀ ਬੁਝੋ ਬੁਝਾਰਤ ਤੇ ਇਹ ਬੁਝ ਹੈ ਵੀ ਇਹ ਗੱਲ ਬੁਝਣ ਦੀ ਇਹ ਪੜ੍ਹਨ ਦੀ ਗੱਲ ਨਹੀਂ ਜੋ ਪ੍ਰਾਣੀ ਗੋਬਿੰਦ ਦੇ ਆਵੇ ਪੜ੍ਹਿਆ ਅਨਪੜ੍ਹਿਆ ਪਰਮ ਤੱਤ ਪਾਵੇ ਪੜ੍ਹੇ ਅਨਪੜ੍ਹੇ ਦੀ ਗੱਲ ਨਹੀਂ ਮਲਾਣਾ ਰੋਗ ਬੜਾ ਕੜਿਆ ਸੀ ਤੇ ਨਾ ਉਹ ਛੇਕਿਆ ਜਾ ਛੇਕਿਆ ਦੀ ਗਈ ਤੇ ਉਹਨੇ ਉਹ ਸਾਰੀਆਂ ਉਹਦੀਆਂ ਚੁੱਕ ਕੇ ਪੁਸਤਕਾਂ ਵਿੱਚ ਚੁੜ ਦਿੱਤੀਆਂ ਉਹ ਅਕਲ ਕਹਿ ਕੀਤਾ ਸਾਰੀ ਉਮਰ ਦੱਸਣ ਉਹ ਆਉਂਦਾ ਹੈ ਉਹ

0: ترتیب ہے. تو صحیح سا پہ جائیں کہ یہ تو صحیح سا بات کرو کہ مامے نے انہیں آخیا گرو آخیا گھوڑا پھینک لو تیرا اتو تیرے پترا کا راج ہو جائے آنا اپنے پترا راجا بنایا نہیں سو تمہیں بنایا گا اپنا گھر کٹ ہو جانا ہے تمہیں راجا بنا لو وہ تو صحیح سا پہ گیا یہ کھیڑ ماری بھگوان بولتے ہیں نا کوئی چھبی مارتے کوئی کھیڑ ہوتی کوئی کھیڑ مارے تو پہلا تو ہٹ جانا یہو جی کو کھیڑ ماری سنسا پی گئی سن سے جیو ملین ہے سن سے آتما ونے چلی بھگوان کرشن جی آ رہے سنسا جگ دیا گلا سنیا چلو جگ کی سب کچھ جگ واسطے جتن کرو لک بن کے لک پو پیسے کماؤ مکان وڈا کرو شہرت پراپت کرو رنج کرو رنج کرو سنسار کا جتن کر لگ پینا لک بن کے کسی سنگت چ گئے سنسار چھٹا دکھ روپ کے نانک خوشیا سر سنسار اتنے کوئی نہیں کسی دسا مطلب کی دنیا پھر سنگت چ گئے پھر رب سچا جا اپنا پھر رب واسطے جتن شروع کر دینا پھر چار کو دن ادھر ٹرے پھر کوئی سنگت مل گیا سنساری گلا سنگ پھر ادھر مطلب بھائی ایک نشچے نہ کرنا دبدا تین آدھے میں دبدا جی کوئی ٹوبل لایا وہ نام لگا ٹوبل تھوڑا جا ٹویا مار لیا پانچ کو فٹ کسی آخر اتنے پانی نہیں اچھا اتنے کھارا پانی ہے تو اتنے پانی بڑا ڈونگا تو اتنے کر اتنے انہیں ٹویا مارا تو کیا آ گیا اتنے پانی نہیں ٹھیک اتنے کر ہو بڑے نے اتنے کر وہ ٹوئی مارتا رہے کہ کسی دو فٹ گڈا کسی پانچ فٹ گڈا کسی دس فٹ کوئی نشچے والا بندہ سر وہ ایک ساتھ لگا ٹویا پٹن وہ بھو لگ گیا ٹوبل لگ گیا نالا لگ گیا پانی نکلنا دوجا ٹوئے پٹتا رہا سو جا سنچے والا آدمی ہے وہ پاوے گرو تو دیکھا لے بھی لے گر منتر گرہن کر بھی لے انہیں ٹرنا ہی نہیں انہیں کہیں وہ سن او گل کرنا اس گرو کا منتر چنگا گل اپنا تو اپنی کمائی نال ہے اپنا تو اپنے پوری شہادت نال ہے ہوں گرو بھی کبھی ستگر کیا کرے جی سکھا میں چو جی سکھ چل ہو تو گرو بھی پورا کی کرے ہاں انہیں کسی گل میں مننا ہی نہیں کہ سنگھ کا پہاڑ کرے وہ چنگی لگنی گل کرے وہ مت پیچھے کرے وہ سمپردا پیچھے کرے اس گرو پیچھے کرے اس گرو پیچھے ہاں ایک بہت شروتا ہمارا ایک الپ شروتا ہمارا بہت شروتا بننا اچھی بات ہے سب سے سنو نسنگ سے ہونے واسطے پر یہ نہ سنگ سے پوا کے آ کے سنگھ سے انہوں پہ جہے ابھیاس نہیں کرتے سمرن نہیں کرتے جہے سمرن کرنے والے ہوتے ہیں گرو منتر کا وہ نسنگ سے ہو ہی جانے پر انہوں بھی بار بار اپدیش سنیا رہنا چاہیے کتھا سننے کیرتن سن سنگت آنا سیوا کرنی گرو گھر کا سادھن تپڑ جھاڑ بچایا چور چوکن بالن چوکو روٹیاں پکاؤ تپڑ جھاڑ کے بچاؤ پکا چلو کئی کام کرو سیوا بدل گئی ہے پہلے پکا وڈے وڈے ہوں سنگت میں چلتے سی بانڈے مانجو ہاں جی سیوا جی من شدھ کرتی سونے کا نند لال ہوا سلطان صاحب چار مہینے سیوا کی چنڈی پی گئی سیرے سیرے تو سلطان صاحب بانگرو علاقہ سے پانی کی بڑی لوڑ سی گاجرا چوندا رہا گرو تیگ بہادر صاحب مہاراج جی بیچے ایک دن رہتے سی ماتا گجری نے گرو صاحب نے آخیا تھا سکھ سے چار مہینے گرمی دے جماسا آتے ہیں جیٹھ آل ساؤن پادروں انہیں سر تو گاگر ہی نہیں لائی اتنا پانی ٹویا اتنا پانی ٹویا یہ سر کیڑے پی گئے ہیں کپڑے بھجے رہتے ہیں گھوڑیا نو پانی پیا مجھے پروار کے کپڑے گرو مہاراج اشنان واسطے سنتان اشنان واسطے باہر جڑے سروس واسطے مارے پیسے دے کے گئے اس بات کی گل ہے چوتھے مہینے وہ ایسا من نرمل ہو گیا سیوا کر دیا سب سے سیوا دھرم کٹورا ਸੇਵਾ ਕਰਕੇ ਮਨ ਬੜਾ ਨਿਰਮਲ ਹੁੰਦਾ, ਪਰ ਜੇ ਅਹੰਕਾਰ ਨਾ ਹੋਵੇ, ਨਾ ਸਿਮਰਨ ਹੋਵੇ, ਹੱਥਾਂ ਪ੍ਰਿਗ ਸੇਵਾ ਤੇ ਹੱਥ ਪੈਰ ਉੱਤੇ ਫਰਕਣ। ਗੁਰੂ ਦਾ ਸੇਵਾ ਤੋਂ ਬਿਨਾਂ ਤੇਰੇ ਹੱਥ ਪੈਰ ਸਾਰੇ ਨਿਕੰਮੇ ਨੇ, ਤੇਰਾ ਸਰੀਰ ਹੀ ਨਿਕਾਲਾ ਸੇਵਾ ਤੋਂ ਬਿਨਾਂ। ਮਾਨਵ ਸ਼ੁੱਧ ਹੁੰਦਾ ਹੀ ਨਹੀਂ ਜਿੰਨਾ ਚਿਰ ਸੇਵਾ ਨਾ ਕਰੇ। ਖੁਦ ਗੁਰੂ ਸਾਹਿਬ ਨੂੰ ਗਾਗਰਾਂ ਢੋਣੀਆਂ ਪਈਆਂ, ਖੁਦ ਮਹਾਰਾਜ ਗੁਰੂ ਅਰਜਨ ਸਾਹਿਬ ਕਿੰਨੀ ਸੇਵਾ ਕੀਤੀ, ਕਿੰਨੀ ਬਹਿਦੋ ਸੇਵਾ ਕੀਤੀ, ਬਾਬਾ ਬੁੱਢਾ ਕਿੰਨੀ ਸੇਵਾ ਕੀਤੀ, ਸਾਧੂ ਕਿੰਨੀ ਸੇਵਾ ਕੀਤੀ, ਬੜੀ ਸੇਵਾ ਕੀਤੀ। ਸੋ ਸੇਵਾ ਜਿਹੜੀ ਇਹਦੇ ਨਾਲ ਮਨ ਸ਼ੁੱਧ ਹੁੰਦਾ। ਬਾਰ ਬਾਰ ਕਮਾਣਾ ਗੁਰੂ ਦਾ ਉਪਦੇਸ਼, ਮੈਂ ਗੱਲ ਕਰਦਾ ਤਾਂ ਉਪਦੇਸ਼ ਸੁਣਨਾ ਨਿਰਸੰਸੇ ਹੋਣ ਵਾਸਤੇ ਤੇ ਗੁਰੂ ਦੀ ਸੰਗਤ ਵਿੱਚ ਆਉਣਾ ਬਾਰ ਬਾਰ ਤੇ ਉਪਦੇਸ਼ ਸੁਣਨਾ ਇਹਨੂੰ ਆਉਂਦੇ ਨੇ ਸਿੱਖਿਆ, ਤੇ ਗੁਰੂ ਮੰਤਰ ਗ੍ਰਹਿਣ ਕਰਨਾ। ਮਹਾਂਪੁਰਸ਼ ਤੋਂ ਭਾਵੇਂ ਕਿਸੇ ਮੰਤਰ ਲਿਆ, ਮਹਾਂਪੁਰਸ਼ ਇਕੱਲਾ ਵੀ ਦੇ ਸਕਦਾ, ਗੁਰਮੰਤਰ ਮਹਾਂਪੁਰਖ ਇਕੱਲਾ ਵੀ ਦੇ ਸਕਦਾ। ਵੈਸੇ ਗੁਰੂ ਘਰ ਦੇ ਵਿੱਚ ਪੰਜ ਪਿਆਰੇ ਹੋਣੇ ਛਕਾ ਦਿੰਦੇ ਨੇ, ਮਤਲਬ ਤੇ ਗੁਰਮੰਤਰ ਦੇਣਾ। ਜਿਹੜਾ ਮੰਤਰ ਗੁਰੂ ਨਾਨਕ ਸਾਹਿਬ ਲਿਆ ਗੁਰਪੂਰਾ ਕਰੋ ਜਾ ਕਾ ਮੰਤਰ ਵਾਹਿਗੁਰੂ ਗੁਰਮੰਤਰ, ਮਤਲਬ ਤੇ ਉਹ ਸਿੱਖ ਨੂੰ ਮੰਤਰ ਦੇਣਾ ਤੇ ਇਹ ਵੀ ਉਹਨੂੰ ਕਮਾਈ ਕਰੇ। ਜਿਵੇਂ ਇੱਕ ਮਾਂ ਪਿਓ ਪੁੱਤਰ ਨੂੰ ਆਹ ਟਰੈਕਟਰ ਲੈ ਦੇ, ਟਰਾਲੀ ਬਣਾ ਲੈ, ਹੈਰੋ ਲੈ ਦੇ, ਨਾਲ ਅਗਵਾਈ ਕਰਕੇ ਖਾ ਲੈ। ਸੋ ਗੁਰਮੰਤਰ ਦੇ ਇੱਕ ਟਰੈਕਟਰ ਟਰਾਲੀ ਹੈਗਾ, ਹੁਣ ਤੁਸੀਂ ਉਹਦੀ ਕਮਾਈ ਕਰੋ। ਸਿਮਰ ਸਿਮਰ ਨਾਮ ਵਾਰੰਬਾਰ, ਨਾਮ ਸੰਗ ਜਿਸ ਕਾ ਮਨ ਮਾਨਿਆ, ਨਾਮ ਕਿਹਨੇ ਨਿਰੰਜਨ ਜਾਣਿਆ, ਸਾਵਧਾਨ ਇਕਾਗਰ ਜੀ। ਸੋ ਨਾਮ ਜਪੀ ਆਉਣਾ ਇਹ ਨਾ ਗੁਰਮੰਤਰ ਜਿਹੜਾ ਹੈ ਮਹਾਂਪੁਰਸ਼ ਤੋਂ ਲਿਆ, ਪੰਜਾਂ ਪਿਆਰਿਆਂ ਤੋਂ, ਪੰਜ ਪਿਆਰੇ ਗੁਰੂ ਨੇ, ਉਹਨਾਂ ਨੇ ਫਿਰ ਸਾਨੂੰ ਮੰਤਰ ਦੇਣਾ ਜਿਹੜਾ ਗੁਰੂ ਸਾਹਿਬ ਗੁਰਮੇ ਆਪਣਾ ਮੇ ਸ਼ਬਦ ਵਰਤਾਇਆ। ਗੁਰੂ ਇੱਕ ਪਰਮਾਤਮਾ ਨੇ ਆਪਾਂ ਰੱਖ ਕੇ ਤੇ ਸ਼ਬਦ ਵਰਤਾਇਆ ਗੁਰੂ ਨਾਨਕ ਦਾ ਰੂਪ ਲੈ ਕੇ। ਉਹ ਸ਼ਬਦ ਅਗਰ ਅਰਦਾਸ ਜਾਮੇ ਦੇ ਕੇ ਤੇ ਫਿਰ ਉਹ ਪੰਜਾਂ ਪਿਆਰਿਆਂ ਨੇ ਡਿਊਟੀ ਲਾ ਕੇ ਇਕੱਲਾ ਤੇ ਤੱਕੀ ਵੱਕੀ ਵੀ ਕਰ ਸਕਦਾ ਹੈ, ਜੋ ਪੰਜ ਤੇ ਨਾ ਕਰਨਗੇ। ਅੱਬਲ ਤੋਂ ਪੰਜ ਪਿਆਰੇ ਵੀ ਆਪਣੇ ਅਸੀਂ ਬਣਾ ਲੈਂਦੇ ਹਾਂ ਜਿਹਦਾ ਜ਼ੋਰ ਪੈਂਦਾ ਤੇਰੀ ਵਾਰ। ਪਰ ਇਹ ਗੱਲਾਂ ਕਰਨ ਵਾਲੀਆਂ ਤਾਂ ਨਹੀਂ, ਪਰ ਇਤਿਹਾਸ ਵਾਸਤੇ ਗੱਲ ਕਰਨੀ ਪੈਂਦੀ। ਸੋ ਜਿਹੜੀ ਯੋਗਤਾ ਵਾਲੇ ਉਹਨਾਂ ਪੰਜਾਂ ਪਿਆਰਿਆਂ ਤੋਂ ਮੰਤਰ ਗ੍ਰਹਿਣ ਕਰਨਾ, ਫਿਰ ਉਹਦੀ ਕਮਾਈ ਕਰਨੀ, ਤੇ ਨਿਰਸੰਸੇ ਹੋਣ ਵਾਸਤੇ ਉਪਦੇਸ਼ ਸੁਣਦਿਆਂ ਰਹਿਣਾ, ਸੇਵਾ ਕਰਦੇ ਰਹਿਣਾ, ਫਿਰ ਮਨ ਨਿਰਮਲ ਹੋ ਜਾਣਾ। ਤੇ ਨਿਰਮਲ ਮਨ ਜਦੋਂ ਹੋ ਜਾਏਗਾ, ਸਾਫ ਮਨ ਪਵਿੱਤਰ ਹੋ ਜਾਏਗਾ, ਪਵਿੱਤਰ ਮਨ ਜਿਹੜਾ ਪੂਰਾ ਪਵਿੱਤਰ ਮਨ ਜਿਹੜਾ ਉਹਦੀ ਹੋਣੀ ਨਹੀਂ। ਜਦੋਂ ਮਨ ਸਾਫ ਹੁੰਦਾ ਹੈ ਉਦੋਂ ਈਸ਼ਵਰ ਰੂਪ ਹੋ ਜਾਂਦਾ, ਈਸ਼ਵਰ ਉਹਦੇ ਵਿੱਚ ਪ੍ਰਗਟ ਹੋ ਜਾਂਦਾ। ਕਿਉਂ? ਇੱਕ ਹੁੰਦੀ ਸਕਾਰ ਦੀ ਉਪਾਸਨਾ, ਇੱਕ ਹੁੰਦੀ ਨਿਰਾਕਾਰ ਦੀ ਉਪਾਸਨਾ। ਇੱਕ ਸਕਾਰ ਦੀ ਉਪਾਸਨਾ, ਇੱਕ ਨਿਰਾਕਾਰ ਦੀ ਉਪਾਸਨਾ। ਸਕਾਰ ਦੀ ਹੋ ਗਈ ਸਰਗੁਣ ਮੂਰਤੀ, ਗੁਰ ਕੀ ਮੂਰਤ ਮਨ ਮੇ ਧਿਆਨ, ਸੰਪਤ ਉਪਾਸਨਾ। ਇੱਕ ਪ੍ਰਤੀਕ ਉਪਾਸਨਾ, ਇੱਕ ਅੰਗਰੇ ਉਪਾਸਨਾ। ਉਹ ਚੋ ਵੱਖਰੀ ਗੱਲ ਲੰਮਾ ਚੌੜਾ ਚਾਹੀਦਾ, ਆਪਾਂ ਗੱਲ ਲੈਣੀ ਤੇ ਸਕਾਰ ਦੀ ਉਪਾਸਨਾ। ਸਕਾਰ ਦੀ ਉਪਾਸਨਾ ਜਿਹੜੀ ਹੈ ਉਹ ਮੇਰੇ ਤੋਂ ਵੱਖਰੀ ਹੈ, ਜਿਹਦੀ ਮੈਂ ਉਪਾਸਨਾ ਕਰ ਰਿਹਾ, ਜਿਹਦਾ ਮੈਂ ਧਿਆਨ ਕਰ ਰਿਹਾ, ਉਹ ਮੇਰੇ ਤੋਂ ਵੱਖਰਾ, ਮੈਂ ਵੱਖਰਾ। ਤੇ ਮਨ ਜਿਹੜਾ ਇਹ ਨਾ ਸੰਕਲਪ ਦਾ, ਸੰਕਲਪੋ ਵਿਕਲ ਕੋਈ ਮਨ ਫੁਰਨੇ ਦਾ ਨਾ ਸੰਕਲਪ ਦਾ ਨਾ ਮਨ। ਤੇ ਜਦੋਂ ਮਨ ਨਿਰਾਕਾਰ ਦਾ ਧਿਆਨ ਕਰੇਗਾ, ਤੇ ਕੋ ਧਿਆਨ ਧਰੋ ਮਨ ਮੇ, ਜੇ ਕੋ ਮਿਤੋਜ ਸਭੇ ਜਗ ਛਾਏ, ਦਸੇ ਮਾਰਿਆਂ ਦੇ ਧਿਆਨ ਉਹਦਾ ਕਰੋ ਜਿਹਦੀ ਸ਼ਕਤੀ ਨਾਲ ਸਾਰਾ ਨਾਮ ਰੂਪ ਜਗਤ ਟਿਕਿਆ ਹੋਇਆ। ਜਦੋਂ ਆਪਾਂ ਨਿਰਾਕਾਰ ਦਾ ਧਿਆਨ ਕਰਾਂਗੇ ਤੇ ਨਿਰਾਕਾਰ ਮੇਰੇ ਤੋਂ ਵੱਖਰਾ ਨੇ, ਉਹ ਸਾਰੇ ਪਰਿਪੂਰਨ ਹੋਣ ਕਰਕੇ ਉਹ ਮੇਰੀ ਆਤਮਾ ਚ ਵੀ ਚੇਤਰਾਜ ਨਾ। ਤੇ ਉਹ ਜਦੋਂ ਮੈਂ ਨਿਰਾਕਾਰ ਦਾ ਧਿਆਨ ਕਰਾਂਗਾ ਤੇ ਉਹ ਮੇਰੇ ਆਪੇ ਦਾ ਹੀ ਧਿਆਨ ਹੋ ਜਾਏ, ਤੇ ਫਿਰ ਮਨ ਜਿਹੜਾ ਇਹਦੀ ਹੋਰ ਖਤਮ ਹੋ ਜਾਏ। ਮਨ ਜਿਹੜਾ ਹੈ ਇਹ ਨਿਰਾਕਾਰ ਹੋ ਜਾਏਗਾ, ਇਮਨ ਸ਼ਕਤੀ ਇਮਨ ਸੀਓ ਇਮਨ ਪੰਜ ਤੱਤ ਕੋ ਜੀਓ ਇਹ ਮਨ ਲੈ ਜੋ ਉਨਮਨ ਰਾਹਤ ਤੀਨ ਲੋਕੇ ਬਸ ਉਨਮਨ ਹੀ ਵਸਦਾ ਸਮਾਧੀ ਸਮਾਧੀ ਚ ਸੰਕਲਪ ਗਿਆ ਤੇ ਇਹ ਨਿਰਾਕਾਰ ਜਦੋਂ ਹੁੰਦਾ ਤੇ ਉਦੋਂ ਦੋ ਨਹੀਂ ਰਹਿ ਜਾਂਦੇ ਏਕਾਕਾਰ ਸ਼ਕਤੀ ਹੋ ਜਾਂਦੀ ਵਿਅਕਤੀ ਏਕਾਕਾਰ ਹੋ ਜਾਂਦਾ ਉਸ ਅਵਸਥਾ ਚ ਗੁਰੂ ਸਾਹਿਬ ਨੇ ਚਿੱਤੇ ਚਿੱਤ ਸਮਾਇਆ ਤਾਂ ਹੋਵੇ ਰਾਹਤ ਜਿਹੜਾ ਤੁਹਾਡਾ ਚਿੱਤ ਉਹ ਚੇਤਨ ਸਮਾ ਜਾਏ ਜੋ ਚਿੱਤੇ ਚਿੱਤ ਸਮਾਇਆ ਜਦੋਂ ਨਿਰਾਕਾਰ ਦਾ ਪਾਸਾ ਬਣੇਗਾ ਸਰਕਾਰ ਤੇ ਮੇਰੇ ਤੋਂ ਵੱਖਰਾ ਕੋਈ ਵੀ ਆਕਾਰ ਜਿਹੜਾ ਮੇਰੇ ਤੋਂ ਵੱਖਰਾ ਤੇ ਨਿਰਾਕਾਰ ਜਿਹੜਾ ਉਹ ਤੇ ਪਰਿਪੂਰਨ ਮੇਰੀ ਆਤਮਾ ਕਿ ਮੈਂ ਤੇ ਉਹ ਦੋ ਨੇ ਉਹਦਾ ਜਦੋਂ ਮੈਂ ਧਿਆਨ ਕਰਾਂਗਾ ਤੇ ਮੇਰਾ ਜਿਹੜਾ ਮਨ ਹੈ ਅੰਤ ਜੋ ਸਰੂਪ ਉੱਥੇ ਮਨ ਉਹਦੇ ਸੰਗ ਰਹਿੰਦਾ ਸੰਗੋ ਹਮ ਪੁਰਸ਼ਾ ਸੰਗੋ ਨਸਜ ਤੇ ਸੁਖ ਦੁਖ ਰਹਿਤ ਸਦਾ ਨਰ ਲੇਪੀ ਜਾਗੋ ਕਹਿ ਤੂੰ ਗੁਸਾਈ ਸੋ ਤੁਮ ਹੀ ਮੈਂ ਬਸੇ ਨਿਰੰਤਰ ਨਾਨਕ ਦਰਪਣ ਨਾ ਤੁਹਾਡੇ ਵਿੱਚ ਨੀ ਤੁਸੀਂ ਵੀ ਝੰਡੇ ਬਾਂਧੀ ਲਕਸ਼ ਰਹਿ ਗੁਰੂ ਸਾਹਿਬ ਪਰ ਉਹਨੇ ਕਿਹਾ ਜਿਹੜਾ ਤੇਰੀ ਬੇਨਤੀ ਵਿੱਚ ਬੈਠਾ ਉਹ ਤੂੰ ਇਹ ਤੂੰ ਹੋਰ ਹੀ ਕੋਈ ਜੇ ਹੋਰ ਕੋਈ ਹੋਵੇ ਤਾਂ ਤੂੰ ਕਿਉਂ ਬੇਨਤੀ ਨੂੰ ਜਾਣ ਬੇਨਤੀ ਨੂੰ ਤੂੰ ਹੀ ਜਾਣ ਕਿ ਦੂਜੇ ਨੂੰ ਕੁਛ ਨਾ ਮੇਰਾ ਮਨ ਕਿਹਾ ਅੱਜ ਮੇਰੀ ਬੁੱਧੀ ਨਹੀਂ ਕੰਮ ਅੱਜ ਮੇਰਾ ਮਨ ਨਹੀਂ ਕੰਮ ਅੱਜ ਮੈਂ ਠੀਕ ਹੈ ਉਹ ਬੇਨਤੀ ਨਹੀਂ ਠੀਕ ਤੇਰਾ ਵੀ ਨਹੀਂ ਕੋਈ ਵਿਗੜ ਗਿਆ ਤੂੰ ਤੇ ਠੀਕ ਹੀ ਰਹਿੰਦਾ ਤੂੰ ਤੇ ਹਾਜ਼ਰਾ ਤੂੰ ਤੇ ਸਦਾ ਹੀ ਇੱਕ ਰਾਸ਼ ਤੇਰੇ ਤੇ ਕਦੀ ਵਕਾਰ ਆਇਆ ਹੀ ਨਹੀਂ ਉਹਨੂੰ ਇੱਕ ਸਤਨਾਮ ਉਦੋਂ ਖੁਆਇਆ ਜਦੋਂ ਉਹਨੂੰ ਲਕਸ਼ ਬਣਾ ਫਿਰ ਉਹਨੂੰ ਮੰਜੀ ਦਿੱਤੀ ਅਦਰ ਕਹਿਨੂੰ ਦਿੱਤੀ ਸਾਸ ਰਾਏ ਦਾ ਜਿਹੜਾ ਸੀ ਨੌਕਰ ਪਟਨੇ ਉਹਨੂੰ ਆਖਿਆ ਉਹ ਸੱਤ ਕੌਣ ਹੈ ਉਹ ਤੂੰ ਹੈ ਤੇਰੇ ਅੰਦਰ ਬੈਠਾ ਸੱਤ ਉਹਨੂੰ ਸਮਝ ਫਿਰ ਹੁਣ ਆਪ ਸਤਨਾਮ ਇੱਕ ਵਾਰ ਉਹਦਾ ਸਤਨਾਮ ਆਖਿਆ ਜੋੜ ਦਿੱਤਾ ਅਸੀਂ ਪੰਜਾਹ ਰਾਖੀ ਧਾਰ ਵੀ ਜੋੜਦਾ ਕਿਉਂ ਸਾਡੇ ਚ ਉਹ ਯੋਗਤਾ ਨਹੀਂ ਗੁਰੂ ਨਾਨਕ ਗੁਰੂ ਤੇ ਦੂਜੀ ਇੱਕ ਹੋਰ ਗੱਲ ਸਾਡਾ ਵੀ ਨਹੀਂ ਗੁਣਾ ਉਹ ਝੰਡੇ ਬਾਂਧੀ ਵਾਲੀ ਯੋਗਤਾ ਤੁਹਾਡੇ ਚ ਨਹੀਂ ਜਹਾਂ ਦੇਖਣਾ ਤਹਾਂ ਨਹੀਂ ਪ੍ਰਤੀਕਣਾ ਜਨਾਣ ਵਾਲਾ ਵੀ ਸਹੀ ਹੋਵੇ ਤੇ ਕੋਈ ਜਾਣਨ ਵਾਲੇ ਤੇ ਆਤਮ ਜੀ ਗਿਆ ਤਾਂ ਫਿਰ ਉਹ ਆਤਮਾ ਨੂੰ ਜਾਣਨ ਵਾਸਤੇ ਆਇਆ ਹੋਵੇ ਅਸੀਂ ਆਉਣੇ ਹਾਂ ਸੰਤਾਂ ਕੋਲ ਜਾਂ ਕੋਈ ਦੁੱਖ ਦੂਰ ਕਰਨ ਵਾਸਤੇ ਜਾਂ ਭੁੱਖ ਦੂਰ ਕਰਨ ਹਾਂ ਪਰ ਇਹ ਇੱਕ ਚੀਜ਼ ਮਿਲਦੀ ਚਾਰ ਪਦਾਰਥ ਜੇ ਤੂੰ ਮੰਗੇ ਸਾਧ ਜਨਾਂ ਕੀ ਸੇਵਾ ਲਾਗੇ ਸੰਤਾਂ ਦੀ ਸੇਵਾ ਚੋਂ ਚਾਰੇ ਪਦਾਰਥ ਮਿਲ ਜਾਂਦੇ ਨੇ ਪਰ ਨਾਲ ਸੰਤ ਇਹ ਵੀ ਦੱਸੀ ਜਾਂਦੇ ਨੇ ਇਹਨਾਂ ਚੋਂ ਤੁਹਾਨੂੰ ਸ਼ਾਂਤੀ ਨਹੀਂ ਮਿਲਣੀ ਸੁੱਖ ਨਹੀਂ ਮਿਲਣਾ ਸੁੱਖ ਤੇ ਉਦੋਂ ਮਿਲਣਾ ਜਿੱਦਣ ਆਪਣੇ ਆਪ ਨੂੰ ਜਾਣਿਆ ਗਿਆ ਤੁਹਾਡਾ ਆਪਣਾ ਆਪਾ ਹੀ ਸੁੱਖ ਸਰੂਪ ਹੈ ਤੁਸੀਂ ਦੂਜੇ ਪਾਸੇ ਮਨ ਨੂੰ ਢਾਓ ਤੇ ਅੰਦਰ ਆਤਮੇ ਜੁੜੋ ਸੁੱਖ ਦਮ ਕਰਾਰੀ ਜੋ ਕਰੋ ਹਾਜ਼ਰ ਥੋੜਾ ਚਿਰ ਸੁਸਤੀ ਟਿਕਾਓ ਖੁਦਾ ਹਾਜ਼ਰਾ ਹਜ਼ੂਰੇ ਉਹਦੇ ਚ ਆਇਆ ਹੋਇਆ ਤੇ ਉਹਦੇ ਵਾਸਤੇ ਕੋ ਇੱਕ ਕਦਮ ਇੱਕ ਇੰਚ ਟੁਰਨਾ ਨਹੀਂ ਪੈਣਾ ਜਿੱਥੇ ਹੈ ਉੱਥੇ ਬਸ ਜਦੋਂ ਬੋਲਦੇ ਸਤਾ ਉੱਥੇ ਪਹੁੰਚੋ ਇੱਕ ਪੈਰ ਦਾ ਨਾ ਚੁੱਕੋ ਜਦੋਂ ਗੁਰੂ ਆਖੇ ਨਾ ਚੁੱਕ ਦਮ ਕਰਾ ਰਹੀ ਬਸ ਉੱਥੇ ਡਿੱਗ ਜਾਓ ਇੱਕ ਚਿੱਤ ਜੇ ਪਿੱਛੇ ਬਚਿਆ ਹੈ ਗੁਰੂ ਸਾਹਿਬ ਨੇ ਬਸ ਆ ਜਿਹੜਾ ਸਵਾਸ ਵਰਤਮਾਨ ਵਾਲਾ ਇਹਦੇ ਡਿੱਗ ਜਾਓ ਇਹ ਬੀਤਿਆ ਦਾ ਭੂਤਕਾਲ ਜਿਹੜਾ ਆਉਣਾ ਉਹ ਭਵਿੱਖਤ ਵਰਤਮਾਨ ਵਾਲੇ ਸਵਾਸ ਬਸ ਇਹ ਛੇਣ ਇਹ ਛੇਣ ਅਨੰਤ ਕਾਲ ਹੋ ਜਾਏਗਾ ਤੁਸੀਂ ਮਤਲਬ ਅੰਤ ਵਾਲੇ ਹੋ ਅੰਤ ਬੇਅੰਤ ਹੋ ਜਾਓਗੇ ਜਦੋਂ ਇਹ ਛੇਣ ਚ ਵਰਤਮਾਨ ਹੀ ਡਿੱਗ ਜਾਓ ਇਹੀ ਯੋਗਦਾਨ ਪਰ ਇਹ ਸੁਰਤੀ ਇਹ ਬਿਰਤੀ ਇਹ ਨਾਨਕ ਸੰਕਲਪ ਇੱਕ ਤਾਂ ਇੰਦਰੀਆਂ ਜੁੜਿਆ ਰਹਿੰਦਾ ਇੰਦਰੀਆਂ ਬਾਹਰ ਮੁਕੀ ਨੇ ਇੱਕ ਵਾਰ ਫਿਰ ਬੋਲੋ ਕਿ ਜਹਾਂ ਮਾਮਾ ਮੁਕਰ ਜੀ ਤਾਂ ਸਬਦ ਕਰ ਸਕਦੇ ਨਾ ਫਿਰ ਉਹਦਾ ਪ੍ਰੋਗਰਾਮ ਸਾਰਾ ਦਿਨ ਬਾਅਦ ਚੌਦਾ ਝੇੜਾ ਹਾਂਜੀ ਫਿਰ ਜਦੋਂ ਥੋੜੇ ਕਿੰਨਾ ਕੁ ਝੇੜਾ ਹੈਗਾ ਇੱਕ ਮਨ ਆਠ ਖੰਡ ਖੰਡ ਖੰਡ ਪੰਜ ਟੁੱਕ ਟੁੱਕ ਟੁੱਕ ਚਾਰ ਪਾਰ ਪਾਰ ਦੇ ਉਹਦੇ ਮਨ ਦਾ ਦੱਸਿਆ ਨੀ ਇੱਕ ਗ੍ਰੰਥ ਨਰਾਇਣ ਦੇ ਉਪਦੇਸ਼ ਉਹਨੇ ਮਨ ਦਾ ਬੜਾ ਵਿਸਥਾਰ ਦੱਸਿਆ ਕਹਿੰਦਾ ਮਨ ਜਿਹੜਾ ਹੈ ਉਸ ਮਨ ਵਰਗਾ ਹੈ ਜਿਹੜੇ ਅਸੀਂ ਆਪ ਬਣ ਕੇ ਨਹੀਂ ਇੱਕ ਮਨ ਦੀ ਮਤਲਬ ਅੱਠ ਭਰੀਆਂ ਹੁੰਦੀਆਂ ਅੱਠ ਪੰਜੇ ਚਾਲੀ ਫਿਰ ਉਹਦੇ ਚ ਫੇਰ ਉਹਦੇ ਚ ਪੰਜ ਪੰਜ ਇੱਕ ਛੇ ਦੇ ਚਾਰ ਚਾਰ ਪਾ ਹੁੰਦੇ ਕਿ ਪਾਤਸ਼ਾਹ ਦੇ ਸਟਾਕੀਆਂ ਦੀ ਜਿੰਨੇ ਕਿ ਸਟਾਕੇ ਪੰਜ ਪੰਜ ਤੋਲੇ ਹੁੰਦੇ ਸੀ, ਇੱਕ ਇੱਕ ਤੋਲੇ ਹੁੰਦੇ, ਬਾਰਾਂ ਬਾਰਾਂ ਮਾਸੇ ਹੁੰਦੇ ਨੇ, ਹਾਂਜੀ, ਤੇ ਇੱਕ ਇੱਕ ਮਾਸੇ 'ਚ ਕਿੰਨੇ ਹੁੰਦੇ ਨੇ ਉਹ ਚੌਲ, ਅੱਠ ਅੱਠ ਚੌਲ ਹੁੰਦੇ ਨੇ, ਇੱਕ ਇੱਕ ਚੌਲ 'ਚ ਕਿੰਨੇ ਕਸਕਾਸ ਹੁੰਦੇ ਨੇ, ਇਸ ਤਰ੍ਹਾਂ ਉਹਨੇ ਆਖਿਆ ਬਸ ਫਿਰ ਸੁਭਾਵ ਹੋ ਜਾ ਕੇ ਦੋ ਪਰਿਵਾਰ ਇਹ ਉਸ ਮਨ ਵਰਗਾ ਸਾਡਾ ਮਾਣ ਅੰਦਰ ਆ ਰਿਹਾ, ਪਰ ਜੇ ਵੀ ਸੰਕੋਚ ਕੇ ਸ਼ਬਦ ਦੁਆਰਾ ਪਹਿਲਾਂ ਗੁਰੂ ਦਾ ਉਪਦੇਸ਼ ਗ੍ਰਹਿਣ ਕਰੇ, ਗੁਰਮੰਤਰ ਗ੍ਰਹਿਣ ਕਰੇ, ਤੇ ਉਸ ਗੁਰਮੰਤਰ ਦਾ ਅਭਿਆਸ ਕਰੇ, ਚਿਰ ਕਾਲ ਦੀਰਘ ਕਾਲ ਦੀਰਘ ਸਹਿਤ, ਤੇ ਬਾਰ ਬਾਰ ਗੁਰੂ ਦੀ ਸਿੱਖਿਆ ਸੁਣਦਾ ਰਹਿੰਦੇ ਸੰਸੇ ਹੋਣ ਵਾਸਤੇ, ਤੇ ਫਿਰ ਮੰਜ਼ਿਲ ਦੂਰ ਨਹੀਂ, ਮੰਜ਼ਿਲ ਕਿਤੇ ਬਾਹਰ ਨਹੀਂ, ਉਹ ਸਾਡੇ ਅੰਤਰ ਆਤਮੇ, ਅੰਤਰ ਆਤਮੇ ਬ੍ਰਹਮ ਨਾ ਜੀਨੇ, ਮਾਇਆ ਕਾ ਮਤਾ, ਮਾਇਆ ਦੀ ਮੁਤਾਜੀ ਟੁੱਟ ਜਾਏਗੀ ਜਦੋਂ ਅੰਤਰ ਆਤਮੀ ਟਿਕ ਜਾਏ, ਅੰਤਰ ਆਤਮਾ ਹੀ ਸਾਡਾ ਉੱਥੇ ਸੋਖੇ, ਉੱਥੇ ਲਾਂਦੇ, ਉੱਥੇ ਜਾਂਦੀ ਹੈ, ਕਿਤੇ ਬਾਹਰ ਭੱਜਣ ਦੀ ਲੋੜ ਨਹੀਂ, ਪਰ ਜਿੰਨਾ ਚਿਰ ਅਸੀਂ ਅਜੇ ਹੋਰ ਚੀਜ਼ਾਂ ਮੰਗਦੇ ਹਾਂ ਉਹ ਵੀ ਮਿਲ ਜਾਣਗੀਆਂ, ਗੁਰੂ ਕੋਲੋਂ ਸੰਤਾਂ ਤੋਂ ਮਿਲ ਜਾਣਗੀਆਂ, ਸੇਵਾ 'ਚੋਂ ਮਿਲ ਜਾਣਗੀ, ਪਰ ਉਹਨਾਂ 'ਚ ਸ਼ਾਂਤੀ ਨਹੀਂ ਮਿਲਣੀ, ਗੱਲ ਬਾਤ ਉਹ ਦਿਨੇ ਤੇ ਜਾਣਗੇ, ਪਰ ਨਾਲ ਨਾਲ ਸਾਨੂੰ ਸਾਵਧਾਨ ਵੀ ਕਰਦੇ ਜਾਣਗੇ ਕਿ ਲਿਲ ਤੇ ਲੋਭੇ ਤੋਂ ਸ਼ਾਂਤੀ ਨਹੀਂ ਮਿਲਣੀ, ਲਿਲ ਤੇ ਲੋਭ ਸ਼ਾਂਤੀ ਨਹੀਂ ਮਿਲਣੀ, ਮਿਲ ਚਾਰੇ ਪਦਾਰਥ ਜਾਣਗੇ, ਸੁਰ ਵੀ ਮਿਲ ਜਾਏਗਾ, ਸਭ ਕੁਝ ਮਿਲ ਜਾਏਗਾ, ਰਾਜ ਵੀ ਮਿਲ ਜਾਏਗਾ, ਤਾਜ ਵੀ ਮਿਲ ਜਾਏਗਾ, ਪਰ ਬੜੇ ਅੱਗੇ ਬਣੇ ਉਸਨੇ ਸਗਲ ਸਿੰਘ ਕੋ ਰਾਜਾ ਦੁਖੀਆ, ਕਬੂ ਰਾਜਾ ਛਤਰਪਾਲ ਕਬੂ ਨੂੰ ਭਿਖਾਰੀ, ਸਾਕਤ ਮਰੇ ਸੰਤ ਸਭ ਜੀਵੇ ਰਾਮ ਰਸੈ ਰਸਨ, ਚੱਕਰਵਰਤੀ ਰਾਜਾ ਵੀ ਦੁਖੀ, ਇੰਦਰ ਵੀ ਦੁਖੀ, ਸਾਰੇ ਦੁਖੀ ਨੇ, ਸੁਖੀ ਕੌਣ ਨੇ, ਸੁਖ ਨਾ ਜੀ ਦੇ ਹਰ ਭਗਤ ਬਿਨਾ, ਹਰੀ ਭਗਤੀ ਬਿਨਾ ਸੁਖ, ਸੋ ਪ੍ਰਭੂ ਭਗਤੀ ਗੁਰੂ ਭਗਤੀ ਕਰਕੇ ਮਨ ਨਿਰਮਲ ਹੋ ਜਾਏ, ਨਿਰਮਲ ਮਨ ਟਿਕ ਜਾਏ, ਆਤਮਾ ਬਸ ਇਹਨੂੰ ਸੁਖ ਤੇ ਸ਼ਾਂਤੀ ਪ੍ਰਾਪਤ ਹੋ ਜਾਏ, ਇਹੀ ਸੰਗਤ ਦਾ ਲਾਭ ਹੈ, ਸੋ ਸੰਗਤ ਆਵੋ ਸੰਤਾਂ ਨੂੰ ਵਾਰ ਵਾਰ ਸੁਣੋ, ਫਿਰ ਉਹ ਕਮਾਓ ਤੇ ਸਾਨੂੰ ਆਪਣਾ ਘਰ ਲੱਭ ਜਾਏ, ਤੇ ਉਹ ਘਰ ਹੀ ਜਿਹੜਾ ਸਾਡਾ ਉੱਥੇ ਸੁੱਖ, ਉੱਥੇ ਆਨੰਦ, ਉੱਥੇ ਬੜੀ ਸ਼ਾਂਤੀ ਹੈ, ਇਹਨਾਂ ਖਿਮਾਨਾ ਇਹਨਾਂ ਸ਼ਬਦਾਂ ਨਾਲ ਖਿਮਾਨਾ ਜਾ ਚੁੱਕਾ, ਉਹ ਜੋ ਸਾਧ ਸੰਗਤ ਗੁਰੂ ਪਰਮੇਸ਼ਵਰ ਭਗਤਨ ਯੋਗ ਹੈ, ਕਰੋ ਕਿਰਪਾ ਬੋਲੋ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਵੀ ਇੱਕ ਸੰਸਾਰੀ ਮਹਾਂਪੁਰਸ਼ਾਂ ਨੇ ਕੋਈ ਧਰਮ ਦਾ ਬੂਟਾ ਲਾ ਦਿੱਤਾ, ਇਹ ਵੀ ਸਦਾ ਬੰਦ ਲਾਇਆ ਪੜਿਆ, ਇਹਨੂੰ ਅਜੇ ਵੀ ਗਿਆਨ ਜਾਗਰ, ਇਹਦੇ ਵਿੱਚ ਅੰਮ੍ਰਿਤ ਪੀਣ ਨੂੰ ਮਿਲਦਾ, ਤੇ ਸੰਤ ਮਹਾਂਪੁਰਸ਼ ਪਿਆਰੇ ਨੇ, ਤੇ ਆਪਾਂ ਦੁੱਖ ਕਰਕੇ ਪੀਏ, ਇਹਨੂੰ ਤੇ ਵੀ ਕਰਦੇ ਅੰਮ੍ਰਿਤ ਆ ਕੇ, ਤੇ ਫਿਰ ਇਸ ਵਿਵਸਥਾ ਨਹੀਂ ਹੋਣੀ ਚਾਹੀਦੀ, ਬਸ ਇੱਕ ਬੂੰਦ ਵੀ ਪੀਲੇ ਤੇ ਕਮਰ ਹੋ ਜਾਂਦੇ। ਹੁਣ ਸੰਤਾਂ ਮਹਾਂਪੁਰਸ਼ਾਂ ਦਾ ਜਿਵੇਂ ਪ੍ਰੋਗਰਾਮ
1: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belongs to God. All victories belong to God. Vaheguru Ji Ka Khalsa, Vaheguru Ji Ki Fateh. Tusi sun rahe ho Sikh Radio 94.3 FM. Assi bol rahe haan Gurdwara Western Singh Sabha Williams Lake BC Canada ton. Tusi sanu apna salah mashwara den layi sade is number te sampark kar sakde ho 250-392-3874. ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਜੀਓ। ਸੂਹੀ ਮਹੱਲਾ ਪਹਿਲਾ, ਘਰ ਨੌਵਾਂ। ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਕੱਚਾ ਰੰਗ ਕਸੁੰਭ ਕਾ, ਥੋੜਿਆਂ ਦਿਨ ਚਾਰ ਜੀਉ। ਬਿਣ ਨਾਵੇ ਪ੍ਰਮ ਭੁੱਲੀਆਂ, ਠੱਗ ਮੁੱਠੀ ਕੂੜਿਆਰ ਜੀਉ। ਸੱਚੇ ਸੇਤੀ ਰਤਿਆਲ, ਜਨਮ ਨਾ ਦੂਜੀ ਵਾਰ ਜੀਉ। ਰੰਗੇ ਕਾ ਕਿਆ ਰੰਗੀ ਹੈ, ਜੋ ਰਤੇ ਰੰਗ ਲਾਏ ਜੀਉ। ਰੰਗਣ ਵਾਲਾ ਸੇਵੀ ਹੈ, ਸੱਚੇ ਸਿਉਂ ਚਿਤ ਲਾਏ ਜੀਉ। ਰਹਾਊ ਚਾਰੇ ਕੁੰਡਾਂ ਜੇ ਭਗ ਹੈ, ਬਿਨ ਭਾਗਾਂ ਧਨ ਨਾਹੀਂ ਜੀਉ। ਅਗੁਣ ਮੁੱਠੀ ਜੇ ਫਿਰ ਹੈ, ਬਦਕ ਤਾਂ ਨ ਪਾਏ ਜੀਉ। ਗੁਰ ਰਾਖੇ ਸੇ ਉਭਰੇ, ਸ਼ਬਦ ਰਤੇ ਮਨ ਮਾਹੀਂ ਜੀਉ। ਚਿੱਟੇ ਜਿਨ ਕੇ ਕੱਪੜੇ, ਮੈਲੀ ਚਿੱਤ ਕਠੋਰ ਜੀਉ। ਤਿੰਨ ਮੁੱਖ ਨਾਮ ਨਾ ਉਪਜੈ, ਦੂਜਾ ਵਿਆਪੇ ਚੋਰ ਜੀਉ। ਮੂਲ ਨਾਮ ਬੂਝੈ ਆਪਣਾ, ਸੇ ਪਸ਼ੂਆਂ ਸੇ ਢੋਰ ਜੀਉ। ਨਿਤ ਨਿਤ ਖੁਸ਼ੀਆਂ ਮਨ ਕਰੀ, ਨਿਤ ਨਿਤ ਮੰਗੈ ਸੁਖ ਜੀਉ। ਕਰਤਾ ਚਿਤ ਨਾ ਆਵਈ, ਫਿਰ ਫਿਰ ਲੱਗੈ ਦੁੱਖ ਜੀਉ। ਸੁਖ ਦੁੱਖ ਦਾਤਾ ਮਨ ਵਸੈ, ਤਿਤ ਤਾਨ ਕੈਸੀ ਭੁੱਖ ਜੀਉ। ਬਾਕੀ ਵਾਲਾ ਤਲਬੀ ਆਏ, ਸਿਰ ਮਾਰੀ ਜੰਦਾਰ ਜੀਉ। ਲੇਖਾ ਮੰਗੈ ਦੇਵ ਨਾਮ, ਪੁੱਛੈ ਕਰ ਵਿਚਾਰ ਜੀਉ। ਸੱਚੇ ਕੀ ਲੈਵ ਉਭਰੈ, ਬਖਸ਼ੇ ਬਖਸ਼ਣਹਾਰ ਜੀਉ। ਅੰਨ ਕਿਉ ਕੀਜੈ ਮਿੱਤੜਾ, ਖਾਕ ਰਲੈ ਮਰ ਜਾਈ ਜੀਉ। ਬਹੁ ਰੰਗ ਦੇਖ ਭੁਲਾਇਆ, ਭੁੱਲ ਭੁੱਲ ਆਵੈ ਜਾਈ ਜੀਉ। ਨਜ਼ਰ ਪ੍ਰਭੂ ਤੇ ਛੂਟੀ ਆਏ, ਨਜ਼ਰੀ ਮੇਲ ਮਿਲਾਈ ਜੀਉ। ਗਾਫਲ ਗਿਆਨ ਵਿਹੂਣਿਆ, ਗੁਰ ਬਿਨ ਧਿਆਨ ਨਾ ਭਾਲ ਜੀਉ। ਖਿੰਚੋ ਤਾਣ ਵਿਗੁਚੀ ਹੈ, ਬੁਰਾ ਭਲਾ ਦੇ ਨਾਲ ਜੀਉ। ਬਿਨ ਸ਼ਬਦ ਪੈਰ ਰਤਿਆ, ਸਭ ਜੋਹੀ ਜਮਕਾਲ ਜੀਉ। ਜਿਨ ਕਰ ਕਾਰਨ ਧਾਰਿਆ, ਸਭ ਸਹਿ ਦੀ ਆਧਾਰ ਜੀਉ। ਸੋ ਕਿਉ ਮਨੋ ਵਿਸਾਰੀ ਹੈ, ਸਦਾ ਸਦਾ ਦਾ ਤਾਰ ਜੀਉ। ਨਾਨਕ ਨਾਮ ਨਾ ਵਿਸਰੈ, ਨਿਧਾਰਾ ਆਧਾਰ ਜੀਉ। ਸੂਹੀ ਮਹੱਲਾ ਪਹਿਲਾ, ਕਾਫੀ ਘਰ ਦਸਵਾਂ। ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਮਾਨਸ ਜਨਮ ਦੁਲੰਬ, ਗੁਰਮੁਖ ਪਾਇਆ ਮਨ ਤਨ ਹੋਏ ਚਲੰਬ। ਜੇ ਸਤਿਗੁਰ ਪਾਇਆ, ਚੱਲੈ ਜਨਮ ਸਵਾਰ। ਵਖਰ ਸੱਚ ਲਏ ਪਤ ਪਾਈ ਦਰਬਾਰ, ਸਤਿਗੁਰ ਸ਼ਬਦ ਭੈ ਰਾਉ। ਮਨ ਤਨ ਸੱਚ ਸਲਾਹੇ, ਸੱਚ ਸਾਚੇ ਮਨ ਪਾਇਆ। ਲਾਲ ਰਤਾ ਮਨ ਮਾਨਿਆ, ਗੁਰਪੂਰਾ ਪਾਇਆ। ਹਉ ਜੀਵਾਂ ਗੁਣ ਸਾਰੂ, ਅੰਤਰ ਤੂੰ ਵਸੈ। ਤੂੰ ਵਸਹੇ ਮਨ ਮਾਹੀ, ਸਹਿਜੇ ਰਸ ਰਸੈ। ਮੂਰਖ ਮਨ ਸਮਝਾਏ, ਆਖੋ ਕੇ ਤੜਾਉ। ਗੁਰਮੁਖ ਹਰ ਗੁਣ ਗਾਈ, ਰੰਗ ਰੰਗੇ ਪੜਾ। ਨਿਤ ਨਿਤ ਹਿਰਦੈ ਸੰਭਾਲ, ਪ੍ਰੀਤਮ ਆਪਣਾ। ਜੇ ਚੱਲਹੇ ਗੁਣ ਨਾਲ, ਨਾਹੀ ਦੁੱਖ ਸੰਤਾਪਣਾ। ਮਨਮੁਖ ਭਰਮ ਭੁਲਾਣਾ, ਨਾ ਤਿਸ ਰੰਗ ਹੈ। ਮਰਸੀ ਹੋਏ ਬਿਡਾਣਾ, ਮਨ ਤਨ ਭੰਗ ਹੈ। ਗੁਰ ਕੀ ਕਾਰ ਕਮਾਏ, ਲਾਹ ਕਰ ਆਣਿਆ। ਗੁਰਬਾਣੀ ਨਿਰਬਾਣ ਸ਼ਬਦ ਪਛਾਣਿਆ, ਇੱਕ ਨਾਨਕ ਕੀ ਅਰਦਾਸ। ਜੇ ਤੁਧ ਭਾਵ ਸੀ, ਮੈਂ ਦੀਜੈ ਨਾਮ ਨਿਵਾਸ। ਹਰ ਗੁਣ ਗਾਵ ਸੀ, ਮਸੂਹੀ ਮਹੱਲਾ ਪਹਿਲਾ। ਜਿਉਂ ਆਹਾਰ ਆਰਣ ਲੋਹਾ ਪਾਈ, ਭੰਨ ਕਢਾਈ ਹੈ ਤਿਉਂ ਸਾਖਤ ਜੋਨੀ ਪਾਈ। ਭਵੈ ਭਵਾਈ ਹੈ, ਬਿਨ ਬੂਝੈ ਸਭ ਦੁੱਖ, ਦੁੱਖ ਕਮਾਵਣਾ ਹੋਮੈ ਆਵੈ ਜਾਈ। ਭਰਮ ਭੁਲਾਵਣਾ ਰਹਾਉ, ਤੂੰ ਗੁਰਮੁਖ ਰੱਖਣਹਾਰ। ਹਰ ਨਾਮ ਧਿਆਈ ਹੈ, ਮੇਲਹਿ ਤੁਝੈ ਰਜਾਈ। ਸ਼ਬਦ ਕਮਾਈ ਹੈ, ਤੂੰ ਕਰ ਕਰ ਵੇਖੈ ਆਪ। ਦੇਹੀ ਸੋ ਪਾਈ ਹੈ, ਤੂੰ ਦੇਖੈ ਥਾਪ ਥਾਪ। ਦਰਬੀ ਨਾਈ ਹੈ, ਦੇਹੀ ਹੋਵ ਖਾਕ। ਪਵਨ ਉਡਾਈ ਹੈ, ਇਹੋ ਕਿੱਥੈ ਘਰ ਅਵਤਾਕ। ਮਹਿਲ ਨਾ ਪਾਈ ਹੈ, ਦੇਹ ਦੀਵੀ ਅੰਧ ਘੋਰ। ਕੱਬ ਮੁਹਾਈ ਹੈ, ਗਰਬ ਮੁਸਤੈ ਘਰ ਚੋਰ। ਕੈਸਰੂ ਆਈ ਹੈ, ਗੁਰਮੁਖ ਚੋਰ ਨ ਲਾਗ। ਹਰ ਨਾਮ ਜਗਾਈ ਹੈ, ਸ਼ਬਦ ਨਿਵਾਰੀ ਆਗ। ਜੋਤ ਦੀ ਪਾਈ ਹੈ,
ਲਾਲ ਰਤਨ ਹਰ ਨਾਮ ਗੁਰਸੁਰਤ ਬੁਝਾਈ ਹੈ ਸਦਾ ਰਹੇ ਨਹਿ ਕਾਮ ਜੇ ਗੁਰਮਤ ਪਾਈ ਹੈ ਰਾਤ ਦੇਹ ਹਰ ਨਾਉ ਮਨ ਵਸਾਈ ਹੈ ਨਾਨਕ ਮੇਲ ਮਿਲਾਈ ਜੇ ਤੁਧ ਭਾਈ ਹੈ ਸੂਹੀ ਮਹੱਲਾ ਪਹਿਲਾ ਮਨੋ ਨਾ ਨਾਮ ਵਿਸਾਰ ਐਨ ਸਤਿਆਈ ਹੈ ਜਉ ਰਾਖੇ ਕਿਰਪਾ ਧਾਰੂ ਤੇ ਵੈ ਸੁਖ ਪਾਈ ਹੈ ਮੈਂ ਅੰਦਲੇ ਹਰ ਨਾਮ ਲਕਟੀ ਟੋਹਣੀ ਹਰਹੋਂ ਸਾਹਿਬ ਕੀ ਟੇਕ ਨਾ ਮੋਹੈ ਮੋਹਣੀ ਰਾਉ ਜੈ ਦੇਖੋ ਤਹਿ ਨਾਲ ਗੁਰ ਦੇਖਾ ਲਿਆ ਅੰਤਰ ਬਾਹਰ ਨ ਭਾਲ ਸ਼ਬਦ ਨਿਹਾਲਿਆ ਸੇਵੀ ਸਤਿਗੁਰ ਭਾਈ ਨਾਮ ਨਿਰੰਜਨਾ ਤੁਧ ਭਾਵੈ ਤਿਵੈ ਰਜਾਈ ਭਰਮ ਭਉ ਭੰਜਨਾ ਜਨਮਤ ਹੀ ਦੁੱਖ ਲਾਗੈ ਮਰਨ ਆਏ ਕੈ ਜਨਮ ਮਰਨ ਪਰਵਾਨ ਹਰ ਗੁਣ ਗਾਏ ਕੈ ਹੋ ਨਾਹੀ ਤੂੰ ਹੋ ਵੈ ਤੁਧ ਹੀ ਸਾਜੇ ਆਓ ਥਾਪੇ ਆਪੇ ਥਾਪ ਥਾਪ ਸ਼ਬਦ ਨ ਵਾਜਿਆ ਦੇਹੀ ਭਸਮ ਰਲਾਈ ਨਾ ਜਾਪੀ ਕਹਿ ਗਿਆ ਆਪੀ ਰਹਿਆ ਸੁਮਾਈ ਸੋ ਬਿਸਮਾਦ ਭਇਆ ਤੂੰ ਨਾਹੀ ਪ੍ਰਭ ਦੂਰ ਜਾਣੈ ਸਭ ਤੂੰ ਹੈ ਗੁਰਮੁਖ ਵੇਖ ਹਦੂਰ ਅੰਤਰ ਭੀ ਤੂੰ ਹੈ ਮੈਂ ਦੀਜੈ ਨਾਮ ਨਿਵਾਸ ਅੰਤਰ ਸ਼ਾਂਤ ਹੋਏ ਗੁਣ ਗਾਵੈ ਨਾਨਕ ਦਾਸ ਸਤਿਗੁਰ ਮਤ ਦੀ ਰਾਗ ਸੂਹੀ ਮਹੱਲਾ ਤੀਜਾ ਘਰ ਪਹਿਲਾ ਅਸ਼ਟਪਦੀਆਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਨਾਮੈ ਹੀ ਤੇ ਸਭ ਕੁਛ ਹੋਆ ਬਿਨ ਸਤਿਗੁਰ ਨਾਮ ਨਾ ਜਾਪੈ ਗੁਰ ਕਾ ਸ਼ਬਦ ਮਹਾਰਸ ਮਿੱਠਾ ਬਿਨ ਚਾਖੇ ਸਾਧ ਨਾ ਜਾਪੈ ਕੌਡੀ ਬਦਲੈ ਜਨਮ ਗਵਾਇਆ ਚੀਨਸ ਨਾਹੀ ਆਪੈ ਗੁਰਮੁਖ ਹੋਵੈ ਤਾਂ ਇੱਕੋ ਜਾਣੈ ਹਉਮੈ ਦੁੱਖ ਨਾ ਸੰਤਾ ਪੈ ਬਲਹਾਰੀ ਗੁਰ ਆਪਣੇ ਵਿਟੋਂ ਜਿਨ ਸਾਚੇ ਸਹੁੰ ਲਿਵਲਾਈ ਸ਼ਬਦ ਚੀਨ ਆਤਮ ਪ੍ਰਗਾਸਿਆ ਸਹਿਜੇ ਰਹਿਆ ਸਮਾਈ ਰਹਾਉ ਗੁਰਮੁਖ ਗਾਵੈ ਗੁਰਮੁਖ ਬੂਝੈ ਗੁਰਮੁਖ ਸ਼ਬਦ ਵਿਚਾਰੀ ਜੀਓ ਪਿੰਡ ਸਭ ਗੁਰ ਤੇ ਉਪਜੈ ਗੁਰਮੁਖ ਕਾਰਜ ਸਵਾਰੇ ਮਨਮੁਖ ਅੰਧਾ ਅੰਧ ਕਮਾਵੈ ਬਿਖ ਖਟੇ ਸੰਸਾਰੀ ਮਾਇਆ ਮੋਹ ਸਦਾ ਦੁੱਖ ਪਾਏ ਬਿਨ ਗੁਰ ਅਤ ਪਿਆਰੇ ਸੋਈ ਸੇਵਕ ਜੇ ਸਤਿਗੁਰ ਸੇਵੇ ਚਾਲੈ ਸਤਿਗੁਰ ਭਾਏ ਸਾਚਾ ਸ਼ਬਦ ਸਿਫਤ ਹੈ ਸਾਚੀ ਸਾਚਾ ਮਨ ਵਸਾਈ ਸੱਚੀ ਬਾਣੀ ਗੁਰਮੁਖ ਆਖੈ ਹਉਮੈ ਵਿਚੋਂ ਜਾਈ ਆਪੇ ਦਾਤਾ ਕਰਮ ਹੈ ਸਾਚਾ ਸਾਚਾ ਸ਼ਬਦ ਸੁਣਾਏ ਗੁਰਮੁਖ ਘਾਲੇ ਗੁਰਮੁਖ ਖੱਟੇ ਗੁਰਮੁਖ ਨਾਮ ਜਪਾਏ ਸਦਾ ਲਿਪਤ ਸਾਚੈ ਰੰਗ ਰਾਤਾ ਗੁਰ ਕੈ ਸਹਿਜ ਸੁਭਾਈ ਮਨਮੁਖ ਸਦ ਹੀ ਕੂੜੋ ਬੋਲੈ ਬਿਖ ਬੀਜੈ ਬਿਖ ਕਾਏ ਜਮਕਾਲ ਬਾਧਾ ਤ੍ਰਿਸ਼ਨਾ ਦਾਦਾ ਬਿਨ ਗੁਰ ਕਵਣ ਛਡਾਈ ਸੱਚਾ ਤੀਰਥ ਜਿਤ ਸਤ ਸਰ ਨਾਵਣ ਗੁਰਮੁਖ ਆਪ ਬੁਝਾਈ ਅਸ਼ਟ ਤੀਰਥ ਗੁਰ ਸ਼ਬਦ ਦਿਖਾਈ ਤਿਤ ਨਾਥੈ ਮਲ ਜਾਈ ਸੱਚਾ ਸ਼ਬਦ ਸੱਚਾ ਹੈ ਨਿਰਮਲ ਨਾ ਮਲ ਲੱਗੈ ਨਾ ਲਾਈ ਸੱਚੀ ਸਿਫਤ ਸੱਚੀ ਸਲਾਹ ਪੂਰੇ ਗੁਰ ਤੇ ਪਾਈ ਤਨ ਮਨ ਸਭ ਕਿਛ ਹਰ ਤਿਸ ਕੇ ਰਾਉ ਦੁਰਮਤ ਕਹਿਣ ਨਾ ਜਾਈ ਹੁਕਮ ਹੋਵੇ ਤਾਂ ਨਿਰਮਲ ਹੋਵੇ ਹਉਮੈ ਵਿਚੋਂ ਜਾਈ ਗੁਰ ਕੀ ਸਾਖੀ ਸਹਿਜੇ ਚਾਖੀ ਤ੍ਰਿਸ਼ਨਾ ਅਗਨ ਬੁਝਾਈ ਗੁਰ ਕੈ ਸ਼ਬਦ ਰਾਤਾ ਸਹਿਜੇ ਮਾਤਾ ਸਹਿਜੇ ਰਹਿਆ ਸਮਾਈ ਹਰ ਕਾ ਨਾਮ ਸਤਿਗੁਰ ਜਾਣੈ ਗੁਰ ਕੈ ਭਾਏ ਪਿਆਰੇ ਸੱਚੀ ਵਡਿਆਈ ਗੁਰ ਤੇ ਪਾਈ ਸੱਚੈ ਨਾਇ ਪਿਆਰੇ ਏਕੋ ਸੱਚਾ ਸਭ ਮੈਂ ਵਰਤੈ ਬਿਰਲਾ ਕੋ ਵਿਚਾਰੇ ਆਪੇ ਮੇਲ ਲਏ ਤਾਂ ਬਖਸ਼ੇ ਸੱਚੀ ਭਗਤ ਸਵਾਰੇ ਸਭੋ ਸੱਚ ਸੱਚ ਸੱਚ ਵਰਤੈ ਗੁਰਮੁਖ ਜ ਕੋਈ ਜਾਣੈ ਜੰਮਣ ਮਰਣਾ ਹੁਕਮ ਵਰਤੈ ਗੁਰਮੁਖ ਆਪ ਪਛਾਣੈ ਨਾਮ ਧਿਆਏ ਤਾਂ ਸਤਿਗੁਰ ਭਾਏ ਜੋ ਇੱਛੈ ਸੋ ਫਲ ਪਾਏ ਨਾਨਕ ਦਿਸਦਾ ਸਭ ਕੁਛ ਹੋਵੈ ਜੇ ਵਿੱਚੋਂ ਆਪ ਗਵਾਏ ਸੂਹੀ ਮਹੱਲਾ ਤੀਜਾ ਕਾਇਆ ਕਾਮਣ ਅਤ ਸਵਾਲਿਓ ਪਿਰ ਵਸੈ ਜਿਸ ਨਾਲੇ ਪਿਰ ਸੱਚੇ ਤੇ ਸਦਾ ਸੁਹਾਗਣ ਗੁਰ ਕਾ ਸ਼ਬਦ ਸੰਭਾਲੇ ਹਰ ਕੀ ਭਗਤ ਸਦਾ ਰੰਗ ਰਾਤਾ ਹੁਮੈ ਵਿੱਚੋਂ ਜਾਲੇ ਵਾਹ ਵਾਹ ਪੂਰੇ ਗੁਰ ਕੀ ਬਾਣੀ ਪੂਰੇ ਗੁਰ ਤੇ ਉਪਜੀ ਸਾਚ ਸਮਾਣੀ ਰਹਾਉ ਕਾਇਆ ਅੰਦਰ ਸਭ ਕੁਛ ਵਸੈ ਖੰਡ ਮੰਡਲ ਪਾਤਾਲਾ ਕਾਇਆ ਅੰਦਰ ਜਗ ਜੀਵਨ ਦਾਤਾ ਵਸੈ ਸਭਨਾ ਕਰੇ ਪ੍ਰਤਪਾਲਾ
ਕਾਇਆ ਕਾਮਣ ਸਦਾ ਸੁਹੇਲੀ, ਗੁਰਮੁਖ ਨਾਮ ਸੰਭਾਲਾ, ਕਾਇਆ ਅੰਦਰ ਆਪੇ ਵਸੈ, ਅਲਖ ਨ ਲਖਿਆ ਜਾਈ, ਮਨਮੁਖ ਮੁਗਧ ਬੂਝੈ ਨਾਹੀ, ਬਾਹਰ ਭਾਲਣ ਜਾਈ। ਸਤਿਗੁਰ ਸੇਵੇ ਸਦਾ ਸੁਖ ਪਾਏ, ਸਤਿਗੁਰ ਲਖ ਦਿੱਤਾ ਲਖਾਈ, ਕਾਇਆ ਅੰਦਰ ਰਤਨ ਪਦਾਰਥ ਭਗਤ ਭਰੇ ਭੰਡਾਰਾ, ਇਸ ਕਾਇਆ ਅੰਦਰ ਨੌ ਖੰਡ ਪ੍ਰਥਵੀ ਹਾਟ ਪਟਣ ਬਾਜ਼ਾਰਾ। ਇਸ ਕਾਇਆ ਅੰਦਰ ਨਾਮ ਨੌ ਨਿਧ ਪਾਈਐ, ਗੁਰ ਕੈ ਸ਼ਬਦ ਵਿਚਾਰਾ, ਕਾਇਆ ਅੰਦਰ ਤੋਲ ਤੁਲਾਵੈ, ਆਪੇ ਤੋਲਣ ਹਾਰਾ, ਇਹ ਮਨ ਰਤਨ ਜਵਾਹਰ ਮਾਣਿਕ, ਤਿਸ ਕਾ ਮੂਲ ਅਪਾਰਾ। ਮੋਲ ਕਿਤ ਹੀ ਨਾਮ ਪਾਈਐ ਨਾਹੀ, ਨਾਮ ਪਾਈਐ ਗੁਰ ਵਿਚਾਰਾ, ਗੁਰਮੁਖ ਹੋਵੈ ਸੋ ਕਾਇਆ ਖੋਜੈ, ਸੋ ਹੋਰ ਸਭ ਭਰਮ ਭੁਲਾਈ, ਜਿਸਨੋਂ ਦੇਹ ਸੋਈ ਜਨ ਪਾਵੈ, ਹੋਰ ਕਿਆ ਕੋ ਕਰੇ ਚਤੁਰਾਈ। ਕਾਇਆ ਅੰਦਰ ਭਾਉ ਭਾਉ ਵਸੈ, ਗੁਰ ਪ੍ਰਸਾਦੀ ਪਾਈ, ਕਾਇਆ ਅੰਦਰ ਬ੍ਰਹਮ ਵਿਸ਼ਨ ਮਹੇਸ਼ਾ, ਸਭ ਉਪਤ ਜਿਤ ਸੰਸਾਰਾ, ਸੱਚਾ ਆਪਣਾ ਖੇਲ ਰਚਾਇਆ, ਆਵਾ ਗੌਣ ਪਾਸਾਰਾ। ਪੂਰਾ ਸਤਿਗੁਰ ਆਪ ਦਿਖਾਇਆ, ਸੱਚ ਨਾਮ ਨਿਸਤਾਰਾ, ਸਾ ਕਾਇਆ ਜੋ ਸਤਿਗੁਰ ਸੇਵੈ, ਸੱਚੈ ਆਪ ਸਵਾਰੀ, ਬਿਣ ਨਾਵੈ ਦਰ ਢੋਈ ਨਾਹੀ, ਤਾਂ ਜਮ ਕਰੇ ਖੁਆਰੀ। ਨਾਨਕ ਸੱਚ ਵਡਿਆਈ ਪਾਏ, ਜਿਸਨੂੰ ਹਰ ਕਿਰਪਾ ਧਾਰੀ, ਰਾਗ ਸੂਹੀ ਮਹੱਲਾ ਤੀਜਾ, ਘਰ ਦਸਵਾਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਦੁਨੀਆ ਨਾ ਸਾਲਾਹੀ ਜੋ ਮਰ ਵੰਜ ਸੀ, ਲੋਕਾਂ ਨਾ ਸਾਲਾਹੀ ਜੋ ਮਾਰ ਖਾਖ ਦੀ, ਬਾਹ ਮੇਰੇ ਸਾਹਿਬਾ ਵਾਹ, ਗੁਰਮੁਖ ਸਦਾ ਸਲਾਹੀ ਹੈ, ਸੱਚਾ ਵੀ ਪਰਵਾਰ ਆਓ। ਦੁਨੀਆ ਕੇਰੀ ਦੋਸਤੀ, ਮਨਮੁਖ ਦਜ ਮਰਨ, ਜਮ ਪੁਰਬ ਦੇ ਮਾਰੀ ਹੈ ਵੇਲਾ ਨਾਲ ਹਨ, ਗੁਰਮੁਖ ਜਨਮ ਸਕਾਰ ਥਾ, ਸੱਚਾ ਸ਼ਬਦ ਲਗਨ, ਆਤਮ ਰਾਮ ਪ੍ਰਗਾਸਿਆ, ਸਹਿਜੇ ਸੁਖ ਰਹਨ। ਗੁਰ ਕਾ ਸ਼ਬਦ ਵਿਸਾਰਿਆ, ਦੂਜੈ ਭਾਏ ਰਚਨ, ਤਿਸ਼ਨਾ ਭੁੱਖ ਨਾ ਉਤਰੈ, ਅਣ ਦਿਨ ਜਲਤ ਫਿਰਨ। ਦੁਸ਼ਟਾਂ ਨਾਲ ਦੋਸਤੀ, ਨਾਲ ਸੰਤਾਂ ਵੈਰ ਕਰਨ, ਆਪ ਡੁੱਬੇ ਕੁਟੰਬ ਸਿਉਂ, ਸਗਲੇ ਕੁੱਲ ਡੋਬਨ, ਨਿੰਦਾ ਭਲੀ ਕਿਸੈ ਕੀ ਨਾਹੀ, ਮਨਮੁਖ ਮੁਗਧ ਕਰਨ, ਮੂੰਹ ਕਾਲੇ ਤਿੰਨ ਨਿੰਦਕਾਂ, ਨਰਕੇ ਘੋਰ ਪਵਨ। ਇਹ ਮਨ ਜੈਸਾ ਸੇਵੈ ਤੈਸੋ ਹੋਵੈ, ਜਿਹੇ ਕਰਮ ਕਮਾਏ, ਆਪ ਬੀਜ ਆਪੇ ਹੀ ਖਾਵਣਾ, ਕਹਿਣਾ ਕਿਛੂ ਨ ਜਾਏ, ਮਹਾਂਪੁਰਖਾਂ ਕਾ ਬੋਲਣਾ ਹੋਵੇ ਕਿਤੇ ਪਰਥਾਏ, ਉਹੀ ਅੰਮ੍ਰਿਤ ਭਰੇ ਭਰਪੂਰ ਹੈ, ਉਹਨਾਂ ਤਿਲ ਨਾ ਤਮਾਏ। ਗੁਰਬਾਣੀ ਗੁਣ ਸੰਗ ਰਹਿ, ਅਬਰਾ ਉਪਦੇਸੇ, ਨਉ ਸੇਵਡ ਭਾਗੀ ਜੇ ਉਹਨਾਂ ਮਿਲ ਰਹੀ, ਅਣਦਿਨ ਨਾਮ ਲਾਏ, ਨਉ ਦੇਸੀ ਰਜਕ ਸੰਭਾਹੀ, ਜਿਨ ਉਪਾਈ ਮੇਦਨੀ, ਏਕੋ ਹੈ ਦਾ ਤਾਰੂ, ਸੱਚਾ ਆਪ ਧਣੀ, ਸੋ ਸੱਚ ਤੇਰੇ ਨਾਲ ਹੈ, ਗੁਰਮੁਖ ਨਦਰ ਨਿਹਾਲ, ਆਪੇ ਬਖਸ਼ੇ ਮੇਲ ਲਾਏ, ਸੋ ਪ੍ਰਭ ਸਦਾ ਸੰਭਾਲ। ਮਨ ਮੈਲਾ ਸੱਚ ਨਿਰਮਲਾ, ਕਿਉਂ ਕਾਰ ਮਿਲਿਆ ਜਾਈ, ਪ੍ਰਭ ਮੇਲੇ ਤਾਂ ਮਿਲ ਰਹੇ, ਹਉਮੈ ਸ਼ਬਦ ਜਲਾਏ, ਸੋ ਸਭ ਸੱਚਾ ਵਿਸਰੈ, ਤ੍ਰਿਗ ਜੀਵਨ ਸੰਸਾਰ। ਨਦਰ ਕਰੇ ਨਾ ਬੀਸਰਾਏ, ਗੁਰਮਤੀ ਵਿਚਾਰੂ, ਸਤਿਗੁਰ ਮੇਲੇ ਤਾਂ ਮਿਲ ਰਹਾ, ਸਾਚ ਰੱਖਾਂ ਉਰਤਾਰੂ, ਮਿਲਿਆ ਹੋਏ ਨਾ ਵਿਛੜਾਏ, ਗੁਰ ਕੈ ਹੇਤ ਪਿਆਰੂ। ਫਿਰ ਸਾਲਾਹੀ ਆਪਣਾ, ਗੁਰ ਕੈ ਸ਼ਬਦ ਵਿਚਾਰੂ, ਮਿਲ ਪ੍ਰੀਤਮ ਸੁਖ ਪਾਇਆ, ਸੁਭਾ ਬੰਤੀ ਨਾਰੂ। ਮਨਮੁਖ ਮਨ ਨਾ ਭੀਜਈ, ਅਤ ਮੈਲੇ ਚਿਤ ਕਠੋਰ, ਸਫੈ ਦੁੱਧ ਪਿਆਈਐ ਅੰਦਰ ਵਿਸ਼ਨ ਕੋਰ, ਆਪ ਪੁਕਰੇ ਕਿਸੇ ਆਖੀਐ ਆਪੇ ਬਖਸ਼ਣਹਾਰ। ਗੁਰ ਸ਼ਬਦੀ ਮੈਲ ਉਤਰੈ, ਤਾਂ ਸੱਚ ਬਣਿਆ ਸ਼ਿੰਗਾਰੂ, ਸੱਚਾ ਸਾਹ ਸੱਚੀ ਬਣਜਾਰੇ, ਉਥੈ ਕੂੜੈ ਨਾ ਟਿਕਾਨ, ਉਹਨਾਂ ਸੱਚ ਨਾ ਭਾਵਈ, ਦੁੱਖ ਹੀ ਮਾਹੇ ਪਚਾਨ। ਹਉਮੈ ਮੈਲਾ ਜਗ ਫਿਰਾਏ, ਮਰ ਜੰਮੈ ਵਾਰੋ ਵਾਰੂ, ਪਿਆ ਕਿਰਤ ਕਮਾਵਣਾ, ਕੋਈ ਨਾ ਮਿਟਣਹਾਰੂ, ਸੰਤਾਂ ਸੰਗਤ ਮਿਲ ਰਹੇ, ਤਾਂ ਸੱਚ ਲੱਗੇ ਪਿਆਰੂ, ਸੱਚ ਸਲਾਹੀ ਸੱਚ ਮਾਨ।
ਦਾਰ ਸਚੈ ਸਚਿਆਰ ਗੁਰਪੂਰੈ ਪੂਰੀ ਮਤ ਹੈ ਅਹਨਸ ਨਾਮ ਧਿਆਈ ਹਉਮੈ ਮੇਰਾ ਵੱਡਾ ਰੋਗ ਹੈ ਵਿੱਚੋਂ ਠਾਕ ਰਹਾਈ ਗੁਰਸਾਲਾਹੀ ਆਪਣਾ ਨਿਵ ਨਿਵ ਲਾਗਾਂ ਪਾਈ ਤਨ ਮਾਨ ਸੌਂਪੀ ਆਗੈ ਧਰੀ ਵਿੱਚੋਂ ਆਪ ਗਵਾਈ ਖਿੰਚੋ ਤਾਣ ਵਿਗੁਚੀਐ ਇਕ ਸਿਉਂ ਲਿਵਲਾਏ ਹਉ ਮੈਂ ਮੇਰਾ ਛੱਡ ਤੂੰ ਤਾਂ ਸੱਚ ਰਹੇ ਸਮਾਈ ਸਤਿਗੁਰ ਨੂੰ ਮਿਲੇ ਸੇ ਭਾਈ ਰਾਮ ਸੱਚੇ ਸ਼ਬਦ ਲਗਨ ਸੱਚ ਮਿਲੇ ਸੇ ਨਾ ਵਿਛੜੈ ਦਰ ਸੱਚੈ ਦੇ ਸਨ ਸੇ ਭਾਈ ਸੇ ਸੱਜਣਾ ਜੋ ਸੱਚਾ ਸੇ ਵਨ ਅਵਗੁਣ ਵਿਕਣ ਪਲਰਨ ਗੁਣ ਕੀ ਸਾਜ ਕਰਨ ਗੁਣ ਕੀ ਸਾਜ ਸੁਖ ਉਪਜੈ ਸੱਚੀ ਭਗਤ ਕਰੇਨ ਸੱਚ ਬਣੰਜੈ ਗੁਰ ਸ਼ਬਦ ਸਿਉ ਲਾਹਾ ਨਾਮ ਲਏ ਨਉ ਸੋਇਨਾ ਰੂਪਾ ਪਾਪ ਕਰ ਕਰ ਸੰਚੀਐ ਚੱਲੈ ਨਾ ਚਲਦਿਆਂ ਨਾਲੂ ਬਿਣਨਾਵੇ ਨਾਲ ਨਾ ਚੱਲ ਸੀ ਸਭ ਮੁੱਠੀ ਜਮਕਾਲ ਮਨ ਕਾ ਤੁਸਾ ਹਰ ਨਾਮ ਹੈ ਹਿਰਦੈ ਰੱਖੋ ਸੰਭਾਲੂ ਇਹ ਖਰਚ ਖੁੱਟ ਹੈ ਗੁਰਮੁਖ ਨਿਭ ਹੈ ਨਾਲੂ ਇਹ ਮਾਨ ਮੂਲੋਂ ਭੁੱਲਿਆ ਜੈਸੈ ਪਤ ਗਵਾਈ ਇਹ ਜਾਗਤ ਮੋਹ ਦੂਜੈ ਵਿਆਪਿਆ ਗੁਰਮਤੀ ਸੱਚ ਧਿਆਈ ਹਰ ਕੀ ਕੀਮਤ ਨਾ ਪਵੈ ਹਰ ਜਾਸ ਲਿਖਣ ਨਾ ਜਾਈ ਗੁਰ ਕੈ ਸ਼ਬਦ ਮਨ ਤਨ ਰਪੈ ਹਰਸੋਂ ਰਹਿ ਸਮਾਈ ਸੋ ਸਹ ਮੇਰਾ ਰੰਗਲਾ ਰੰਗੇ ਸਹਿਜ ਸੁਪਾਈ ਕਾਮਣ ਰੰਗ ਤਾਂ ਚੜੈ ਜਾਂ ਪਿਰਕੈ ਅੰਕ ਸਮਾਈ ਚਿਰੀ ਵਿਛੁਨੈ ਪੀ ਮਿਲਨ ਜੋ ਸਤਿਗੁਰ ਸੇਵਨ ਅੰਤਰ ਨਵਨਿਧ ਨਾਮ ਹੈ ਖਾਨ ਖਰਚਨ ਨਾ ਨਿਖੁਟਈ ਹਰ ਗੁਣ ਸਹਿਜ ਰਵਨ ਨਾ ਉਹ ਜਨਮ ਨਾ ਮਰਈ ਨਾ ਉਹ ਦੁੱਖ ਸਹਨ ਗੁਰ ਰਾਖੇ ਸੇ ਉਭਰੀ ਹਰ ਸਚ ਹਰ ਸਿਉਂ ਕੇਲ ਕਰਨ ਸੱਜਣ ਮਿਲੇ ਨਾ ਵਿਛੜੈ ਜੇ ਅਨਦਿਨ ਮਿਲੇ ਰਹਨ ਜਿਸ ਇਸ ਜਗ ਮੈਂ ਵਿਰਲੇ ਜਾਣੀ ਆਏ ਨਾਨਕ ਸੱਚ ਲਹਨ ਸੂਹੀ ਮਹੱਲਾ ਤੀਜਾ ਹਰ ਜੀ ਸੂਖਮ ਆਗਮ ਹੈ ਕਿਤ ਬਿਦ ਮਿਲਿਆ ਜਾਈ ਗੁਰ ਕੈ ਸ਼ਬਦ ਪ੍ਰਮਕਟੀ ਆਏ ਅਚਿੰਤ ਵਸੈ ਮਨ ਆਈ ਗੁਰਮੁਖ ਹਰ ਹਰ ਨਾਮ ਜਪਨ ਹਉ ਤਿੰਨ ਕੈ ਬਲਹਾਰਣੈ ਮਨ ਹਰ ਗੁਣ ਸਦਾ ਰਵਨ ਰਹਾਉ ਗੁਰ ਸਰਵਰ ਮਾਨ ਸਰੋਵਰ ਹੈ ਵਡਭਾਗੀ ਪੁਰਖ ਲਹਨ ਸੇਵਕ ਗੁਰਮੁਖ ਖੋਜਿਆ ਸੇ ਹੰਸ ਲੈ ਨਾਮ ਲਹਨ ਨਾਮ ਧਿਆਨ ਰੰਗ ਸਿਉ ਗੁਰਮੁਖ ਨਾਮ ਲਗਨ ਤੁਰ ਪੂਰਬ ਹੋਵੈ ਲਿਖਿਆ ਗੁਰਭਾਣਾ ਮਨ ਲਏ ਨ ਵਡਭਾਗੀ ਘਰ ਖੋਜਿਆ ਪਾਇਆ ਨਾਮ ਨਿਧਾਨ ਗੁਰਪੂਰੈ ਵੇਖਾਲਿਆ ਪ੍ਰਭ ਆਤਮ ਰਾਮ ਪਛਾਣੂ ਸਭਨਾ ਕਾ ਪ੍ਰਭ ਏਕ ਹੈ ਦੂਜਾ ਵਰਨਾ ਕੋਈ ਗੁਰਪ੍ਰਸਾਦੀ ਮਨ ਵਸੈ ਤਿਤ ਘਾਟੂ ਪ੍ਰਗਟ ਹੋਏ ਸਭ ਅੰਤਰਜਾਮੀ ਬ੍ਰਹਮ ਹੈ ਬ੍ਰਹਮ ਵਸੈ ਸਭ ਥਾਈ ਮੰਦਾ ਕਿਸਨੋ ਆਖੀਐ ਸ਼ਬਦ ਵੇਖੋ ਲਿਵਲਾਈ ਬੁਰਾ ਭਲਾ ਤਿਚਰ ਆਖਦਾ ਜਿਚਰ ਹੈ ਦੋਹ ਮਾਈ ਗੁਰਮੁਖ ਏਕੋ ਬੁਝਿਆ ਏਕ ਸਮਾਹੀ ਸਮਾਏ ਸੇਵਾ ਸਾ ਪ੍ਰਭ ਭਾਵ ਸੀ ਜੋ ਪ੍ਰਭ ਪਾਏ ਥਾਈ ਜਨ ਨਾਨਕ ਹਰ ਅਰਧਿਆ ਗੁਰਚਰਣੀ ਚਤਲਾਈ ਰਾਗ ਸੂਹੀ ਅਸ਼ਟਪਦੀਆਂ ਮਹੱਲਾ ਚੌਥਾ ਘਰ ਦੂਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਕੋਈ ਆਣ ਮਿਲਾਵੈ ਮੇਰਾ ਪ੍ਰੀਤਮ ਪਿਆਰਾ ਹਉ ਤਿਸ ਪੈ ਆਪ ਵਿੱਚ ਆਈ ਦਰਸ਼ਨ ਹਰ ਦੇਖਣ ਕਹਿ ਤਾਈ ਕਿਰਪਾ ਕਰੇ ਤਾਂ ਸਤਿਗੁਰ ਮਿਲੈ ਹਰ ਹਰ ਨਾਮ ਧਿਆਈ ਰਾਉ ਜੇ ਸੁਖ ਦੇ ਤਾਂ ਤੁਜੈ ਅਰਾਧੀ ਦੁੱਖ ਪੀ ਤੁਜੈ ਧਿਆਈ ਜੇ ਭੁੱਖ ਦੇ ਤਾਂ ਇਤਹੀ ਰਾਜਾ ਦੁੱਖ ਵਿੱਚ ਸੁਖ ਮਨਾਈ ਤਨ ਮਨ ਕਾਟ ਕਾਟ ਸਭ ਅਰਪੀ ਵਿੱਚ ਅਗਨੀ ਆਪ ਜਲਾਈ ਪੱਖਾ ਫੇਰੀ ਪਾਣੀ ਟੋਵਾ ਜੋ ਦੇਵੈ ਸੋ ਖਾਈ ਨਾਨਕ ਗਰੀਬ ਟਹਿ ਪਿਆ ਦੁਆਰੇ ਹਰ ਮਿਲ ਹੈ ਵਡਿਆਈ ਅੱਖੀ ਕਾਢ ਧਰੀ ਚਰਨਾ ਤਲ ਸਭ ਧਰਤੀ ਫਿਰ ਮਤ ਪਾਈ ਜੇ ਪਾਸ ਬਹਾਲੈ ਤਾਂ ਤੁਜੈ ਅਰਾਧੀ ਜੇ ਮਾਰ ਕੱਢੈ ਪੀ ਤਿਆਈ ਜੇ ਲੋਕ ਸਲਾਹੀ ਤਾਂ ਤੇਰੀ ਉਪਮਾ ਜੇ ਨਿੰਦੈ ਤਾਂ ਛੋੜ ਨਾ ਜਾਈ ਜੇ ਤੁਧ ਵੱਲ ਰਹੇ ਤਾਂ ਕੋਈ ਕਿਹੋ ਆਖੋ ਤੁਧ ਵਿਸਰੈ ਮਰ ਜਾਈ ਵਾਰ ਵਾਰ ਜਾਈ ਗੁਰ ਉਪਰ ਪੈ ਪੈਰੀ ਸੰਤ ਮਨਾਈ ਨਾਨਕ ਵਿਚਾਰਾ ਪਿਆ ਦੀਵਾਨਾ ਹਰ ਤਉ ਦਰਸ਼ਨ ਕਹਿ ਤਾਈ ਚਖੜ ਚਾਂਗੀ ਮੀਂਹ ਵਰਸੈ ਪੀ ਗੁਰ ਦੇਖਣ ਜਾਈ ਸਮੁੰਦ ਸਾਗਰ ਹੋਵੈ ਬਹੁ ਖਾਰਾ ਗੁਰ ਸਿੱਖ ਲੰਘ ਗੁਰ ਪੈ ਜਾਈ ਜਿਉਂ ਪ੍ਰਾਣੀ ਜਲ ਬਿਨ ਹੈ ਮਰਤਾ ਕਿਉਂ ਸਿੱਖ ਗੁਰ ਬਿਨ ਮਰ ਜਾਈ ਜਿਉਂ ਧਰਤੀ ਸੋਭ ਕਰੇ ਜਲ ਵਰਸੈ ਤਿਉਂ ਸਿੱਖ ਗੁਰ ਮਿਲ ਵਿਗਸਾਈ
ਸੇਵਕ ਕਾ ਹੋਏ ਸੇਵਕ ਵਰਤਾ, ਕਰ ਕਰ ਬਿਨੋ ਬੁਲਾਈ, ਨਾਨਕ ਕੀ ਬੇਨੰਤੀ ਹਰ ਪਏ, ਗੁਰ ਮਿਲ ਸੁਖ ਗੁਰ ਸੁਖ ਪਾਈ, ਤੂੰ ਆਪੇ ਗੁਰ ਚੇਲਾ ਹੈ ਆਪੇ, ਗੁਰ ਵਿੱਚੋਂ ਗੁਰ ਵਿੱਚ ਦੇਹ ਤੁਜੈ ਤੇ ਆਈ, ਜੋ ਤੁਧ ਸੇਵੈ ਸੋ ਤੂੰ ਹੈ ਹੋਵੈ, ਤੁਧ ਸੇਵਕ ਪੈਜ ਰਖਾਈ, ਭੰਡਾਰ ਭਰੇ ਭਗਤੀ ਹਰ ਤੇਰੇ, ਜਿਸ ਭਾਵੈ ਤਿਸ ਦੇਵਾਈ, ਜਿਸ ਤੂੰ ਦੇ ਸੂਈ ਜਨ ਪਾਈ, ਹੋਰ ਨਹੀਂ ਫੁੱਲ ਸਭ ਚਤੁਰਾਈ, ਸਿਮਰ ਸਿਮਰ ਸਿਮਰ ਗੁਰ ਆਪਣਾ, ਸੋਇਆ ਮਨ ਜਗਾਈ, ਇੱਕ ਦਾਨ ਮੰਗੈ ਨਾਨਕ ਵਿਚਾਰਾ, ਹਰ ਦਾਸਨਕ ਦਾਸ ਕਰਾਈ, ਜੇ ਗੁਰ ਝਿੜਕੇ ਤਾਂ ਮਿੱਠਾ ਲਾਗੈ, ਜੇ ਬਖਸ਼ੇ ਤਾਂ ਗੁਰ ਵਡਿਆਈ, ਗੁਰਮੁਖ ਬੋਲੈ ਸੋ ਥਾਏ ਪਾਏ, ਮਨਮੁਖ ਕਿਸ ਥਾਏ ਨਾ ਪਾਈ, ਪਾਲਾ ਕੱਕ